0: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਕਮੈਂਟਾਂ 'ਚ ਗਾਲ ਨਹੀਂ ਕੱਢਣੀ
1: ਪੈਂਦੀ ਆ ਫਿਰ ਤੱਕ ਚੈਂਪੀਅਨ।
0: ਚੰਗਾ ਫਿਰ ਅਗਲੀ ਵਾਰੀ।

ਡੋਗਰੀ ਰੇਡੀਓ ਸੁਣਦਾ ਪਰਤੀ ਸਵਾਗਤ ਹੈ ਅਤੇ ਮੈਂ ਗੱਲ ਕਰਾਂ ਦੀ ਹੀ ਧੀ ਹਾਂ ਅਤੇ ਮੁੜੇ ਝੋਨੇ ਵਾਲੇ ਭੇਦਭਾਵ 'ਚ ਜੋ ਅੱਜ ਵੀ ਕਿਤੇ ਨਾ ਕਿਤੇ ਭਾਰਤੀ ਸੰਸਕ੍ਰਿਤੀ 'ਚ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਜ਼ਮਾਨੇ 'ਚ ਉਹ ਨਿਆ ਕੋਈ ਖੇਤਰ ਨਹੀਂ ਰਿਹਾ ਜਿੱਥੇ ਕੁੜੀਆਂ ਆਪਣਾ ਪਰਚਮ ਨਹੀਂ ਲਹਿਰਾਇਆ ਕਿਸੇ ਵੀ ਫੀਲਡ 'ਚ ਚੁੱਕੋ ਅਤੇ ਉੱਥੇ ਤੁਸੀਂ ਕੋਈ ਨਾ ਕੋਈ ਕੁੜੀ ਕੋਈ ਨਾ ਕੋਈ ਧੀ ਜ਼ਰੂਰ ਲੱਭੀ ਆਉਣੀ ਹੈ ਆਪਣਾ ਉਹ ਜਿਹੜਾ ਲੋਹਾ ਮਨਵਾ ਦੀ ਹੋਣੀ ਹੈ ਉਹ ਭਾਵੇਂ ਆਰਮੀ ਹੈ ਪੁਲਿਸ ਹੈ ਡਾਕਟਰ ਹੈ ਹਰ ਸੈਕਟਰ 'ਚ ਟੀਚਰ ਹਨ ਹਰ ਸੈਕਟਰ 'ਚ ਕੁੜੀਆਂ ਆਪਣਾ ਪਰਚਮ ਲਹਿਰਾਏਦਾ ਹੈ ਫਿਰ ਵੀ ਸਾਰਾ ਇੱਕ ਸਮਾਜ ਹੈ ਉਹ ਬੜਾ ਗੇ ਘਟੀਆ ਸੋਚ ਰੱਖਦੇ ਨੇ ਅਤੇ ਅੱਜ ਵੀ ਪ੍ਰਾਰਥਨਾ ਕਰਦੇ ਨੇ ਕਿ ਕੁੜੀ ਨਹੀਂ ਹੋਈ ਆ ਮੁੜਾ ਹੋਈ ਆ ਉਹਦੇ ਪਿੱਛੇ ਹੁੰਦੇ ਬੜੇ ਗੇ ਐਕਸਕਿਊਜ਼ ਨੇ ਲੱਟਣ ਪੱਟਣ ਕਿ ਭਾਈ ਬੰਸ਼ ਕੌਣ ਚਲਾਗ ਅਸੀਂ ਕੋਈ ਗਤੀ ਨਹੀਂ ਦੇਗ ਕਿਉਂਕਿ ਅੱਜ ਵੀ ਸਮਾਜ 'ਚ ਇਹੀ ਮੰਨਿਆ ਜਾਂਦਾ ਹੈ ਕਿ ਅਗਰ ਕੋਈ ਘਰ ਦਾ ਬੰਦਾ ਮਰਦਾ ਹੈ ਤਾਂ ਉਸਦੀ ਗਤੀ ਤਾਂ ਗਈ ਹੁੰਦੀ ਹੈ ਕਿ ਅਗਰ ਉਹਦਾ ਮੁੜਾ ਅਗਰ ਉਸੀ ਅਗਨੀ ਦੇ ਇਹ ਗੱਲ ਤਾਂ ਠੀਕ ਹੈ ਜੋ ਵੀ ਸਾਡੇ ਭੈਣ ਉਹਦੇ 'ਚ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੀ ਹਾਂ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅਸੀਂ ਕੁੜੀਆਂ ਦਾ ਤਿਰਸਕਾਰ ਕਰ ਚਾਹੇ ਇੱਕ ਗਤੀ ਵਾਸਤੇ ਅਸ ਉਹਨੇ ਇਸ ਸਮਾਜ 'ਚ ਆਉਣ ਕੋਲੋਂ ਪਹਿਲੇ ਕਿ ਮਾਰੀ ਦਿੱਚੇ ਅਤੇ ਮੈਂ ਇਹ ਸੁਨੇਹਾ ਚਾਹੁੰਦੀ ਹਾਂ ਇਸ ਪੋਇਮ ਦੇ ਮਾਧਿਅਮ ਤੁਹਾਡੇ ਕੋਲ ਪੁੱਜੇ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 647-7646।
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 9054595533
4: 9054595533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7997877 sofastudio.ca. Thank you ji.
1: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: Hi guys, enjoy ਕਰੋ ਤੰਦੂਰੀ ਬੁਆਇਜ਼। ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
3: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
4: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
5: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
4: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761।

ਵਿਚਾਲੇ ਟੁੱਟਣ ਵਾਲੀ ਕਦੇ ਦੋਸਤੀ ਨਹੀਂ ਹੁੰਦੀ। ਕਹਿੰਦਾ ਵਿਚਾਲੇ ਟੁੱਟਣ ਵਾਲੀ ਕਦੇ ਦੋਸਤੀ ਨਹੀਂ ਹੁੰਦੀ, ਗਲਤੀ ਪਹਿਲੀ ਆਖਰੀ ਕੋਈ ਵੀ ਨਹੀਂ ਹੁੰਦੀ, ਪਿੱਠ ਪਿੱਛੇ ਲੁੱਕ ਕੇ ਜੋ ਵਾਰ ਕਰਦੇ ਨੇ ਯਾਰੋ ਗਦਾਰੀ ਹੁੰਦੀ ਹੈ, ਉਹ ਦੁਸ਼ਮਣੀ ਨਹੀਂ ਹੁੰਦੀ। ਵਕਤ ਨੂੰ ਮਾੜਾ ਕਰ ਲੈਂਦਾ ਹੈ ਆਪ ਹੀ ਬੰਦਾ, ਜ਼ਿੰਦਗੀ ਵਿੱਚ ਮਾੜੀ ਕੋਈ ਘੜੀ ਨਹੀਂ ਹੁੰਦੀ। ਕਹਿੰਦਾ ਦਮੜੀਆਂ ਬੇਸ਼ੱਕ ਘੱਟ ਹੋਣ ਚਾਰ ਬੰਦੇ ਕੋਲ, ਪੱਲਾ ਫੜ ਕੇ ਜਿਉਣਾ ਹੀ ਜ਼ਿੰਦਗੀ ਨਹੀਂ ਹੁੰਦੀ। ਅੱਗੇ ਕੀ ਲਿਖਦਾ, ਕਹਿੰਦਾ ਕਮਲਾ ਸ਼ੁਦਾਈ ਝੱਲੇ ਰਹਿਣਾ ਇਸ਼ਕ ਵਿੱਚ, ਕਮਲਾ ਸ਼ੁਦਾਈ ਝੱਲੇ ਰਹਿਣਾ ਇਸ਼ਕ ਵਿੱਚ, ਡਰ ਡਰ ਕੇ ਲੋਕਾਂ ਤੋਂ ਅਵਾਰਗੀ ਨਹੀਂ ਹੁੰਦੀ, ਤੈਰਨਾ

0: ਜਿੰਦਾ ਰੋਜ਼ ਹੀ ਅੱਗ ਦੇ ਦਰਿਆਵਾਂ ਵਿੱਚ ਕੰਢਿਆਂ 'ਤੇ ਬੈਠੇ ਕਦੇ ਵੀ ਆਸ਼ਕੀ ਨਹੀਂ ਹੁੰਦੀ। ਕਹਿੰਦਾ ਮਦਹੋਸ਼ ਕੋਲ ਜੋ ਦਿਲ ਸੀ ਉਹ ਵੀ ਟੁੱਟ ਗਿਆ, ਰੋਜ਼ ਰੋਜ਼ ਦੁਨੀਆ ਤੋਂ ਨਾਰਾਜ਼ਗੀ ਨਹੀਂ ਹੁੰਦੀ। ਕਹਿੰਦਾ ਲਿਖਣ ਵਾਲੇ ਨੇ ਲਿਖਿਆ ਕਿ ਪੈਸਾ ਨਾਲ ਨਹੀਂ ਜਾਂਦਾ, ਲਿਖਣ ਵਾਲੇ ਨੇ ਲਿਖਿਆ ਕਿ ਪੈਸਾ ਨਾਲ ਨਹੀਂ ਜਾਂਦਾ, ਪਰ ਇਹ ਲਿਖਣਾ ਭੁੱਲ ਗਿਆ ਕਿ ਜਿਉਂਦੇ ਜੀ ਕੰਮ ਬਹੁਤ ਆਉਂਦਾ। ਹੋਣੀ ਮੇਰੇ ਉੱਥੇ ਉੱਕਰੀ ਚੱਕਰ ਵੱਜੇ ਪੈਰਾਂ ਨੂੰ, ਹੋਣੀ ਮੇਰੇ ਮੱਥੇ ਉੱਕਰੀ ਚੱਕਰ ਵੱਜੇ ਪੈਰਾਂ ਨੂੰ, ਆਪਣਿਆਂ ਨੇ ਛਲਣੀ ਕੀਤਾ ਤੁਮਤ ਦੇਵੇਂ ਗੈਰਾਂ ਨੂੰ, ਅੱਖਾਂ 'ਚੋਂ ਅੰਗਾਰ ਝਰੇਂਦੇ ਤਾਂ ਵੀ ਭੁੱਲਾਂ ਬੈਰਾਂ ਨੂੰ, ਜਹਿਰਾਂ ਪੀ ਪੀ ਨੀਲਾ ਹੋਇਆ ਸਜਦਾ ਸੱਤਾਂ ਖੈਰਾਂ ਨੂੰ। ਕਹਿੰਦਾ ਤੇਰੀ ਜਿੰਨੀ ਵੀ ਤਾਰੀਫ ਕਰਾਂ ਸ਼ਾਇਦ ਹਮੇਸ਼ਾ ਘੱਟ ਹੀ ਰਹੂ, ਤੇਰੀ ਜਿੰਨੀ ਵੀ ਤਾਰੀਫ ਕਰਾਂ ਸ਼ਾਇਦ ਹਮੇਸ਼ਾ ਘੱਟ ਹੀ ਰਹੂ, ਦੁਨੀਆਂ ਦੀ ਪਰਵਾਹ ਨਾ ਕਰ ਇਹਦੇ ਮੱਥੇ ਹਮੇਸ਼ਾ ਵੱਟ ਹੀ ਰਹੂ, ਤੇਰੇ ਲਈ ਭਰੀ ਹਮੇਸ਼ਾ ਮੁਹੱਬਤ ਵਾਲੀ ਹੱਟ ਹੀ ਰਹੂ, ਸ਼ੀਸ਼ਾ ਕੀ ਬਿਆਨ ਕਰੂੰ ਤੇਰੀ ਸਾਦਗੀ, ਤੂੰ ਉਸ ਤੋਂ ਕਦੇ ਪੁੱਛੀ ਵੀ ਨਾ, ਸਾਹਾਂ ਦੇ ਨੇੜੇ ਵੱਸਦੀ ਹੈ ਸੁਰਜੀਤ ਦੇ ਤੂੰ, ਬਸ ਕਦੇ ਰੁੱਸੀ ਵੀ ਨਾ। ਧੁਖਦਾ ਰਹਿੰਦਾ ਰਾਖ ਨਹੀਂ ਹੁੰਦਾ, ਧੁਖਦਾ ਰਹਿੰਦਾ ਰਾਖ ਅੱਖ ਲੈ ਲੈਣਾ ਨੇ, ਧੁਖਦਾ ਰਹਿੰਦਾ ਰਾਖ ਨਹੀਂ ਹੁੰਦਾ, ਕਿੰਜ ਆਖਾਂ ਕਿ ਆਖ ਨਹੀਂ ਹੁੰਦਾ, ਉਹਨੇ ਹਾਸੇ ਦੇ ਵਿੱਚ ਗੱਲ ਟਾਲ ਦੇਣੀ ਹੈ, ਉਹਨੇ ਹਾਸੇ ਦੇ ਵਿੱਚ ਗੱਲ ਟਾਲ ਦੇਣੀ ਹੈ, ਉਹ ਕੀ ਜਾਣੇ ਇਸ਼ਕ ਇਸ਼ਕ ਹੁੰਦਾ ਮਜ਼ਾਕ ਨਹੀਂ ਹੁੰਦਾ, ਇਸ਼ਕ ਇਸ਼ਕ ਹੁੰਦਾ ਮਜ਼ਾਕ ਨਹੀਂ ਹੁੰਦਾ। ਇਹਨਾਂ ਸਤਰਾਂ ਤੁਸੀਂ ਸੁਣਾਉਣਾ ਪ੍ਰੋਗਰਾਮ ਸੰਧਿਆ ਪ੍ਰਸਾਰ, ਮੈਂ ਤੁਹਾਡਾ ਹੋਸਟਰ ਦੋਸਤ ਅਜੀਤ ਸਿੰਘ ਨੇ, ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੋਮਵਾਰ ਧੱਕਾ ਡੇ ਸਟਾਰਟ, ਹਫ਼ਤੇ ਦਾ ਪਹਿਲਾ ਦਿਨ, ਵਧੀਆ, ਸੋਮਵਾਰ ਆਊ ਤਾਂ ਸ਼ੁੱਕਰਵਾਰ ਆਊ, ਹੈ ਨਾ, ਇਹੀ ਕਹਿਣਾ ਹੁੰਦਾ ਨਾ ਆਪਣਾ ਹਰ ਵਾਰੀ, ਬਹੁਤ ਵਧੀਆ। 10 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪ੍ਰਸਾਰ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪ੍ਰਸਾਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅਗਰ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ ਟੋਰਾਂਟੋ ਪੀਅਰਸਨ ਦੇ ਬਿਲਕੁਲ ਨੇੜੇ ਤੇੜੇ 21 ਟੈਂਪਰੇਚਰ ਆ, ਫੀਲ ਲਾਈਕ ਵੀ 21 ਹੀ ਕਰਦੇ ਹਾਂ, ਦੁਪਹਿਰ ਨੂੰ 26, ਸ਼ਾਮ ਨੂੰ 28 ਅਤੇ ਰਾਤ ਨੂੰ 25। 6:17 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਅਤੇ 8:29 ਦੇ ਅਲੋਪ ਹੋ ਜਾਣਗੇ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜੇ ਮੈਸੇਜ ਪਾਉਣੇ ਆ ਵਟਸਐਪ ਕਰਨੇ ਫਿਰ 647-835-5252 ਚਲਣਾ। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਭਾਈ, ਡੀਟੂਰ ਲੱਗਿਆ ਹੋਇਆ, ਅਤੇ ਤੁਸੀਂ ਵੀ ਸਟੂਡੀਓ ਵਿੱਚ ਕਾਲ ਕਰਕੇ ਅਪਡੇਟ ਬਾਕੀ ਭੈਣ ਭਰਾਵਾਂ ਨਾਲ ਕਰ ਸਕਦੇ ਹੋ। ਗੱਲਬਾਤ 905-673-3337। ਵੀਕਐਂਡ ਲੰਘ ਕੇ ਗਿਆ, ਵੀਕਐਂਡ 'ਤੇ ਕਾਫੀ ਬਿਜ਼ੀ ਰਹੇ ਹੋਣੇ ਸਾਰੇ ਜਾਣੇ, ਅਤੇ ਮੇਰਾ ਸ਼ਡਿਊਲ ਵੀ ਬਿਜ਼ੀ ਰਿਹਾ, ਕਾਫੀ ਤੋਂ ਜ਼ਿਆਦਾ ਹੀ, ਕਾਫੀ ਤੋਂ ਵੀ ਜ਼ਿਆਦਾ ਬਿਜ਼ੀ ਮੈਂ ਤਾਂ ਰਿਹਾ ਐਤਕੀ, ਬਸ ਸਿੱਧੇ ਹੀ ਕਹਿ ਲਓ ਪੰਜਾਬੀ 'ਚ ਵੀ ਘਰੋਂ ਗਾਲਾਂ ਪੈਣ ਵਾਲਾ ਹੀ ਕੰਮ ਆ, ਪਿਆਈਆਂ ਵੀ ਆ ਵੀ ਭਾਈ ਘਰੇ ਨਹੀਂ ਰਹਿੰਦਾ, ਫਿਰੀ ਗਿਆ ਬਾਹਰ, ਹੈ ਨਾ, ਪਰ ਕੀ ਕਰਿਆ ਜਾਵੇ, ਆਪਸ਼ਨ ਨਹੀਂ ਹੈਗੀ ਕੋਈ। ਪੰਜਾਬੀ ਵਰਸਾ ਸ਼ੋਅ ਸ਼ਾਮੀ ਹੋ ਕੇ ਹਟਿਆ ਰਾਤੀ, ਅਤੇ ਬਹੁਤ ਸੋਹਣਾ ਸੀ, ਅਤੇ ਬਸ ਭਰਿਆ ਫੁੱਲ ਸੋਲਡ ਆਊਟ ਸ਼ੋਅ ਸਾਰਾ ਹੀ, ਹੈ ਨਾ, ਅਤੇ ਲੋਕਾਂ ਦੀਆਂ ਚੀਕਾਂ ਕਲਕਾਰੀਆਂ ਦੇ ਵਿੱਚ, ਮਨਮੋਹਨ ਵਾਰਸ ਭਰਾ ਹੋਣਾ ਉਹਨੇ, ਤਿੰਨਾਂ ਭਰਾਵਾਂ ਨੇ, ਕਮਲ ਹੀਰ ਨੇ, ਸੰਗਤਾਰ ਭਾਈ ਉਹਨਾਂ ਨੇ, ਪੂਰਾ ਸ਼ੋਅ ਰੰਗ ਬੰਨਿਆ, ਪੂਰਾ ਸ਼ੋਅ ਮੇਰੇ ਵਾਲੇ ਸਟੇਟਸ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ, ਫੇਸਬੁੱਕ 'ਤੇ ਵੀ ਥੋੜ੍ਹਾ ਜਿਹਾ ਪਾਇਆ, ਹੈ ਨਾ, ਵਧੀਆ ਲੱਗਿਆ, ਬਹੁਤ ਵਧੀਆ ਸ਼ੋਅ ਸੀ, ਬਹੁਤ ਸੋਹਣਾ। ਟੀਮ ਫੋਰ ਐਂਟਰਟੇਨਮੈਂਟ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਸਾਰੀ ਟੀਮ ਨੂੰ, ਤੁਹਾਡੀ ਭਾਅ ਜੀ ਹੁਣਾਂ ਅਤੇ ਹਰਜਿੰਦਰ ਗਿੱਲ ਸਾਹਿਬ ਨੂੰ, ਪਰ ਮਿਹਨਤ ਬਹੁਤ ਆ ਇਹਦੇ ਪਿੱਛੇ, ਇਕੱਲਾ ਆਪਾਂ ਦੇਖ ਲੈਂਦੇ ਵੀ ਉੱਥੇ ਸ਼ੋਅ ਭਰ ਗਿਆ, ਲੋਕ ਸਰੋਤੇ ਆ ਗਏ ਸੁਣਨੇ ਵਾਲੇ, ਹੈ ਨਾ, ਪਰ ਇਹ ਸ਼ੋਅ ਕਰਨ ਲਈ, ਕਾਮਯਾਬ ਕਰਨ ਲਈ ਬਹੁਤ ਵੱਡੀ ਮਿਹਨਤ, ਬਹੁਤ ਵੱਡੀ, ਸਭ ਤੋਂ ਵੱਡੀ ਵੀ ਸਪੋਂਸਰਾਂ ਦਾ ਸਹਿਯੋਗ, ਸਪੋਂਸਰਾਂ ਨੂੰ ਖੜਾਉਣਾ, ਸਪੋਂਸਰਾਂ ਨੂੰ ਜਾ ਕੇ ਕਹਿਣਾ, ਉਹ ਬਹੁਤ ਵੱਡੀ ਗੱਲ ਆ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਕਮਲ ਹੀਰ ਨੇ ਤਾਂ ਇੱਕ ਵਾਰ ਕਹਿ ਦਿੱਤਾ, ਕਹਿੰਦਾ ਯਾਰ ਫਿਰ ਆਪਾਂ ਚੀਕਾਂ ਹੀ ਮਾਰ ਲੈਂਦੇ ਹਾਂ, ਕਹਿੰਦਾ ਹੈ ਨਾ ਵੀ, ਪਰ ਉਹ ਕਹਿੰਦੇ ਸਾਡੇ ਦਿਲ ਦੀਆਂ ਵੀ ਮਤਲਬ ਦਿਲੋਂ ਨਿਕਲਦੀਆਂ ਗੱਲਾਂ ਵੀ ਹਾਂ ਵੀ ਵਧੀਆ ਲੱਗਦਾ ਚੀਕਾਂ ਮਾਰਨੀਆਂ, ਕਲਕਾਰੀਆਂ ਮਾਰਨੀਆਂ, ਪਰ ਵਧੀਆ ਸੀ, ਬਹੁਤ ਸੋਹਣਾ ਕੁੱਲ ਮਿਲਾ ਕੇ ਬਹੁਤ ਵਧੀਆ ਲੱਗਿਆ। ਚਲੋ ਅਤੇ ਆਪਾਂ ਵਿੱਚ ਵਿੱਚ ਇੱਦਾਂ ਹੀ ਗੱਲਾਂ ਬਾਤਾਂ ਕਰਦੇ ਰਹਿਣਾ, ਅਤੇ ਆਪਾਂ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। ਸਟੂਡੀਓ ਦੇ ਕਾਲਾਂ ਚੱਲਦੀਆਂ ਜਾਂ ਨਹੀਂ ਚੱਲਦੀਆਂ ਅੱਜ, ਕਿਉਂਕਿ ਦੋ ਦਿਨ ਵੀਕਐਂਡ 'ਤੇ ਪ੍ਰੋਗਰਾਮ ਆਪਾਂ ਤਾਂ ਕਰਦੇ ਨਹੀਂ, ਫਿਰ ਵੀਕਐਂਡ 'ਤੇ ਕਈ ਵਾਰ ਫੋਨ ਖਰਾਬ ਹੋ ਜਾਂਦਾ। ਦੱਸ ਦਿਓ ਮਾੜਾ ਜਿਹਾ ਇੱਕ ਅੱਧਾ ਕਾਲ ਕਰਕੇ ਵੀ ਚੱਲਦਾ ਸਟੂਡੀਓ ਦਾ ਨੰਬਰ ਜਾਂ ਨਹੀਂ ਚੱਲਦਾ, ਕਿਉਂਕਿ ਆਉਣ ਵਾਲੇ ਐਂ ਕਹਿ ਦਿੰਦੇ ਫਿਰ ਐਂ ਕਰਦੇ ਹਾਂ, ਫਿਰ ਐਂ ਨਹੀਂ ਲੋਟਾਉਣਾ ਕੰਮ, ਹੈ ਨਾ ਇੱਦਾਂ ਬਣੂ ਗੱਲ। ਹਾਂ ਠੀਕ ਨਹੀਂ, ਆਉਣ ਵਾਲੀ 16 ਤਰੀਕ ਨੂੰ ਆਪਾਂ ਸ਼ੋਅ ਆਪਣਾ ਆ ਰਿਹਾ ਰੰਗਲਾ ਪੰਜਾਬ, ਜਿਹਨੂੰ ਮੀਨੂ ਅੰਪਾਇਰ ਈਵੈਂਟ ਵੱਲੋਂ ਕਰਵਾਇਆ ਜਾ ਰਿਹਾ, ਰੰਗਲੇ ਸਰਦਾਰ ਵਾਲੇ ਮੁੰਡੇ ਨੇ ਭਰਾ ਹੋਣੀ, ਅਤੇ ਆਪਣੇ ਅਨਮੋਲ ਜਾਦੂਗਰਾਂ, ਅਤੇ ਫਿਰ ਡਰੋਨ ਸ਼ੋਅ ਵੀ ਹੋਣਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਗਰਾਊਂਡਾਂ ਦੇ ਵਿੱਚ, ਕੈਲਡਨ ਦੇ ਵਿੱਚ। ਅਤੇ ਫਿਰ ਮੀਨੂ ਜੀ ਨਾਲ ਕਰ ਲਿਓ ਸੰਪਰਕ 416-671-1996 416-671-1996 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਤੁਸੀਂ ਗੱਲਾਂ ਬਾਤਾਂ ਕਰਨੀਆਂ ਨੇ। ਟਿਕਟ $30 ਵਾਲੀ, 50 ਵਾਲੀ, ਸਿਰਫ 25 ਦੇ ਵਿੱਚ, ਅਗਲੇ ਐਤਵਾਰ ਨੂੰ, ਆਉਣ ਵਾਲੇ ਐਤਵਾਰ ਨੂੰ ਆਪਾਂ ਸਾਰੇ ਜਣੇ ਹੋਵਾਂਗੇ ਉੱਥੇ, ਦੇਖਾਂਗੇ ਸ਼ੋਅ ਨੂੰ, ਡਰੋਨ ਸ਼ੋਅ ਦੇਖਣਾ ਆਪਾਂ, ਅਤੇ ਤਕਰੀਬਨ 10,000 ਤੋਂ ਉੱਪਰ ਗੈਦਰਿੰਗ ਕਹਿੰਦੇ ਹੋ ਜਾਣੀ ਆ ਉੱਥੇ, ਅਤੇ ਇਸ ਕਰਕੇ 3 ਵਜੇ ਤੋਂ ਲੈ ਕੇ ਦੁਪਹਿਰੇ ਸ਼ਾਮੀ ਰਾਤ ਦੀ 10 ਵਜੇ ਤੱਕ ਸਾਰਾ ਫੰਕਸ਼ਨ ਆਉਣਾ ਹੈ, ਅਤੇ ਨਾਲੇ ਗੀਤ ਸੰਗੀਤ, ਨਾਲੇ ਜਾਦੂ ਦੇਖਾਂਗੇ, ਅਤੇ ਨਾਲੇ ਡਰੋਨ ਸ਼ੋਅ ਦੇਖਾਂਗੇ। 416-671-1996 'ਤੇ ਮੈਨੂੰ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਸੁਖਵਿੰਦਰ ਸਿੰਪਲੀ ਭਾਅ ਜੀ ਆ ਗਏ। ਸੁਖਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘੇ ਹੋ,
1: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ, ਹੈਪੀ
0: ਮੰਡੇ। ਕਿੱਦਾਂ ਸਿਹਤਾਂ?
1: ਸਵੇਰੇ ਉੱਠ ਖੜੇ ਫਿਰ ਹੈ
0: ਮਗਰ ਘੰਟੇ ਦਾ ਹੀ ਰਹਿੰਦਾ ਹੁਣ, ਮੈਂ ਤਾਂ ਨਿਕਲਿਆ ਸੀ 9:30 9:15 ਮੈਂ ਕਿਹਾ ਮੈਂ ਚੱਲਦਾ, ਤੇ ਫਿਰ ਬਸ ਪਰ ਇੱਕ ਸੀ ਜਿਹੜੇ ਸਿਕਿਉਰਿਟੀ ਵਾਲੀਆਂ ਕੁੜੀਆਂ ਸੀ ਨਾ, ਜਾਣੀ ਦੂਜੀ ਕਮਿਊਨਿਟੀ ਤੋਂ, ਬਲੈਕ ਤੋਂ, ਉਹਨਾਂ ਨੇ ਬਹੁਤ ਇੰਜੋਏ ਕੀਤਾ, ਮੈਂ ਦੇਖਿਆ ਉਹ ਨੱਚੀ ਗਈਆਂ, ਉਹ ਵੀ
1: ਕਾਲੀਆਂ
0: ਸਾਰੇ ਨੱਚੇ ਨੇ। ਉਹ ਕਹਿੰਦੇ ਅਸੀਂ ਤਾਂ ਪਹਿਲੀ ਵਾਰ ਇੱਥੇ ਦੇਖਿਆ ਕਿ ਆਹ ਚੀਜ਼, ਕਹਿੰਦੇ ਲੋਕ ਕਿਵੇਂ, ਕਹਿੰਦੇ ਉਹ ਮੇਰੇ ਕਾਫੀ ਉਹਨਾਂ ਗੱਲਾਂ ਹੋਈਆਂ ਕਿਰਪਾ, ਤੁਸੀਂ ਜਣਾਓ ਕਿਦਾਂ ਸਿੱਧਾ।
1: ਮੈਨੂੰ ਲੱਗਦਾ ਹਰਜੀਤ ਭਾਈ ਤੁਸੀਂ ਵੀ ਇੰਡੀਆ ਪੋਲਟਰੀ ਫਾਰਮ ਪਾਇਆ ਸੀ ਕੁੱਕੜਾਂ ਦਾ।
0: ਹਾਂਜੀ,
1: ਚੰਗਾ ਬੂਰ ਨਿਕਲਿਆ ਬੰਦਾ ਸਵੇਰੇ ਪਾਣੀ ਪਲਾ ਪਲਾ ਕੇ, ਮਤਲਬ ਕਹਿੰਦਾ ਕੁੱਕੜਾਂ ਨੂੰ ਪਾਣੀ ਭਾਰ ਲਾ ਲੈਂਦਾ, ਪੈਸੇ ਇੰਨੇ ਵੜਦਾ, ਛਾਜੀ ਗੱਲਾਂ
0: ਬਿਲਕੁਲ ਏਦਾਂ ਹੁੰਦਾ ਸੀ।
1: ਮਤਲਬ ਇਹ ਕਹਿਣ ਦਾ ਮਤਲਬ ਆ ਵੀ ਕਈ ਵਾਰੀ ਤਾਂ ਬੰਦਾ ਸ਼ੋ ਵਧੀਆ ਹੋ ਜਾਂਦਾ ਵਾ, ਕਿਤੇ ਨਾ ਕਿਤੇ ਕਈ ਵਾਰੀ ਬੰਦਾ ਘੱਟ ਵੀ ਚੱਲ ਜਾਂਦਾ, ਮਤਲਬ ਰਲ ਮਿਲਿਆ ਜਿਹਾ ਕੰਮ ਆ ਨਾ। ਮਤਲਬ ਆਪਾਂ ਇਹ ਨੀ ਕਹਿ ਸਕਦੇ ਵੀ ਸਾਰੇ ਸ਼ੋ ਜਿਹੜੇ ਆ ਉਹ ਵਧੀਆ ਸੋਲਡ ਆਊਟ ਹੀ ਹੋਣੇ ਆ, ਕਈ ਵਾਰੀ ਕਿਤੇ ਨਾ ਕਿਤੇ
0: ਜੇ ਹੁਣ ਤੁਸੀਂ ਮੀਡੀਆ ਦੇ ਵਿੱਚ ਕਿਸੇ ਨੂੰ ਰੌਲਾ ਹੀ ਨਹੀਂ ਪਾਉਣਾ, ਲੋਕਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਰੌਲਾ ਹੀ ਨਹੀਂ ਪਾਉਣਾ, ਕਿਸੇ ਨੂੰ ਪਤਾ ਹੀ ਨਹੀਂ, ਆਪਣੇ ਘਰੇ ਹੀ ਲਵਾ ਲਿਆ ਜਾਂ ਆਪਣਾ ਹੀ ਕਰ ਲਿਆ ਫੰਕਸ਼ਨ, ਤਾਂ ਵੀ ਲੋਕਾਂ ਨੂੰ ਪਤਾ ਕਿੱਥੋਂ ਲੱਗੂਗਾ। ਡਿਮਾਂਡ ਦੇਖੋ ਰਵਿੰਦਰ ਭਾਈ, ਡਿਮਾਂਡ ਆ ਕਲਾਕਾਰ ਦੀ, ਕਲਾਕਾਰ ਦੀ ਡਿਮਾਂਡ, ਹਰ ਬੰਦਾ ਧਾਰਮਿਕ ਗੀਤ ਨਹੀਂ ਸੁਣ ਸਕਦਾ। ਜੇ ਤੁਸੀਂ ਆਪਣੀ ਮਾਵਾਂ ਨੂੰ ਆਪਣੀਆਂ ਭੈਣਾਂ ਲਈ ਗੀਤ ਗਾਉਣੇ ਆ, ਫਿਰ ਹਰ ਬੰਦੇ ਲਈ ਨਹੀਂ ਹੈਗੇ ਉਹ ਗੀਤ। ਅਗਲਾ ਉੱਥੇ ਇੰਜੋਇਮੈਂਟ ਕਰਨ ਜਾਂਦਾ, ਨਾ ਕਿ ਆਪਣੀ ਮਾਂ ਨੂੰ ਮਤਲਬ ਚਿੱਤੇ ਕਰੀ ਜਾਣਾ, ਆਪਣੀ ਭੈਣਾਂ ਦੇ ਗੀਤ ਗਾਈ ਜਾਣੇ ਆ, ਬਾਬਾ ਜੀ ਦੇ ਗੀਤ ਗਾਈ ਜਾਣੇ, ਇਹ ਵੀ ਨਹੀਂ ਹੈਗਾ।
1: ਸਿੱਧੀ
0: ਜੀ ਗੱਲ, ਸਿੱਧੀ ਜੀ ਗੱਲ, ਹਾਂ ਧਾਰਮਿਕ ਸੁਣਨਾ ਤਾਂ ਗੁਰਦੁਆਰਾ ਸਾਹਿਬ ਜਾਓ ਨਾ, ਹਾਲਾਂ ਦੇ ਵਿੱਚ ਧਾਰਮਿਕ ਗੀਤ ਬਹੁਤ ਘੱਟ ਹੁੰਦੇ ਆ। ਹਨਾ, ਜੇ ਬੰਦਾ ਕਹੇ ਵੀ ਸੱਭਿਆਚਾਰ ਨੀ ਫਲਾਨਾ ਨੀ, ਸੱਭਿਆਚਾਰ ਇੱਥੇ ਨਹੀਂ ਵਿਕਦਾ। ਅੱਜ ਕੀ ਲੋਕ ਮੰਗਦੇ ਆ, ਕੀ ਚਾਹੁੰਦਾ, ਹਰੇਕ ਬੰਦਾ ਹੀ ਚਾਹੁੰਦਾ ਮੈਂ ਪੈਸੇ ਕਮਾਵਾਂ। ਥੈਂਕ ਯੂ, ਥੈਂਕ ਯੂ, ਲਵ ਯੂ। ਬਿਲਕੁਲ ਜੀ, ਤੇ ਆ ਰੰਗਲੇ ਪੰਜਾਬ ਵਾਲੇ ਮੁੰਡੇ ਆ, ਉਦਣ ਰੋਜ਼ ਥੀਏਟਰ ਭਰਿਆ ਪਿਆ ਸੀ ਇਹਨਾਂ ਲਈ, ਤੇ ਹੁਣ ਆਉਣਾ ਫਿਰ ਇਹਨਾਂ ਰੰਗਲੇ ਸਰਦਾਰਾਂ ਦਾ ਪੂਰਾ ਸ਼ੋਅ ਭਰਨਾ ਉੱਥੇ। ਅਤੇ ਜੇ ਜਾਣਾ ਭਾਈ ਸੱਚੀ ਜਾ ਕੇ ਆਇਓ, 416-671-1919 ਦੇ ਮੈਨੂੰ ਜੀ ਨਾਲ ਕਰ ਲਿਓ ਸੰਪਰਕ, ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, 416-618-2761, 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਦਾਣਾ ਮੰਡੀ ਸੁਪਰ ਮਾਰਕੀਟ 905-286-9957, 1729 ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ। ਤੁਸੀਂ ਕਿਸੇ ਪ੍ਰਕਾਰ ਦੀ ਕੋਈ ਗਰੋਸਰੀ ਲੈਣੀ ਆ ਤਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ 905-286-9957 ਦੇ ਉੱਪਰ ਗੱਲਬਾਤ ਹੋ ਸਕਦੀ ਆ। ਇੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨਰ ਨਾਲ ਸੰਪਰਕ ਕਰ ਲਿਓ, 437-235-2700, ਅਤੇ ਜਾਂ ਫਿਰ 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਚਲ ਜਾਓ ਉੱਪਰ, ਅਤੇ ਫਿਰ ਡਰਾਈ ਕਲੀਨ ਦਾ, ਫੈਸ਼ਨ ਦਾ, ਅਲਟਰੇਸ਼ਨ ਦਾ, ਕੋਈ ਵੀ ਜੁਐਲਰੀ ਆਰਟੀਫਿਸ਼ਲ ਲੈਣੀ ਚਾਹੁੰਦੇ ਹੋ, ਗਾਰਮੈਂਟਸ ਰਿਪੇਅਰ ਕੋਈ ਕਰਾਉਣੀ ਚਾਹੁੰਦੇ ਹੋ ਕੱਪੜੇ, ਤਾਂ ਵੀ ਤੁਸੀਂ ਸੰਪਰਕ ਕੀਤਾ ਜਾ ਸਕਦਾ 437-235-2700 ਦੇ ਉੱਪਰ। 4693 ਸਤਿ ਸ਼੍ਰੀ ਅਕਾਲ ਜੀ, ਆਨੂੰ
2: ਸਤਿ ਸ਼੍ਰੀ ਅਕਾਲ
0: ਜੀ, ਜੀ ਆਨੂੰ ਕਿੱਦਾਂ?
2: ਠੀਕ ਠਾਕ, ਇਹਨੂੰ ਵਧੀਆ। ਕੱਲ ਸ਼ੋਫੇ ਦੇਖਿਆ ਤੁਸੀਂ?
0: ਉਹੀ ਤਾਂ ਗੱਲ ਚੱਲਦੀ ਆ। ਕਸੀਨੋ ਚ ਤਾਂ ਗਏ ਨੀ, ਗੱਡੀਆਂ ਲਾਈਆਂ ਨੀ, ਕਿਉਂਕਿ ਰੌਲਾ ਹੀ ਇੱਕ ਗੱਲ ਦਾ ਉਦਣ ਦਾ, ਉਦਣੇ ਤਾਂ ਹੀ ਤਾਂ ਪੋਸਟਪੋਨ ਕੀਤਾ ਸੀ ਇਹ ਸ਼ੋ, ਲੋਕਾਂ ਨੂੰ ਪਤਾ ਨੀ ਸੀ ਲੱਗਣਾ। ਹੁਣ ਕੱਲ ਵੀ ਲੋਕ ਫਸੇ ਨੇ ਵਿੱਚ, ਜਿਨ੍ਹਾਂ ਨੂੰ ਅਸੀਂ ਕਹੀ ਵੀ ਗਏ ਹਾਂ। ਲੋਕ ਮੰਨ ਲਓ ਐਗਜ਼ਾਮਪਲ ਤੁਸੀਂ ਹੋ, ਤੁਸੀਂ ਮੈਨੂੰ ਫੋਨ ਲਾ ਲਿਆ, ਮੈਂ ਤੁਹਾਨੂੰ ਕਹੀ ਜਾ ਰਿਹਾ ਵੀ ਭਾਜੀ ਇੱਧਰ ਨੂੰ ਆਇਓ, ਇੱਥੇ ਆ ਕੇ ਗੱਡੀ ਖੜਾ ਲਓ, ਇੱਥੋਂ ਲਾਈਟਾਂ ਨੂੰ ਤੁਰ ਕੇ, ਫਿਰ ਤੁਸੀਂ ਫੇਰ ਜਾਮ ਜਾਓ। ਇੱਦਾਂ ਦੇ ਲੋਕ ਵੀਰ ਸੀ ਕੱਲ ਜਿਹੜੇ ਦੱਸੇ ਤੇ ਵੀ ਨਹੀਂ ਸੀ ਸਮਝ ਰਹੇ। ਚਲੋ 23 ਤਰੀਕ ਨੂੰ ਕੰਮ ਨਾ ਕੱਢਿਓ ਹੁਣ, ਕੰਮ ਨਾ ਕੱਢ ਲਿਓ, ਉਦਣ ਨੂੰ ਕੰਮ ਬਹੁਤ ਪੈਂਦੇ ਸਾਨੂੰ ਅੱਜ ਕੱਲ੍ਹ। ਥੈਂਕ ਯੂ, ਲਵ ਯੂ। ਬਿਲਕੁਲ ਜੀ, ਤੇ 23 ਤਰੀਕ ਦੀ ਗੱਲ ਚੱਲੀ ਹੈ, ਤੇ 23 ਦਾ ਸੰਦੇਸ਼ ਲਾ ਦਿੰਦੇ ਯਾਰ, ਲਾਹਾ ਲੈ ਦਿੰਦੇ ਕੀ ਕਹਿੰਦੇ ਹੁੰਦੇ ਹਨ, 23 ਤਰੀਕ ਨੂੰ ਹੁਣ ਚੇਤਾ ਰੱਖਿਓ ਸਾਰੇ ਜਾਣੇ, ਹੁਣ ਨਾ ਕੋਈ ਕੰਮ ਕੱਢ ਲਿਓ ਉਦਣ ਨੂੰ, ਵਿਹਲਾ ਰੱਖਿਓ ਆਪਣਾ ਦਿਨ, ਅਤੇ ਫਿਰ ਆਪਾਂ ਸਾਰਿਆਂ ਨੇ ਉੱਥੇ ਮਤਲਬ ਇੰਜੋਏ ਕਰਨਾ, ਫਨ ਕਰਨਾ, ਕਲਾਕਾਰ ਕਾਫੀ ਨੇ ਆਪਣੇ ਕੋਲ। ਸ਼ਨੀਵਾਰ ਦਾ ਦਿਨ ਮੇਰੇ ਇਸੇ ਕੰਮ 'ਚ ਨਿਕਲ ਗਿਆ, ਪਹਿਲਾਂ ਤਾਂ ਆਪਣੇ ਗਾਮਾ ਬਾਈ ਗੋਰਾ ਜਿਹੜਾ MPP ਆ, ਮੈਂ ਤਾਂ ਨਾਂ ਉਹਦਾ ਭੁੱਲ ਜਾਂਦਾ, ਗ੍ਰਹਿਮ ਮਗਰੈਗਨ ਖਰੇ ਕੀ ਕਹਿੰਦੇ ਹੁੰਦੇ ਉਹਨੂੰ, ਕੀ ਆ ਬਾਈ ਤਾਂ ਹੈ ਨਾ, ਉਹਦਾ ਵਾਰ ਵੀ ਕਿਉਂ ਸੀ, ਉੱਥੇ ਜਾਣ ਦਾ ਮੌਕਾ ਮਿਲਿਆ। ਪਰਮੀ ਸਰਕਾਰੀਆ ਭਾਅ ਜੀ ਹੁਣੀ ਉੱਥੇ ਆ ਗਏ, ਮੈਂ ਸਰਕਾਰੀਆ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ, ਮੈਂ ਅੱਗੇ ਚੱਲ ਕੇ ਗੱਲ ਕਰਦਾ, ਹੈ ਨਾ, CRA ਜਿਹੜਾ ਆਪਣਾ ਰੌਲਾ ਪਿਆ ਹੋਇਆ ਡਰਾਈਵਰਾਂ ਦਾ, ਆਪਣਾ ਡਰਾਈਵਰ ਇੰਕ ਨੂੰ ਲੈ ਕੇ, ਅਤੇ ਫਿਰ ਉਹ ਤੋਂ ਬਾਅਦ ਬੱਲੇ ਬੱਲੇ ਫਾਰਮ ਚਲੇ ਗਏ, ਉੱਥੇ ਸੁਰਿੰਦਰ ਲਾਡੀ ਭਾਅ ਜੀ ਹੁਣੀ ਸਿੰਗਰ ਨੇ ਪੰਜਾਬੀ, ਕਾਫੀ ਸੁਰਤ ਨੂੰ ਪਤਾ ਹੀ ਆ, ਉਹ ਮਿਲ ਗਏ, ਆ ਗਏ, ਚੱਲ ਆਪਾਂ ਗੱਲਾਂ ਬਾਤਾਂ ਕੀਤੀਆਂ ਉੱਥੇ, ਅਤੇ ਭਾਈ ਉਹ ਤੋਂ ਬਾਅਦ ਫਿਰ ਕਾਫੀ ਕੁਛ ਕਰਿਆ, ਇੱਧਰ ਉੱਧਰ ਗਏ, ਉੱਧਰ ਇੱਧਰ ਗਏ ਬਸ, ਅਤੇ ਬਿਜੀ ਹੈ ਨਾ। ਅਤੇ ਕੱਲ੍ਹ ਫਿਰ ਸਵੇਰੇ ਉੱਠ ਕੇ ਡਿਕਸੀ ਗੁਰੂ ਘਰ ਗਏ, ਜਸਵੀਰ ਭਾਅ ਜੀ ਉਹਨਾਂ ਦੇ ਪੋਤਾ ਹੋਇਆ ਸਟੀਫਨ ਫਰਨੀਚਰ ਵਾਲਿਆਂ ਦੇ, ਉਹਦੇ ਖੁਸ਼ੀ ਦੇ ਵਿੱਚ ਉਹਨਾਂ ਨੇ ਸੁਖਣੇ ਸਾਹਿਬ ਦਾ ਪਾਠ ਕਰਾਇਆ ਹੋਇਆ ਸੀ, ਉੱਥੇ ਜਾਣ ਦਾ ਮੌਕਾ ਮਿਲਿਆ, ਅਤੇ ਵਧਾਈਆਂ ਸਾਰੀ ਫੈਮਿਲੀ ਨੂੰ, ਬਹੁਤ ਬਹੁਤ ਕੰਗਰੈਚੁਲੇਸ਼ਨ। ਅਤੇ ਬਾਅਦ ਦੇ ਵਿੱਚ ਬਾਲ ਸਾਹਿਬ ਦੇ ਇੱਥੇ ਫਿਊਨਲ 'ਤੇ ਸੀਗੇ, ਸਹੋਤਾ ਸਤਨਾਮ ਸਿੰਘ ਸਹੋਤਾ ਸਾਹਿਬ ਦੀ ਡੈਥ ਹੋ ਗਈ ਸੀ, ਅੰਕਲ ਜੀ ਉਹਨਾਂ ਦੀ, ਉਹਨਾਂ ਦੇ ਫਿਊਨਲ ਤੇ ਗਏ, ਕਹਿ ਲਓ ਘੰਟਾ ਲੱਗਿਆ, ਅੱਧਾ ਘੰਟਾ ਲੱਗਿਆ ਉੱਥੇ ਮਹਾਰਾਜ ਦੇ ਚਰਨਾਂ 'ਚ ਬਾਬਾ ਜੀ ਦੇ ਵਧਾਇਗੀ ਦਿੱਤੀ ਅੰਕਲ ਜੀ ਨੂੰ ਕਹਿ ਲਓ। ਅਤੇ ਉਹ ਤੋਂ ਬਾਅਦ ਫਿਰ ਆਪਣੇ ਕੁਲਵਿੰਦਰ ਛੀਨਾ ਭਾਅ ਜੀ ਹੋਣੀ, ਉਹਨਾਂ ਦੀ ਮਾਤਾ ਦੀ ਇੰਡੀਆ 'ਚ ਡੈੱਥ ਹੋ ਗਈ ਸੀਗੀ ਪਿਛਲੇ ਦਿਨਾਂ 'ਚ, ਉਹਨਾਂ ਨੇ ਸੁਖਮਨੀ ਸਾਹਿਬ ਦਾ ਡਿਕਸੀ ਗੁਰੂ ਘਰ ਪਾਠ ਕਰਾਇਆ ਸੀ, ਉੱਥੇ ਜਾਣ ਦਾ ਮੌਕਾ ਮਿਲਿਆ, ਪਰਮਾਤਮਾ ਨੂੰ ਚਰਨਾਂ 'ਚ ਨਵਾਜ ਬਖਸ਼ੇ। ਅਤੇ ਫਿਰ ਉਹ ਤੋਂ ਬਾਅਦ ਫਿਰ ਅਸੀਂ ਗਏ ਜੀ ਅਵਰ ਅਲ ਹੁਕ, ਮੈਂ ਤਾਂ ਨਾਂ ਭੁੱਲ ਜਾਂਦਾ, ਅਵਰਾਰ ਅਲ ਹੁਕ, ਅਵਰਾਰ ਇਹ ਬਰਾਰ ਇੱਦਾਂ ਕੁਛ ਨਾਮ ਆ, ਇਹ ਬਰਾਰ ਅਲ ਹੁਕ ਆਪਾਂ ਵੀਡੀਓ ਬਣਾ ਕੇ ਲਿਆ ਮੈਂ। ਉਹਨਾਂ ਨੂੰ ਅਕਬਲ ਦੇ ਵਿੱਚ ਹੋਟਲ ਸੀਗਾ, ਪਰਸੋਂ ਸ਼ੋਅ ਸੀ ਉਹਨਾਂ ਦਾ, ਕਹਿੰਦੇ ਬਹੁਤ ਭਰਿਆ, ਮੈਂ ਤਾਂ ਚਲੋ ਨਹੀਂ ਗਿਆ, ਪਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਇਨਸਾਨ, ਕਲਾਕਾਰ ਵੀ ਨੇ, ਪੋਲੀਟੀਸ਼ੀਅਨ ਵੀ ਨੇ। ਉੱਥੋਂ ਉਹਨਾਂ ਦਾ ਹੋਸਪਿਟਲ ਚੱਲਦਾ ਪਾਕਿਸਤਾਨ ਦੇ ਵਿੱਚ, ਮੋਰਾਂ ਵਾਲੀ ਕਿ ਬੋਰਾਂ ਵਾਲੀ ਕੀ ਕਹਿੰਦੇ, ਬੈਰੋ ਵਾਲੀ ਕੁਛ ਇੱਦਾਂ ਦਾ ਨਾਮ ਸੀ, ਮੇਰੇ ਦਿਮਾਗ 'ਚੋਂ ਨਾਂ ਨਿਕਲਦਾ। ਉੱਥੇ ਉਹਨਾਂ ਦਾ ਹੋਸਪਿਟਲ ਹਰ ਮਰੀਜ਼ ਲਈ ਫਰੀ ਆ, ਹਰ ਮਰੀਜ਼ ਲਈ 250 ਬੈੱਡ ਆ ਉੱਥੇ ਕਹਿੰਦੇ ਹੋਸਪਿਟਲ 'ਚ, ਹਰ ਮਰੀਜ਼ ਲਈ ਫਰੀ, ਕੋਈ ਪੈਸਾ ਨਹੀਂ ਕਹਿੰਦੇ, ਇੱਕ ਰੁਪਈਆ ਨਹੀਂ ਲੈਂਦੇ ਸੀ ਹੋਸਪਿਟਲ ਦਾ। ਕਮਾਲ ਦੀ ਗੱਲ ਹੈ ਯਾਰ, ਮੈਂ ਵੀਡੀਓ ਬਣਾਈ ਹੈ, ਸੁਣਿਓ ਤੁਸੀਂ ਉਹ 'ਚ, ਮੈਂ ਪਾਊਂਗਾ ਅੱਜ ਜਾਂ ਕੱਲ੍ਹ 'ਚ ਪੈ ਜੂਗੀ, ਸੁਣਿਓ ਜੇ ਕਿਤੇ ਤੁਹਾਨੂੰ ਮਿਲੇ ਉਹ। ਅਤੇ ਬਰਾਰ ਅਲ ਹੁਕ, ਅਤੇ ਉਹਨਾਂ ਨੂੰ ਜਾਣੀ ਰੱਬੀ ਰੂਹ ਨੇ ਮੈਂ ਕਹਿ ਸਕਦਾ। ਗੁਰਦਾਸ ਮਾਨ ਨਾਲ ਉਹਨਾਂ ਦਾ ਕਲੈਬੋਰੇਸ਼ਨ ਆਇਆ ਸੀ ਇੱਕ ਵਾਰ, ਹੈ ਨਾ, ਸੁਖਜਿੰਦਰ ਭਾਅ ਜੀ ਉਹਨਾਂ ਨਾਲ, ਬਹੁਤ ਸੋਹਣਾ ਗਾਉਂਦੇ ਆ, ਬਹੁਤ ਸੋਹਣਾ ਗਾਉਂਦੇ ਆ। ਉਹਨਾਂ ਨੂੰ ਮੌਕਾ ਮਿਲਿਆ ਅਤੇ ਫਿਰ ਉੱਧਰੋਂ ਵੱਧ ਉਹ ਤੋਂ ਉਦੋਂ ਫਿਰ ਮਨਮੋਹਨ ਬਰਸ ਭਾਅ ਜੀ ਉਹਨਾਂ ਦਾ ਸ਼ੋਅ ਦੇਖਿਆ, ਅਤੇ ਬਿਜ਼ੀ ਬਿਜ਼ੀ ਸੀ ਟੂਰ ਰਿਹਾ ਕੱਲ੍ਹ। ਚਲੋ ਥੈਂਕ ਯੂ ਸੋ ਮਚ, ਤੁਸੀਂ ਵੀ ਬਹੁਤ ਬਿਜ਼ੀ ਹੋ ਮੈਨੂੰ ਪਤਾ, ਅਤੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਅਤੇ ਮੈਂ ਫਿਰ ਲਿਆ ਮੈਂ ਪਰਮਿੰਦਰ, ਹੁਣ ਤਾਂ ਬਣਦਾ ਹੈ ਨਾ ਇੰਨਾ ਕੁ। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, ਮੁਰਗੇ ਦਾ ਕੋਈ ਕੁਐਸਚਨ ਆ, 647-606-8110। ਤੁਸੀਂ ਪਹਿਲੀ ਦੂਜੀ ਤੀਜੀ ਮੁਰਗੇ 'ਚ ਲੈਣੀ ਆ, ਹੋਮ ਇਕਿਊਟੀ ਘਰ 'ਚ ਕਢਾਉਣੀ ਚਾਹੁੰਦੇ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ, 647-606-8110 ਦਿਓ, ਪਰ ਸੰਪਰਕ ਕਰ ਲਿਓ। ਰਮਨਦੀਪ ਨਾਲ ਸੰਪਰਕ ਕਰ ਲਿਓ ਤੁਸੀਂ, ਇੰਸ਼ੋਰੈਂਸ ਦਾ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਉਹਦੇ 'ਚ ਹੈਲਪ ਕੀਤੀ ਜਾਊਗੀ ਤੁਹਾਨੂੰ। ਅਤੇ ਜਾਂ ਲਿਆ ਹੋਇਆ ਪਹਿਲਾਂ ਤੁਸੀਂ ਬ੍ਰੋਕਰੇਜ ਜੁਆਇਨ ਕਰਨੀ ਚਾਹੁੰਦੇ ਹੋਰਨਬਿਲ ਇੰਸ਼ੋਰੈਂਸ, ਤਾਂ 647-237-3131, 647-237-3131, ਜਾਂ ਫਿਰ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ RESPR ਦਾ TFS ਦਾ ਅਕਾਊਂਟ ਖੁਲਾਉਣਾ, ਅਤੇ ਮੇਰੇ ਨਾਲ ਸੰਪਰਕ ਕਰ ਲਿਓ, 647-835-5294, 6478355294। ਮੈਂ ਅਤੇ ਰਮਨਦੀਪ ਨੂੰ ਇਕੱਠੇ ਕੰਮ ਕਰਦੇ ਹਾਂ, 647-237-3131 'ਤੇ ਗੱਲਬਾਤ ਹੋ ਸਕਦੀ ਆ। ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਦਰਦ, 416-884-5486 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਆਹ ਸੁਣੋ ਦੋ ਕੁ ਬੋਲ, ਫਿਰ ਚੰਨੂ ਮੈਂ ਜੋੜਦਾ ਪਰਮਿੰਦਰ ਜੀ ਨੂੰ, ਕਰਦਾ ਉਹਨਾਂ ਨਾਲ ਗੱਲਬਾਤ।

0: ਆਉਣ ਵਾਲੇ ਐਤਵਾਰ ਨੂੰ ਇਹਨਾਂ ਨੂੰ ਸੁਣਦਾ, ਆਪਾਂ ਆਉਣ ਵਾਲੇ ਐਤਵਾਰ ਨੂੰ ਇਹਨਾਂ ਨੂੰ ਸੁਣਦਾ। ਬਹੁਤ ਸੋਹਣੀ ਗਾਇਕੀ ਆ, ਬਹੁਤ ਸੋਹਣੀ ਗਾਇਕੀ। ਕੋਈ ਟਿਕਟਾਂ ਲੈਣੀਆਂ 416-6761996 ਤੇ ਥੋੜੇ ਜਿਹੇ ਪੈਸਿਆਂ ਦੀਆਂ ਟਿਕਟਾਂ, ਨਾਲੇ ਡਰੋਨ ਸ਼ੋਅ ਦੇਖਾਂਗੇ, ਅਨਮੋਲ ਜਾਦੂਗਰ ਦਾ ਜਾਦੂ ਵੀ ਦੇਖਾਂਗੇ ਆਪਾਂ। 416-6761996 ਰੰਗਲਾ ਪੰਜਾਬ, ਰੰਗਲੇ ਸਰਦਾਰਾਂ ਦਾ ਸ਼ੋਅ। ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲਵ ਜੂ ਮੰਗਿਓ।
1: ਸਤਿ ਸ਼੍ਰੀ ਅਕਾਲ ਜੀ, ਆ ਗਈ ਲਵ ਜੂ ਤੇ ਅੱਜ ਸੋਮਵਾਰ ਆ ਭਲਾ।
0: ਹਾਂਜੀ ਬਿਲਕੁਲ, ਸੋਮਵਾਰ ਮੰਡੇ।
1: ਠੀਕ ਹੈ ਜੀ, ਤੇ ਬਾਕੀ ਮੈਂ ਨਾ ਪਰਮਿੰਦਰ ਨਾਲ ਥੋੜੀ ਗੱਲ ਕਰਨੀ, ਇੱਕ ਮਿੰਟ ਦੇ ਦਿਓ।
0: ਪਰਮਿੰਦਰ ਜੀ ਟੰਗਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਪਿਆਰ ਸਤਿਕਾਰ ਭਰੀ
2: ਜੀ, ਸ਼ੁਕਰੀਆ।
1: ਆਪਣਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੀ ਸ੍ਰੀ ਨਰਿੰਦਰ ਮੋਦੀ ਜੀ, ਮੁੱਖ ਮੰਤਰੀ ਪੰਜਾਬ ਦੇ ਜਦੋਂ ਪਹਿਲਾਂ ਐਮ ਪੀ ਹੁੰਦੇ ਸੀਗੇ ਜੀ, ਉਹ ਬੋਲਦੇ ਸੀਗੇ ਕੋਈ ਆਪਣੀ ਉਹਦੇ ਪਾਰਲੀਮੈਂਟ ਚ ਕੋਈ ਗੱਲ ਰੱਖੀ ਸੀ। ਕੱਲ ਇੱਕ ਸੂਝਵਾਨ ਸਰੋਤਾ ਕਹਿੰਦਾ ਵੀ ਪ੍ਰਧਾਨ ਮੰਤਰੀ ਨੇ ਉੱਠ ਕੇ ਪਾਣੀ ਦਾ ਗਲਾਸ ਫੜਾਇਆ ਭਗਵੰਤ ਮਾਨ ਨੂੰ। ਗੱਲ ਇਹ ਸਹੀ ਹੈ ਜੇ ਝੂਠ ਹੈ ਜੀ
0: ਬੱਲੇ।
1: ਮੈਂ ਕਿਹਾ ਵੀ ਇਹ ਗੱਲ ਹੋ ਨੀ ਸਕਦੀ, ਮੈਂ ਸ਼ਰਤ ਫਰਦਾ ਮੈਂ ਇੰਨੀ ਗੱਲ ਹੀ ਪੁੱਛਣੀ।
0: ਲਾ ਲਓ ਲੱਖ ਲੱਖ ਡਾਲਰ ਦੀ ਲਾ ਲਓ।
1: ਮੈਂ ਕਿਹਾ, ਪ੍ਰਧਾਨ ਮੰਤਰੀ ਨਹੀਂ ਫੜਾ ਸਕਦਾ, ਮੁੱਖ ਮੰਤਰੀ ਫੜਾਉਣ ਗਿਆ। ਉਹ ਕਹਿੰਦਾ ਨਹੀਂ ਜੀ, ਭਗਵੰਤ ਮਾਨ ਨੂੰ ਪਾਣੀ ਦਾ ਗਲਾਸ ਫੜਾ ਗਿਆ। ਮੈਂ
0: ਕਿਹਾ ਇਹ ਕੋਲ ਹੋਣੇ ਨਾ ਇਹੋ ਜਿਹੇ,
1: ਤੇ ਸੂਝਵਾਨ ਵਿਅਕਤੀ ਬੜਾ ਬਹੁਤ ਜ਼ਿਆਦਾ ਯਾਨੀ ਸੋਝਿਆ ਬੰਦਾ
0: ਯਾਨੀ ਆਪਣੇ ਵਰਗਾ।
1: ਮੈਂ ਕਿਹਾ ਹੱਦ ਹੋ ਗਈ ਬਾਬਾ, ਮੈਂ ਤਾਂ ਉਹਦੇ ਪੈਰ ਵਰਗਾ ਬਣੀ।
0: ਵਾਹਿਗੁਰੂ ਸਤਨਾਮ।
1: ਉਹ ਕਹਿੰਦੇ ਸੁਣਦੇ
0: ਲਵ ਜੀ, ਸੋਹਣਾ ਯੋਗ ਸੀ। ਚਲੋ ਪ੍ਰਮੇਂਦਰ ਕਰਨੀ ਆ ਟਿੱਪਣੀ, ਕਰ ਦੋ ਕੋਈ ਛੇੜ ਦੀ ਗੱਲ
2: ਜੀ। ਮੇਰੀ ਨਜ਼ਰ ਤਾਂ ਨਹੀਂ ਆ,
0: ਹੋ ਸਕਦਾ ਨਜ਼ਰ ਚ ਕੀ ਹੋਏ ਨਹੀਂ ਸਕਦਾ, ਜਿਹੜੀ ਚੀਜ਼ ਹੋਏ ਨਹੀਂ ਸਕਦੀ
2: ਰਾਜਨੀਤੀ ਚ ਸੰਭਵ ਵੀ ਹੁੰਦੀ ਹੈ ਏਦਾਂ ਦੀ ਗੱਲ,
0: ਪਰ ਐਡੀ ਨਹੀਂ ਹੁੰਦੀ, ਐਡੀ ਨਹੀਂ ਹੁੰਦੀ
2: ਦੇ ਵਿੱਚ ਕੋਈ ਜੀ। ਇੱਕ ਵਾਰੀ ਰਾਹੁਲ ਗਾਂਧੀ ਉੱਠ ਕੇ ਚਲੇ ਗਏ ਸੀ ਪੀ ਐਮ ਮੋਦੀ ਦੀ ਸੀਟ ਦੇ ਬਿਲਕੁਲ ਕੋਲ, ਔਰ ਜਾ ਕੇ ਉਹਨਾਂ ਨੇ ਜੱਫੀ ਪਾ ਲਈ ਸੀ। ਸੋ ਉਸ ਗੱਲ ਦਾ ਬੜਾ ਇਸ਼ੂ ਬਣਾਇਆ ਗਿਆ ਸੀ, ਔਰ ਪਿੱਛੇ
0: ਰਾਹੁਲ ਗਾਂਧੀ, ਰਾਹੁਲ ਗਾਂਧੀ ਹੋ ਸਕਦਾ, ਰਾਹੁਲ ਗਾਂਧੀ ਇਹ ਚੀਜ਼ ਕਰ ਸਕਦਾ ਜਾਂ ਮੋਦੀ ਸਾਹਿਬ ਉਹਦੇ ਲਈ ਕਰ ਸਕਦਾ, ਬਰੋਬਰ ਦੇ ਨੇ ਆਏ ਹਨਾ।
2: ਆਪਾਂ ਇੱਕ ਹੋਰ ਗੱਲ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਕਿ ਪਿਛਲੇ ਸੈਸ਼ਨ ਦੇ ਵਿੱਚ ਜਿਹੜੀਆਂ ਕਾਂਗਰਸ ਦੀਆਂ 8-9-10 ਐਮ ਪੀਜ਼ ਬੀਬੀਆਂ ਸੀਗੀਆਂ, ਉਹ ਪ੍ਰਧਾਨ ਮੰਤਰੀ ਮੋਦੀ ਦੀ ਆਉਣ ਤੋਂ ਪਹਿਲਾਂ ਉਹਨਾਂ ਦੀ ਸੀਟ ਕੋਲ ਪਹੁੰਚ ਗਈਆਂ ਸੀ, ਤਾਂ ਬਹੁਤ ਵੱਡਾ ਇੱਕ ਇਸ਼ੂ ਬਣ ਗਿਆ ਸੀ।
0: ਪਰਮਿੰਦਰ ਜੀ ਤੁਸੀਂ ਇਹ ਤਾਂ ਸਾਰੀਆਂ ਗੱਲਾਂ ਛੱਡੋ, ਉਹ ਕਹਿੰਦੇ ਨੇ ਵੀ ਮੋਦੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਾਣੀ ਦਾ ਗਲਾਸ ਫੜਾ ਸਕਦੇ ਆ, ਬਸ ਆਹ ਕੁਐਸਚਨ ਆ, ਹੋਰ ਤਾਂ ਬਹੁਤ ਕੁਛ ਹੁੰਦਾ ਹੋਊਗਾ।
2: ਉਹ ਕੋਈ ਪ੍ਰੋਟੋਕਾਲ ਨਹੀਂ ਆ ਨਾ ਕੁਛ ਏਦਾਂ ਦੀ ਕੋਈ ਘਟਨਾ ਆ। ਹਾਂ ਪਾਰਲੀਮੈਂਟ ਤੋਂ ਬਾਹਰ ਕੁਝ ਕਿਤੇ ਵੀ ਕੁਝ ਹੋਇਆ ਹੋ ਸਕਦਾ ਵਿਦਿਨ ਪਾਰਲੀਮੈਂਟ, ਕਿਉਂਕਿ ਪ੍ਰੋਟੋਕਾਲ ਆਉਂਦਾ ਉੱਥੇ, ਕੋਈ ਅਜਿਹੀਆਂ ਚੀਜ਼ਾਂ ਸੰਭਵ ਨਹੀਂ ਹੁੰਦੀਆਂ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗਲਤੀ ਉਹਨਾਂ ਦੇ ਅੱਗੇ ਆ ਗਈ ਆ। ਸੋ ਜ਼ਿਆਦਾ ਕਲੀਅਰ ਤਾਂ ਉਹੀ ਦੱਸ ਸਕਦੇ ਨੇ ਭਾਈ, ਕਦੋਂ ਦੀ ਘਟਨਾ,
0: ਆਪਾਂ ਗੱਲਾਂ ਬਣਾਉਣੀ ਹੁੰਦੀ ਆ, ਬਣਾ ਲਈ ਆਪਾਂ, ਆਪਾਂ ਵੀ ਤਾਂ ਇਦਾਂ ਹੀ ਆ। ਚਲੋ ਕੋਈ ਨਹੀਂ, ਚਿਰੰਜਾ ਸਿਆਸੀ ਡਾਕਟਰ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਲਵ ਯੂ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕਿੱਦਾਂ ਸਿਹਤਾਂ ਮਰੀਜ਼ਾਂ ਨੂੰ ਕਰੀ ਜਾਂਦੇ ਹੋ ਠੀਕ?
3: ਬਿਲਕੁਲ
0: ਚਾਹੀਦਾ ਵੀ ਹੈ। 416-884-5486 416-884-5486 ਜੀ ਡਾਕਟਰ ਸਾਹਿਬ,
3: ਹੋਰ ਅਪਡੇਟ ਹੋ ਗਿਆ ਜੀ।
0: ਅੱਛਾ,
3: ਸੋ ਗੋਡਾ ਜਿੰਨਾ ਮਰਜ਼ੀ ਪੇਨ ਪਰ
0: ਹਾਂ
3: ਹੈ, ਥੋੜੀ ਤੁਹਾਨੂੰ ਚੀਜ਼ ਕਹਿ ਚਾਹੀਦੀ ਆ ਸਰ, ਸੇਰੀ ਮਹਾਰਾਜ ਦਾ ਨਾਮ ਲੈ ਕੇ ਜਿੰਨਾ ਮਰਜ਼ੀ ਪੇਨ ਕਰਦਾ,
0: ਬਿਲਕੁਲ
3: ਲੱਗ ਮਾਰਦਾ ਆਊਗਾ ਸਿੱਧਾ ਹੋ ਕੇ ਜਾਊਗਾ, ਸਰਜਰੀ ਨਹੀਂ ਹੋਣ ਦਿੰਦੇ। ਸਰਜਰੀ ਵਾਲੇ ਬੰਦੇ ਦੀ ਗੱਲ ਕਰ ਰਹੇ ਹਾਂ, ਮਤਲਬ ਉਹ ਨਰਵ ਸਿੱਧੀ ਰਾਈਟ ਵੇ ਰਿਲੀਜ਼ ਹੋਣ ਲੱਗ ਪਈ,
0: ਬਿਲਕੁਲ
3: ਜਿਹੜੀਆਂ ਕੁੰਡੀਆਂ ਸੀ ਹੋਰ ਬੈਟਰ ਹੋ ਗਈਆਂ, ਬਹੁਤ ਜ਼ਿਆਦਾ
0: ਬੈਟਰ ਹੋ ਗਈਆਂ।
3: ਸੋ ਇਸ ਕਰਕੇ ਕਿਸੇ ਨੂੰ ਮੋਢੇ ਦੀ ਪੇਨ ਆ, ਗੋਡੇ ਦੀ ਪੇਨ ਆ, ਜਿੱਥੇ ਨਹੀਂ ਹੱਲ ਲੱਭਦਾ, ਕਰਨ ਵਾਲਾ ਤਾਂ ਮਹਾਰਾਜ ਆ,
0: ਕਰਨ ਵਾਲਾ ਮਹਾਰਾਜ,
3: ਤੇ ਕਰਾਉਣ ਵਾਲਾ ਵੀ ਉਹੀ ਆ।
0: ਸਹੀ ਗੱਲ,
3: ਤੇ ਪਰ ਇਹ ਆ ਵੀ ਠੀਕ ਹੋ ਕੇ ਜਾਊਗਾ ਜੀ।
0: ਏਰੀਆ ਦੱਸੋ ਤੇ ਟਾਈਮਿੰਗ ਦੱਸੋ।
3: ਵਿਲੀਅਮ ਪਾਰਕ ਵਿੱਚ ਚੰਕੂਜ਼ੀ, ਸਾਰੀਆਂ ਇੰਸ਼ੋਰੈਂਸ ਕਵਰ ਕਰਦੇ ਆ, ਕੋਈ ਝਟਕਾ ਨੀ ਮਾਰਦੇ, ਕੋਈ ਮਸਾਜ ਨੀ ਕਰਦੇ, 15 ਮਿੰਟ ਲੱਗਦੇ ਆ,
0: ਬਿਲਕੁਲ
3: ਜਿਆਦਾ ਟਾਈਮ ਨੀ ਲੱਗਦਾ, ਔਰ ਸਾਰਾ ਬੋਡੀ ਸੈੱਟ ਕਰਕੇ ਦਿੰਦੇ।
0: ਕਿਆ ਬਾਤ ਆ, ਕਿਆ ਬਾਤ ਆ। 416-484-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਚੰਗੂਜੀ ਐਂਡ ਵਿਲੀਅਮ ਦਾ ਏਰੀਆ, ਵਿਲੀਅਮ ਪਾਰਕ ਦਾ ਏਰੀਆ ਬਣਦਾ, ਅਤੇ ਮੰਡੇ ਟੂ ਸੰਡੇ ਹੁੰਦੇ ਆ, ਅਤੇ ਸਵੇਰੇ 10 ਵਜੇ ਤੋਂ ਡਾਕਟਰ ਸਾਹਿਬ ਕਿੰਨੇ ਵਜੇ ਤੋਂ
3: 10 ਵਜੇ ਤੋਂ ਲੈ ਕੇ 7 ਵਜੇ
0: ਤੱਕ ਓਪਨ ਹੁੰਦੇ ਆ, ਪਰ ਫੋਨ ਜ਼ਰੂਰ ਕਰਕੇ ਜਾਓ ਅਤੇ ਫਿਰ ਠੀਕ ਹੋ ਕੇ ਆਓ, ਤੰਦਰੁਸਤ ਹੋ ਕੇ
3: ਆਓ।
0: ਥੈਂਕ ਯੂ ਸਰ। 416-484-5486 ਥੈਂਕ ਯੂ ਪ੍ਰਿੰਸਰ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਆਨੂੰ।
1: ਦੋ ਮਿੰਟ ਬਾਅਦ ਚ ਗੱਲ ਕਰ ਲੈਂਦੇ, ਇਹ ਗਲਤ ਗੱਲ ਆ। ਅੱਛਾ ਦੂਜਾ ਜੋ ਮੈਂ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਪੁੱਛਣਾ ਸੀ ਕੀ ਭਾਜਪਾ ਚ ਕੀ ਚੱਲ ਰਿਹਾ, ਦੱਸੋਗੇ? ਦੇਖੋ ਅੱਜ ਤੱਕ ਸ਼ਾਹ ਜੀ ਦਾ ਪਤਾ ਹੀ ਨੀ ਕਿੱਥੇ ਨੇ, ਤੇ ਮੋਦੀ ਨੇ ਐਤਕੀ ਚਲੇ ਹੀ ਜਾਣਾ, ਆਪਾਂ ਨੂੰ ਸਭ ਨੂੰ ਪਤਾ ਵੀ ਉਹਨੇ ਨਹੀਂ ਬਣਨਾ। ਕੀ ਰੱਫੜ ਪੈ ਰਿਹਾ ਭਾਜਪਾ, ਨਿਤਿਨ ਸ਼ਾਹ ਤੇ ਉਹ ਆ ਜਿਹੜਾ ਆਪਣਾ ਦੂਜਾ ਨਾਇਡੂ, ਇਹ ਵੀ ਆਪਸ ਚ ਗੱਲਾਂ ਕਰਦੇ ਨੇ, ਮਿਲਦੇ ਆ ਫਿਰ ਨਿਤਿਨ ਸ਼ਾਹ ਆਪਣੇ ਉੱਥੇ ਦਿੱਲੀ ਜਾਂਦੇ ਆ, ਆਪਣੇ ਆਫਿਸ ਚ ਸਾਰਿਆਂ ਨੂੰ ਬੁਲਾਉਂਦੇ ਆ, ਆਪਣੇ ਬੰਦਿਆਂ ਨੂੰ। ਕੋਈ ਚੱਲ ਰਿਹਾ ਕੁਛ ਪਲੀਜ਼ ਦੱਸੋਗੇ ਸਰ, ਮੈਂ ਆਫਬੀਅਸ ਤੁਹਾਨੂੰ।
0: ਥੈਂਕ ਯੂ। ਇੱਕ ਮਿੰਟ ਹੋਲਡ ਰੱਖਿਓ, ਫਿਰ ਕਮਲਜੀਤ ਭਾਜੀ ਦਾ ਵੀ ਲੈ ਲਿਆ ਕੁਐਸਚਨ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਆਨੂੰ।
1: ਦੇਖੋ ਜਿਹੜੀ ਇਸ ਵੇਲੇ ਨਾ, ਚਾਹੇ ਪੰਜਾਬ ਦੇ ਵਿੱਚ ਬਾਦਲਾਂ ਦੀ ਰਾਜਨੀਤੀ ਧਰਮ ਦੇ ਨਾਂ ਦੇ ਉੱਤੇ, ਚਾਹੇ ਨਿਤੀਸ਼ ਕੁਮਾਰ ਆਪਣੇ ਇਹਨਾਂ ਦੀ ਮੋਦੀ ਅਮਿਤ ਸ਼ਾਹ ਦੀ ਕੰਪਨੀ ਜਿਹੜੀ ਸੀਗੀ, ਅੱਜ ਦਾ ਜਿਹੜਾ ਜੈਨਜੀ ਹੈ ਸਰ, ਉਹ ਇਹ ਚੀਜ਼ ਮੰਗ ਰਿਹਾ, ਉਹਨੂੰ ਧਰਮ ਤੋਂ ਕੋਈ ਲੈਣ ਦੇਣ ਨਹੀਂ ਹੈਗਾ। ਉਹ ਕਹਿੰਦਾ ਵੀ ਮੈਂ ਪੜ੍ਹਿਆ ਲਿਖਿਆ ਤੇ ਮੇਰੀ ਜੌਬ ਕਿੱਥੇ ਆ, ਮੇਰਾ ਕੈਰੀਅਰ ਕਿੱਥੇ ਆ, ਜਿਹੜੀਆਂ ਕਿ ਸਰਕਾਰਾਂ ਪ੍ਰੋਮਿਸ ਕਰਦੀਆਂ ਉਹਦੇ ਹਿਸਾਬ ਦੇ ਨਾਲ। ਬੀਜੇਪੀ ਦਾ ਤੇ ਅਰਵਿੰਦ ਕੇਜਰੀਵਾਲ ਜੀ 6 ਮਹੀਨੇ ਪਹਿਲਾਂ ਕਹਿਤਾ ਵੀ 2027 ਤੋਂ ਪਹਿਲਾਂ ਤੋਂ ਜ਼ਿਆਦਾ ਖੈਰ ਇਹ ਟਿਕੇ ਹੀ ਨਾ, ਕਿਉਂਕਿ ਜੇ ਇਸ ਵਿਸ਼ਵ ਗੁਰੂ ਦੀ ਜਿਹੜੀ ਆ ਲਾ ਲਈਏ ਆਪਾਂ, ਆਜ਼ਾਦੀ ਸਰਕਾਰ ਬਣੀ ਆ, ਨੋਟਬੰਦੀ ਹੋਈ ਧਾਰਾ 370 ਉਹ ਤੋਂ ਬਾਅਦ ਦੇ ਵਿੱਚ ਸਵੱਛਾ ਭਾਰਤ ਅਭਿਆਨ ਚਲਾਇਆ ਜੀ, ਇਨਕਰੇਬਲ ਇੰਡੀਆ, ਮੇਕ ਇਨ ਇੰਡੀਆ, ਵਾਰ ਗੁਆ ਦੀ ਪਾਪਾ ਨੇ, ਯੂਕਰੇਨ ਦੀ ਫਲਾਨਾ ਢਿੰਗੜਾ ਕਰ ਦਿੱਤੀ, ਅਹੁਦੇ ਕਰ ਦਿੱਤੀ, ਸਮਾਰਟ ਸਕੂਲ ਬਣਾਤੇ, ਕਿਸਾਨਾਂ ਦੀ 4 ਗੁਣਾ ਆਮਦਨੀ ਕਰ ਦਿੱਤੀ, ਉਹ ਮਤਲਬ ਗੱਲਾਂ ਕਿਤੇ ਵੀ ਨੀ ਰਹੀਆਂ। ਇਲੈਕਟ੍ਰੋ ਬੌਂਡ ਦਾ ਤੁਹਾਡੇ ਸਾਹਮਣੇ ਦੇਖ ਲਓ ਕੀ ਹਾਲ ਹੋਇਆ, ਅਜੇ ਤੱਕ ਪਤਾ ਲੱਗ ਕਿੰਨਾ ਪੈਸਾ ਆਇਆ, ਪਰ ਹੋਰ ਤੇ ਹੋਰ ਮੰਦਿਰ ਵੀ ਖਾ ਗਏ, ਮਸਜਿਦ ਵੀ ਖਾ ਗਏ, ਗੁਰਦੁਆਰੇ ਵੀ ਖਾ ਗਏ, ਸਾਰਾ ਕੁਛ ਹੀ ਖਾ ਗਏ, ਮਤਲਬ ਹਰ ਇੱਕ ਪਾਸੇ ਇਹਨਾਂ ਨੇ ਬੀਜੇਪੀ ਕੰਪਨੀ ਨੇ ਕੋਈ ਵੀ ਏਦਾਂ ਦੀ ਚੀਜ਼ ਨੀ ਛੱਡੀ ਜਿਹਦੇ ਵਿੱਚ ਰਾਇਤਾ ਨਾ ਬੁਲਾਇਆ ਹੋਵੇ, ਚਾਹੇ ਉਹ ਅਗਨੀਵੀਰ ਉਹਨਾਂ ਦਾ ਪੁਰਾਣਾ 20 ਸਾਲ ਦੀ ਨੌਕਰੀ ਸੀ, 4 ਸਾਲ ਦੇ ਵਿੱਚ ਨਿਆਣੇ ਤੁਸੀਂ ਰਿਟਾਇਰਮੈਂਟ ਕਰ ਦਿੱਤੇ ਨੀ, ਉਹ ਘਰ ਭੇਜ ਦਿੰਦੇ ਹੋ, ਤੇ ਮਤਲਬ ਤੁਹਾਨੂੰ ਲੱਗਦਾ ਨੀ ਹੈ ਵੀ ਇਹ ਜਿਹੜਾ ਇਸ ਵੇਲੇ ਦੁਨੀਆਂ ਦੇ ਵਿੱਚ ਵੀ ਖਿਆ ਜ਼ਿਆਦਾਤਰ ਇਹੀ ਆ, ਲੋਕੀ ਧਰਮ ਤੋਂ ਬਹੁਤ ਬੱਚੇ ਜਿਹੜੇ ਅੱਜ ਦੇ ਜੈਨਜੀ ਆ ਉਹ ਨਹੀਂ ਇਸ ਚੀਜ਼ ਨੂੰ ਬਿਲੀਵ ਕਰਦੇ, ਭਾਰਤ ਦੇ ਵਿੱਚ ਵੀ ਮਤਲਬ ਕਿ ਇਹ ਚੀਜ਼ ਰਾਜਨੀਤੀ ਜ਼ਰੂਰ ਆ ਰਹੀ ਹੈ। ਜਿੱਥੇ ਮੇਰਾ ਹਿਸਾਬ ਹੈ ਵੀ ਜਿਹੜੇ ਹੁਣ ਪੁਰਾਣੇ ਬਜ਼ੁਰਗ ਹੋ ਗਏ ਨਾ ਆਪਣੇ 70-70 ਸਾਲ ਦੇ, ਕੋਈ ਕੋਸ਼ਿਸ਼ ਛੱਡਦੇ ਨੀ, ਇਹਨਾਂ ਦਾ ਪਰਦਾ ਜਿਹੜਾ ਬੜੀ ਛੇਤੀ ਸਾਫ਼ ਹੋਣੇ ਵਾਲਾ ਸਾਰਾ।
0: ਥੈਂਕ
1: ਯੂ ਸਰ, ਮਿਹਰਬਾਨੀ।
0: ਪਰਮਿੰਦਰ ਜੀ ਕਰਿਓ ਅਪਡੇਟ, ਨਾਲੇ ਮੈਂ ਇੱਕ ਕੁਐਸਚਨ ਹੋਰ ਜੋੜਦਾ ਨਾ, ਜਿਵੇਂ ਭਾਜੀ ਹੁਣੇ ਕਹਿੰਦੇ ਇੱਕ ਗਲਾਸ ਫੜਾ ਕੇ ਗਏ ਮੋਦੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੂੰ ਫੜਾਇਆ ਪਾਣੀ ਦਾ, ਇੱਦਾਂ ਹੀ ਤਾਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕੰਗਣਾ ਦੇ ਵੀ ਲੋਕਾਂ ਨੇ ਕੁੱਟ ਪਵਾਤੀ ਸੀ, ਇਹ ਸੋਸ਼ਲ ਮੀਡੀਆ ਕੁਛ ਵੀ ਹੋ ਸਕਦਾ, ਗੱਲੇ ਬਣਾਉਣੀ ਆ, ਮੇਰੇ ਨਾਲ ਬਹਿਸ ਹੀ ਜਾਂਦਾ ਸੀ ਉਦੋਂ ਮੈਂ ਬੈਠੇ ਇੱਕ ਪਾਰਟੀ 'ਚ।
2: ਚਲੋ ਫੜਾ ਵੀ ਦਿੱਤਾ ਉੱਥੇ, ਕਿਹੜਾ ਕੀ ਹੋ ਗਿਆ ਫਿਰ ਉਹਦੇ ਨਾਲ, ਕੀ ਸੌਰ ਜਾਣਾ ਜਾਂ ਕੀ ਵਿਗੜ ਜਾਣਾ ਜਾਂ ਕੀ ਸਵਾਰਿਆ ਜਾਣਾ, ਇਹ ਕੋਈ ਇਸ਼ੂ ਨਹੀਂ ਹੁੰਦਾ ਮੈਨੂੰ ਲੱਗਦਾ, ਕੋਈ ਐਡਾ ਵੱਡਾ
0: ਜਿਹੜੀ ਚੀਜ਼ ਹੋ ਨਹੀਂ ਸਕਦੀ ਉਹ ਹੋ ਨਹੀਂ ਸਕਦੀ, ਖਰਾਬ ਕੀਤਾ ਜਾ।
2: ਜੀ ਜੀ, ਔਰ ਜਿਹੜੀ ਗੱਲ ਪਨੇਸਰ ਸਾਹਿਬ ਕਹਿ ਕੇ ਗਏ ਨੇ, ਔਰ ਭਾਈ ਸਾਹਿਬ ਲਾਸਟ ਕਾਲਰ ਕਹਿ ਕੇ ਗਏ ਨੇ ਕਿ ਖੂਬ ਵਾਪਰ ਕੀ ਰਿਹਾ, ਜੈਨ ਜੀ ਤੋਂ ਬਹੁਤ ਉਮੀਦਾਂ ਨੇ, ਬੜਾ ਪ੍ਰਦਰਸ਼ਨ ਹੋ ਰਿਹਾ ਜੇ ਝਾਰਖੰਡ ਦੇ ਵਿੱਚ ਵੀ, ਪਰ ਹਰਜੀਤ ਜੀ ਇੰਨਾ ਸੌਖਾ ਨਹੀਂ ਹੁੰਦਾ, ਜਿਹੜੇ ਸੱਤਾ 'ਚ ਬੈਠੇ ਹੁੰਦੇ ਨੇ, ਜਿਹੜੇ ਸਰਕਾਰਾਂ 'ਚ ਬੈਠੇ ਹੁੰਦੇ ਨੇ, ਐਡੀ ਛੇਤੀ ਕੁਰਸੀਆਂ ਖਾਲੀ ਨਹੀਂ ਕਰਦੇ, 3 ਦਿਨ ਰਹਿੰਦੇ ਨੇ ਜਿਹੜੇ ਨੇ ਲੋਕ ਸਭਾ ਦੇ ਵਿੱਚ ਸੈਸ਼ਨ ਦੇ ਇਸ ਹਫ਼ਤੇ ਦੇ, ਉਹਨਾਂ ਉਹਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਬਿੱਲ ਲਿਆਂਦਾ ਜਾ ਰਿਹਾ ਜਿਹਦੇ ਤੇ ਕੋਈ ਚਰਚਾ ਨਹੀਂ ਹੈ, ਜਿਹਨੂੰ ਪ੍ਰੀ ਸੀਮਨ ਬਿੱਲ ਕਹਿੰਦੇ ਆ ਜਾਂ ਡੀ ਲਿਮਿਟੇਸ਼ਨ ਕਹਿੰਦੇ ਆ। ਉਹ ਬਿੱਲ ਕੀ ਆ? ਉਹ ਬਿੱਲ ਇਹ ਆ ਕਿ ਲੋਕ ਸਭਾ ਤੇ ਰਾਜ ਸਭਾ ਦੀਆਂ ਜਿਹੜੀਆਂ ਕੁੱਲ ਸੀਟਾਂ ਨੇ 543 ਜਿਹੜੀਆਂ ਲੋਕ ਸਭਾ ਦੀਆਂ ਨੇ ਉਹਨਾਂ ਨੂੰ ਵਧਾ ਕੇ ਜਿਹੜਾ 850 ਕੀਤਾ ਜਾਣਾ। ਸੋ ਇਹਦੇ ਵਿੱਚ ਜਿਹੜੀ ਸੁਖਬੀਰ ਬਾਦਲ ਦੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਆਈ ਆ, ਅਕਾਲੀ ਦਲ ਦੀ ਵੀ ਇੱਕ ਸੀਟ ਆ ਜਿਹੜੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਐਮ ਪੀ ਨੇ, ਸੋ ਉਹ ਜੁਗਾੜ ਦੇ ਵਿੱਚ ਅਮਿਤ ਸ਼ਾਹ ਪੂਰੀ ਭੂਮਿਕਾ ਨਿਭਾ ਰਹੇ ਨੇ। ਔਰ ਹੋ ਸਕਦਾ ਇਹਨਾਂ ਤਿੰਨ ਦਿਨਾਂ ਦੇ ਵਿੱਚ ਪ੍ਰੀ ਸੀਮਨ ਜਾਂ ਡੀ ਲਿਮਿਟੇਸ਼ਨ ਬਿੱਲ ਲਿਆਂਦਾ ਜਾਵੇ। ਉਹ ਕੀ ਬਿੱਲ ਆ? ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਿਵਾਦਗ੍ਰਸਤ ਬਿੱਲ ਆ। ਦੇਖਣ ਦਾ ਬੜਾ ਚੰਗਾ ਲੱਗਾ ਕਿ ਪੰਜਾਂ ਸੀਟਾਂ ਵੀ ਜਿਹੜੀਆਂ ਦੋ ਤਿੰਨ ਹੋਰ ਵੱਧ ਸਕਦੀਆਂ ਨੇ, ਪਰ ਉਹਨਾਂ ਦੇ ਵਿੱਚ ਜਿਹੜਾ ਯੂਪੀ ਆ, ਜਿਹੜਾ ਹਿੰਦੀ ਪੱਟੀ ਜਿਹਨੂੰ ਕਹਿ ਦਿੰਦੇ ਆਪਾਂ, ਜਿਹੜਾ ਯੂਪੀ ਆ, ਬਿਹਾਰ ਆ, ਮੱਧ ਪ੍ਰਦੇਸ਼ ਆ, ਰਾਜਸਥਾਨ ਆ, ਮਹਾਰਾਸ਼ਟਰ ਆ, ਇਹਨਾਂ 5-7 ਸੂਬਿਆਂ ਦੀਆਂ ਸੀਟਾਂ ਜਿਹੜੀਆਂ ਬਹੁਤ ਜ਼ਿਆਦਾ ਆਬਾਦੀ ਕਾਰਨ ਬਹੁਤ ਜ਼ਿਆਦਾ ਵੱਧ ਜਾਣੀਆਂ। ਸੋ ਬੀਜੇਪੀ ਦੀ ਪਲੈਨਿੰਗ ਅੰਦਰ ਖੱਤ ਇਹ ਆ ਕਿ ਅਸੀਂ ਚਾਹੇ ਸਾਊਥ ਦੇ ਵਿੱਚ, ਦੱਖਣੀ ਭਾਰਤ, ਤਾਮਿਲਨਾਡੂ, ਕੇਰਲਾ ਸਾਰੇ ਸੂਬੇ ਹਾਰ ਜਾਈਏ, ਮਨੀਪੁਰ, ਮੇਘਾਲਿਆ, ਨੌਰਥ ਈਸਟ ਸਾਰਾ ਹਾਰ ਜਾਈਏ, ਪੰਜਾਬ ਹਾਰ ਜਾਈਏ, ਜੰਮੂ ਕਸ਼ਮੀਰ ਹਾਰ ਜਾਈਏ, ਸਾਨੂੰ ਇਹ ਹਿੰਦੀ ਹਾਟਲਾਈਨ ਜਿਹੜੇ 5-7 ਸੂਬੇ ਆ, ਜੇ ਇਹਨਾਂ ਦੇ ਵਿੱਚ ਸਾਡੀਆਂ ਸੀਟਾਂ ਇੰਨੀਆਂ ਕੁ ਬਣ ਜਾਂਦੀਆਂ ਕਿ ਸਰਕਾਰ ਸਾਡੀ ਸੈਂਟਰ 'ਚ ਬਣ ਜਾਣੀਆਂ, ਤਾਂ ਸਾਡੇ 25-30 ਸਾਲ ਪਾਸ ਆ। ਸੋ ਇਹ ਇੱਕ ਬਹੁਤ ਵੱਡਾ ਬਿੱਲ ਆ ਰਿਹਾ ਜਿਹਦੇ 'ਤੇ ਕੋਈ ਚਰਚਾ ਨਹੀਂ ਹੋ ਰਹੀ। ਸੋ ਇਹ ਅਮਿਤ ਸ਼ਾਹ ਜੀ ਇਸ ਕੰਮ 'ਚ ਜੁਟੇ ਹੋਏ ਨੇ। ਔਰ ਇਹ ਜਿਹੜਾ ਸ਼ਰਦ ਪਵਾਰ ਦੇ ਜਾਂ ਜਿਹੜਾ ਸ਼ਿਵ ਸੈਨਾ ਦੇ ਵਿਧਾਇਕ ਤੋੜੇ ਗਏ ਨੇ, ਮਮਤਾ ਬੈਨਰਜੀ ਦੇ ਜਿਹੜੇ 20 ਵਿਧਾਇਕ ਤੋੜੇ ਗਏ ਨੇ, ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਜਿਹੜੇ ਭਾਜਪਾ 'ਚ ਲਿਆਂਦੇ ਗਏ ਨੇ, ਇਹ ਉਹੀ ਜੁਗਾੜਬੰਦੀ ਆ। ਹਾਲੇ ਅੰਕੜਾ ਪੂਰਾ ਨਹੀਂ ਹੈ ਵੈਸੇ ਭਾਜਪਾ ਦੇ ਕੋਲ, 25-30 ਉਹਨਾਂ ਦੇ ਐਮ ਪੀ ਥੁੜਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਜੇ ਮੈਨੇਜ ਕਰ ਜਾਂਦੇ ਨੇ, ਮੈਨੂੰ ਲੱਗਦਾ ਫਿਰ ਡੈਮੋਕ੍ਰੇਸੀ ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਭਾਰਤ ਦੇ ਵਿੱਚ ਲੋਕਤੰਤਰ ਕਹਿੰਦੇ ਆ, ਚਾਹੇ ਜੈਨ ਜੀ ਆ ਜਾਵੇ, ਚਾਹੇ ਕਿਸਾਨ ਆ ਜਾਣ, 25-30 ਸਾਲ ਭਾਜਪਾ ਨੂੰ ਜਿਹੜਾ ਇੱਥੋਂ ਹਿਲਾਉਣਾ ਹੋਰ ਮੁਸ਼ਕਲ ਹੋ ਜਾਏਗਾ ਜੀ।
0: ਕੁਮਾਰੀ ਆਂਟੀ ਜੀ ਦਾ ਵੀ ਮੈਸੇਜ, ਆਂਟੀ ਥੈਂਕ ਯੂ ਸੋ ਮਚ। ਵਾਹਿਗੁਰੂ ਕਹਿੰਦੇ ਮੇਰਾ ਰੋਮ ਰੋਮ ਕਰਜ਼ਾ ਕਰਜ਼ਦਾਰ ਹੈ ਤੇਰਾ, ਬਸ ਮਿਹਰ ਭਰਿਆ ਹੱਥ ਰੱਖੀ, ਤੰਦਰੁਸਤੀ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦੇ। ਬਿਲਕੁਲ, ਥੈਂਕ ਯੂ। 85-20 ਤੋਂ ਰੇਸ਼ਮ ਭਾਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ, ਤੁਹਾਨੂੰ ਵੀ ਅਤੇ ਬੂਟਾ ਸਿੰਘ ਭਾਅ ਜੀ ਤੁਹਾਨੂੰ ਵੀ ਗੁੱਡ ਮੋਰਨਿੰਗ ਪਿਆਰ ਭਰੀ, ਸਤਿ ਸ਼੍ਰੀ ਅਕਾਲ। ਅਤੇ ਨਾਲ ਦੀ ਨਾਲ ਬਿਲਕੁਲ 67-06 ਤੋਂ ਭਾਅ ਜੀ ਦਾ ਮੈਸੇਜ ਆਇਆ, ਵੀਡੀਓ ਆ ਕੋਈ, ਚਲੋ ਮੈਂ ਬਾਅਦ 'ਚ ਦੇਖਦਾ, ਥੈਂਕ ਯੂ। ਅਤੇ ਜੋਲ ਸਾਹਿਬ ਦੇ ਵੀ ਮੈਸੇਜ ਆ ਗਏ, 51-93 ਤੋਂ ਵੀ ਭਾਅ ਜੀ ਨੇ, ਗੇਬੀ ਹੋਣਾ ਨੇ ਮੈਨੂੰ ਪਾਇਆ ਸੀ ਵੀਡੀਓ, ਮੈਂ ਦੇਖੀ ਉਹ 'ਚ, ਮੈਨੂੰ ਤਾਂ ਨਹੀਂ ਕਿਤੇ ਗਲਾਸ ਗਲੂਸ ਦੇਖਿਆ। 37-78 ਤੋਂ ਵੀ ਭਾਅ ਜੀ ਦਾ ਮੈਸੇਜ ਆਇਆ, ਭਾਅ ਜੀ ਥੈਂਕ ਯੂ ਸੋ ਮਚ। 81-10 ਆਪਣੇ ਸ਼ਰਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਯਾਰ ਨੰਗਿਆ ਸਵਾਗਤ ਆ।
4: ਉਹ ਜਿੰਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਸੁਣਾਓ
0: ਗੁੱਡ ਮਾਰਨਿੰਗ, ਕਿੱਦਾਂ ਸਿਹਤਾਂ?
4: ਬਹੁਤ ਜਿੰਜਾ ਸਾਹਿਬ, ਬਹੁਤ ਕਿਰਪਾ ਜੀ, ਤੁਸੀਂ ਸੁਣਾਓ?
0: ਬਸ ਕਿਰਪਾ, ਚਲੋ ਅੱਜ ਤੁਸੀਂ ਹੁਣ ਆਏ ਹੋ ਤਾਂ ਤੁਹਾਡਾ 2 ਮਿੰਟ ਲਾਹਾ ਲੈਨੇ ਆ। ਬੇ ਕਹਿੰਦੇ ਅਮਰੀਕਾ ਨਾਲ ਕੈਨੇਡਾ ਦੀ ਆੜੀ ਪੈ ਗਈ,
4: ਆੜੀ ਦੇਖੋ ਜੀ, ਸਵੇਰੇ ਆੜੀ ਪੈਂਦੀ ਹੈ, ਸ਼ਾਮੀ ਕੋਈ ਪੰਗਾ ਪੈ ਜਾਂਦਾ।
0: ਨਹੀਂ ਨਹੀਂ ਹੁਣ ਤਾਂ ਪੈ ਗਈ, ਕਹਿੰਦੇ ਕਹਿਣੇ ਵਾਲੇ ਤਾਂ ਐਂ ਕਹਿੰਦੇ ਆ, ਇਹ ਤਾਂ ਮੇਰੀ ਵਰਲਡਕ ਨਹੀਂ ਹੈਗੀ, ਕਹਿਣੇ ਵਾਲੇ ਐਂ ਕਹਿੰਦੇ ਆ ਵੀ ਕਾਰਨੀ ਸਾਹਿਬ ਗੋਡਿਆਂ 'ਚ ਬਹਿ ਕੇ ਜਾ ਕੇ ਟਰੰਪ ਸਾਹਿਬ ਦੇ, ਪਰ ਮੈਂ ਕਹਿੰਦਾ ਜੇ ਬਹਿ ਗਏ ਤਾਂ ਵੀ ਮਾੜਾ ਨਹੀਂ ਗਾ ਯਾਰ।
4: ਨਹੀਂ ਦੇਖੋ ਜੀ, ਸਿਆਸਤਦਾਨ ਹੈਗੇ ਜੀ,
0: ਹਾਂ
4: ਜੇ ਆਪਾਂ ਕਹਿੰਦੇ ਬਹਿ ਵੀ ਗਏ ਤੇ ਕਰਨੀ ਇਕਨੋਮੀ ਨਹੀਂ,
0: ਨੋਟ ਬੈਡ, ਕਿਉਂਕਿ ਸਾਨੂੰ ਉਹਨਾਂ ਦੀ ਲੋੜ ਆ, ਸਾਨੂੰ ਕੈਨੇਡਾ ਨੂੰ ਉਹਨਾਂ ਦੀ ਲੋੜ ਆ, ਉਹਨਾਂ ਤੋਂ ਬਿਨਾਂ ਕੈਨੇਡਾ ਨਹੀਂ ਚੱਲ ਸਕਦਾ।
4: ਬਿਲਕੁਲ ਬਿਲਕੁਲ,
0: ਜੋ ਮਰਜ਼ੀ ਕੋਈ ਕੁਛ ਕਹੀ ਜਾਵੇ, ਜੇ ਨਰਮ ਵੀ ਪੈ ਗਏ ਹੁਣ ਆਪਣੇ ਓਨਟਾਰੀਓ 'ਚ ਅਮਰੀਕਨ ਦਾਰੂ ਵਿਕਣੀ ਆ।
4: ਬਿਲਕੁਲ, ਹਾਂ ਹੁਣ ਵਿਕਣੀ ਆ,
0: ਆ ਗਿਆ ਗੱਲ ਬਿਆਨ। ਹੁਣ ਜਿਹੜੇ ਉਹ ਪਿੱਛੇ ਰੱਖੀ ਹੋਈਆਂ ਸਟੋਰਾਂ ਦੇ ਵਿੱਚ ਉਹ ਸਾਰੀ ਹੁਣ ਸੈਲਫਾਂ ਤੇ ਆਜੂ 2-4 ਦਿਨ 'ਚ।
4: ਦੇਖੋ ਸਿਆਸਤਦਾਨ ਸਭ ਤੋਂ ਪਹਿਲੀ ਚੀਜ਼ ਹੈ ਨਾ, ਮੌਕੇ ਦੀ ਨਜ਼ਾਕਤ ਕੀ ਹੈ, ਮੌਕਾ ਕੀ ਕਹਿ ਰਹੇ ਆ,
0: ਠੀਕ
4: ਹੈ ਨਾ। ਜਿੱਥੇ ਆਮ ਕੈਨੇਡੀ ਦੇ ਹਾਲਾਤ ਸੁਧਰਦੇ, ਕੈਨੇਡੀਅਨ ਇਕਨੋਮੀ ਬੈਟਰ ਹੁੰਦੀ ਹੈ, ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਕਿ ਜੋ ਕੀ ਪੋਜੀਸ਼ਨ ਇਹਨਾਂ ਨੂੰ ਤਾਂ ਹੀ ਦਿੱਤੀ ਗਈ ਆ ਮਾਰਕਾਰਨੀ ਸਾਹਿਬ ਨੂੰ।
0: ਬਿਲਕੁਲ,
4: ਲਿਬਰਲ ਗੌਰਮੈਂਟ ਦਾ ਦੁਬਾਰਾ ਆਉਣ ਦਾ ਕਾਰਨ ਸਭ ਤੋਂ ਵੱਡਾ ਮਾਰਕਾਰਨੀ ਸਾਹਿਬ ਹੀ ਸੀਗੇ,
0: ਜਸਟਿਨ
4: ਟਰੂਡੋ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੀਗਾ।
0: ਬਿਲਕੁਲ,
4: ਇਸ ਲਈ ਬਹੁਤ ਉਮੀਦਾਂ ਸੀਗੀਆਂ ਮਾਰਕਾਰਨੀ ਸਾਹਿਬ ਤੋਂ, ਤੇ ਉਹ ਚੀਜ਼ਾਂ ਨੂੰ ਜੇ ਕਰਦੇ ਆ, ਫੁਲਫਿਲ ਕਰਦੇ ਆ।
0: ਨਹੀਂ ਚੰਗਾ ਸਮਤ ਹੈ, ਜੇ ਹੱਥ ਨਾ ਪਵੇ ਨਰਮ ਹੋ ਜਾਣਾ ਚਾਹੀਦਾ, ਫਿਰ ਕੀ ਹੋਊਗਾ?
4: ਬਿਲਕੁਲ,
0: ਆਪਾਂ ਵੀ ਸਹਿਮਤ
4: ਹਾਂ, ਚਾਹੇ ਰਿਲੇਸ਼ਨ ਅਮਰੀਕਾ ਹੋਵੇ, ਚਾਹੇ ਚਾਈਨਾ ਹੋਵੇ, ਚਾਹੇ ਇੰਡੀਆ ਹੋਵੇ, ਕਿਸੇ ਨਾਲ ਵੀ ਰਿਲੇਸ਼ਨ ਸੁਧਰਦੇ ਆ, ਆਮ ਕ੍ਰੈਡਿਟ ਦੇ ਹਾਲਾਤ ਸੁਧਰਨਗੇ, ਉਹ ਸਾਰਿਆਂ ਲਈ ਬੈਟਰ ਹੋਏਗਾ,
0: ਸਾਰਿਆਂ ਲਈ ਬੈਟਰ ਹੋਣਗੇ। ਕੀ ਰੇਟ ਰੂਟ ਦਿੰਦੇ ਹੋ ਅੱਜ ਕੱਲ, ਕੀ ਚੱਲਦਾ?
4: ਜਿਹਦੇ ਤਾਂ ਰੇਟ ਜੋ ਵੀ ਹੈਗੇ ਅੱਜ ਤੱਕ ਅੱਜ ਹੈਗੇ ਆ, ਵੇਰੀਏਬਲ ਰੇਟ ਲੈ ਲਈਏ ਜਾਂ ਫਿਕਸ ਲੈ ਲਈਏ, ਬਿਲੋ 4% ਮਿਲਦੇ ਆ, ਔਰ ਵੇਰੀਅੰਸ ਦੋਨਾਂ ਦਾ ਬਿਲਕੁਲ ਘੱਟ ਹੈਗਾ। ਇਸ ਲਈ ਪਿੱਛੇ ਜਿਹੜੇ ਜੋਬ ਨੰਬਰ ਆਏ ਸੀ ਮੈਂ ਉੱਥੋਂ ਸ਼ੁਰੂ ਕਰਨਾ, ਜੋਬ ਨੰਬਰ ਆਏ ਸੀ ਕੈਨੇਡਾ ਵਾਈਡ 75,000 ਜੋਬਸ ਇਹਨਾਂ ਨੇ ਐਡ ਕੀਤੀਆਂ ਸੀਗੀਆਂ, ਉਹਦੇ ਚ ਅੰਟਾਰੀਓ ਦੀਆਂ 52,000 ਦਾ ਨੰਬਰ ਹੈ ਜਿਹਦੇ ਚ ਪਾਰਟ ਟਾਈਮ ਵੀ ਹੈ ਫੁੱਲ ਟਾਈਮ ਵੀ ਹੈ। ਪਰ ਹੁਣ ਜੇ ਜਿਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨੇ ਪ੍ਰਮੋਟ ਕਰਨਾ, ਜਿਹੜੀ ਕਿ ਵਧੀਆ ਚੀਜ਼ ਹੈ, ਜਿਹੜੀਆਂ ਜੋਬਸ ਐਡ ਹੋਈਆਂ ਚਾਹੇ ਪਾਰਟ ਟਾਈਮ ਹੈ ਫੁੱਲ ਟਾਈਮ, ਬਹੁਤ ਵਧੀਆ। ਬਟ ਜਿਹੜੀ ਜੀ ਟੀ ਏ ਦੀ ਰੀਅਲ ਇਸਟੇਟ ਦੀ ਮਾਰਕੀਟ ਹੈ ਉਹ ਕੰਟੀਨਿਊ ਡਿਕਲਾਈਨ ਦੇ ਪਾਸੇ ਹੈਗੀ ਹੈ, ਮਤਲਬ ਪ੍ਰਾਈਸਾਂ ਹਲੇ ਵੀ ਘੱਟ ਜਾਣਗੀਆਂ। ਔਰ ਸਾਨੂੰ ਬਹੁਤ ਫੋਨ ਆਉਂਦੇ ਜੀ ਆਪਾਂ ਪਹਿਲੀ ਵਾਰ ਘਰ ਲੈਣਾ ਕਿੱਦਾਂ ਰਹੀ ਹੈ, ਪ੍ਰਾਈਸਾਂ ਘੱਟ ਜਾਣਗੀਆਂ। ਮੇਰਾ ਸਿੱਧਾ ਇੱਕ ਸਪਸ਼ਟ, ਇੱਕ ਵਾਰ ਪਹਿਲੀ ਪ੍ਰੋਪਰਟੀ ਜਿਹੜੀ ਤੁਸੀਂ ਲੈ ਰਹੇ ਹੋ ਪ੍ਰਾਇਮਰੀ, ਉਹ ਨਾ ਕਦੇ ਮਹਿੰਗੀ ਹੋਏਗੀ ਤੇ ਨਾ ਕਦੇ ਸਸਤੀ ਹੋਏਗੀ, ਉਹ ਤੁਸੀਂ ਰਹਿਣ ਵਾਸਤੇ ਲੈ ਰਹੇ ਹੋ। ਬਟ ਉਹਦਾ ਇਹ ਵੀ ਮਤਲਬ ਨੀ ਜਿਹੜੀ ਹਾਫ ਮਿਲੀਅਨ ਦੀ ਪ੍ਰੋਪਰਟੀ ਸੀ 8,00,000 ਦੀ ਲੈ ਲਓ। ਇਸ ਲਈ ਪ੍ਰਾਈਸਾਂ ਮੇਰਾ ਇਹ ਮੰਨਣਾ ਜੰਜੂਆ ਸਾਹਿਬ 2027-28 ਤੱਕ ਫਲੈਟ ਹੀ ਰਹਿਣਗੀਆਂ, ਉੱਪਰ ਜਾਣ ਦੇ ਚਾਂਸ ਬਹੁਤ ਘੱਟ ਹੈਗੇ ਆ। ਇਸ ਲਈ ਇਸ ਸਾਲ ਜਿਹੜੀਆਂ ਡਿਕਲਾਈਨ ਹੈ ਉਹ ਕੰਟੀਨਿਊ ਏਦਾਂ ਹੀ ਚੱਲਦਾ ਰਹੇਗਾ, ਕਿਉਂਕਿ ਇਕਾਨਮੀ ਦੇ ਹਾਲਾਤ ਇੰਨੇ ਬਿਹਤਰ ਨਹੀਂ ਹੈਗੇ। ਪਰ ਅਗਲੇ ਸਾਲ ਪ੍ਰਾਈਸਾਂ ਫਲੈਟ ਹੀ ਰਹਿਣਗੀਆਂ 2027-2028 ਤੱਕ। ਇਸ ਲਈ ਜਿਹੜੇ ਵੀ ਲੋਕੀ ਘਰ ਲੈਣ ਬਾਰੇ ਸੋਚ ਰਹੇ ਹੈ, ਉਹ ਸਭ ਤੋਂ ਪਹਿਲਾਂ ਆਪਣੇ ਕ੍ਰੈਡਿਟ ਤੇ ਕੰਮ ਕਰਨ, ਆਪਣੀ ਇਨਕਮ ਤੇ ਕੰਮ ਕਰਨ ਤੇ ਆਪਣੀ ਡਾਊਨ ਪੇਮੈਂਟ ਤੇ ਕੰਮ ਕਰਨ, ਰਸ਼ ਦੇ ਵਿੱਚ ਆ ਕੇ ਕਿਤੇ ਵੀ ਸਾਈਨ ਨਾ ਕਰਨ। ਜੇ ਤੁਹਾਨੂੰ ਆਪਣੀ ਪ੍ਰੋਫਾਈਲ ਬਾਰੇ ਨਹੀਂ ਪਤਾ, ਕਿਸੇ ਵੀ ਪ੍ਰੋਫੈਸ਼ਨਲ ਦੇ ਨਾਲ ਬਹਿ ਕੇ ਆਪਣੇ ਡੈਟ ਉੱਥੇ ਕਰੋ, ਆਪਣੇ ਕੰਸਰਨ ਜੋ ਵੀ ਤੁਹਾਡੇ ਡੈਟ ਦੇ ਰਿਗਾਰਡਿੰਗ ਹੈਗੇ ਆ, ਇਨਕਮ ਦੇ ਰਿਗਾਰਡਿੰਗ ਹੈਗੇ, ਡਾਊਨ ਪੇਮੈਂਟ ਦੇ ਰਿਗਾਰਡਿੰਗ ਹੈਗੇ ਆ, ਉਸ ਤੋਂ ਬਾਅਦ ਹੀ ਕਿਸੇ ਪਰਚੇਜ਼ ਵੱਲ ਜਾਓ, ਚਾਹੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਲਿਓ ਚਾਹੇ ਪ੍ਰਾਇਮਰੀ ਲੈ ਲਿਓ। ਇਸ ਲਈ ਆਹ ਸਿੱਧੇ ਸ਼ਬਦਾਂ ਜਵਾਬ ਹੈਗਾ। ਬਾਕੀ ਰੇਟ ਦੀ ਤੁਸੀਂ ਗੱਲ ਕੀਤੀ, ਰੇਟ ਅੱਜ 3 ਸਾਲ ਦਾ ਜਿਹੜਾ ਫਿਕਸ ਰੇਟ ਆ ਤੁਹਾਨੂੰ 3.6-3.7 ਮਿਲ ਜਾਏਗਾ, ਵੇਰੀਏਬਲ ਵੀ 3.8-3.9 ਦੇ ਕਰੀਬ ਹੈਗਾ, ਮਤਲਬ ਵੇਰੀਅੰਸ ਬਹੁਤ ਹੀ ਘੱਟ ਹੈਗਾ। ਇਸ ਲਈ ਮੇਰੀ ਸਲਾਹ ਦੇ ਅਕੋਰਡਿੰਗ ਜੇ ਵੇਰੀਅੰਸ ਘੱਟ ਹੈ ਤੇ ਹਮੇਸ਼ਾ 3 ਸਾਲ ਲਈ ਜਾਓ, ਕਦੀ ਵੀ ਤੁਸੀਂ ਉਹਨੂੰ ਸਵਿਚ ਕਰ ਸਕਦੇ ਹੋ, ਕਿਉਂਕਿ ਫਿਕਸ ਰੇਟ ਡਿਟਰਮਾਈਨ ਹੁੰਦਾ ਹੈ ਯੀਲਡ ਬੌਂਡ ਦੇ ਨਾਲ, ਬੌਂਡ ਮਾਰਕੀਟ ਦੇ ਨਾਲ, ਤੇ ਵੇਰੀਏਬਲ ਰੇਟ ਡਿਸਾਈਡ ਕਰਦਾ ਬੈਂਕ ਆਫ ਕੈਨੇਡਾ, ਜਿਹੜੇ ਰੇਟ ਆਉਂਦੇ ਆ ਆਉਣ ਵਾਲੇ 2 ਵਾਰ ਜਿਹੜੇ ਹੁਣ 2 ਬੈਂਕ ਆਫ ਕੈਨੇਡਾ ਦੇ ਰੇਟ ਡਿਸੀਜਨ ਹੈਗੇ ਇਸ ਸਾਲ ਦੇ ਐਂਡ ਤੱਕ, ਉਦੋਂ ਵੀ ਪੂਰੀ ਉਮੀਦੀ ਹੈ ਬੈਂਕ ਆਫ ਕੈਨੇਡਾ ਰੇਟ ਹੋਲਡ ਹੀ ਕਰੇਗਾ ਜੀ।
0: ਨੰਬਰ ਬੋਲੋ
4: ਜਿੰਨੀ ਸਾਹਿਬ, ਫੋਨ ਨੰਬਰ ਇੱਕ ਵੀ ਹੈ 647-606-8810, 6476068110, ਜਾਂ ਮੇਰੀ ਵੈਬਸਾਈਟ ਹੈ sharmamortgage.com, ਉੱਥੇ ਵੀ ਆਪਣਾ ਕੁਐਸਚਨ ਤੁਸੀਂ
5: ਸਹਿਮਤ ਹੋਵੋਗੇ ਯਾਰ, ਆਪਾਂ ਨੂੰ ਪਤਾ ਵੀ ਉਹਨਾਂ ਨਾਲ ਸਰਨਾ ਨੀ ਆਪਾਂ ਨੂੰ ਡੀਲ ਕਰਨੀ ਪੈਣੀ ਆ, ਤੇ ਫਿਰ ਸਿਆਣੇ ਆਪਾਂ ਤਾਂ ਹੋਵਾਂਗੇ ਬਈ ਸੂਨਰ ਔਰ ਲੇਟਰ ਉਹਨਾਂ ਨਾਲ ਬਹਿ ਕੇ ਡੀਲ ਕਰ ਲਈਏ ਆਪਣਾ ਨੁਕਸਾਨ ਕਰਾਉਣ ਤੋਂ ਪਹਿਲਾਂ।
0: ਬਿਲਕੁਲ,
5: ਜੇ ਨੁਕਸਾਨ ਕਰਾ ਕੇ ਕਰਨੀ ਆ ਫਿਰ ਕੀ ਫਾਇਦਾ, ਹੈਨਾ।
0: ਬਸ
5: ਇਹ ਤਾਂ ਆਪਣੀਆਂ ਇਧਰਲੀਆਂ ਉਧਰਲੀਆਂ ਮਾਰਦੇ ਰਹਿੰਦੇ ਆ, ਕਦੇ ਇਧਰੋਂ ਫੋੜ ਸਾਹਿਬ ਨੇ ਮਾਰਤੀ ਕਦੇ ਉਹਨੇ, ਪਰ ਆਪਾਂ ਨੂੰ ਪਤਾ ਵੀ ਉਹਨਾਂ ਮੈਨੂੰ ਨਹੀਂ ਸਰਨਾ, ਆਪਣਾ ਤਾਂ ਹੀ ਨਿਰਭਰ ਹੋਣਾ ਵੀ ਡੀਲ ਬਣਾਉਣੀ ਚਾਹੀਦੀ ਆ, ਤੇ ਵਧੀਆ ਗੱਲ ਆ ਜੇ ਕੋਈ ਡੀਲ ਬਣ
0: ਜਾਵੇ।
5: ਪ੍ਰੋਗਰਾਮ ਆਲਵੇਜ ਵਧੀਆ ਜੀ,
0: ਥੈਂਕ ਯੂ
5: ਭਾਈ ਜੀ,
0: ਥੈਂਕ ਯੂ। 16 ਕਾਰਡ ਤੋਂ ਲਖਵਿੰਦਰ ਮਲਤਾਨੀ ਭਾਈ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ, ਤੇ ਹਰਮਿੰਦਰ ਲੱਖੀ ਭਾਈ ਵੀ ਸੁਣਦੇ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭੇਜਿਆ 8475 ਤੋਂ, ਢੱਡ ਸਾਹਿਬ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ, ਤੇ ਹਰਮਨ ਭਾਈ ਦੇ ਭੇਜੇ ਹੋਏ ਮੈਸੇਜ ਤਾਂ ਆਪਾਂ ਰੋਜ਼ ਪੜ੍ਹਦੇ ਹੀ ਪੜ੍ਹਦੇ ਹਾਂ। ਤੇ ਪਰਮਿੰਦਰ ਜੀ
6: ਜੀ
0: ਕਿੱਦਾਂ, ਠੀਕ ਹੋ? ਚਲੋ ਇੱਥੋਂ ਖਬਰ ਕਰਦੇ ਹਾਂ, 20 ਸਾਲ ਲੜਕੀ ਨੇ ਪੁਲਿਸ ਥਾਣੇ ਦੇ ਬਾਥਰੂਮ ਤੇ ਲਗਾਇਆ ਫਾਹਾ, ਕਹਿੰਦੇ ਹੋਈ ਮੌਤ, ਕੀ ਹੋ ਗਿਆ ਰਾਜਵੀਰ ਕੌਰ ਨੂੰ?
6: ਤਰਨ ਤਾਰਨ ਤੋਂ ਇੱਕ ਬਹੁਤ ਦੁਖਦਾਈ ਖਬਰ ਆ ਰਹੀ ਹੈ ਕਿ ਥਾਣੇ ਦੀ ਹਵਾਲਾਤ ਦੇ ਵਿੱਚ ਇੱਕ ਜਵਾਨ ਕੁੜੀ ਜਿਹੜੀ ਉਮਰ 18 ਸਾਲ ਦੱਸੀ ਜਾ ਰਹੀ ਹੈ, 20 ਸਾਲ ਦੇ 19-20 ਸਾਲ ਦੱਸੀ ਜਾ ਰਹੀ ਆ, ਰਾਜਵੀਰ ਕੌਰ, ਉਹਨੇ ਸੁਸਾਈਡ ਕਰ ਲਿਆ। ਇਹ ਤਰਨ ਤਾਰਨ ਦੇ ਸਰਹੱਦੀ ਪਿੰਡ ਕਲਸੀਆਂ ਕਲਾਂ ਵੀ ਆ ਜੀ, ਗੁਆਂਢੀਆਂ ਦੇ ਘਰ ਚੋਰੀ ਨੂੰ ਲੈ ਕੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਹੋਈ, ਫਿਰ ਹੱਥੋਂ ਪਾਈ ਹੋਈ, ਹਮਲਾ ਹੋਇਆ ਔਰ 70 ਸਾਲਾਂ ਇੱਕ ਬਜ਼ੁਰਗ ਦੀ ਇਸ ਮਾਮਲੇ ਚ, ਕੁੱਟਮਾਰ ਮਾਮਲੇ ਚ ਮੌਤ ਹੋ ਗਈ। ਉਸ ਤੋਂ ਬਾਅਦ 8 ਬੰਦਿਆਂ ਦੇ ਖਿਲਾਫ ਜਿਹੜਾ ਪਰਚਾ ਹੋਇਆ ਉਹਨਾਂ ਦੇ ਵਿੱਚ ਰਾਜਵੀਰ ਕੌਰ ਜਿਹੜੀ ਉਮਰ 19-20 ਸਾਲ ਦੱਸੀ ਗਈ ਆ ਉਹ ਵੀ ਅਰੈਸਟ ਹੋਈ ਆ, ਔਰ ਨਮੋਸ਼ੀ ਦੇ ਵਿੱਚ ਕਹਿ ਲਓ ਜਾਂ ਕੁਛ ਉਹਦਾ ਦੋਸ਼ ਨਹੀਂ ਸੀ, ਔਰ ਉਹਨੇ ਕੁੜੀ ਨੇ ਇੰਨਾ ਆਪਣੇ ਮਨ ਤੇ ਲਾ ਲਿਆ ਕਿ ਪੁਲਿਸ ਕਸਟਡੀ ਦੇ ਵਿੱਚ ਉਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਆ। ਆਪਣੇ ਆਪ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਕਿਵੇਂ ਪੁਲਿਸ ਰਾਜ ਆ ਜਾਂ ਕਿਵੇਂ ਧੱਕੇਸ਼ਾਹੀਆਂ ਹੋ ਰਹੀਆਂ ਨੇ, ਕਿਵੇਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਬਿਨਾਂ ਸੋਚੇ ਸਮਝੇ ਮੁਕੱਦਮੇ ਔਰ ਬਿਨਾਂ ਸੋਚੇ ਸਮਝੇ ਜਿਹੜੀਆਂ ਗ੍ਰਿਫਤਾਰੀਆਂ, ਕਈ ਵਾਰ ਕਿੰਨੀ ਦੁਖਦਾਈ ਹੋ ਜਾਂਦੀ ਆ। ਸੋ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਇੱਕ ਬਹੁਤ ਉੱਗੜਵੀਂ ਉਦਾਹਰਣ ਆ ਕਿ ਪੰਜਾਬ ਦੇ ਵਿੱਚ ਹੋ ਕੀ
0: ਨਾਵਰ ਕੌਮੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 647-746-4640 ਤੇ ਕੋਈ ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਕੋਈ ਕੰਮ ਆ ਤੇ 647-746-4640 ਤੇ ਸੰਪਰਕ ਕੀਤਾ ਜਾ ਸਕਦਾ। ਕੁਆਲਿਟੀ ਲੋਜਿਸਟਿਕ ਕੱਲ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ, ਤੇ ਜਾਂ ਤੁਸੀਂ ਓਨਰ ਆਪਰੇਟਰ ਹੋ ਤਾਂ ਵੀ ਤੁਸੀਂ ਉਹਨਾਂ ਨਾਲ ਹੈਰਿੰਗ ਚੱਲਦੀ ਆ ਹੋ ਸਕਦੇ ਹੋ। 416-717-2929 416-455-9311 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਹਜੇ ਤੱਕ ਜਿਹੜੇ ਦੋਸਤਾਂ ਨੂੰ ਮਿੱਤਰ ਭੈਣ ਭਰਾਵਾਂ ਨੂੰ ਪਤਾ ਨਹੀਂ ਵੀ 23 ਤਰੀਕ ਆਉਣ ਵਾਲੀ 23 ਅਗਸਤ ਜਾਣੀ ਅਗਲੇ ਐਤਵਾਰ ਤੋਂ ਅਗਲੇ ਐਤਵਾਰ ਆਪਾਂ ਬੱਲੇ ਬੱਲੇ ਫਾਰਮ 'ਚ ਇੱਕ ਪਿਕਨਿਕ ਜਿਵੇਂ ਪਿਛਲੇ ਸਾਲ ਕੀਤੀ ਸੀ ਐਤਕੀ ਵੀ ਕਰਨ ਜਾ ਰਿਹਾ। ਐਤਕੀ ਪਰ ਕਲਾਕਾਰ ਬਹੁਤ ਵਧੀਆ ਲੱਗ ਰਹੇ ਆ, ਤਕਰੀਬਨ 5-6 ਕਲਾਕਾਰ ਆ, ਅਤੇ ਬਾਕੀ ਰੌਣਕ ਮੇਲਾ ਆਪਾਂ ਸਾਰਿਆਂ ਲਾਉਣਾ, ਖੇਡਾਂ ਖੁੱਡਾਂ ਵੀ ਬੱਚਿਆਂ ਲਈ ਇੱਥੇ ਪ੍ਰੋਵਾਈਡ ਕਰ ਰਹੇ ਹਾਂ, ਅਤੇ ਫੂਡ ਸਟਾਲ ਵੀ ਹੋਣਗੇ, ਹੋਰ ਵੀ ਬਹੁਤ ਕੁਛ ਆ ਉੱਥੇ। ਰੈਸਟੋਰੈਂਟ ਵੀ ਅੰਦਰ ਹੈਗਾ, ਤੁਸੀਂ ਮੱਕੀ ਦੀ ਰੋਟੀ ਸਾਗ ਖਾਣਾ ਜਾਂ ਤੁਸੀਂ ਪਰੌਂਠੇ ਖਾਣੇ, ਲੱਸੀ ਪੀਣੀ, ਚਾਹ ਪੀਣੀ, ਗੰਨੇ ਦਾ ਰਸ ਪੀਣਾ, ਜਲੇਬੀਆਂ ਖਾਣੀਆਂ, ਸਾਰਾ ਕੁਛ ਹੋਊਗਾ ਉੱਥੇ, ਹੈ ਨਾ। ਜਿਵੇਂ ਗੋਲ ਗੱਪੇ ਹੋਣਗੇ, ਫਲੂਦਾ ਕੁਲਫੀ ਗਲਾਸ ਜਿਹੜੀ ਉਹ ਸੇਮਣੀਆਂ ਜਿਹੜੇ ਹੁੰਦੇ ਉਹ ਹੋਊਗੀਆਂ, ਕੁਲਫੀਆਂ ਵੀ ਹੋਣਗੀਆਂ, ਅਤੇ ਬਸ ਵੀ ਟਰੱਕ ਟਰੁੱਕ ਹੈਗੇ ਇੱਕ ਦੋ ਕੁ ਫੂਡ ਵਾਲੇ, ਆਪਾਂ ਉਹ ਵੀ ਖੜਾ ਰਹੇ। ਗੋਲ ਗੱਪੇ ਕੁਲਚੇ, ਗੋਲ ਗੱਪੇ ਕੀ ਹੁੰਦੇ, ਚਾਟ ਪਾਪੜੀਆਂ, ਇਹ ਵੀ ਬਹੁਤ ਕੁਛ ਹੋਊਗਾ। ਆਇਓ ਜ਼ਰੂਰ, ਰੰਗ ਮਾਣਾਂਗੇ, ਵਧੀਆ ਇੱਕ ਦੂਜੇ ਨੂੰ ਜਾਣ ਪਛਾਣ ਹੋਊਗੀ ਨਾਲੇ। ਚਲੋ ਤੰਦੂਰੀ ਬੋਇਜ਼ ਵਾਲਿਆਂ ਨਾਲ ਕਰ ਲਿਓ ਸੰਪਰਕ, 905-956-1111-71-71 ਟੋਰਬਰਮ ਰੋਡ ਯੂਨਿਟ ਨੰਬਰ 5, ਇਹ ਵੀ ਉੱਥੇ ਫੂਡ ਸਟਾਲ ਲਾ ਰਹੇ ਆਪਣਾ, 905-956-1111। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਦੀਆਂ ਸੇਵਾ ਨੇ ਸਾਰੀਆਂ, ਉਹ ਕਹਿੰਦੇ ਟੈਂਟ ਦੀ ਸੇਵਾ ਮੇਰੀ ਆ, ਵੀਡੀਓ ਮੈਂ ਬਣਾਉਣੀਆਂ ਨੇ, ਬਸ ਫਿਰ ਹੋਰ ਆਪਾਂ ਨੂੰ ਕੀ ਚਾਹੀਦਾ। 416-930-1251 ਜਗਦੀਸ਼ ਭਾਅ ਨਾਲ ਸੰਪਰਕ ਕਰ ਲਿਓ, ਨਾਲੇ ਮਿਲ ਲਿਓ ਇਹਨਾਂ ਨੂੰ ਉੱਥੇ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲ ਨਾਲ, ਉਹਨਾਂ ਨਾਲ ਗੱਲਬਾਤ ਕਰ ਲਿਓ। 905-997-88-77 ਸੋਫੇ ਆਪਣੀ ਮਨਪਸੰਦ ਦੇ ਲੈਣੇ ਆ, ਅਤੇ ਭਾਈ ਤੁਸੀਂ ਅਤੇ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਆ। 905-286-9257 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, ਅਤੇ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲੇ, ਇਹ ਵੀ ਉੱਥੇ ਫਲੂਦਾ ਦਾ ਸਟਾਲ ਲਾ ਰਹੇ ਆ, ਫਲੂਦਾ ਕੁਲਫੀ ਦਾ, ਅਤੇ ਫਿਰ ਤੁਸੀਂ 437-430-1063 'ਤੇ ਸੰਪਰਕ ਕਰ ਲਿਓ। ਪਰਮਜੀ ਹੁਣਾਂ ਨਾਲ, ਸਨੀ ਬਾਈ ਨਾਲ ਸੰਪਰਕ ਕਰ ਲਿਓ। ਗਰਾਜ ਡੋਰ ਦੇ ਰਿਪੇਅਰ ਦਾ ਕੋਈ ਕੰਮ ਆ, 647-470-1242 ਅਮਿਸ਼ਨ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9946 'ਤੇ ਸੰਪਰਕ ਕਰ ਲਿਓ। ਕਹਿੰਦੇ ਅਮਰੀਕਾ 'ਚ ਬਣੀ ਸ਼ਰਾਬ ਮੁੜ ਕਨੇਡੀਅਨ ਸਟੋਰਾਂ 'ਤੇ ਵਿਕੇਗੀ, ਅਤੇ ਕਨੇਡਾ ਦੀ ਵਿਰੋਧੀ ਧਿਰ ਫੈਡਰਲ NDP ਵੱਲੋਂ RS 'ਤੇ ਬੈਨ ਲਗਾਉਣ 'ਤੇ ਮੋਹਨ ਭਾਗਵਤ ਦੇ ਕਨੇਡਾ ਦਾਖਲੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। NDP ਵੱਲੋਂ ਮੰਗ ਕੀਤੀ ਗਈ ਹੈ ਕਿ ਕਨੇਡੀਅਨ ਸਰਕਾਰ RSS ਨੂੰ ਅੱਤਵਾਦੀ ਜਥੇਬੰਦੀ ਐਲਾਨੇ, ਅਤੇ ਜਾਰਜੀਆ 'ਚ USA 'ਚ ICE ਦੀ ਵੱਡੀ ਕਾਰਵਾਈ, 1200 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਗ੍ਰਿਫਤਾਰ ਕਰ ਲਏ ਨੇ ਜੀ। ਕਨੇਡਾ 'ਚ ਪਿਛਲੇ 6 ਮਹੀਨਿਆਂ ਵਿੱਚ 3323 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਤਾ, ਅਤੇ ਇੱਧਰ ਆ ਜਾਓ ਜੀ, ਕਹਿੰਦੇ ਕਨੇਡਾ ਮਰਡਰ ਕੇਸ, ਕਨੇਡਾ 'ਚ ਹਿਮਾਂਸ਼ੀ ਖੁਰਾਣਾ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, 8 ਮਹੀਨਿਆਂ ਬਾਅਦ ਮੁਲਜ਼ਮ ਗ੍ਰਿਫਤਾਰ ਹੋ ਗਿਆ, ਅਤੇ ਕਨੇਡਾ ਨਿਊਜ਼ ਵੱਡੀ ਵਾਰਦਾਤ, ਕਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ ਕੇ ਛਾਤੀ 'ਚ ਮਾਰੀ ਗੋਲੀ, ਐਡਮਿੰਟਨ ਦੀ ਖਬਰ ਹੈ, ਮਾੜੀ ਗੱਲ। ਹੈਰਾਨੀਜਨਕ, ਬੱਚੇ ਨੇ ਸੀਟ ਬੈਲਟ ਬੰਨਣ ਤੋਂ ਕੀਤਾ ਇਨਕਾਰ, ਏਅਰਲਾਈਨ ਨੇ ਕੈਂਸਲ ਕਰਨੀ ਪਈ ਟੋਰਾਂਟੋ ਦੀ ਫਲਾਈਟ, ਕਹਿੰਦੇ ਮੈਂ ਨਹੀਂ ਬੰਦਾ, ਪਰਮਿੰਦਰ ਸਾਰੀ ਕਹਿੰਦੇ ਫਲਾਈਟ ਕੈਂਸਲ ਕਰਤੀ, ਮੋਚਾ ਮੰਨੇ ਨਹੀਂ, ਜੇ ਇੰਡੀਆ ਵਾਲਾ ਹੁੰਦਾ ਚਾਰ ਮਾਰਦੇ ਚਪੇੜਾਂ ਉਹਦੇ ਰੱਖ ਕੇ ਕੰਨਾਂ ਦੇ, ਹੈਂ ਭਾਰਤੀ ਵਿਦਿਆਰਥੀ ਦੇ ਪ੍ਰੇਮਿਕਾ ਦੇ ਕਤਲ ਦੋਸ਼, ਜਰਮਨੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ। ਹਾਂਜੀ, ਹੁਣ ਦੱਸੋ, ਹੁਣ ਇੱਧਰ ਨੂੰ ਆਈਏ, ਅੱਜ ਕਹਿੰਦੇ ਆਖਰੀ ਵਿਧਾਨ ਸਭਾ ਦਾ ਸੈਸ਼ਨ ਸੀ, ਕੋਈ ਪਹੁੰਚਿਆ ਨਹੀਂ, ਖਾਲੀ ਜਿਹੀਆਂ ਸੀਟਾਂ ਰਹਿ ਗਈਆਂ, ਕਹਿੰਦੇ ਕੀ ਕਹਿਣਾ ਚਾਹੁੰਦੇ ਹੋ?
7: ਕੋਈ ਨਾ ਪਹੁੰਚਿਆ ਪਹੁੰਚਿਆ ਹੋਵੇ, ਪਰ ਆਖਰੀ ਦਿਨ 9 ਬਿੱਲ ਪੇਸ਼ ਕੀਤੇ ਜਾ ਰਹੇ ਨੇ। ਸੋ ਇਹ ਦੇਖੋ, ਪਹਿਲੇ 5 ਦਿਨਾਂ 'ਚ 1 ਬਿੱਲ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ, ਆਖਰੀ ਦਿਨ 9 ਬਿੱਲ, ਬਹੁਤ ਮਹੱਤਵਪੂਰਨ ਬਿੱਲ ਨੇ ਇਹਦੇ ਵਿੱਚ। ਸੋ ਆਖਰੀ ਦਿਨ ਹੁਣ 9 ਬਿੱਲਾਂ 'ਤੇ ਚਰਚਾ ਹੋ ਜਾਊਗੀ, ਕੀ ਚਰਚਾ ਹੋਊਗੀ, ਕਿੰਨਾ ਕੁ ਸਮਾਂ ਮਿਲੂਗਾ। ਆਪਣੇ ਆਪਣੇ 'ਚ ਇਹੀ ਗੱਲ ਉਠਾਈ ਹੈ ਜੀ ਪ੍ਰਤਾਪ ਬਾਜਵਾ ਨੇ, ਔਰ ਪ੍ਰਗਟ ਸਿੰਘ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਬੇਅਦਬੀ ਸਤਿਕਾਰ ਜਿਹੜਾ ਕਾਨੂੰਨ ਬਣਾਇਆ ਸੀ ਉਹਦੇ ਤੇ ਵੀ ਗੱਲ ਕਰਨ ਤੋਂ ਭੱਜ ਗਈ ਆ, ਔਰ ਨਾਲ ਦੀ ਨਾਲ ਬਾਬਾ ਫਰੀਦ ਯੂਨੀਵਰਸਿਟੀ 'ਚ ਜਿਹੜੇ 13 ਮੁਲਾਜ਼ਮ ਭਰਤੀ ਕੀਤੇ ਉਹਨਾਂ ਵਿੱਚੋਂ 10 ਹਰਿਆਣੇ ਦੇ ਨੇ, ਇਸ ਗੱਲ ਦਾ ਵੀ ਮਸਲਾ ਬਣਿਆ। ਸੋ ਦੇਖਦੇ ਹਾਂ ਕਿ 9 ਬਿੱਲਾਂ ਨੂੰ ਹੁਣ ਕਿੰਨਾ ਕਿੰਨਾ ਸਮਾਂ ਮਿਲਦਾ। ਵੈਸੇ ਥੋਕ ਦੇ ਭਾਅ ਨਾਲ ਹੀ ਇਹ ਜੇ ਬੰਦਾ ਹੀ ਹੈ ਨਹੀਂ, ਅਦਰਵਾਈਜ਼ ਇਹ ਬਿੱਲ ਅੰਗਰੇਜ਼ੀ 'ਚ ਨੇ, ਹੁਣ ਅੰਗਰੇਜ਼ੀ 'ਚ ਕਿੰਨੇ ਕੁ ਪੜ੍ਹਨ ਦੇ ਕਾਬਲ ਨੇ ਆਪਾਂ ਸਾਰੇ ਜਾਣਦੇ ਹਾਂ, ਪੰਜਾਬੀ MLA ਕਿੰਨੇ ਪੜ੍ਹੇ ਲਿਖੇ ਨੇ।
0: ਚਲੋ ਹੁਣ ਤਾਂ ਹੈਡਲਾਈਨਸ ਕਰ ਲਈਆਂ,
7: ਗੁਰੂ ਦੁਖੀ ਪੰਥ ਦੁਖੀ ਟੈਗ ਦਾ ਆਪਨੇ ਲੱਭ ਲਿਆ ਤੋੜ, ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ CM ਭਗਵੰਤ ਮਾਨ ਦਾ, ਰਾਜਪਾਲ ਪੰਜਾਬ ਨੂੰ ਪੱਤਰ,
6: ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਪ੍ਰਵਾਨਗੀ ਦੇ ਚਰਚੇ ਮੁੜ ਖੁੱਲਣਗੀਆਂ ਪੱਤਰਕਾਰ ਛਤਰਪਤੀ ਕਤਲਕਾਂਡ ਦੀਆਂ ਪਰਤਾਂ ਸੁਪਰੀਮ ਕੋਰਟ ਚ ਡੇਰਾ ਮੁਖੀ ਰਾਮ ਰਹੀਮ ਖਿਲਾਫ਼ ਪਟੀਸ਼ਨ ਦਾਖਲ ਡੇਰਾ ਮੁਖੀ ਨੂੰ ਮਿਲਿਆ ਨੋਟਿਸ ਗੁਰਸਿਮਰਨ ਮੰਡ ਕਤਲ ਕੁੱਟਮਾਰ ਮਾਮਲੇ ਚ ਪੰਜੋਖਰਾ ਪੁਲਿਸ ਨੇ ਦੇ ਚੁੰਗਲ ਚ ਤਿੰਨ ਹਮਲਾਵਰ ਗ੍ਰਿਫ਼ਤਾਰੀਆਂ ਦੇ ਵਿਰੋਧ ਚ ਪੰਜੋਖਰਾ ਪੁਲਿਸ ਥਾਣੇ ਅੱਗੇ ਲੱਗਾ ਰੋਸ ਧਰਨਾ SGPC ਦੇ ਰਾਗੀ ਸਿੰਘ ਨੇ SGPC ਖਿਲਾਫ਼ ਹੀ ਖੋਲਿਆ ਮੋਰਚਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਹੰਗਾਮਾ ਪਤਨੀ ਤੇ ਮਾਸੂਮ ਪੁੱਤਰ ਸਮੇਤ ਕੀਤੀ ਹਾਲ ਪਾਰਿਆ ਗੁਰਦੁਆਰਾ ਸ੍ਰੀ ਅੰਬ ਸਾਹਿਬ ਚ ਸਾਥੀ ਰਾਗੀ ਸਿੰਘ ਜਸਵਿੰਦਰ ਸਿੰਘ ਉੱਤੇ ਉਸਦੀ ਗੱਡੀ ਨੂੰ ਅੱਗ ਲਾ ਕੇ ਫੂਕਣ ਦੇ ਦੋਸ਼ ਇਨਸਾਫ਼ ਦੀ ਬਜਾਏ SGPC ਦੇ ਪ੍ਰਬੰਧਕਾਂ ਨੇ ਨੌਕਰੀਓਂ ਕਰ ਦਿੱਤਾ ਮੁਅੱਤਲ
0: ਸੰਤ ਸੀਚੇਵਾਲ ਜੀ ਨੇ PM ਮੋਦੀ ਸਾਹਿਬ ਨੂੰ ਲਿਖਤਾ ਪੱਤਰ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਭਾਰਤ ਰਤਨ ਅਵਾਰਡ ਦੇਣ ਦੀ ਕਹਿੰਦੇ ਮੰਗ ਕਰ ਲਈ ਹੈ ਉਹਨਾਂ ਨੇ ਅਤੇ ਉੱਧਰੋਂ ਆਪਣੇ ਮਨਪ੍ਰੀਤ ਐਲੀ ਸਾਹਿਬ ਦਾ ਵੱਡਾ ਦਾਅਵਾ ਚੰਡੀਗੜ੍ਹ ਦੇ ਬਾਹਰ ਪੰਜਾਬ ਦੇ ਪ੍ਰਦਰਸ਼ਨ ਅਤੇ ਕੌਮੀ ਇਨਸਾਫ਼ ਮੋਰਚੇ ਦੇ ਸੰਘਰਸ਼ ਨੇ CM ਭਗਵੰਤ ਮਾਨ ਸਰਕਾਰ 'ਤੇ ਬਣਾਇਆ ਦਬਾਅ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਕੀਤੀ CM ਭਗਵੰਤ ਮਾਨ ਦੀ ਸਿਫਤ ਭਾਜਪਾ ਨੇ ਕੀਤਾ ਵਿਰੋਧ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਅਤੇ ਭਾਈ ਬਲਦੇਵ ਸਿੰਘ ਬਡਾਲਾ ਵੀ ਆਏ ਭਗਵੰਤ ਮਾਨ ਸਰਕਾਰ ਦੇ ਸਮਰਥਨ 'ਚ ਪਰਮਿੰਦਰ ਜੀ ਥੈਂਕ ਯੂ ਸੋ ਮਚ ਲਵ ਜੂ ਮਿਲਦੇ ਗੱਲ ਬਹੁਤ ਵਧੀਆ ਅਤੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਮ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਸੱਜਰੀ ਸਵੇਰ ਲੈ ਕੇ ਆਪਣੇ ਸ਼ੰਮੀ ਪੱਠਲ ਹੋਣੀ ਹਾਜ਼ਰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਛ ਰੀਜਨੇਬਲ ਰੇਟਸ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਨ ਗੈਰੀ ਨੂੰ
5: 905-459-5533
3: 905-459-5533 ਤੇ
5: PNJ ਸਪ੍ਰਿੰਗ ਵੀਲ ਅਲਾਈਨਮੈਂਟ
6: ਥੈਂਕ ਯੂ ਟਾਇ ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੁਪਰ ਸਾਧ ਜਪ ਆਸਸ ਪੁਆਸਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ
7: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
8: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
9: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਏਸਟੇਟ ਬ੍ਰੋਕਰ ਸ਼ੰਮੀ ਪੱਠਲ

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਖੂਬਸੂਰਤ ਗੀਤ ਦੇ ਨਾਲ ਇਸ ਹਫ਼ਤੇ ਦੀ ਸ਼ੁਰੂਆਤ ਕਰਦੇ ਹਾਂ। ਪਰਮਾਤਮਾ ਦਾ ਨਾਮ ਲਿਆ, ਉਸ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਮੈਂ ਹਾਜ਼ਰ ਹਾਂ। ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਸਾਡੇ ਨਾਲ ਖਬਰ ਸਾਰ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਫਿਰ ਕੁਛ ਹੋਰ ਤੁਹਾਡੇ ਮਨ ਦੇ ਵਿੱਚ ਹੈ, ਵੀ ਉਸ ਦੇ ਉਹ ਜਿਹੜੇ ਵਿਚਾਰ ਹੈ ਸਾਂਝੇ ਕੀਤੇ ਜਾਣੇ ਜ਼ਰੂਰੀ ਹੈ, ਤੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਦੋਸਤੋ, ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 905-673-3337 ਤੇ ਹੈ ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ। ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਵੀ ਇਸੇ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। 22 ਡਿਗਰੀ ਸੈਲਸੀਅਸ ਪੀਅਰਸਨ ਏਅਰਪੋਰਟ 'ਤੇ ਇਸ ਵਕਤ ਦਾ ਤਾਪਮਾਨ ਹੈ ਜਿਹੜਾ ਉਹ ਦਰਜ ਕੀਤਾ ਗਿਆ, ਤੇ ਅੱਜ ਵੱਧ ਤੋਂ ਵੱਧ 28 ਡਿਗਰੀ ਤੇ ਫੀਲ ਲਈ 36 ਡਿਗਰੀ ਹੋਵੇਗਾ। ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹਲਕੀ ਕਿਨਮਿਨ ਦੀ ਭਵਿੱਖਬਾਣੀ ਹੈ ਜਿਹੜੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਅੱਜ ਦੋਸਤੋ 10 ਅਗਸਤ ਹੈ। 10 ਅਗਸਤ ਵਾਲਾ ਦਿਨ ਆਪਣੇ ਇਤਿਹਾਸ ਦੀ ਬੁੱਕਲ ਦੇ ਵਿੱਚ ਕੀ ਕੁਝ ਲਕੋਈ ਬੈਠਾ, ਆਓ ਥੋੜੀ ਜਿਹਾ ਰੋਸ਼ਨੀ ਪਾਉਂਦੇ ਹਾਂ ਉਹਦੇ ਉੱਤੇ। 10 ਅਗਸਤ 1894 ਨੂੰ ਪਿੰਡ ਸਹੋਕੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੰਜਾਬ ਦੇ ਪ੍ਰਸਿੱਧ ਕਵੀਸ਼ਰ ਬਾਬੂ ਰਜ਼ਬ ਅਲੀ ਜੀ ਦਾ ਜਨਮ ਹੋਇਆ। 10 ਅਗਸਤ 1928 ਨੂੰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਦੇ ਵਿੱਚ ਗੁਪਤ ਠਿਕਾਣਾ ਜਿਹੜਾ ਬਣਾਇਆ ਸੀਗਾ, ਤੇ 10 ਅਗਸਤ 1938 ਨੂੰ ਸ਼ਹੀਦ ਬੱਬਰ ਅਕਾਲੀ ਕਰਤਾਰ ਸਿੰਘ ਕਿਰਤੀ ਨੂੰ ਜਲੰਧਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਤੇ 10 ਅਗਸਤ 1963 ਨੂੰ ਬੈਂਡਿਟ ਕੁਈਨ ਜਿਹਦੇ ਤੇ ਬਹੁਤ ਸਾਰੀਆਂ ਮੂਵੀਜ਼ ਵੀ ਬਣੀਆਂ ਨੇ, ਵਜੋਂ ਜਾਣੀ ਜਾਂਦੀ ਭਾਰਤ ਦੀ ਮਸ਼ਹੂਰ ਮਹਿਲਾ ਡਾਕੂ ਫੂਲਨ ਦੇਵੀ ਦਾ ਜਨਮ ਸ਼ੇਖਪੁਰ ਗੁੜਾ ਜ਼ਿਲ੍ਹਾ ਜਾਲੌਨ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ। ਸੋ 10 ਅਗਸਤ ਦੇ ਵਿੱਚ ਕੀ ਕੁਝ ਹੋਇਆ ਸੀਗਾ ਇਹ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ। ਆਓ ਕੁਝ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਮਸਕੀਨ ਜੀ ਕਹਿੰਦੇ ਮਨੁੱਖ ਦੀ ਚਾਲ ਧਨ ਨਾਲ ਵੀ ਬਦਲਦੀ ਹੈ ਤੇ ਧਰਮ ਦੇ ਨਾਲ ਵੀ ਬਦਲਦੀ ਹੈ। ਧਨ ਨਾਲ ਮਾਲਾ ਮਾਲ ਹੋਵੇ ਤਾਂ ਆਕੜ ਕੇ ਚੱਲਦਾ, ਧਰਮ ਨਾਲ ਮਾਲਾ ਮਾਲ ਹੋਵੇ ਤਾਂ ਨਿਮਰਤਾ ਦੇ ਨਾਲ ਚੱਲਦਾ। ਮੈਨੂੰ ਹਰਾਉਣ ਲਈ ਲੋਕ ਜਿੰਨਾ ਜ਼ੋਰ ਲਾਉਂਦੇ ਨੇ ਉਨਾ ਹੀ ਮੇਰਾ ਪਰਮਾਤਮਾ ਮੈਨੂੰ ਹੋਰ ਬੁਲੰਦੀਆਂ ਤੇ ਲੈ ਜਾਂਦਾ ਹੈ। ਕਿਆ ਬਾਤ ਹੈ, ਕਦੇ ਵੀ ਪਰਮਾਤਮਾ ਆਪਣੇ ਭਗਤ ਦੀ

ਉਮੀਦ ਟੁੱਟਣ ਨਹੀਂ ਦਿੰਦਾ। ਜਿਸਨੇ ਰੱਬ ਨੂੰ ਆਪਣਾ ਬਣਾ ਲਿਆ ਉਸਨੂੰ ਦੁਨੀਆ ਤੋਂ ਕੁਝ ਮੰਗਣ ਦੀ ਲੋੜ ਨਹੀਂ ਰਹਿੰਦੀ। ਹਰ ਦੁੱਖ ਦੇ ਪਿੱਛੇ ਪਰਮਾਤਮਾ ਦੀ ਕੋਈ ਡੂੰਘੀ ਸਿੱਖਿਆ ਲੁਕੀ ਹੁੰਦੀ ਹੈ। ਹੌਸਲਾ ਰੱਖੋ, ਵਕਤ ਬਦਲਦਾ ਜ਼ਰੂਰ ਹੈ, ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ, ਬਸ ਸਬਰ ਰੱਖੋ। ਡਿੱਗ ਕੇ ਉੱਠਣ ਵਾਲੇ ਨੂੰ ਹੀ ਸਿਕੰਦਰ ਕਹਿੰਦੇ ਆ। ਉਮੀਦ ਤੇ ਦੁਨੀਆ ਕਾਇਮ ਹੈ, ਕਦੇ ਵੀ ਆਸ ਨਾ ਛੱਡੋ। ਹਰ ਨਵੀਂ ਸਵੇਰ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ। ਹਨੇਰਾ ਜਿੰਨਾ ਗੂੜਾ ਹੁੰਦਾ ਸਵੇਰ ਉਨੀ ਹੀ ਨੇੜੇ ਹੁੰਦੀ ਹੈ। ਆਪਣੇ ਆਪ ਤੇ ਵਿਸ਼ਵਾਸ ਰੱਖੋ, ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ। ਜੇਕਰ ਤੁਹਾਡੀ ਸੋਚ ਹੈ ਜਿਹੜੀ ਪੋਜ਼ਿਟਿਵ ਹੈ, ਸਕਾਰਾਤਮਕ ਹੈ, ਤਾਂ ਫਿਰ ਮੰਜ਼ਿਲ ਮਿੱਤਰੋ ਦੂਰ ਨਹੀਂ। ਸਮੁੰਦਰ ਤੇ ਗੁਰਬਾਣੀ ਦੋਵੇਂ ਹੀ ਗਹਿਰੇ ਹੁੰਦੇ ਨੇ, ਡੀਪ ਹੁੰਦੇ ਨੇ। ਫਰਕ ਸਿਰਫ ਇੰਨਾ, ਸਮੁੰਦਰ ਦੀ ਗਹਿਰਾਈ ਦੇ ਵਿੱਚ ਇਨਸਾਨ ਡੁੱਬ ਜਾਂਦਾ ਤੇ ਗੁਰਬਾਣੀ ਦੀ ਗਹਿਰਾਈ ਦੇ ਵਿੱਚ ਇਨਸਾਨ ਹੈ ਜਿਹੜਾ ਉਹ ਤਰ ਜਾਂਦਾ ਹੈ। ਸੋ ਦੋਸਤੋ, ਇਹਨਾਂ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹੈ। ਬਾਕੀ ਮਨਦੀਪ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਦਿਲਬਾਗ ਭਾਅ ਜੀ ਸਤਿ ਸ਼੍ਰੀ ਅਕਾਲ, ਗਗਨ ਜੀ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ, ਸਾਹਿਲ ਜੀ ਗੁੱਡ ਮੋਰਨਿੰਗ ਸਰ, ਦਿਲਪ੍ਰੀਤ ਜੀ ਸਤਿ ਸ਼੍ਰੀ ਅਕਾਲ, ਅਤੇ ਹਰਮਨ ਜੀ ਹੋਣਾਂ ਦੇ ਕੁਛ ਕੁ ਮੈਸੇਜਿਸ ਹੈ ਜਿਹੜੇ ਭੇਜੇ ਮੇਰੇ ਤੱਕ। ਹਰਮਨ ਜੀ ਹੋਣੀ ਬੜੇ ਪਿਆਰੇ ਖੂਬਸੂਰਤ ਥੋਟ ਆਫ ਦਾ ਡੇ ਜਿਹਨਾਂ ਨੂੰ ਮੈਂ ਕਹਿੰਦਾ ਹੁੰਦਾ, ਉਹ ਹਮੇਸ਼ਾ ਹਰਮਨ ਜੀ ਹੋਣੀ ਮੇਰੇ ਤੱਕ ਪਹੁੰਚਾਉਂਦੇ ਨੇ, ਮੈਂ ਬਹੁਤ ਉਹਨਾਂ ਦਾ ਧੰਨਵਾਦੀ ਹਾਂ। ਅਤੇ ਉਹੀ ਜਿਹੜੇ ਕੁਛ ਕੁ ਖੂਬਸੂਰਤ ਵਿਚਾਰ ਫਿਰ ਤੁਹਾਡੇ ਨਾਲ ਉਹਨਾਂ ਦੀ ਮੈਂ ਸਾਂਝ ਪਾਉਂਦਾ। ਸੋ ਅੱਜ ਇਹਨਾਂ ਨੇ ਸਾਨੂੰ ਭੇਜਿਆ, ਕਹਿੰਦੇ ਜਦੋਂ ਇਨਸਾਨ ਹੱਥ ਦੀਆਂ ਲਕੀਰਾਂ ਵਿੱਚੋਂ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਲਵੋ ਕਿ ਉਸ ਦੀਆਂ ਬਾਹਾਂ ਦੇ ਵਿੱਚੋਂ ਤਾਕਤ ਤੇ ਮਨ ਦੇ ਵਿੱਚੋਂ ਵਿਸ਼ਵਾਸ ਹੈ ਜਿਹੜਾ ਖਤਮ ਹੋ ਗਿਆ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ, ਕਿਆ ਬਾਤ ਹੈ। ਸ਼ਕਲ ਨਾਲੋਂ ਸੁਭਾਅ ਦੀ ਕੀਮਤ ਵੱਧ ਹੁੰਦੀ ਹੈ। ਕਾਮਯਾਬ ਉਹ ਨਹੀਂ ਜਿਸ ਨੂੰ ਲੋਕ ਵੇਖ ਕੇ ਖੁਸ਼ ਹੋਣ, ਸਗੋਂ ਉਹ ਹੈ ਕਾਮਯਾਬ ਜਿਸ ਨੂੰ ਮਿਲ ਕੇ ਲੋਕ ਕਹਿਣ ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ, ਕਿਆ ਬਾਤ ਹੈ। ਸੱਚੀ ਗੱਲ, ਇੱਕ ਕਿਸੇ ਨੇ ਪੁੱਛਿਆ ਜੇ ਰੱਬ ਹਰ ਜਗ੍ਹਾ ਹੈ ਤਾਂ ਲੋਕ ਮੰਦਰ ਗੁਰਦੁਆਰੇ ਕਿਉਂ ਜਾਂਦੇ ਨੇ? ਤਾਂ ਦੇਣ ਵਾਲੇ ਨੇ ਬੜਾ ਸੋਹਣਾ ਜਵਾਬ ਦਿੱਤਾ ਮਿੱਤਰੋ, ਕਹਿੰਦੇ ਹਵਾ ਤਾਂ ਧੁੱਪ ਵਿੱਚ ਵੀ ਚੱਲਦੀ ਹੈ ਪਰ ਆਨੰਦ ਤਾਂ ਦਰਖਤ ਦੀ ਛਾਂ ਦੇ ਵਿੱਚ ਬਹਿ ਕੇ ਹੀ ਉਸ ਹਵਾ ਦਾ ਮਿਲਦਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਤੇ ਦੂਸਰੇ ਪਾਸੇ ਲਖਵਿੰਦਰ ਭਾਅ ਜੀ ਹੋਣਾਂ ਦਾ ਆਇਆ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ। ਰੇਸ਼ਮ ਭਾਅ ਜੀ ਹੋਣੀ ਆ ਜਿਹੜਾ, ਉਹਨਾਂ ਨੇ ਲਿਖਿਆ ਗੁੱਡ ਮੋਰਨਿੰਗ, ਆਪਣਿਆਂ ਦੇ ਚਿਹਰੇ ਖੁਸ਼ ਦੇਖ ਕੇ ਹੀ ਦਿਲ ਖੁਸ਼ ਹੁੰਦਾ, ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖੇ, ਇਹੀ ਦੁਆ ਕਰਦੇ ਹਾਂ। ਤੁਹਾਡੇ ਲਈ ਦਿਨ ਸ਼ੁਭ ਅਤੇ ਖੁਸ਼ੀਆਂ ਭਰਿਆ ਹੋਵੇ ਜੀ, ਤੁਹਾਨੂੰ ਸਾਰਿਆਂ ਨੂੰ। ਇਹ ਜਿਹੜਾ ਰੇਸ਼ਮ ਭਾਅ ਜੀ ਹੋਣਾਂ ਨੇ ਇਹ ਮੈਸੇਜ ਭੇਜਿਆ ਜੀ, ਵਾਹ ਜੀ ਵਾਹ। ਹਰਬੰਤ ਭਾਅ ਜੀ ਹੋਣੀ ਸਾਡੇ, ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ ਭਾਅ ਜੀ, ਗੁੱਡ ਮੋਰਨਿੰਗ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਹਾਡੇ ਮੈਸੇਜਸ ਹੈ ਜਿਹੜੇ ਆਏ ਨੇ। ਕੁਛ ਕੁ ਮੈਸੇਜ ਪ੍ਰੋਗਰਾਮ ਦੇ ਦੌਰਾਨ ਆਉਂਦੇ ਨੇ, ਕਈ ਵਾਰ ਉਹ ਮੈਂ ਭੁੱਲ ਜਾਂਦਾ ਮੈਸੇਜ ਸਾਂਝੇ ਕਰਨਾ, ਪਰ ਜਿੰਨੇ ਵੀ ਤੁਹਾਡੇ ਮੈਸੇਜ ਆਏ ਸੀ ਤੁਹਾਡਾ ਸਾਰਿਆਂ ਦਾ ਦਿਲੋਂ, ਸਾਰਿਆਂ ਦਾ ਦਿਲੋਂ ਸਤਿਕਾਰ, ਬਹੁਤ ਬਹੁਤ ਪਿਆਰ। ਆਓ ਕੁਝ ਕੁ ਜਿਹੜੀਆਂ ਹੈਡਲਾਈਨਸ ਹੈ ਉਹਨਾਂ 'ਤੇ ਝਾਤ ਪਾਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਅੱਜ ਇੱਕ ਵਿਸ਼ਾ ਜਿਹੜਾ ਆ ਜੋ ਆਪਾਂ ਸੋਮਵਾਰ ਵਾਲੇ ਦਿਨ ਇੱਕ ਸੈਗਮੈਂਟ ਰੱਖਿਆ ਉਹਦੇ ਵੱਲ ਜਾਵਾਂਗੇ। ਮੈਂ ਉਹਦੇ 'ਤੇ ਤੁਹਾਡੇ ਕੋਲ ਸਵਾਲ ਪੁੱਛਾਂਗਾ ਅਤੇ ਉਸ ਤੋਂ ਬਾਅਦ ਫਿਰ ਉਸ ਸੈਗਮੈਂਟ ਨੂੰ ਆਪਾਂ ਅੱਗੇ ਵਧਾਵਾਂਗੇ। ਪਰ ਪਹਿਲਾਂ ਸਾਡੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ, ਸਾਨੂੰ ਇਸ ਬਾਰੇ ਆ ਜਿਹੜੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਸੋ ਆਓ ਚੱਲਦੇ ਹਾਂ ਪਹਿਲਾਂ ਖਬਰਸਾਰ, ਜਿਹੜੀਆਂ ਮੇਨ ਮੇਨ ਜਿਹੜੀਆਂ ਹੈਡਲਾਈਨਸ ਜਿਹੜੀਆਂ ਨੇ ਉਹਨਾਂ ਵੱਲ ਆਪਾਂ ਹੁਣ ਰੁੱਖ ਕਰਦੇ ਹਾਂ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਦੋਸਤੋ। ਇਸ ਤੋਂ ਪਹਿਲਾਂ ਟੀਮ ਫੋਰ ਇੰਟਰਟੇਨਮੈਂਟ ਅਤੇ ਹਰਜਿੰਦਰ ਗਿੱਲ ਭਾਅ ਜੀ, ਨਾਗਰਾ ਭਾਅ ਜੀ, ਇਹਨਾਂ ਸਾਰਿਆਂ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ। ਕੱਲ ਵਾਰਿਸ ਬ੍ਰਦਰਸ ਦਾ ਜਿਹੜਾ ਸ਼ੋਅ ਸੀਗਾ, ਬੜਾ ਹੀ ਖੂਬਸੂਰਤ ਹੋ ਨਿਬੜਿਆ, ਬੜੀ ਹੀ ਖੂਬਸੂਰਤ ਕੱਲ ਦੀ ਸ਼ਾਮ ਸੀਗੀ। ਹਾਲਾਂਕਿ ਪ੍ਰੋਗਰਾਮ ਹੈ ਜਿਹੜਾ ਮਿੱਥੇ ਸਮੇਂ ਤੋਂ ਥੋੜ੍ਹਾ ਜਿਹਾ ਦੇਰੀ ਦੇ ਨਾਲ, ਪਰ ਜੋ ਉੱਥੇ ਜਾ ਜਿਹੜੇ ਵੀ ਉੱਥੇ ਮੌਜੂਦ ਸੀ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਸੀਗੇ, ਉਹ ਜਿਹੜਾ ਅੱਖੀ ਡਿੱਠਾ ਹੈ, ਮੈਂ ਕਹਿੰਦਾ ਉਹੀ ਬਿਆਨ ਕਰ ਸਕਦੇ ਸੀਗੇ ਵੀ ਜੋ ਵਾਰਿਸ ਭਰਾਵਾਂ ਨੇ ਰੌਣਕ ਲਾਈ ਅਤੇ ਲੋਕਾਂ ਨੂੰ ਨੱਚਣ ਵਾਸਤੇ ਮਜਬੂਰ ਕਰ ਦਿੱਤਾ, ਉਹ ਸੱਭਿਆਚਾਰਕ ਵਿਰਸੇ ਦੀਆਂ ਗੱਲਾਂ ਕੀਤੀਆਂ, ਲਾਜਵਾਬ ਹੈ ਜਿਹੜਾ ਕੱਲ੍ਹ ਦਾ ਸ਼ੋਅ ਰਿਹਾ। ਅਤੇ ਤੁਹਾਨੂੰ ਸਾਰਿਆਂ ਨੂੰ ਆ ਜਿਹੜਾ ਉਹਨਾਂ ਨੇ ਧੰਨਵਾਦ ਕਿਹਾ, ਟੀਮ ਫੋਰ ਇੰਟਰਟੇਨਮੈਂਟ ਹਰਜਿੰਦਰ ਗਿੱਲ ਭਾਅ ਜੀ ਹੋ ਗਏ ਅਤੇ ਸੋਢੀ ਨਾਗਰਾ ਭਾਅ ਜੀ, ਉਹਨਾਂ ਵੱਲੋਂ ਸਾਰਿਆਂ ਵੱਲੋਂ ਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਉਹਨਾਂ ਨੇ ਭੇਜਿਆ। ਅਤੇ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ, ਇਹੋ ਜਿਹੇ ਖੂਬਸੂਰਤ ਸ਼ੋਅ ਤੁਸੀਂ ਹੈ ਜਿਹੜੇ ਜਿਹਨਾਂ ਨੂੰ ਤੁਸੀਂ ਹੋਰ ਜ਼ਿਆਦਾ ਪ੍ਰਫੁੱਲਿਤ ਕਰਦੇ ਹੋ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਹੋਇਆ ਸੀਗਾ ਰੰਗਲੇ ਸਰਦਾਰ ਰੋਜ਼ ਥੀਏਟਰ ਬ੍ਰੈਂਪਟਨ ਦੇ ਵਿੱਚ, ਉਹ ਵੀ ਸ਼ੋਅ ਜਿਹੜਾ ਬਾਕਮਾਲ। ਕਈ ਸ਼ੋਅ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਸਾਨੂੰ ਬੋਲ ਕੇ ਬੜੀ ਖੁਸ਼ੀ ਹੁੰਦੀ ਹੈ ਅਤੇ ਉਹਨਾਂ ਦਾ ਮਾਨਣਾ ਜਦੋਂ ਉਹਨਾਂ ਨੂੰ ਤੁਸੀਂ ਦੇਖਦੇ ਹੋ ਅਤੇ ਤੁਹਾਡੀ ਰੂਹ ਹੈ ਜਿਹੜੀ ਉਹ ਰੱਜ ਜਾਂਦੀ ਹੈ ਵੀ ਵਾਹ ਕਿਆ ਬਾਤ ਹੈ, ਇਹੋ ਜਿਹੀ ਗਾਇਕੀ ਹੁੰਦੀ ਹੈ। ਸੋ ਦੋਸਤੋ ਆਓ ਫਿਰ ਚੱਲਦੇ ਹਾਂ ਕੁਝ ਖਾਸ ਖਬਰਾਂ ਵੱਲ। ਅਤੇ ਪਹਿਲੀ ਖਬਰ ਵੱਲ ਮੈਂ ਜਾਂਦਾ, ਇਹ ਖਬਰ ਬਹੁਤ ਜ਼ਰੂਰੀ ਹੈ, ਜਾਗਰੂਕਤਾ ਦੇ ਤੌਰ 'ਤੇ, ਸੁਚੇਤ ਦੇ ਤੌਰ 'ਤੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਘਰਾਂ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਬੈਟਰੀਜ਼ ਹੈ ਜਿਹੜੀਆਂ ਬਹੁਤ ਜ਼ਿਆਦਾ ਉਹਨਾਂ ਦਾ ਇਸਤੇਮਾਲ ਹੈ ਜਿਹੜਾ ਵੱਧ ਰਿਹਾ। ਮੈਂ ਪਿਛਲੇ ਹਫ਼ਤੇ ਵੀ ਇੱਕ ਖਬਰ ਹੈ ਜਿਹੜੀ ਸਾਂਝੀ ਕੀਤੀ ਸੀਗੀ, ਇੱਕ ਅਪਾਰਟਮੈਂਟ ਦੇ ਵਿੱਚ ਜਿਹੜੀ ਬੈਟਰੀ ਫੱਟ ਗਈ ਸੀ ਉਹਦੇ ਕਰਕੇ ਅੱਗ ਲੱਗ ਗਈ ਸੀਗੀ। ਅਤੇ ਹੁਣ ਇੱਕ ਅੱਜ ਨਵੀਂ ਇੱਕ ਖਬਰ ਹੈ ਜਿਹੜੀ ਕੱਲ੍ਹ ਰਾਤ ਦੀ ਆਈ ਹੈ, ਲਿਥੀਅਮ ਆਇਨ ਬੈਟਰੀਜ਼। ਇਹ ਤੁਸੀਂ ਦੇਖ ਲਓ, ਘਰ ਦੇ ਵਿੱਚ ਬਹੁਤ ਜਗ੍ਹਾ ਇਸਦਾ ਇਸਤੇਮਾਲ ਵੀ ਹੁੰਦਾ, ਉਹਦੇ ਨਾਲ ਜੁੜੇ ਵੱਧਦੇ ਅੱਗ ਦੇ ਖਤਰੇ ਵੱਲ ਹੈ ਜਿਹੜਾ ਇਹ ਧਿਆਨ ਖਿੱਚਦੀਆਂ ਨੇ। ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਅਜਿਹੀਆਂ ਬੈਟਰੀਆਂ ਨਾਲ ਸੰਬੰਧਿਤ ਅੱਗ ਦੀਆਂ ਘਟਨਾਵਾਂ ਨੂੰ ਲੈ ਕੇ ਫਾਇਰ ਜਿਹੜੇ ਫਾਈਟਰਸ ਨੇ ਉਹਨਾਂ ਨੇ ਲੋਕਾਂ ਨੂੰ ਸਾਵਧਾਨ ਹੈ ਜਿਹੜਾ ਰਹਿਣ ਦੀ ਅਪੀਲ ਕੀਤੀ ਹੈ। ਇਹ ਜਿਹੜੀਆਂ ਬੈਟਰੀਆਂ ਨੇ ਈ ਬਾਈਕ, ਈ ਸਕੂਟਰ, ਲੈਪਟੋਪ, ਮੋਬਾਈਲ ਫੋਨ, ਪਾਵਰ ਟੂਲਸ ਹੋ ਗਏ, ਜਾਂ ਹਰ ਕੋਈ ਜਾਂ ਜਿਹੜੀ ਰੀਚਾਰਜੇਬਲ ਉਪਕਰਨ ਨੇ ਉਹਨਾਂ ਦੇ ਵਿੱਚ ਇਹ ਬੈਟਰੀਜ਼ ਹੈ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਇਸ ਖਬਰ ਦੇ ਵਿੱਚ ਅਲਬਰਟਾ ਦੇ ਇੱਕ ਪਰਿਵਾਰ ਦਾ ਤਜਰਬਾ ਦੋਸਤੋ ਸਾਹਮਣੇ ਆਇਆ। ਉਹਨਾਂ ਦੇ ਘਰ ਦੇ ਵਿੱਚ ਬੈਟਰੀ ਦੇ ਨਾਲ ਸੰਬੰਧਿਤ ਅੱਗ ਲੱਗਣ ਤੋਂ ਬਾਅਦ ਉਹਨਾਂ ਨੇ ਆਪਣਾ ਪਾਲਤੂ ਕੁੱਤਾ ਅਤੇ ਬਿੱਲੀ ਹੈ ਜਿਹੜੀ ਉਹ ਗਵਾ ਦਿੱਤੇ। ਪਰਿਵਾਰ ਹੈ ਜਿਹੜਾ ਹੁਣ ਆਪਣੀ ਕਹਾਣੀ ਸਾਂਝੀ ਕਰਕੇ ਦੂਜੇ ਲੋਕਾਂ ਨੂੰ ਜਿਹੜੀਆਂ ਬੈਟਰੀਆਂ ਉਹਨਾਂ ਦੀ ਵਰਤੋਂ ਅਤੇ ਚਾਰਜਿੰਗ ਦੌਰਾਨ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਰਿਹਾ ਹੈ। ਦੋਸਤੋ ਇਹ ਕਾਹਤੋਂ ਖਬਰ ਜ਼ਰੂਰੀ ਆ, ਸੁਣਿਓ ਜ਼ਰਾ। ਜਿਹੜੀਆਂ ਲਿਥੀਅਮ ਬੈਟਰੀਆਂ ਉਹਨਾਂ ਨੂੰ ਨੁਕਸਾਨ ਹੋਣ, ਜ਼ਿਆਦਾ ਗਰਮ ਜਾਂ ਫਿਰ ਗਲਤ ਕਈ ਵਾਰ ਆਪਾਂ ਚਾਰਜਰ ਵਰਤਣ ਵਰਗੀਆਂ ਸਥਿਤੀਆਂ ਦੇ ਵਿੱਚ ਉਹ ਥਰਮਲ ਰਨਵੇ ਜਿਹੜਾ ਪ੍ਰੋਸੈਸ ਹੈ ਉਹ ਹੋ ਜਾਂਦਾ ਹੈ, ਜਿਸ ਦੇ ਨਾਲ ਇੱਕ ਤੇਜ਼ ਚੇਨ ਰਿਐਕਸ਼ਨ ਹੁੰਦਾ ਜਿਸ ਦੇ ਵਿੱਚ ਬੈਟਰੀ ਦਾ ਤਾਪਮਾਨ ਹੈ ਜਿਹੜਾ ਬੜੀ ਤੇਜ਼ੀ ਦੇ ਨਾਲ ਵੱਧ ਜਾਂਦਾ ਅਤੇ ਅੱਗ ਲੱਗ ਸਕਦੀ ਹੈ। ਅਜਿਹੀ ਅੱਗ ਜਿਹੜੀ ਹੈ ਬੜੀ ਤੇਜ਼ ਹੁੰਦੀ ਹੈ ਅਤੇ ਕਾਬੂ ਕਰਨ ਦੇ ਵਿੱਚ ਹੈ ਜਿਹੜੀ ਇਸ ਨੂੰ ਮੁਸ਼ਕਿਲ ਹੈ ਜਿਹੜੀ ਉਹ ਹੋ ਸਕਦੀ ਹੈ। ਹੁਣ ਕਈ ਵਾਰ ਆਪਾਂ ਕੀ ਕਰਦੇ ਹਾਂ, ਆਪਣੇ ਜਿਹੜੇ ਲੈਪਟੋਪ ਹੈ ਜਾਂ ਫਿਰ ਮੋਬਾਈਲ ਹੈ ਆਪਾਂ ਉਹਨਾਂ ਨੂੰ ਰਾਤ ਭਰ ਚਾਰਜਿੰਗ 'ਤੇ ਲਾ ਕੇ ਛੱਡਦੇ ਹਾਂ। ਕੀ ਤੁਸੀਂ ਹੈ ਜਿਹੜਾ ਇਹ ਗਲਤੀ ਕਰ ਰਹੇ ਹੋ? ਜ਼ਰੂਰ ਹੈ, ਆਪਣੇ ਪਰਸਨਲ ਤਜਰਬੇ ਹੈ। ਆਪਾਂ ਕੋਈ ਵੀ ਖਬਰ ਜਿੱਦਾਂ ਇੱਦਾਂ ਆਉਂਦੀ ਨਾ, ਜਦੋਂ ਉਸਨੂੰ ਆਪਾਂ ਜਾਗਰੂਕਤਾ ਦੇ ਤੌਰ 'ਤੇ ਆਪਾਂ ਸਾਂਝਾ ਕਰਦੇ ਹਾਂ ਤਾਂ ਜ਼ਰੂਰ ਆਪਣੇ ਪਰਸਨਲ ਐਕਸਪੀਰੀਅੰਸ ਹੈ ਜਿਹੜੇ ਦੱਸਿਆ ਕਰੋ ਕਿ ਤੁਸੀਂ ਮੈਂ ਜ਼ਰੂਰ ਹੈ ਜਿਹੜਾ ਕਈ ਵਾਰ ਇਹ ਗਲਤੀ ਕਰਦਾ। ਕਈ ਵਾਰ ਫੋਨ ਨੂੰ ਹੈ ਜਿਹੜਾ ਮੈਂ ਆਪਣੇ ਸਿਰਹਾਣੇ ਹੈ ਜਿਹੜਾ ਸਾਈਡ ਟੇਬਲ 'ਤੇ ਚਾਰਜਿੰਗ ਹੈ ਜਿਹੜੀ ਸਾਰੀ ਰਾਤ ਲੱਗਾ ਰਹਿੰਦਾ, ਪਰ ਜਦੋਂ ਮੈਂ ਇਹ ਖਬਰ ਹੈ ਜਿਹੜੀ ਹੁਣ ਕੱਲ੍ਹ ਦੀ ਸੁਣੀ ਹੈ, ਮੈਂ ਹੁਣ ਥੋੜ੍ਹਾ ਜਿਹਾ ਜਾਗਰੂਕ ਹੋ ਗਿਆ ਵੀ ਭਾਈ ਇਹ ਗਲਤੀ ਨਹੀਂ ਕਰਨੀ, ਪਹਿਲਾਂ ਚਾਰਜ ਕਰ ਲਿਆ ਜਾਂ ਫਿਰ ਦਿਨ ਵੇਲੇ ਚਾਰਜ ਕਰ ਲਿਆ। ਸੋ ਕਦੇ ਵੀ ਮਿੱਤਰੋ ਰਾਤ ਨੂੰ ਮੋਬਾਈਲ ਜਾਂ ਲੈਪਟਾਪ ਨੂੰ ਪੂਰੀ ਰਾਤ ਹੈ ਜਿਹੜਾ ਚਾਰਜਿੰਗ 'ਤੇ ਨਾ ਲਾਓ। ਕਦੇ ਵੀ ਆ ਜਿਹੜਾ ਕੋਈ ਵੀ ਚੇਨ ਰਿਐਕਸ਼ਨ ਹੋ ਸਕਦਾ, ਸਾਡੇ ਘਰ ਤਾਂ ਆਪਾਂ ਨੂੰ ਅੱਗੇ ਹੀ ਪਤਾ ਆ ਵੀ ਲੱਕੜਾਂ ਦੇ ਬਣੇ ਆ, ਇੱਕਦਮ ਆ ਜਿਹੜੀ ਅੱਗ ਆ ਜਿਹੜੀ ਇਹ ਫੜ ਸਕਦੇ ਆ। ਅਤੇ ਤੁਹਾਡੇ ਘਰ ਦੇ ਵਿੱਚ ਈ ਬਾਈਕ, ਈ ਸਕੂਟਰ ਜਾਂ ਹੋਰ ਵੱਡੇ ਕੋਈ ਲਿਥੀਅਮ ਆਇਨ ਬੈਟਰੀ ਵਾਲੇ ਕੋਈ ਉਪਕਰਨ ਹੈਗੇ ਨੇ ਅਤੇ ਉਹਨਾਂ ਨੂੰ ਤੁਸੀਂ ਕਿੱਥੇ ਚਾਰਜ ਕਰਦੇ ਹੋ? ਤੁਸੀਂ ਇਹ ਦੇਖੋ, ਘਰ ਦੇ ਵਿੱਚ ਪੋਚਾ ਲਾਉਣ ਵਾਲੇ ਰੋਬੋਟ ਹੈ ਜਿਹੜੇ, ਉਹਨਾਂ ਦੇ ਵਿੱਚ ਵੀ ਬੈਟਰੀ ਆ ਜਿਹੜੀ ਇਸਤੇਮਾਲ ਹੁੰਦੀ ਹੈ। ਘਰਾਂ ਦੇ ਜਿਹੜੇ ਡੋਰ ਲੌਕ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਆ ਬੈਟਰੀਆਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ। ਸੋ ਕੀ ਸਸਤਾ ਜਾਂ ਨੌਨ ਓਰੀਜਨਲ ਚਾਰਜਰ ਖਰੀਦ ਕੇ ਕੁਝ ਪੈਸੇ ਬਚਾਉਣੇ ਆ ਜਿਹੜੇ ਉਹ ਤੁਹਾਡੇ ਮੁਤਾਬਕ ਸੁਰੱਖਿਅਤ ਹਨ? ਸੋ ਇਸ ਇਹ ਜਿਹੜੇ ਮੇਰੇ ਦੋ ਤਿੰਨ ਸਵਾਲ ਹੈ ਇਹਦੇ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ? ਕੀ ਕਦੇ ਇੱਦਾਂ ਹੋਇਆ ਵੀ ਬੈਟਰੀ ਬਹੁਤ ਜ਼ਿਆਦਾ ਗਰਮ ਹੋ ਗਈ ਅਤੇ ਕਈ ਵਾਰ ਜਿਹੜੇ ਆਪਾਂ ਮਹਿਸੂਸ ਵੀ ਕਰਦੇ ਹਾਂ ਪਰ ਉਹਨੂੰ ਅਣਗੌਲਿਆ ਕਰ ਦਿੰਦੇ ਹਾਂ? ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ। ਕਈ ਸਾਡੇ ਵੀਰ ਭੈਣ ਆ ਬਹੁਤ ਪੁਰਾਣਾ ਜਿਹੜਾ ਫੋਨ ਆ ਜਿਹੜਾ ਉਹ ਇਸਤੇਮਾਲ ਕਰਦੇ ਨੇ, ਉਹ ਕਿਹੜਾ ਜਿਹੜਾ ਫੋਨ ਹੁੰਦਾ ਜਦੋਂ ਬਹੁਤ ਪੁਰਾਣਾ ਹੋ ਜਾਂਦਾ ਉਸੇ ਤਰ੍ਹਾਂ ਜਿਹੜੀ ਬੈਟਰੀ ਹੈ ਉਹ ਜ਼ਿਆਦਾ ਖਤਰਨਾਕ ਹੈ ਦੋਸਤੋ ਹੋ ਜਾਂਦੀ ਹੈ। ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-600-3337 9056733337 ਮੈਂ ਤੁਹਾਡੀਆਂ ਲਾਈਨਸ ਆ ਜਿਹੜੀ ਏਅਰ 'ਤੇ ਲੈ ਰਿਹਾ। ਇੱਕ ਇਹਦੇ ਨਾਲ ਮੈਂ ਹੋਰ ਜ਼ਿਆਦਾ ਜਿਹੜੀ ਜਾਣਕਾਰੀ ਇਹ ਚਾਹੁੰਦਾ ਤੁਹਾਨੂੰ ਦੇਣਾ ਚਾਹੁੰਦਾ, ਕਈ ਵਾਰ ਜਿਹੜੇ ਸਾਡੇ ਬੱਚਿਆਂ ਦੇ ਕੋਲ ਜਿਹੜੇ ਹੁੰਦੇ ਨਾ ਲੈਪਟਾਪ ਹੋ ਗਿਆ, ਪੈਡਸ ਹੋ ਗਏ, ਆਈਪੈਡਸ ਹੋ ਗਏ ਜਾਂ ਫਿਰ ਫੋਨ ਹੋ ਗਏ, ਉਹ ਤੁਸੀਂ ਦੇਖਿਓ ਜ਼ਿਆਦਾਤਰ ਹੈ ਜਿਹੜੇ ਉਹਨਾਂ ਦੇ ਚਾਰਜ 'ਤੇ ਹੀ ਲੱਗੇ ਰਹਿੰਦੇ ਨੇ। ਪਲੀਜ਼ ਉਹਨਾਂ ਨੂੰ ਵੀ ਜਾਗਰੂਕ ਕਰੋ, ਚਾਰਜ ਕਰੋ, ਕੁਛ ਸਮੇਂ ਵਾਸਤੇ ਕਰੋ, ਹਟਾ ਲਓ, ਫਿਰ ਦੁਬਾਰਾ ਚਾਰਜ ਤੁਸੀਂ ਕਰ ਸਕਦੇ ਹੋ। ਆਓ ਫਿਰ ਤੁਸੀਂ ਆ ਜਿਹੜੇ ਆਪੋ ਆਪਣੀ ਹੱਡ ਬੀਤੀ ਹੈ ਸਾਡੇ ਨਾਲ ਜਾਂ ਤਜਰਬਾ ਕੋਈ ਵੀ ਸਾਂਝਾ ਕਰਨਾ ਚਾਹੁੰਦੇ ਹੋ ਤਾਂ 905-600-3337 'ਤੇ। ਬਿੱਟੂ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਗੁੱਡ ਮਾਰਨਿੰਗ।
1: ਸਤਿ ਸ਼੍ਰੀ ਅਕਾਲ, ਹੈਪੀ ਮੰਡੇ ਜੀ ਸਾਰਿਆਂ ਨੂੰ ਜੀ।
0: ਹੈਪੀ ਮੰਡੇ ਭਾਅ ਜੀ, ਹੈਪੀ ਮੰਡੇ ਜੀ।
1: ਇਹ ਨਾ ਕਦੇ ਵੀ ਟੇਪ ਵੀ ਨੀ ਲਾਣੀ ਚਾਹੀਦੀ, ਜੁਆਇੰਟ ਵੀ ਨੀ ਲੈ ਚਾਹੀਦਾ। ਆਪਾਂ ਜੁਆਇੰਟ ਲਾ ਲੈਂਦੇ ਆ ਨਾ, ਕਈ ਵਾਰੀ ਤਾਰ ਛੋਟੀ ਹੈ ਉਹ ਗਰਮ ਹੋ ਜਾਂਦੀ ਹੈ ਟੇਪ, ਹਨਾ, ਉਹਦੇ ਨਾਲ ਵੀ ਅੱਗ ਲੱਗਣ ਦੇ ਚਾਂਸ ਹੋ ਜਾਂਦੇ ਆ ਕਈ ਵਾਰੀ, ਸ਼ੋਰਟ ਹੋ ਜਾਂਦੀ
0: ਹੈ। ਹਾਂਜੀ ਹਾਂਜੀ, ਇਹ ਵੀ ਗੱਲ ਸਹੀ ਹੈ।
1: ਹਾਂ ਜੇ ਨਹੀਂ ਕਰੋ ਚਾਰਜ ਜਿਹੜਾ ਕਰਨਾ, ਕਦੇ ਵੀ ਜੇ ਕਰਨਾ ਲੱਕੜ ਦੇ ਬੈੱਡ ਤੇ ਕੋਈ ਚੀਜ਼ ਨੀ ਹੋਣੀ ਚਾਹੀਦੀ ਇੱਦਾਂ ਦਾ, ਹਨਾ, ਜਿਵੇਂ ਸਾਈਟੀਵਲ ਤੇ ਰੱਖ ਲੈਂਦੇ ਆ ਜਾਂ ਸਟੋਨ ਵਾਲਾ ਹੋ ਗਿਆ ਜਾਂ ਕੁਛ ਇੱਦਾਂ ਦੀ ਚੀਜ਼ ਉਹਦੇ ਚੱਲ ਜਾਂਦਾ, ਬਟ ਰੱਖੋ ਹੀ ਨਾ ਚਾਰਜ ਕਰੋ ਇਹਨਾਂ ਰਾਤ ਨੂੰ।
0: ਜੀ ਬਿਲਕੁਲ।
1: ਹਾਂ ਤੇ ਬਾਕੀ ਸ਼ਮੀ ਭਾਈ, ਅੱਜ ਤਾਂ ਮੇਰੇ ਬਾਪੂ ਜੀ ਦਾ ਬਰਥਡੇ ਆ, ਗਾਣਾ ਸੁਣਾ ਲਓ ਕੋਈ ਵਧੀਆ ਜਿਹਾ।
0: ਵਾਹ ਜੀ ਵਾਹ, ਹੈਪੀ ਬਰਥਡੇ ਭਾਈ,
1: ਅੱਸੀਵਾਂ ਬਰਥਡੇ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ, ਕਿਆ ਬਾਤ ਹੈ। ਕਿਹੜਾ ਸੁਣਨਾ ਚਾਹੁੰਦੇ, ਲੱਸੋ ਕਿਹੜਾ ਲਾਈਏ ਭਾਜੀ, ਦੱਸੋ ਤੁਸੀਂ।
1: ਜਿਹੜਾ ਮਰਜ਼ੀ ਸੁਣਾ ਲਓ, ਜਿਹੜਾ ਸਾਨੂੰ ਚੰਗਾ ਲੱਗਦਾ ਬਾਪੂ ਦੇ ਯਾਦ ਸੁਣਾਓ।
0: ਅੱਛਾ ਜੀ, ਚਲੋ ਠੀਕ ਹੈ ਜੀ, ਮੈਂ ਲੱਭ ਕੇ ਲਾਉਂਦਾ ਭਾਜੀ। ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਨੂੰ ਸਾਰਿਆਂ ਨੂੰ। ਥੈਂਕ ਯੂ ਜੀ, ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮੈਂ, ਮੰਗੜ ਸਾਹਿਬ ਜੀ ਆਇਆਂ ਨੂੰ, ਗੁੱਡ ਮਾਰਨਿੰਗ।
2: ਸ਼ਮੀ ਵੀਰ, ਗੁੱਡ ਮਾਰਨਿੰਗ ਸਾਰਿਆਂ ਲਈ, ਦਿਨ ਵਧੀਆ ਹੋਵੇ ਵੀਰ।
0: ਜੀ ਜੀ, ਗੁੱਡ ਮਾਰਨਿੰਗ ਜੀ, ਧੰਨਵਾਦ ਭਾਜੀ।
2: ਮੈਨੂੰ ਮੇਰੇ ਦੋ ਹੈਪਨ ਹੋਏ ਸੀਗੇ।
0: ਅੱਛਾ ਜੀ,
2: ਬੈਟਰੀਆਂ ਦੇ ਰਿਲੇਟਡ।
0: ਅੱਛਾ ਜੀ,
2: ਇੱਕ ਤਾਂ ਜਿਹੜੀਆਂ ਆਪਾਂ ਚਾਰਜਿੰਗ ਵਾਲੀਆਂ ਘਰੇ ਮਸ਼ੀਨਾਂ ਦਾੜੀ ਕੱਟਣ ਵਾਲੀਆਂ ਵਰਤਦੇ ਆ,
0: ਸਹੀ ਗੱਲ ਹੈ,
2: ਉਹਦੇ ਰਿਲੇਟਡ ਹੋਇਆ ਸੀ ਹਨਾ। ਉਹ ਤਾਂ ਮੈਂ ਕੁਦਰਤੀ ਕੋਲੇ ਬੈਠਾ ਸੀ, ਅੱਧਾ ਕੁ ਘੰਟਾ ਹੀ ਹੋਇਆ ਸੀ ਸ਼ਮੀ ਲਾਈ ਨੂੰ, ਹਨਾ, ਨਾਲੇ ਮੇਰੀ ਫਲੂਰ ਤੇ ਧਰੀ ਹੋਈ ਸੀਗੀ।
0: ਅੱਛਾ ਜੀ,
2: ਤੇ ਉਹਨੂੰ ਅੱਧੇ ਘੰਟੇ ਬਾਅਦ ਉਹ ਤਾਂ ਤੂੰ ਜਿਵੇਂ ਕਹਿਣਾ ਵੀ ਅੱਗ ਕੀ ਇਹ, ਉਹਦੀ ਸਮੈਲ ਇੰਨੀ ਉਹ ਆਉਂਦੀ ਅੰਦਰ ਬੈਠਣਾ ਹੋਵੇ, ਬੰਦੇ ਦਾ ਦਮ ਘੁੱਟ ਜਾਂਦਾ ਉਹਦੇ ਨਾਲ।
0: ਬਿਲਕੁਲ ਬਿਲਕੁਲ।
2: ਉਸ ਤੋਂ ਬਾਅਦ ਹੋਇਆ ਇੱਕ ਮੇਰੇ ਨਾਲ ਟਰੱਕ ਤੇ, ਮੇਰੀ ਬੁੱਕ ਚੱਲਦੀ ਸੀ ਟੈਪ ਤੇ, ਉਹ ਚਾਰਜ ਹਮੇਸ਼ਾ ਲਾ ਕੇ ਰੱਖਣਾ ਪੈਂਦਾ, ਸਾਰੇ ਵੀਰ ਲਾ ਕੇ ਰੱਖਦੇ ਨੇ ਹਨਾ,
0: ਜੀ ਜੀ,
2: ਉਹਨੂੰ ਅੱਗ ਲੱਗ ਗਈ।
0: ਓਹੋ,
2: ਜਿਵੇਂ ਉਹਨਾਂ ਦੋ ਐਪਨ ਹੋਏ ਨੇ, ਜਾਣੀ ਕਿ ਬਹੁਤ ਡੇਂਜਰ ਨੇ, ਇਹਨਾਂ ਦੀ ਸਮੈਲ ਇੰਨੀ ਬੈਡ ਆ। ਚਲੋ ਅੱਗ ਤਾਂ ਆਪਾਂ ਕਾਬੂ ਕਰ ਲਈ, ਉਹਦੀ ਥੋੜੇ ਜਿਹੇ ਸਮਝ ਲੱਗੀ ਸੀ ਹਨਾ, ਪਰ ਅੰਦਰੋਂ ਸਾਹ ਘੁੱਟਣ ਲਾ ਆਉਂਦਾ ਮਿੰਟਾਂ ਹੀ ਸਮਝ।
0: ਭਾਜੀ ਕੀ ਕੀ ਪ੍ਰੀਕੋਸ਼ਨਸ, ਜਿਹੜੀਆਂ ਪ੍ਰੀਕੋਸ਼ਨਸ ਤੁਹਾਡੇ ਹਿਸਾਬ ਨਾਲ ਕੀ ਕੀ ਰੱਖਣੀਆਂ ਚਾਹੀਦੀਆਂ ਨੇ ਏਦਾਂ ਇਹਨਾਂ ਚੀਜ਼ਾਂ ਜਦੋਂ ਇਹ ਹੈਪਨਸ ਹੁੰਦੇ ਨੇ?
2: ਆਪਣੀ ਨਿਗਾਹ ਦੇ ਸਾਹਮਣੇ ਚਾਰਜ ਲਾਓ, ਠੀਕ ਆ
0: ਜੀ ਜੀ।
2: ਜੇ ਤੁਹਾਡੇ ਕੋਈ ਈ ਸਕੂਟਰ ਆ, ਉਹਨੂੰ ਤਾਂ ਮੈਂ ਤਾਂ ਕਹਿਣਾ ਉਹਨੂੰ ਬਾਹਰ ਆਪਣੇ ਡਰਾਈਵਰ ਤੇ ਖੜਾ ਕੇ ਚਾਰਜ ਕਰੋ, ਮੇਨ ਡੇਂਜਰ ਉਹ। ਬਾਕੀ ਤਾਂ ਆਪਣੇ ਕੋਲ ਛੋਟੀਆਂ ਛੋਟੀਆਂ ਬੈਟਰੀਆਂ ਨੇ, ਪਰ ਇਹ ਜਿਹੜੀ ਆਪਣੇ ਘਰਾਂ ਚ ਜਿਹੜੀ ਆਪਾਂ ਲੱਕੜ ਨੂੰ ਤਾਂ ਅੱਗ ਬਹੁਤ ਚਲੋ ਫੜਦੀ ਆ, ਉਹ ਵੀ ਜਿਹੜੀਆਂ ਆਪਣੀਆਂ ਡਰਾਈਵ ਕੰਧਾਂ ਨੇ, ਇਹਨਾਂ ਵਿੱਚ ਪਤਾ ਨੀ ਕਿਹੜਾ ਕੈਮੀਕਲ ਆ, ਇਹਦਾ ਉਦੋਂ ਵੀ ਤੇਜ਼ ਅੱਗ ਫੜਦੀਆਂ ਨੇ।
0: ਜੀ ਬਿਲਕੁਲ ਬਿਲਕੁਲ ਭਾਜੀ, ਇਨਸੂਲੇਸ਼ਨ ਵੀ ਹੁੰਦੀ ਹੈ, ਉਹ ਵੀ ਫਿਰ ਅੱਗ ਫੜ ਲੈਂਦੀ ਹੈ ਕਈ ਵਾਰ। ਜੀ ਜੀ, ਸਹੀ ਗੱਲ।
2: ਇਹ ਤਾਂ ਇਹਨੂੰ ਬਾਹਰ ਜਦੋਂ ਆਪਣੇ ਕਿਤੇ ਬਾਹਰ ਡਰਾਈਵੇ ਤੇ ਕੋਈ ਇਹਦਾ ਟੋਟਾ ਲਿਆ ਕੇ ਉਹਨੂੰ ਅੱਗ ਲਾ ਕੇ ਦੇਖਿਓ, ਲੱਕੜ ਨੂੰ ਵੱਧ ਅੱਗ ਫੜਦਾ ਜੀ ਇਹ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਮਾਂਗੜ ਸਾਹਿਬ, ਥੈਂਕ ਯੂ ਜੀ। ਅਗਲੀ ਕਾਲ ਤੇ ਗੁਰਸ਼ਰਨ ਭਾਜੀ ਜੀ ਇਹਨੂੰ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
3: ਵੀਰ ਜੀ, ਮੇਰੇ ਕੋਲ ਨਾ ਹਰ ਟਾਈਮ 10 ਬੈਟਰੀਆਂ ਚਾਰਜ ਲੱਗੀਆਂ ਰਹਿੰਦੀਆਂ।
0: ਅੱਛਾ ਜੀ।
3: ਉਹਦੇ ਵਾਸਤੇ ਇੱਕ ਤਾਂ ਮੈਂ ਮਾਰਬਲ ਤੇ ਜਿਹੜਾ ਬਣਿਆ ਸਟੋਨ ਦਾ, ਹਨਾ,
0: ਹਾਂਜੀ ਹਾਂਜੀ,
3: ਲਾਉਣਾ ਪੱਕਾ ਜੀ, ਹਨਾ, ਮੇਰੀ ਸੈਲਫ ਬਣਾਈ ਆ, ਪੱਕੀ ਲਾਉਣੀ ਆ। ਤੇ ਇੱਕ ਨਾ ਸਹੀ ਚਾਰਜ ਵਰਤਣਾ ਵੀਰੇ, ਚਾਰਜਰ ਦੀ ਉਲਟ ਫੁਲਟ ਲਾਉਣਾ ਵੀ, ਹੋਰ ਬੈਟਰੀ ਦਾ ਹੋਰ ਨੂੰ ਲਾਈ ਜਾਓ, ਹੋਰ ਡਾਕਟਰ ਦਾ ਹੋਰ ਨੂੰ ਲਾਈ ਜਾਓ।
0: ਜੀ ਜੀ।
3: ਤੇ ਜਿਹੜੇ ਬਾਈ ਗੱਲ ਕਰਦਾ ਚਾਰਜਰ ਦੀ, ਜਿਵੇਂ ਆਪਣੇ ਗਰਾਹ ਚ ਆਪਣੇ ਕੋਲ ਹੁਣ ਜਿਵੇਂ ਕਾਰ ਵੀ ਇਲੈਕਟ੍ਰਿਕ ਵਾਲੀ ਆ ਸਾਰੀਆਂ, ਹਨਾ,
0: ਜੀ ਜੀ,
3: ਤੇ ਉਹ ਵੀ ਪੂਰਾ ਧਿਆਨ ਰੱਖਣਾ ਵੀ ਨੋਟੀਫਿਕੇਸ਼ਨ ਆ ਗਿਆ ਜਰੂਰ ਚੈੱਕ ਕਰੋ। ਰਾਤੀ ਮੈਨੂੰ 2 ਵਜੇ ਨੋਟੀਫਿਕੇਸ਼ਨ ਆਇਆ ਤੇ ਮੈਂ ਜਾ ਕੇ ਵੇਖ ਕੇ ਆਇਆ ਟੈਸਲਾ ਕਾਰ ਦੇ ਚਾਰਜਰ ਨੂੰ ਕੀ ਹੋਇਆ ਤੇ ਉਹ ਚ ਥੋੜਾ ਜਿਹਾ ਵਾਲ ਪਏ ਸੀ ਤਾਰ ਚ, ਉਹਨੇ ਮੈਨੂੰ ਕਿਹਾ ਵੀ ਇਹਨੂੰ ਸਿੱਧਾ ਕਰ
0: ਹਨਾ,
3: ਤੇ ਉਹ ਮੈਂ ਸਾਰਾ ਕਲੀਅਰ ਕਰਕੇ ਸੇਵ ਪਿਆ। ਮਾੜਾ ਅੱਖਾਂ ਹੋਰ ਕੇ ਰੱਖਣਾ, ਇੱਕ ਨਾ ਓਵਰ ਹੀਟ ਦਾ ਧਿਆਨ ਰੱਖਣਾ ਵੀਰੇ, ਜਦੋਂ ਗਰਮੀ ਵਾਲੀ ਆ ਜਿਸ ਦਿਨ ਗਰਮੀ ਵਾਲੀ ਆ ਉਹਦੇ ਜਰੂਰ ਧਿਆਨ ਰੱਖਣਾ, ਗਰਮੀ ਨਹੀਂ ਫੜਦੀ ਹੈ ਵੀਰੇ।
0: ਬਿਲਕੁਲ ਬਿਲਕੁਲ, ਹੀਟ ਜ਼ਿਆਦਾ ਹੋ ਜਾਂਦੀ ਹੈ, ਬਿਲਕੁਲ ਸਹੀ ਗੱਲ।
3: ਜਿੱਦਾਂ ਉਹਦੇ ਅਸੀਂ ਉਸੇ ਜਰੂਰ ਚਲਾ ਕੇ ਰੱਖੋ ਹਨਾ, ਈਵਨ ਜੇ ਕਈ ਵਾਰ ਆਪਾਂ ਲੈਪਟਾਪ ਜਾਂ ਮੋਬਾਈਲ ਫੋਨ ਕੋਈ ਵੀ ਚੀਜ਼ ਆ ਇਲੈਕਟ੍ਰੀਕਲ ਜਦੋਂ ਆਪਾਂ ਜ਼ਿਆਦਾ ਟਾਈਮ ਵਰਤਣੀ ਉਹ ਏਸੀ ਜ਼ਰੂਰ ਹੋਵੇ ਉਹਦੇ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ। ਥੈਂਕ ਯੂ ਗੁਰਸ਼ਰਨ ਭਾਜੀ। ਭਾਜੀ ਹੁਣਾਂ ਦੀ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਚੇਤਾ ਆਈ ਦੋਸਤੋ, ਤੁਸੀਂ ਵੀ ਆ ਜਿਹੜਾ ਇਹ ਹੋਵੋਗੇ, ਜਦੋਂ ਅਸੀਂ ਨਾ ਉਦੋਂ ਕੰਪਿਊਟਰ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਸਾਡੀਆਂ, ਉਦੋਂ ਨਵਾਂ ਨਵਾਂ ਕੰਪਿਊਟਰ ਆਇਆ ਸੀਗਾ, ਇਹ 8ਵੀਂ ਦੀ ਗੱਲ ਹੈ, ਅਤੇ ਉਸ ਵਕਤ ਜਿਹੜਾ ਕੰਪਿਊਟਰ ਰੂਮ ਹੁੰਦਾ ਸੀ ਨਾ ਉਹ ਜ਼ਿਆਦਾ ਠੰਡਾ ਰੱਖਿਆ ਜਾਂਦਾ ਸੀਗਾ। ਫਿਰ ਉਹ ਇੱਕ ਵਾਰ ਟੀਚਰ ਤੋਂ ਪੁੱਛਿਆ ਵੀ ਕਾਹਤੋਂ, ਕਹਿੰਦੇ ਵੀ ਇਹ ਮਸ਼ੀਨ ਹੈ ਜਿਹੜੀ ਇਹਨਾਂ ਇਹ ਗਰਮ ਹੋ ਜਾਂਦੀ ਹੈ, ਇਸ ਕਰਕੇ ਜਿਹੜਾ ਆ ਇਹਨੂੰ ਠੰਡ ਦੇ ਵਿੱਚ ਰੱਖਣਾ ਪੈਂਦਾ। ਹੁਣ ਜਿੰਨੇ ਵੱਡੇ ਵੱਡੇ ਵਧੇ ਆਈ ਟੀ ਕੰਪਨੀਜ਼ 'ਚ ਕੰਮ ਕੀਤਾ ਮੈਂ, ਅਤੇ ਮੈਂ ਜਦੋਂ ਦੇਖਿਆ ਸਰਵਰ ਰੂਮ ਹੈ ਜਿਹੜੇ, ਉਹ ਤੁਸੀਂ ਦੇਖਿਓ ਵੀ ਉੱਥੇ ਆ ਜਿਹੜਾ ਸਪੈਸ਼ਲ ਜਿਹੜੇ ਆ ਜਿਹੜਾ ਏ ਸੀਜ਼ ਹੈ ਜਿਹੜੇ ਲੱਗੇ ਹੁੰਦੇ, ਜਾਂ ਫਿਰ ਉਹ ਕਮਰੇ ਆ ਜਿਹੜਾ ਸਪੈਸ਼ਲ ਤੌਰ 'ਤੇ ਠੰਡੇ ਰੱਖੇ ਜਾਂਦੇ ਆ, ਤਾਂ ਕਿ ਜਿਹੜੀਆਂ ਮਸ਼ੀਨਾਂ ਜਿਹੜੀਆਂ ਉਹ ਗਰਮ ਛੇਤੀ ਹੋ ਕੇ ਨਾ ਹੋਣ, ਤਾਂ ਫਿਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੋ ਦੋਸਤੋ, ਇਹ ਥੋੜ੍ਹੇ ਥੋੜ੍ਹੇ ਟਿਪਸ ਨੇ, ਇਹ ਜ਼ਰੂਰ ਹੈ ਜਿਹੜਾ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਓ। ਸੋ ਇਹ ਸਾਰੇ ਸਾਡੇ ਸਾਰਿਆਂ ਵਾਸਤੇ ਆ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਨੇ। ਅਗਲੀ ਕਾਲ 'ਤੇ ਚੱਲਦਾ ਕੈਪਟਨ ਸਾਹਿਬ ਜੀ ਆਇਆਂ ਨੂੰ ਜੀ।
4: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ ਜੀ, ਗੁਰ ਫਤਿਹ ਜੀ ਜੀ ਆਇਆਂ ਨੂੰ ਜੀ।
4: ਸਭ ਤੋਂ ਪਹਿਲਾਂ ਸ਼ਬਦ ਸੁਣਾਇਆ, ਬੜਾ ਹੀ ਆਨੰਦ ਆਇਆ, ਬਾਣੀ ਪੜ੍ਹਨੀ ਸੁਣਨੀ ਲੇਕਿਨ ਜਿਸ ਵੇਲੇ ਉਹ ਰਾਗੀ ਬੜੇ ਚੰਗੇ ਹੁੰਦੇ ਆ ਗਾਉਂਦੇ ਆ, ਬੜਾ ਹੀ ਆਨੰਦ ਆਉਂਦਾ। ਅੱਜ ਤਾਂ ਸਵੇਰੇ ਸਵੇਰੇ ਬੜਾ ਹੀ ਆਨੰਦ ਆਇਆ। ਦੂਜਾ, ਬੈਟਰੀ ਤਾਂ ਕਿਸੇ ਵੇਲੇ ਵੀ ਫਟ ਸਕਦੀ ਹੈ, ਮੇਰੇ ਕੋਲੇ ਵੋਲਟੇਜ ਉਤਰੀ ਹੈ, ਉਹ ਮੈਂ ਰਾਤ ਨੂੰ 6-7 ਘੰਟੇ ਚਾਰਜ ਉਹਦਾ ਉੱਠ ਕੇ ਮੈਂ ਉਹਦੇ ਚ ਇਵੇਂ ਮੋਬਾਇਲ ਵੀ ਇਸੇ ਤਰ੍ਹਾਂ। ਫਿਰ ਤੁਸੀਂ ਬਹੁਤ ਸਾਰੇ ਉਹ ਸੱਜਣ ਜਿਹੜੇ ਪੁਰਾਣੇ ਸੰਸਾਰ ਤੋਂ ਵਿਦਾ ਹੋ ਗਿਆ, ਉਹਨਾਂ ਦੀ ਯਾਦ ਕਰਾਈ, ਉਹਨਾਂ ਦੇ ਜਨਮ ਦਿਨ ਦੱਸਿਆ, ਇਹ ਵੀ ਇੱਕ ਬੜਾ ਸ਼ਲਾਘਾ ਯੋਗਾ। ਆਪਣਾ ਇਹ ਪ੍ਰੋਗਰਾਮ ਬਹੁਤ ਹੀ ਚੰਗਾ ਹੁੰਦਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭਾਜੀ। ਲਖਵਿੰਦਰ ਭਾਜੀ ਵਾਲੀ ਡਾਇਟ ਭੇਜੋ ਜਾਂ ਫਿਰ ਉਹਨਾਂ ਦਾ ਨੰਬਰ, ਮੈਂ ਤਾਂ ਹੁਣ ਨੰਬਰ ਹੀ ਸ਼ੇਅਰ ਕਰਨ ਲੱਗ ਪਿਆ। ਮੈਂ ਕਿਹਾ ਭਾਜੀ ਹੁਣਾਂ ਤੋਂ ਲੈ ਲਓ
5: ਨੰਬਰ ਦੇ ਦਿਆ ਕਰੋ, ਜੋ ਆਪਾਂ ਖਾਂਦੇ ਆ ਆਪਾਂ ਦੱਸ ਦਈਦਾ, ਅੱਗੇ ਆਪਣਾ ਹੀ ਵੇਖਦਾ।
0: ਕਿਆ ਬਾਤ ਹੈ, ਮੈਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਵੀ ਇਹ ਇੱਕ ਤੁਸੀਂ ਸਾਰਿਆਂ ਨੇ ਉਪਰਾਲਾ ਸ਼ੁਰੂ ਕੀਤਾ ਵੀ ਹੈਲਦੀ ਖਾਈਏ, ਫਰੂਟਸ ਦੇ ਵੱਲ ਜਿਹੜਾ ਝੁਕਾ ਹੋਈ ਹੈ ਭਾਜੀ ਹੁਣਾਂ ਦੀ ਹੈ, ਜਿਹੜੀ ਜੋ ਵੀ ਇਹਨਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਇੰਨਾ ਵੱਡਾ ਅਸਰ ਤੁਹਾਡੇ ਸਾਰਿਆਂ 'ਤੇ ਹੋਇਆ, ਈਵਨ ਮੇਰੇ ਆਪਣੇ 'ਤੇ ਹੋਇਆ। ਮੈਂ ਆਪਣੀ ਡਾਇਟ ਦੇ ਵਿੱਚ ਬਹੁਤ ਕੁਛ ਹੈ ਜਿਹੜੇ ਚੇਂਜਸ ਕੀਤੀਆਂ, ਕਈ ਇਹੋ ਜਿਹੀਆਂ ਸੀਡਸ ਜਿਹੜੀਆਂ ਮੈਂ ਕਦੇ ਖਾਧੀਆਂ ਨਹੀਂ ਉਹ ਖਾਣੀਆਂ ਸ਼ੁਰੂ ਕੀਤੀਆਂ। ਹਾਂ, ਇੱਕਦਮ ਨਹੀਂ, ਤੁਸੀਂ ਦੇਖਿਓ 1-2 ਮਹੀਨੇ ਬਾਅਦ ਤੁਸੀਂ ਆਪਣੇ ਆਪ ਹੈ ਜਿਹੜਾ ਤੁਸੀਂ ਫਰਕ ਮਹਿਸੂਸ ਕਰਦੇ ਹੋ ਜੀ। ਲਖਵਿੰਦਰ ਭਾਜੀ
5: ਬਿਲਕੁਲ ਭਾਜੀ, ਜਿਹੜਾ ਥੋੜ੍ਹਾ ਟਾਈਮ ਲੱਗਦਾ ਤੁਹਾਨੂੰ ਆਪਣੇ ਆਪ ਅਸਰ ਮਹਿਸੂਸ ਹੁੰਦਾ। ਅਜੇ ਵੀ ਗੱਲ ਹੋਰ ਕਈ ਸਰੋਤੇ ਨਾ ਕਹਿੰਦੇ ਆ ਵੀ ਉਹਨਾਂ ਨੂੰ ਇਹ ਚੀਜ਼ ਕਈਆਂ ਨੂੰ ਮਾਂ ਸਵਾਦੀ ਦੇ, ਕਈਆਂ ਨੂੰ ਵਾਦੀ, ਏਦਾਂ ਐਗਜ਼ਾਮਪਲ ਜੀ ਨਾਲ ਦੇ ਦਿੰਦੇ ਆ
0: ਜੀ ਜੀ।
5: ਭਾਜੀ ਕੋਈ ਵੀ ਜਿਹੜੀ ਚੀਜ਼ ਆਪਾਂ ਖਾਂਦੇ ਆ ਨਾ, ਉਹਦੀ ਤਸੀਰ, ਜਿਵੇਂ ਲੈਟਸ ਸੇ ਕਿਸੇ ਚੀਜ਼ ਦੀ ਤਸੀਰ ਗਰਮ ਹੈ, ਠੀਕ ਹੈ ਨਾ, ਤੇ ਤੁਸੀਂ ਖਾਣਾ ਨੀ ਚਾਹੁੰਦੇ ਉਸ ਚੀਜ਼ ਨੂੰ, ਤੇ ਭਾਜੀ ਤੁਸੀਂ ਉਹਨੂੰ ਖਾ ਸਕਦੇ ਹੋ, ਉਹਦੀ ਕੁਆਂਟਿਟੀ ਜਿਹੜੀ ਹੈ ਨਾ ਥੋੜੀ ਲੈ
0: ਲਓ, ਬਿਲਕੁਲ
5: ਠੀਕ ਹੈ ਨਾ। ਤੇ ਉਹ ਲੈਟਸ ਸੇ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਵੀ ਜੀਰਾ ਗਰਮ ਬੜਾ, ਇੱਥੇ ਗਰਮ ਬੜੇ ਨੇ, ਕਲੌਂਜੀ ਗਰਮ ਬੜੀ, ਉਹਨੂੰ ਤੁਸੀਂ ਰਾਤ ਨੂੰ ਪਾਣੀ ਚ ਭੇਜ ਲਓ, ਉਹਦੀ ਜਿਹੜੀ ਸਵੇਰ ਤੱਕ ਤਸਵੀਰ ਬਿਲਕੁਲ ਭਾਜੀ ਚੇਂਜ ਹੋ
0: ਜਾਂਦੀ। ਕੀ ਬਾਤ ਹੈ,
5: ਉਹ ਦੇਖੋ ਆਪਣਾ ਰੰਗ ਪਾਣੀ ਸਭ ਛੱਡਦਾ ਨਾਲ,
0: ਜੀ ਜੀ।
5: ਕਿੰਨਾ ਸਿੰਪਲ ਜਿਹਾ ਤਰੀਕਾ ਭਾਜੀ, ਇੱਕ ਤੁਸੀਂ ਸੌਂਫ, ਜਵੈਣ, ਜੀਰਾ, ਕਲੌਂਜੀ ਤੇ ਆਪਣੇ ਮਿਰਚ, ਇਹਦੇ ਤੁਸੀਂ 5-5, 6-6, 7-7 ਦਾਣੇ, ਜਿਹਨੂੰ ਕਹਿੰਦੇ ਨੇ ਮੈਨੂੰ ਗਰਮੀ ਜ਼ਿਆਦਾ ਹੁੰਦੀ ਹੈ, ਉਹ 2-3 ਘੱਟ ਲੈ ਲੈਣ, ਉਹਨਾਂ ਨੂੰ ਸ਼ਾਮ ਨੂੰ ਤੁਸੀਂ ਭੇਜ ਦਿਓ, ਸਵੇਰੇ ਉੱਠ ਕੇ ਛਾਣ ਕੇ ਤੁਸੀਂ ਪੀਣਾ, ਤੁਹਾਨੂੰ ਕਿੱਡੀ ਵੱਡੀ ਪ੍ਰੋਬਲਮ ਹੈ। ਕੁਛ ਵੀ ਨੀ, ਦੇਖੋ ਤੁਹਾਡੇ ਸਰੀਰ ਦੀਆਂ ਦਰਦਾਂ ਚੱਕ ਦੂ ਸਾਰੀ।
0: ਕਿਆ ਬਾਤ ਹੈ, ਕਿਆ ਬਾਤ ਹੈ
5: ਜੀ, ਨਾਲੇ ਫੈਟ ਝਾੜ ਰਹੇਗਾ
0: ਜੀ, ਸਹੀ ਗੱਲ ਹੈ।
5: ਸ਼ਮੀ ਭਾਜੀ ਆਪਾਂ ਸਿਹਤ ਬਾਰੇ ਤੇ ਆਲਵੇਜ਼ ਗੱਲ ਕਰਦੇ ਹਾਂ, ਸਿਹਤ ਤੋਂ ਬਗੈਰ ਆਪਣਾ ਕੁਛ ਵੀ ਨੀ ਹੈਗਾ ਇੱਥੇ। ਸਿਹਤ ਜਿਹਦੀ ਵਧੀਆ ਭਾਜੀ ਉਹ ਬੰਦਾ ਜਿਹੜਾ ਹਮੇਸ਼ਾ ਹੀ ਖੁਸ਼ ਰਹਿੰਦਾ, ਉਹ ਆਪਣੀ ਸਿਹਤ ਵੱਲ ਵੇਖ ਵੇਖ ਕੇ ਨਾ ਵੇਖ ਵੇਖ ਕੇ ਖੁਸ਼ ਹੋਈ ਜਾਂਦਾ ਵੀ ਯਾਰ ਮੈਂ ਆਪਕੇ ਵਾਲਾ ਦਵਾਈ ਨੀ ਖਾਂਦਾ ਕੋਈ ਵੀ, ਮੇਰੀ ਸਿਹਤ ਬਹੁਤ ਵਧੀਆ, ਮੇਰਾ ਖੁਰਾਕ ਚੰਗੀ ਹੈ ਨਾ।
0: ਕਿਆ ਬਾਤ, ਸਹੀ ਗੱਲ ਹੈ।
5: ਸ਼ਮੀ ਭਾਜੀ ਗੱਲ ਤੁਸੀਂ ਕਰਦੇ ਸਲੋ ਚਾਰਜਰ ਦੀ
0: ਜੀ,
5: ਹਨਾ ਭਾਜੀ ਅਸੀਂ ਵੀ ਸਾਡੇ ਕੋਲ ਨਾ ਛੋਟੇ ਟੂਲ ਆ ਜਿਵੇਂ ਨਾ ਉਹਨਾਂ ਨੂੰ ਅਸੀਂ ਸਲੋ ਚਾਰਜਰ ਲਾਉਂਦੇ ਹਾਂ, ਸਲੋ ਚਾਰਜ ਹੁੰਦੇ ਆ ਇੱਕ।
0: ਅੱਛਾ ਜੀ,
5: ਅਸੀਂ ਉਹ ਮੰਗਾ ਕੇ ਰੱਖਿਆ, ਉਹ ਕਰਦਾ ਬਿਲਕੁਲ ਹੌਲੀ ਹੌਲੀ ਚਾਰਜ। ਇੱਕ ਤੇ ਚਾਰਜਰ ਹੁੰਦੇ ਆ ਨਾ ਵੀ ਲਾ ਦੇ ਤੇ ਚੱਕ ਦਿੰਦੇ ਕੰਮ,
0: ਹਾਂ ਹਾਂ ਹਾਂ,
5: ਠੀਕ ਹੈ ਨਾ। ਸਾਡੇ ਕੋਲ ਸਲੋ ਚਾਰਜਰ ਹੁੰਦੇ, ਉਹ ਮਸ਼ੀਨਾਂ ਨੂੰ ਅਸੀਂ ਜ਼ਰੂਰ ਲਾਉਂਦੇ ਹਾਂ।
0: ਸੋ ਤੁਹਾਡੇ ਹਿਸਾਬ ਨਾਲ ਜਿਹੜੇ ਸਲੋ ਚਾਰਜਰ ਉਹ ਸੇਫ ਨੇ?
5: ਬਹੁਤ ਸੇਫ ਆ ਭਾਜੀ, ਸਾਡੇ ਕਦੇ ਏਦਾਂ ਦੀ ਕੋਈ ਹੈਪਨ ਹੋਈ ਨੀ। ਇੱਥੇ ਬਹੁਤ ਲਾਉਂਦੇ, ਮੇਰੇ ਖਿਆਲ ਘੱਟੋ ਘੱਟ ਵੀ 15-20 ਚਾਰਜਰ ਹੋਣੇ ਜਿਹੜੇ ਅਸੀਂ ਛੋਟੇ ਟੂਲਾਂ ਦੇ ਸਾਡੀਆਂ ਮਸ਼ੀਨਾਂ ਜਿਹਨਾਂ ਨੂੰ ਲਾਉਂਦੇ।
0: ਅੱਛਾ ਜੀ,
5: ਹਾਂਜੀ, ਜਿਹੜੇ ਟਰੱਕ ਆ ਨਾ ਭਾਜੀ ਵੱਡੇ ਟਰੱਕ,
0: ਜੀ ਜੀ,
5: ਮਤਲਬ ਕੁਛ ਕੁ ਸਿੰਗਲ ਐਕਸਲ ਦੇ ਜਿਹੜੇ 55 ਦੇ ਏਦਾਂ ਦੇ ਜਿਹੜੇ ਟਰੱਕ ਆ ਸਾਈਕਲ 4 ਦੇ, ਉਹਨਾਂ ਨੂੰ ਅਸੀਂ ਭਾਜੀ ਉਹਨਾਂ ਨੂੰ ਸਿਆਲ ਦੇ ਵਿੱਚ ਉਹਨਾਂ ਨੂੰ ਸਲੋ ਚਾਰਜਰ ਲਾ ਲਈ ਦਾ, ਬੈਟਰੀ ਨੂੰ ਹੌਲੀ ਹੌਲੀ ਚਾਰਜ ਰੱਖਦੇ, ਜਦੋਂ ਮਰਜ਼ੀ ਸਭ ਤੋਂ ਮਾਰਨਾ ਟਰੱਕ ਸਟਾਰਟ ਹੋ ਜੀ।
0: ਤਾਂ ਮੈਨੂੰ ਲੱਗਦਾ ਬੈਟਰੀ ਲਾਈਫ ਵੀ ਆ ਜਿਹੜੀ ਉਹ ਵਧੀ ਰਹਿੰਦੀ ਹੈ ਉਹਨਾਂ ਦੇ ਨਾਲ, ਹਨਾ ਜੀ।
5: ਤੇ ਜਿਹੜਾ ਭਾਜੀ ਜਿਹੜਾ ਫੋਨ ਵਾਲੇ ਤੁਸੀਂ ਕਹਿੰਦੇ ਸੀ ਜਿਹੜਾ ਫੋਨ ਆਪਾਂ ਸਰਾਣੇ ਰੱਖ ਕੇ ਲਾਉਂਦੇ, ਇਹ ਬਹੁਤ ਡੇਂਜਰਸ ਹੈ। ਇੱਕ ਵੀਰ ਮੇਰਾ ਬੜੀ ਵਧੀਆ ਗੱਲ ਕਰਕੇ ਗਿਆ, ਉਹ ਗੱਲ ਤੇ ਮੈਂ ਬਹੁਤ ਅਸਰ ਕੀਤਾ। ਜਿਵੇਂ ਉਹਨੂੰ ਤੁਸੀਂ ਇੱਕ ਸ਼ੈਲਫ ਦੇ ਉੱਤੇ ਇੱਕ ਸੈਂਡ ਦੇ ਉੱਤੇ ਲਾਓ ਉਹਨਾਂ ਨੂੰ, ਲੇਡੀਜ਼ ਤਾਂ ਰਾਤ ਨੂੰ ਬਿਸਤਰੇ ਉੱਤੇ ਆਪਣੇ ਬੈੱਡ ਦੇ ਸਰਾਣੇ ਦੇ ਨਾਲ ਹੀ ਲਾਈ ਰੱਖਦੀ ਆ।
0: ਕਈ ਭਾਜੀ ਸਰਾਣੇ ਥੱਲੇ ਆਪਣਾ ਫੋਨ ਦੇ ਕੇ ਸੌਂਦੇ ਨੇ,
5: ਹਾਂਜੀ, ਉਹ ਬਹੁਤ ਡੇਂਜਰਸ ਹੈ। ਮੈਂ ਆਪਣੀ ਵਾਈਫ ਨੂੰ ਇਹ ਕਹਿੰਦਾ ਹੋਣਾ, ਮੇਰੀ ਵਾਈਫ ਹੀ ਮਿਸਟੇਕ ਕਰਦੀ ਹੈ। ਕਈ ਵਾਰੀ ਜਿੰਨਾ ਮਰਜ਼ੀ ਸਮਝਾ ਲਓ ਤੁਸੀਂ ਇਸ ਚੀਜ਼ ਨੂੰ ਨਾ ਸਾਈਡ ਤੇ ਰੱਖੋ, ਉਹ ਫਿਰ ਲੇਡੀਜ਼ ਕੀ ਕਰਦੀਆਂ ਆਪਣੀ ਗੇਮ ਗੂਮ ਖੇਡਦੀਆਂ ਹੁੰਦੀਆਂ, ਨਾਲ ਹੀ ਫਿਰ ਫੋਨ ਚਾਰਜ ਕਰਕੇ ਨਾਲ ਹੀ ਲਾਉਂਦੀਆਂ, ਬੈਟਰੀ ਖਤਮ ਹੋ ਗਈ ਉਹਨੂੰ ਹੋਰ ਚਾਰਜ ਕਰਕੇ ਹੋਰ ਸ਼ੁਰੂ ਕਰ
0: ਦਿੰਦੀਆਂ।
5: ਕਈ ਕਰਦੇ ਮਿਸਟੇਕ ਤੇ ਬਿਲਕੁਲ ਭਾਜੀ ਤੁਸੀਂ ਆ ਆਪਦੀ ਗੱਲ ਬੜੀ ਪਾਏਦਾਰ ਦੱਸੀ, ਤੇ ਬਾਕੀ ਸਰੋਤੇ ਵੀ ਬਹੁਤ ਵਧੀਆ ਵਧੀਆ ਵਿਚਾਰ ਲਿਆ ਰਹੇ ਆ। ਮੈਂ ਸਾਰੇ ਸਰੋਤਿਆਂ ਨੂੰ ਥੈਂਕ ਯੂ ਕਰਨਾ ਚਾਹੁੰਦਾ, ਤੇ ਭਾਜੀ ਚੜ੍ਹਦੀ ਕਲਾ ਦੀ ਅਰਦਾਸ ਤੁਹਾਡੇ ਵਾਸਤੇ, ਤੇ ਸਿਹਤ ਦਾ ਧਿਆਨ ਜ਼ਰੂਰ ਰੱਖੋ ਭਾਜੀ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਲਖਵਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਕੁਛ ਕੁ ਜਿਹੜੀਆਂ ਖਬਰਾਂ ਉਹਦੇ ਵੱਲ ਦੋਸਤੋ ਥੋੜ੍ਹਾ ਹੋਰ ਧਿਆਨ, ਕਿਉਂਕਿ ਇਹ ਸਾਡੇ ਨਾਲ ਸਿੱਧਾ ਜਾਂ ਸਿੱਧੇ ਤਰੀਕੇ ਨਾਲ ਵਾਹ ਵਾਸਤਾ ਰੱਖਦੀਆਂ ਨੇ। ਸੋ ਬੈਟਰੀ ਨਾਲ ਲੈ ਕੇ ਪਲੀਜ਼ ਜੋ ਅੱਜ ਆਪਾਂ ਗੱਲਾਂ ਕੀਤੀਆਂ ਉਹਨਾਂ 'ਤੇ ਜ਼ਰੂਰ ਅਮਲ ਕਰਿਓ। ਅਮਰੀਕਾ ਦੇ ਵਿੱਚ ਮੋਡਰਨਾ ਦੀ ਪਹਿਲੀ mRNA ਆਧਾਰਿਤ ਸੀਜ਼ਨਲ ਫਲੂ ਵੈਕਸੀਨ ਹੈ ਜਿਹੜੀ, ਜਿਹਨੂੰ ਐਮ ਫਲੂ ਸਿਵਾ ਨੂੰ FDA ਵੱਲੋਂ ਆ ਜਿਹੜਾ 50 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਮਿਲ ਗਈ ਹੈ। ਹੁਣ ਇਹਦੇ 'ਚ ਟਵਿਸਟ ਕੀ ਆ ਦੋਸਤੋ, ਮੋਡਰਨਾ ਜਿੱਦੀ ਨਾਂ ਲੈਂਦੇ ਆ ਤੁਹਾਨੂੰ ਚੇਤਾ ਆ ਗਿਆ ਹੋਵੇਗਾ, ਕੋਵਿਡ ਦੇ ਦੌਰਾਨ ਵੀ ਇਹਨਾਂ ਦੀਆਂ ਜਿਹੜੀਆਂ ਵੈਕਸੀਨ ਆ ਜਿਹੜੀਆਂ ਆਪਾਂ ਬਾਹਾਂ 'ਤੇ ਲਵਾਈਆਂ ਨੇ। ਸੋ ਜਿਹੜੀ ਐਮ ਫਲੂ ਸਿਵਾ, ਇਹ ਫਲੂ ਵੈਕਸੀ ਜਿਹੜੀ ਰਵਾਇਤੀ ਫਲੂ ਵੈਕਸੀਨ ਹੈ, ਇਹ ਉਹਨਾਂ ਤੋਂ ਵੱਖਰੀ ਹੈ। ਹੁਣ ਆਪਾਂ ਗੱਲ ਕੀਤੀ ਨਾ ਵੀ ਬੜੇ ਫਾਸਟ ਜਿਹੜੇ ਆਪਾਂ ਅੱਜ ਕੱਲ੍ਹ, ਸਾਨੂੰ ਇਹ ਹੈ ਵੀ ਹਰ ਇੱਕ ਚੀਜ਼ ਆ ਜਿਹੜੀ ਛੇਤੀ ਛੇਤੀ ਹੋ ਜਾਵੇ, ਹਾਂਜੀ। ਸੋ ਕੰਪਨੀਆਂ ਵੀ ਉਸ ਚੀਜ਼ ਦਾ ਫਾਇਦਾ ਚੱਕ ਰਹੀਆਂ ਨੇ। ਸੋ ਹੁਣ ਇਹ ਜਿਹੜੀ ਐਮ ਫਲੂ ਸਿਵਾ, ਇਹ ਰਵਾਇਤੀ ਫਲੂ ਵੈਕਸੀਨ ਤੋਂ ਵੱਖਰੀ ਹੈ। ਇਹਦੇ ਵਿੱਚ mRNA ਟੈਕਨੋਲੋਜੀ ਵਰਤੀ ਗਈ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਫਲੂ ਵਾਇਰਸ ਦੇ ਇੱਕ ਪ੍ਰੋਟੀਨ ਬਾਰੇ ਹਦਾਇਤ ਦਿੰਦੀ ਹੈ, ਅਤੇ ਇਮਿਊਨ ਸਿਸਟਮ ਉਸ ਦੇ ਖਿਲਾਫ ਹੈ ਜਿਹੜਾ ਪ੍ਰੋਟੈਕਸ਼ਨ ਤਿਆਰ ਕਰਦਾ। ਟ੍ਰਾਇਲ ਹੋਏ 40,000 ਤੋਂ ਵੱਧ ਲੋਕ ਸ਼ਾਮਿਲ ਹੋਏ, ਅਤੇ ਮੋਡਰਨਾ ਦੀ ਵੈਕਸੀਨ ਨੇ ਸਟੈਂਡਰਡ ਜਿਹੜੀ ਡੋਜ਼ ਹੈ ਫਲੂ ਵੈਕਸੀਨ ਦੇ ਮੁਕਾਬਲੇ ਕਹਿੰਦੇ 26% ਤੋਂ ਵੱਧ ਇਫੈਕਟਿਵਨੈਸ ਜ਼ਿਆਦਾ ਦਿਖਾਈ ਹੈ। ਪਰ ਹੁਣ ਆ ਗਿਆ, ਇਸ ਵੈਕਸੀਨ ਦੇ ਨਾਲ ਸ਼ਾਰਟ ਟਰਮ ਜਿਹੜੇ ਸਾਈਡ ਇਫੈਕਟਸ ਹੈ ਜਿਹੜੇ ਉਹ ਵੱਧ ਦੇਖੇ ਗਏ ਨੇ, ਜਿਸ ਕਰਕੇ ਕੁਝ ਮਾਹਿਰਾਂ ਨੂੰ ਹੁਣ ਚਿੰਤਾ ਵੀ ਲੋਕ ਇਸ ਤੋਂ ਘਬਰਾ ਸਕਦੇ ਨੇ। ਹੁਣ ਜਿਹੜੇ ਸਾਈਡ ਇਫੈਕਟ ਜ਼ਿਆਦਾ ਆਏ ਨੇ ਦੋਸਤੋ, ਉਹਦੇ ਵਿੱਚ ਇਹ ਕਹਿ ਲਓ ਵੀ ਦਰਦ ਹੋ ਗਿਆ, ਥਕਾਵਟ ਹੋ ਗਈ, ਜਿੱਥੇ ਇੰਜੈਕਸ਼ਨ ਲੱਗਦਾ ਉਹ ਥਾਂ ਜਿਹੜੀ ਸੁੱਜ ਜਾਂਦੀ, ਥਕਾਵਟ, ਸਿਰ ਦਰਦ, ਫਿਰ ਮਾਸਪੇਸ਼ੀਆਂ ਅਤੇ ਜੋੜਾਂ ਦੇ ਵਿੱਚ ਦਰਦ, ਠੰਡ ਲੱਗਣਾ ਜਾਂ ਉਲਟੀ ਬੁਖਾਰ, ਇੱਦਾਂ ਦੇ ਜਿਹੜੇ ਸਾਈਡ ਇਫੈਕਟ ਵੀ ਆ ਜਿਹੜਾ ਇਸ ਮੈਡੀਸਨ ਦੇ ਨਾਲ ਆ ਜਿਹੜੇ ਆਏ ਨੇ। ਹਾਲਾਂਕਿ FDA ਵੱਲੋਂ ਆ ਜਿਹੜਾ 50 ਤੋਂ 64 ਸਾਲਾਂ ਦੇ ਲੋਕਾਂ ਲਈ ਵੈਕਸੀਨ ਹੈ ਜਿਹੜੀ ਉਹਨੂੰ ਫੁੱਲ ਅਪਰੂਵਲ ਦਿੱਤੀ ਗਈ ਹੈ, ਪਰ 65 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਐਸਲਰੇਟਡ ਅਪਰੂਵਲ। ਕਹਿਣ ਦਾ ਭਾਵ ਇਹ ਹੈ ਵੀ ਇਸ ਵਰਗ ਲਈ ਹੋਰ ਉਹਨਾਂ ਨੂੰ ਡਾਟਾ ਜਿਹੜਾ ਮੁਹੱਈਆ ਜਿਹੜਾ ਉਹ ਕਰਨਾ ਪਵੇਗਾ। ਸੋ ਦੋਸਤੋ, ਇਹੋ ਜਿਹੀਆਂ ਦਵਾਈਆਂ ਆ ਰਹੀਆਂ ਨੇ, ਸੋ ਕਈ ਵਾਰ ਆਪਾਂ ਲੈ ਲੈਂਦੇ ਹਾਂ ਵੀ ਭਾਈ ਫਾਸਟ ਰਿਲੀਫ ਹੈ, ਲਿਖਿਆ ਵੀ ਹੁੰਦਾ ਰੈਪਰ ਦੇ ਉੱਤੇ, ਪਰ ਉਹਦੇ ਨਾਲ ਕਈ ਸਾਈਡ ਇਫੈਕਟਸ ਵੀ ਆਉਂਦੇ ਨੇ। ਉੱਦਾਂ ਤਾਂ ਇਹੀ ਕਰਦੇ ਹਾਂ ਵੀ ਮੈਡੀਸਨ ਤੋਂ ਆ ਜਿਹੜਾ ਦੂਰ ਰਿਹਾ ਜਾਵੇ। ਕਈ ਹੋਰ ਜਿਹੜੇ ਸਾਡੇ ਕੋਲ ਜਾਂ ਆਪਾਂ ਕਈ ਹੁੰਦੇ ਨਾ ਘਰੇਲੂ ਨੁਸਖੇ, ਉਹਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜ਼ਿਆਦਾ ਬੈਟਰ ਹੈ। ਸੋ ਇੱਕ ਖਬਰ ਇਹ ਆ ਰਹੀ ਹੈ ਵੀ ਏਅਰ ਕੈਨੇਡਾ ਨੇ ਮਿਡਲ ਈਸਟ ਵਿੱਚ ਜਾਰੀ ਅਨਸਰਟੇਨਿਟੀ ਕਰਕੇ ਦੁਬਈ ਅਤੇ ਤੈਲ ਅਵੀਵ ਲਈ ਆਪਣੀਆਂ ਸਾਰੀਆਂ ਉਡਾਨਾਂ ਜਿਹੜੀਆਂ ਉਹਨਾਂ ਦੀ ਮੁਅੱਤਲੀ ਆ ਜਿਹੜੀ ਹੋਰ ਵਧਾ ਦਿੱਤੀ ਹੈ। ਪਹਿਲਾਂ ਇਹ ਜਿਹੜੀ ਆ ਅਕਤੂਬਰ 2026 ਤੱਕ ਇਹਨਾਂ ਨੂੰ ਰੋਕਿਆ ਗਿਆ ਅਤੇ ਹੁਣ ਇਸ ਨੂੰ ਵਧਾ ਕੇ ਜਨਵਰੀ 2027 ਦੇ ਅੱਧ ਤੱਕ ਰੱਦ ਇਹ ਰਹਿਣਗੀਆਂ। ਸੋ ਜਿਨ੍ਹਾਂ ਦੇ ਰੂਟ ਜਾਂ ਏਅਰ ਕੈਨੇਡਾ ਦੀਆਂ ਫਲਾਈਟ ਜਿਨ੍ਹਾਂ ਨੇ ਬੁੱਕ ਕਰਾਈਆਂ ਇਜ਼ਰੇਲ ਨੂੰ ਜਾਣ ਵਾਸਤੇ ਜਾਂ ਫਿਰ ਦੁਬਈ ਬਾਇਆ ਦੁਬਈ ਕਈਆਂ ਦੇ ਡੈਸਟੀਨੇਸ਼ਨਸ ਹੁੰਦੇ ਨੇ, ਤਾਂ ਤੁਸੀਂ ਆ ਏਅਰਲਾਈਨ ਦੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਹੋਰ ਜਿਹੜੇ ਵਿਕਲਪ ਨੇ ਆਪਸ਼ਨਸ ਨੇ ਉਹਨਾਂ 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕਿਉਂਕਿ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਨਸਰਟੇਨਿਟੀ ਕਰਕੇ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਇਹ ਡਿਸੀਜਨ ਲੈ ਰਹੇ ਨੇ। ਅਤੇ ਉੱਥੇ ਹੀ ਦੂਸਰੇ ਪਾਸੇ ਖਬਰ ਆ ਰਹੀ ਹੈ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦੇ ਦਰਮਿਆਨ। ਈਰਾਨ ਨੇ ਕਿਹਾ ਵੀ ਉਹ ਸਟੇਟ ਆਫ ਹਾਰਮੋਜ਼ ਨੂੰ ਪੂਰੀ ਤਰ੍ਹਾਂ ਦੁਬਾਰਾ ਨਹੀਂ ਖੋਲ੍ਹੇਗਾ ਜਦ ਤੱਕ ਅਮਰੀਕਾ ਉਸ ਦੀਆਂ ਮੁੱਖ ਮੰਗਾਂ ਨਹੀਂ ਮੰਨਦਾ। ਈਰਾਨੀ ਅਧਿਕਾਰੀਆਂ ਮੁਤਾਬਕ ਫਿਲਹਾਲ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਹੋ ਰਹੀ, ਹਾਲਾਂਕਿ ਵਿਚੋਲਿਆਂ ਰਾਹੀਂ ਸੰਪਰਕ ਜਾਰੀ ਹੈ। ਪਰ ਈਰਾਨ ਦੀਆਂ ਜਿਹੜੀਆਂ ਮੁੱਖ ਮੰਗਾਂ ਇਹ ਹੈ ਵੀ ਅਮਰੀਕੀਆਂ ਜਿਹੜੀ ਸੈਂਕਸ਼ਨਸ ਲਾਈਆਂ ਹੋਈਆਂ ਉਹਨੂੰ ਹਟਾਇਆ ਜਾਵੇ ਅਤੇ ਉਹਦੇ ਏਰੀਏ ਦੇ ਵਿੱਚ ਜਿਹੜੀ ਅਮਰੀਕੀ ਫੌਜੀ ਹੈ ਉਹਦੀ ਮੌਜੂਦਗੀ ਹੈ ਉਹਨੂੰ ਘਟਾਇਆ ਜਾਵੇ ਅਤੇ ਜੋ US ਨੇਵੀ ਵੱਲੋਂ ਉੱਥੇ ਰੋਕ ਲਾਈ ਹੈ ਉਸ ਨੂੰ ਹਟਾਇਆ ਜਾਵੇ ਅਤੇ ਜੰਗ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਅਤੇ ਜਮ੍ਹਾਂ ਕੀਤੀਆਂ ਈਰਾਨੀ ਸੰਪੱਤੀਆਂ ਨੂੰ ਰਿਹਾ ਕਰਨਾ, ਇਹ ਕੁਛ ਮੁੱਖ ਜਿਹੜੀਆਂ ਮੰਗਾਂ ਉਹਨਾਂ ਦੇ ਵਿੱਚ ਸ਼ਾਮਿਲ ਨੇ। ਆਪਾਂ ਨੂੰ ਪਤਾ ਸਟੇਟ ਆਫ ਹਾਰਮੋਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਅਤੇ ਗੈਸ ਰਸਤਿਆਂ ਦੇ ਵਿੱਚੋਂ ਇੱਕ ਹੈ ਅਤੇ ਜੇ ਇਹ ਟਕਰਾਰ ਲੰਬਾ ਹੋਰ ਚੱਲਦਾ ਤਾਂ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਸ਼ਿਪਿੰਗ ਕੋਸਟ ਉੱਤੇ ਹੈ ਜਿਹੜਾ ਫਿਰ ਦੁਬਾਰਾ ਜਿਹੜਾ ਅਸਰ ਹੈ ਜਿਹੜਾ ਕੋਈ ਨਾ ਕੋਈ ਪੈ ਸਕਦਾ ਹੈ। ਸੋ ਦੋਸਤੋ ਇੱਕ ਆ ਜਿਹੜੀ ਮੈਂ ਖਬਰ ਕਵਾਂ ਜਾਂ ਫਿਰ ਮੈਨੂੰ ਆਪ ਨਹੀਂ ਸਮਝ ਆ ਰਿਹਾ ਵੀ ਇਹਨੂੰ ਕਿੱਦਾਂ ਮੈਂ ਸ਼ੇਅਰ ਕਰਾਂ। ਅੱਛਾ ਇਹ ਦੋ ਹੈ ਏਅਰ ਫਲਾਇੰਗ ਦੇ ਨਾਲ, ਇੱਕ ਤਾਂ ਏਅਰ ਇੰਡੀਆ ਦੀ ਜਿਹੜੀ ਫੁਕੇਟ ਤੋਂ ਨਵੀਂ ਦਿੱਲੀ ਆ ਰਹੀ ਇੱਕ ਉਡਾਨ ਜਿਹਦੀ ਆਪਾਂ ਪਿਛਲੇ ਹਫ਼ਤੇ ਇੱਕ ਖਬਰ ਸੁਣੀ ਸੀ 4 ਅਗਸਤ ਨੂੰ ਅਚਾਨਕ ਇੱਕ ਗੰਭੀਰ ਟਰਬੂਲੈਂਸ ਦੌਰਾਨ ਕਹਿੰਦੇ ਜਹਾਜ਼ ਆ ਜਿਹੜਾ ਲਗਭਗ 300 ਫੀਟ ਹੈ ਜਿਹੜਾ ਉਹ ਹੇਠਾਂ ਡਿੱਗ ਗਿਆ ਸੀ ਅਤੇ ਇਸ ਘਟਨਾ ਦੇ ਵਿੱਚ 17 ਯਾਤਰੀ ਅਤੇ ਕਰੂ ਮੈਂਬਰ ਹੈ ਜਿਹੜੇ ਜ਼ਖਮੀ ਹੋ ਗਏ ਸੀ। ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਨੂੰ ਸੀਰੀਅਸ ਇੰਸੀਡੈਂਟ ਹੈ ਜਿਹੜਾ ਮੰਨਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਕਹਿੰਦੇ ਪਾਇਲਟਾਂ ਦਾ ਇੱਕ ਸਾਈਕੋ ਐਕਟਿਵ ਸਬਸਟਾਂਸ, ਇਹ ਹੁੰਦਾ ਵੀ ਕਿਤੇ ਪਾਇਲਟਾਂ ਨੇ ਕੋਈ ਨਸ਼ੀਲਾ ਪਦਾਰਥ ਹੈ ਜਿਹੜਾ ਉਸਦਾ ਸੇਵਨ ਤਾਂ ਨਹੀਂ ਕੀਤਾ। ਸੋ ਸਾਈਕੋ ਐਕਟਿਵ ਸਬਸਟਾਂਸਿਸ ਲਈ ਸਕਰੀਨਿੰਗ ਕੀਤੀ ਗਈ ਅਤੇ ਸਰਕਾਰ ਮੁਤਾਬਕ ਕੈਪਟਨ ਦੀ ਸ਼ੁਰੂਆਤੀ ਜਾਂਚ ਦਾ ਨਤੀਜਾ ਨੋਟ ਨੈਗੇਟਿਵ ਆਇਆ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਡਰੱਗ ਲੈਣ ਦੀ ਪੁਸ਼ਟੀ ਹੋ ਗਈ ਹੈ। ਹੁਣ ਜਿਹੜਾ ਉਹ ਨਮੂਨਾ ਆ ਜਿਹੜਾ ਉਹਨਾਂ ਦਾ ਉਹ ਕਨਫਰਮੇਟਰੀ ਲੈਬੋਰਟਰੀ ਟੈਸਟ ਲਈ ਭੇਜਿਆ ਜਾਵੇਗਾ ਅਤੇ ਅੰਤਿਮ ਨਤੀਜੇ ਤੋਂ ਬਾਅਦ ਹੀ ਸਥਿਤੀ ਹੈ ਜਿਹੜੀ ਸਪਸ਼ਟ ਹੋਵੇਗੀ ਕਿ ਦੋਵਾਂ ਪਾਇਲਟਾਂ ਨੂੰ ਜਾਂਚ ਅਤੇ ਦੋਵੇਂ ਪਾਇਲਟ ਆ ਜਿਹੜੇ ਜਦੋਂ ਤੱਕ ਜਾਂਚ ਚੱਲਦੀ ਪਈ ਹੈ ਉਹਨਾਂ ਨੂੰ ਫਲਾਇੰਗ ਡਿਊਟੀ ਤੋਂ ਦੋਸਤੋ ਹਟਾਇਆ ਗਿਆ ਹੈ। ਇਹ ਮਾਮਲਾ ਹਵਾਈ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਕਨਫਰਮੇਟਰੀ ਟੈਸਟ ਤੋਂ ਪਹਿਲਾਂ ਕਿਸੇ ਵੀ ਪਾਇਲਟ ਨੂੰ ਹੈ ਜਿਹੜਾ ਦੋਸ਼ੀ ਹੈ ਜਿਹੜਾ ਨਾ ਮੰਨਿਆ ਜਾਵੇ। ਸੋ ਹੁਣ ਪਿੱਛੇ ਜੇ ਇਹੋ ਜਿਹੀਆਂ ਕੁਛ ਕੁ ਘਟਨਾ ਪਿੱਛੇ ਜੇ ਇੱਕ ਖਬਰ ਮੈਂ ਸਾਂਝੀ ਕੀਤੀ ਸੀ ਜਦੋਂ ਇੱਕ ਪਾਇਲਟ ਹੈ ਨਸ਼ੀਲੇ ਪਦਾਰਥ ਦੇ ਨਾਲ ਫੜਿਆ ਗਿਆ ਅਤੇ ਉਹਦੇ 'ਤੇ ਵੀ ਆਪਾਂ ਗੱਲਬਾਤ ਕੀਤੀ ਸੀ ਵੀ ਇਹਨਾਂ ਲਈ ਕੁਛ ਕੁ ਜਿਹੜਾ ਆ ਬਾਈਪਾਸ ਰੱਖਿਆ ਜਾਂਦਾ ਵੀ ਉਹ ਬਾਈਪਾਸ ਹਟਾਏ ਜਾਣ ਵੀ ਇਹਨਾਂ ਦੀ ਵੀ ਆਮ ਯਾਤਰੀਆਂ ਵਾਂਗ ਹੈ ਜਿਹੜੀ ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਕਿ ਇੱਦਾਂ ਦੀਆਂ ਘਟਨਾਵਾਂ ਨਾਲ ਹਵਾਈ ਸਫ਼ਰ ਉੱਤੇ ਲੋਕਾਂ ਦਾ ਜਿਹੜਾ ਭਰੋਸਾ ਜਿਹੜਾ ਉਹ ਘਟਦਾ ਜਾ ਰਿਹਾ ਹੈ। ਸੋ ਦੋਸਤੋ ਇੱਕ ਬੜੀ ਹੀ ਇੱਕ ਇੰਪੋਰਟੈਂਟ ਖਬਰ ਇਹ ਹੈ ਵੀ ਐਕਸੈਸ ਟੂ ਇਨਫੋਰਮੇਸ਼ਨ ਐਕਟ, ਅੰਟਾਰੀਓ ਨੇ ਵੀ ਆ ਜਿਹੜਾ ਇਸ ਦੇ ਉੱਤੇ ਥੋੜ੍ਹੀਆਂ ਚੇਂਜਸ ਲਿਆਏ ਸੀਗੇ ਅਤੇ ਜਿਸ ਕਰਕੇ ਲੋਕਾਂ ਦਾ ਗੁੱਸਾ ਜਿਹੜਾ ਉਹਦਾ ਸਾਹਮਣਾ ਕਰਨਾ ਪਿਆ ਸੀਗਾ ਅਤੇ ਹੁਣ ਫੈਡਰਲ ਸਰਕਾਰ ਵੀ ਆ ਜਿਹੜਾ ਐਕਸੈਸ ਟੂ ਇਨਫੋਰਮੇਸ਼ਨ ਐਕਟ ਹੈ ਜਿਹੜਾ ਉਹ ਲਿਆਉਣ ਦੀ ਤਾਕ ਦੇ ਵਿੱਚ ਹੈ ਅਤੇ ਇਸ 'ਤੇ ਇਮੀਗ੍ਰੇਸ਼ਨ ਵਕੀਲ ਵਾਤਾਵਰਣ ਸੰਸਥਾਵਾਂ ਅਤੇ ਪਾਰਦਰਸ਼ਤਾ ਜੋ ਟਰਾਂਸਪੇਰੈਂਸੀ ਚਾਹੁੰਦੇ ਆ ਵੀ ਅਕਾਊਂਟੇਬਿਲਟੀ ਹੋਵੇ ਸਰਕਾਰ ਦੇ ਹਮਾਇਤੀਆਂ ਨੇ ਚਿੰਤਾ ਜਤਾਈ ਹੈ। ਚਿੰਤਾ ਕਿਉਂ ਜਤਾਈ ਹੈ? ਸਭ ਤੋਂ ਵੱਡੀ ਚਿੰਤਾ ਇਹ ਹੈ ਵੀ ਸਰਕਾਰ ਕੁਝ ਰਿਕਾਰਡਾਂ ਨੂੰ ਟੈਂਪਰਰੀ ਦਸਤਾਵੇਜ਼ ਮੰਨ ਕੇ ਐਕਸੈਸ ਟੂ ਇਨਫੋਰਮੇਸ਼ਨ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖ ਸਕਦੀ ਹੈ। ਇਸ ਵਿੱਚ ਕੁਝ ਈਮੇਲਾਂ ਅਤੇ ਅੰਦਰੂਨੀ ਗੱਲਾਂ ਬਾਤਾਂ ਵੀ ਸ਼ਾਮਲ ਹੋ ਸਕਦੀਆਂ ਨੇ। ਵਕੀਲਾਂ ਦਾ ਕਹਿਣਾ ਕਿ ਕਈ ਵਾਰ ਇਹ ਦਸਤਾਵੇਜ਼ ਇਹ ਸਮਝਣ ਲਈ ਜ਼ਰੂਰੀ ਹੁੰਦੇ ਨੇ ਕਿ ਸਰਕਾਰ ਦੇ ਕਿਸੇ ਫੈਸਲੇ ਤੱਕ ਪਹੁੰਚਣ ਲਈ ਕਿਹੜਾ ਪ੍ਰੋਸੈਸ ਜਾਂ ਕਿਹੜਾ ਪ੍ਰੋਸੀਜਰ ਹੈ ਜਿਹੜਾ ਅਪਣਾਇਆ ਗਿਆ ਸੀਗਾ। ਇਮੀਗ੍ਰੇਸ਼ਨ ਵਕੀਲ ਖਾਸ ਤੌਰ 'ਤੇ ਚਿੰਤਤ ਹਨ ਕਿਉਂਕਿ ਉਹ ਆਪਣੇ ਕਲਾਇੰਟਾਂ ਦੀਆਂ ਪੁਰਾਣੀਆਂ, ਕਈ ਵਾਰ ਇਹ ਹੁੰਦਾ ਤੁਸੀਂ ਦੇਖਿਆ ਹੋਣਾ, ਕਈ ਵਾਰ ਪੁਰਾਣੀ ਵੀਜ਼ਾ ਜਾਂ ਇਮੀਗ੍ਰੇਸ਼ਨ ਫਾਈਲ ਜਾਂ ਨੋਟਸ ਜਾਂ ਬਿਆਨ ਦੀ ਜਾਣਕਾਰੀ ਲਈ ਐਕਸੈਸ ਟੂ ਇਨਫੋਰਮੇਸ਼ਨ ਰਿਕੁਐਸਟ ਦੀ ਵਰਤੋਂ ਕਰਦੇ ਨੇ। ਅਤੇ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਜਿਹੜੀ ਇਨਫੋਰਮੇਸ਼ਨ ਹੈ ਕਈ ਵਾਰ ਆਉਣ ਨੂੰ ਪੰਜ ਸਾਲ ਵੀ ਲੱਗ ਜਾਂਦੇ ਨੇ। ਉੱਦਾਂ ਤਾਂ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਇਹ ਰੱਖਿਆ ਹੋਇਆ ਵੀ 30 ਦਿਨਾਂ ਦੇ ਵਿੱਚ ਜਵਾਬ ਆਉਣਾ, ਪਰ ਨਾਲ ਇੱਕ ਲੂਪ ਹੋਲ ਹੈ ਜਿਹੜਾ ਉਹ ਜੁੜਿਆ ਹੋਇਆ ਵੀ ਐਕਸਟੈਂਸ਼ਨ ਹੈ ਜਿਹੜੀ ਉਹ ਅਣਗਿਣਤ ਟਾਈਮ ਤੱਕ ਹੈ ਜਿਹੜੀ ਉਹ ਲਿੱਤੀ ਜਾ ਸਕਦੀ ਹੈ। ਉਹਦੇ 'ਤੇ ਜਿਹੜਾ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਗਿਆ, ਉਹ ਲੂਪ ਹੋਲ ਵੀ ਹੈਗਾ ਆ। ਸੋ ਇਸ ਕਰਕੇ ਕਈ ਜਿਹੜੇ ਹੈ ਵਕੀਲ ਹੋ ਗਏ, ਵਾਤਾਵਰਨ ਸੰਸਥਾਵਾਂ ਜਾਂ ਫਿਰ ਜਿਹੜੀ ਅਕਾਊਂਟੇਬਿਲਟੀ ਜਾਂ ਟਰਾਂਸਪੇਰੈਂਟ ਕਹਿੰਦੇ ਆ ਵੀ ਸਰਕਾਰ ਦਾ ਕੰਮ ਹੋਣਾ ਚਾਹੀਦਾ, ਉਹ ਕਹਿ ਰਿਹਾ ਵੀ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਚੇਂਜਸ ਹੈ ਜਿਹੜੀਆਂ ਉਹ ਨਹੀਂ ਚਾਹੀਦੀਆਂ, ਜਿਸ ਦੇ ਨਾਲ ਕਈ ਓਫੀਸ਼ੀਅਲ ਚੀਜ਼ਾਂ ਜਿਹੜੀਆਂ ਸਰਕਾਰ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੁਕੋ ਸਕਦੀ ਹੈ। ਇੱਕ ਮਸਕੋਕਾ ਤੋਂ ਆ ਰਹੀ ਹੈ, ਉਹਦੇ ਵੱਲ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਦੋਸਤੋ ਇੱਕ ਖੂਬਸੂਰਤ ਗੀਤ। ਬਿੱਟੂ ਭਾਅ ਜੀ ਹੋਣਾ ਦੇ ਫਾਦਰ ਸਾਹਿਬ ਦਾ ਜਨਮ ਦਿਨ ਹੈ, 80ਵਾਂ ਜਨਮ ਦਿਨ ਹੈ, ਕਿਆ ਬਾਤ ਹੈ। ਭਾਅ ਜੀ ਹੋਣਾ ਨੂੰ ਅਤੇ ਉਹਨਾਂ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ। ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਹੁਣ ਰੇਡੀਓ ਸੈੱਟ 'ਤੇ ਤੁਹਾਡੇ ਆ ਰਿਹਾ, ਅਤੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਦੋਸਤੋ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਜੀ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ ਤਾਂ ਨੰਬਰ ਹੈ 6472198270 6472198270 ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ IPTV ਬਾਕਸ ਲਵਾਉਣਾ ਅਤੇ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ, ਸਿਰਫ $75 ਦੇ ਵਿੱਚ ਹੈ ਜਿਹੜਾ ਤੁਸੀਂ ਸਵਿੱਚ ਕਰ ਸਕਦੇ ਹੋ। 437-236-4700 4372364700 ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਹਮੇਸ਼ਾ ਆਪਾਂ ਗੱਲਬਾਤ ਹਜੇ ਕੀਤੀ ਅੱਗੇ ਵੀ ਬੈਟਰੀਆਂ ਦੀ, ਟਰੱਕਾਂ 'ਚ ਵੀ ਬੈਟਰੀ ਹੈ, ਇਹਨਾਂ ਦੀ ਜਿਹੜੀ ਹੈ ਟਾਈਮ ਟੂ ਟਾਈਮ ਹੈ ਜਿਹੜੀ ਮੁਰੰਮਤ ਜ਼ਰੂਰ ਕਰਾਇਆ ਕਰੋ ਦੋਸਤੋ, ਕਿਉਂਕਿ ਮੈਨੂੰ ਲੱਗਦਾ ਘਰ ਤੋਂ ਵੱਧ ਸਮਾਂ ਜਿਹੜਾ ਆ ਟਰੱਕਾਂ ਦੇ ਵਿੱਚ ਆ ਜਿਹੜਾ ਕਈ ਸਾਡੇ ਵੀਰ ਭੈਣਾਂ ਦਾ ਗੁਜ਼ਰਦਾ ਹੈ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਵੀ ਇਹ ਮਹਾਰਤ ਟੀਮ ਦੇ ਨਾਲ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਤੁਸੀਂ ਇਹ ਸ਼ੋਪ ਅਰਾਊਂਡ ਕਰ ਲਿਓ ਅਤੇ ਇੱਕ ਵਾਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਨਾਲ ਵੀ ਸੰਪਰਕ ਕਰ ਲਿਓ, ਤੁਸੀਂ ਆਪ ਹੈ ਜਿਹੜਾ ਡਿਫਰੈਂਸ ਹੈ ਜਿਹੜਾ ਇਹ ਦੇਖੋਗੇ, ਜਾਂ ਫਿਰ ਜਿੱਥੋਂ ਤੁਸੀਂ ਮੁਰੰਮਤ ਕਰਾਉਂਦੇ ਹੋ ਖੁਸ਼ ਨਹੀਂ ਹੋ, ਜਾਂ ਤੁਹਾਨੂੰ ਲੱਗਦਾ ਵੀ ਭਾਈ ਪੈਸੇ ਆ ਜਿਹੜਾ ਬੰਦਾ ਜ਼ਿਆਦਾ ਬਣਾਈ ਜਾਂਦਾ ਪਰ ਕੰਮ ਐਡਾ ਨਹੀਂ ਹੈਗਾ, ਤਾਂ ਫਿਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਚੱਲ ਜਿਓ। ਐਨੂਅਲ ਸੇਫਟੀ ਕਰਾਉਣੀ ਹੈ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣਾ, ਜਾਂ ਫਿਰ ਤੁਸੀਂ ਇਹ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਜਿਹੜੇ ਕਾਰ ਹੌਲਰਸ ਦੇ ਵਿੱਚ, ਨਵੇਂ ਟਾਇਰ ਹੈ ਜਿਹੜੇ ਉਹ ਪਵਾਉਣਾ ਚਾਹੁੰਦੇ ਹੋ, ਤਾਂ ਫਿਰ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 519-400-9900-901 ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਉੱਥੇ ਵਿਜ਼ਿਟ ਕਰ ਸਕਦੇ ਹੋ। 24 ਆਵਰ ਸਕਿਉਰਿਟੀ ਅਤੇ ਫੈਂਸ 'ਚ ਜਿਹੜਾ ਆ ਇਹ ਯਾਰਡ ਹੈ, ਅਤੇ ਉੱਥੇ ਹੀ ਦੋਸਤੋ ਆਪਣੇ ਆਪ ਨੂੰ ਜਾਂ ਫਿਰ ਬੱਚਿਆਂ ਨੂੰ ਆ ਜਿਹੜਾ ਭੰਗੜੇ ਗਿੱਧੇ ਦੇ ਵਿੱਚ ਇਨਰੋਲ ਕਰਾਉਣਾ ਚਾਹੁੰਦੇ ਹੋ, ਤਾਂ ਫਿਰ ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਭੰਗੜਾ ਸਿਰਫ ਭੰਗੜਾ ਨਹੀਂ ਸਿੱਖਦੇ, ਉੱਥੇ ਬੱਚੇ ਆਪਣੇ ਵਿਰਸੇ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜਦੇ ਨੇ, ਅਤੇ ਨਾਲ ਦੀ ਨਾਲ ਜਿਹੜੇ ਉੱਥੋਂ ਦੇ ਇੰਸਟਰਕਟਰਸ ਨੇ ਉਹ ਉਹਨਾਂ ਦੇ ਕਰੀਅਰ ਨੂੰ ਲੈ ਕੇ ਆ ਜਿਹੜਾ ਉਹਨਾਂ ਦਾ ਮਾਰਗ ਦਰਸ਼ਨ ਕਰ ਸਕਦੇ ਨੇ। ਕੋਈ ਬੱਚਾ ਜਿਹੜਾ ਆ ਲਾਅ ਦੇ ਵਿੱਚ, ਕੋਈ ਬੱਚਾ ਮੈਡੀਕਲ ਦੇ ਵਿੱਚ, ਕੋਈ ਬੱਚਾ ਕੋਈ ਹੋਰ ਫੀਲਡ ਦੇ ਵਿੱਚ ਜਾਣਾ ਚਾਹੁੰਦਾ, ਇਹ ਸਾਰੇ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਨੇ, ਇਸ ਟਾਈਮ ਉੱਥੇ ਨਾਲ ਦੀ ਨਾਲ ਜੋਬ ਕਰ ਰਹੇ ਨੇ ਅਤੇ ਕਈ ਪੜ੍ਹਾਈਆਂ ਕਰ ਰਹੇ ਨੇ, ਅਤੇ ਨਾਲ ਦੀ ਨਾਲ ਬੱਚਿਆਂ ਨੂੰ ਆ ਜਿਹੜਾ ਉੱਥੇ ਭੰਗੜਾ ਗਿੱਧਾ ਸਿਖਾ ਰਹੇ ਨੇ। ਸੋ ਤੁਸੀਂ ਆਪ ਵੀ ਸਿੱਖਣਾ, ਹਰ ਇੱਕ ਵਰਗ ਦੀਆਂ ਉੱਥੇ ਕਲਾਸਾਂ ਚੱਲਦੀਆਂ ਨੇ। ਸੋ ਹਰਜੋਤ ਹੋਣਾ ਦਾ ਨੰਬਰ 647-5076672 6475077672 ਤੇ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡੇ ਕੁਛ ਪੈਸਿਆਂ ਦੀ ਡਾਲਰਾਂ ਦੀ ਬੱਚਤ ਹੈ ਜਿਹੜੀ ਉਹ ਕਰਾ ਕੇ ਦੇਣਗੇ। ਆਓ ਫਿਰ ਇੱਕ ਖੂਬਸੂਰਤ ਗੀਤ, ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ।

0: क्या बात है जी, क्या बात है जी। बड़ा ही खूबसूरत यह गीत है जो बच्चों नू प्रेरित करता भी अपने पेरेंट्स नू जिहड़ा हमेशा प्राउड बनाओ। तो बिट्टू भाजी एक बार दोबारा तुहानू बहुत बहुत ढेर सारियां मुबारकां। एक दोस्तों मामला सामने आया, एक छोटे बच्चे वालों सीट ते बैठन अते सीट बैल्ट लगाउण तो इनकार करन कारण पूरी फ्लाइट है जिहड़ी है रद्द कर दित्ती है। वीकेंड ते जिहड़ी खबर आई सी, उसदा तां चलो दो दिन पहलां दी है, पर मैं तुहाडे नाल शेयर करना चाहुंदा। पोर्टर एयरलाइंस की यह फ्लाइट है जी 6 अगस्त को विक्टोरिया तो टोरोंटो ले रवाना होने वाली सी। उडान तो पहला एक छोटा बच्चा जिहड़ा आ वह अपनी सीट ते खड़ा हो गया ते सीट बैल्ट है जी नहीं लगा रहा सीगा। बच्चे दे मापिया ते क्रू मैंबर ने कई बार उसनू जिहड़ा सुरक्षित ढंग नाल बिठाउण दी कोशिश कीती पर वह कामयाब नहीं होए। इस रौले दे विच एयरलाइन मुताबक जहाज़ नू उडाउणा जिहड़ा आ सुरक्षित नहीं है। इस तों बाद जहाज़ नू मोड़ टर्मीनल ते लियांदा गया ते बच्चे ते उसदे मापिया नू जहाज़ दे विचों उतारिया गया। ਉਹਨਾਂ ਦਾ ਸਮਾਨ ਵੀ ਜਹਾਜ਼ ਦੇ ਵਿੱਚੋਂ ਕੱਢਣਾ ਸੀਗਾ ਅਤੇ ਇਸ ਸਾਰੇ ਪ੍ਰੋਸੈਸ ਦੇ ਵਿੱਚ ਇੰਨੀ ਦੇਰ ਹੋ ਗਈ ਵੀ ਵਿਕਟੋਰੀਆ ਏਅਰਪੋਰਟ ਦਾ ਜਿਹੜਾ ਰਨਵੇ ਦਾ ਜਿਹੜਾ ਟਾਈਮ ਹੈ 12:30 ਵਜੇ, ਕਿਉਂਕਿ ਉਹ ਰਨਵੇ ਬੰਦ ਕਰ ਦਿੱਤਾ ਜਾਂਦਾ ਅਤੇ ਉਹ ਸਮਾਂ ਲੰਘ ਗਿਆ। ਇਹ ਨਤੀਜੇ ਵਜੋਂ ਟੋਰੋਂਟੋ ਜਾਣ ਵਾਲੀ ਉਹ ਫਲਾਈਟ ਹੈ ਉਸਨੂੰ ਰੱਦ ਕਰਨਾ ਪਿਆ ਅਤੇ ਬਾਕੀ ਸਾਰੇ ਯਾਤਰੀਆਂ ਨੂੰ ਵੀ ਫਿਰ ਜਹਾਜ਼ ਦੇ ਵਿੱਚੋਂ ਉਤਰਨਾ ਪਿਆ। ਪੋਰਟਰ ਏਅਰਲਾਈਨਸ ਨੇ ਪ੍ਰਭਾਵਿਤ ਯਾਤਰੀਆਂ ਤੋਂ ਹਾਲਾਂਕਿ ਮਾਫ਼ੀ ਮੰਗੀ ਅਤੇ ਉਹਨਾਂ ਨੂੰ ਅਗਲੇ ਦਿਨ ਦੀ ਫਲਾਈਟ ਲਈ ਮੁੜ ਬੁੱਕ ਕੀਤਾ ਅਤੇ ਉਹ ਟੋਰੋਂਟੋ ਪਹੁੰਚੇ। ਪਰ ਇਹ ਘਟਨਾ ਹੁਣ ਬੱਚਿਆਂ ਲਈ ਜਾਲ ਹਵਾਈ ਯਾਤਰਾ ਮਾਪਿਆਂ ਦੀ ਜ਼ਿੰਮੇਵਾਰੀ ਅਤੇ ਦੂਜੇ ਯਾਤਰੀਆਂ ਨੂੰ ਜਿਹੜੀ ਹੋਣ ਵਾਲੀ ਪਰੇਸ਼ਾਨੀ ਬਾਰੇ ਹੈ ਉਸਨੇ ਚਰਚਾ ਛੇੜ ਦਿੱਤੀ ਹੈ ਵੀ ਇੱਕ ਬੱਚਾ ਜਿਹੜਾ ਸੀਗਾ ਉਹ ਸੀਟ 'ਤੇ ਬੈਠ ਨਹੀਂ ਰਿਹਾ ਸੀਗਾ, ਉਹਦੇ ਕਰਕੇ ਤੁਸੀਂ ਸਾਰੇ ਜਹਾਜ਼ ਆ ਜਿਹੜਾ ਹਾਂਜੀ ਉਹ ਜਿਹੜੀ ਫਲਾਈਟ ਹੀ ਆ ਜਿਹੜੀ ਉਹ ਰੱਦ ਕਰਨੀ ਪੈ ਗਈ। ਕੀ ਇਹ ਜਾਇਜ਼ ਹੈ? ਸ਼ਾਇਦ ਕਈਆਂ ਨੂੰ ਆ ਜਿਹੜਾ ਜ਼ਰੂਰੀ ਕੰਮ 'ਤੇ ਆ ਜਿਹੜਾ ਉਹ ਪਹੁੰਚਣਾ ਸੀਗਾ। ਪਰ ਇਸ ਖਬਰ ਨੇ ਇੱਕ ਵਾਰ ਜਿਹੜਾ ਬਹੁਤ ਸਵਾਲ ਹੈ ਜਿਹੜੇ ਖਬਰੇ ਕਰ ਦਿੱਤੇ ਅਤੇ ਨਾਲ ਦੀ ਨਾਲ ਵੀ ਉਹ ਬੱਚਾ ਕਿਹੋ ਜਿਹਾ ਸੀਗਾ ਵੀ ਜਿਸ ਨੂੰ ਮਾਂ ਬਾਪ ਵੀ ਕੰਟਰੋਲ ਨਹੀਂ ਕਰ ਸਕੇ। ਕਰੂ ਮੈਂਬਰ ਤਾਂ ਛੱਡੋ, ਬਾਹਰਲੇ ਤਾਂ ਛੱਡੋ, ਜਿਹਨੂੰ ਮਾਂ ਬਾਪ ਨੇ ਨਹੀਂ ਜਿਹਨੇ ਆਪਣੇ ਮਾਂ ਬਾਪ ਨੂੰ ਵੀ ਨਹੀਂ ਲਿਸਨ ਕੀਤਾ ਅਤੇ ਉੱਥੇ ਕਿੰਨਾ ਤੁਸੀਂ ਸੋਚੋ ਰੌਲਾ ਪਿਆ ਹੋਵੇਗਾ ਜਿਸ ਕਰਕੇ ਇਹ ਜਹਾਜ਼ ਹੈ ਜਿਹੜਾ ਉਹਨਾਂ ਨੂੰ ਫਲਾਈਟ ਹੈ ਜਿਹੜੀ ਇਹ ਰੱਦ ਕਰਨੀ ਪਈ। ਸੋ ਮੈਂ ਇਹ ਫਿਰ ਤੁਹਾਨੂੰ ਦੱਸਦਾ ਵੀ ਆਪਣੇ ਬੱਚਿਆਂ ਦੇ ਨਾਲ ਹੈ ਜਿਹੜਾ ਚੰਗਾ ਇੱਕ ਰਿਲੇਸ਼ਨ ਬਣਾਓ, ਸੰਸਕਾਰ ਦਿਓ ਤਾਂ ਕਿ ਆ ਜਿਹੜੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਸਾਨੂੰ ਸਾਂਝੀਆਂ ਨਾ ਕਰਨੀਆਂ ਪੈਣ। ਸੋ ਇਹਦੇ 'ਤੇ ਤੁਸੀਂ ਕੋਈ ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦੇ ਹੋ 905-673-3337 'ਤੇ ਅਤੇ ਇੱਕ ਮਸਕੋਕਾ ਤੋਂ ਹੈ ਜਿਹੜੀ ਇੱਕ ਸਭ ਤੋਂ ਜ਼ਰੂਰੀ ਖਬਰ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਕਮਲਜੀਤ ਭਾਅ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ, ਮਿੰਟ ਤੋਂ ਦੱਸ ਕੋ ਰਹਿ ਗਏ, 4-5 ਮਿੰਟ ਵਿਚਾਰ ਕੀ ਦੇਣੇ ਆ ਕਿਸੇ ਨੇ। ਤੁਸੀਂ ਗੱਲ ਕਰ ਰਹੇ ਸੀਗੇ ਐਕਸ ਦੇ ਉੱਤੇ, ਦੇਖੋ ਜੀ ਇਹ ਜਿਹੜੇ ਨਵੀਂ ਜਨਰੇਸ਼ਨ ਹੈ ਜਿਹੜੇ ਜੈਂਜੀ ਆ, ਇਹ ਜੈਂਜੀ ਸਾਰੇ ਪਾਸੇ ਇਸ ਵੇਲੇ ਖਲਾਰਾ ਪਾਉਣਗੇ। ਖਲਾਰਾ ਮਤਲਬ ਕੀ ਆ, ਇਹ ਜਿਹੜੇ ਬੰਦਿਆਂ ਨੇ ਕੁਛ ਰਾਜਨੀਤਿਕ ਬੰਦੇ, ਸਾਰੇ ਕੰਟਰੀਆਂ ਚ ਇਹ ਹਾਲ ਹੈ, ਕੁਛ ਵੱਡੇ ਘਰਾਣੇ ਜਿਹੜੇ ਅਮੀਰ ਆ ਉਹ ਸਾਰਾ ਪੈਸਾ ਹੋਲਡ ਕਰਕੇ ਬੈਠੇ ਆ, ਆਮ ਲੋਕ ਸਾਰੇ ਦੁਖੀ ਆ ਸਾਰੇ ਮੁਲਕਾਂ ਦੇ ਵਿੱਚ। ਔਰ ਜੋ ਇਸ ਵੇਲੇ ਇੰਡੀਆ ਦੇ ਵਿੱਚ ਆ, ਪਤਾ ਨੀ ਕਿਹੜੇ ਵੇਲੇ ਸਰਕਾਰ ਡਿੱਗ ਸਕਦੀ ਇੰਡੀਆ ਦੇ ਵਿੱਚ। ਐ ਵੇਲੇ ਇੱਥੇ ਹਾਲਾਤ ਪਹੁੰਚੇ, ਪਾਰਲੀਮੈਂਟ ਦੇ ਕੋਲ ਤੱਕ ਅੰਦਰ ਤੱਕ ਬੰਦੇ ਜਾ ਪਹੁੰਚੇ ਨੇ ਜੀ, ਕਸ਼ਮੀਰ ਦੇ ਵਿੱਚ ਉਹਨਾਂ ਦੇ ਸਾਰੇ ਜਿੱਥੇ ਸਿਰਫ ਬੈਠੇ ਨੇ ਠੇਕੇਦਾਰ ਦੇ ਸੋਚਿਆ ਵੀ ਅਸੀਂ ਸਭ ਤੋਂ ਸਿਆਣੇ ਹੈਗੇ ਆ। ਔਰ ਇਹ ਇੱਥੇ ਵੀ ਉਹੀ ਹਾਲ ਆ, ਕੋਈ ਕਹਿੰਦਾ ਪਹਿਲਾਂ ਡਗਫੋਰ ਨੇ ਵੀ ਇਹੀ ਗੱਲ ਕੀਤੀ ਆ ਵੀ ਅਸੀਂ ਜੀ ਇਨਫੋਰਮੇਸ਼ਨ ਦੇਣੀ ਚਾਹਵਾਂਗੇ ਜਾਂ ਨਹੀਂ ਦੇਣੀ ਚਾਹਵਾਂਗੇ। ਆ ਬ੍ਰੈਂਪਟਨ ਦੇ ਵਿੱਚ ਕੀ ਹਾਲ ਹੋ ਰਿਹਾ, ਤੁਸੀਂ ਦੇਖ ਲਓ ਕੋਈ ਬੰਦਾ ਜਵਾਬ ਦੇ ਹੈਗਾ ਕਿ ਲੈ ਕੇ ਸਫਾਈ ਦਿੱਤੀ, ਜਿਹੜੇ ਅਸੀਂ ਬਿਲਡਿੰਗਾਂ ਦੇ ਪੈਸੇ ਉੱਪਰ ਥੱਲੇ ਕੀਤੇ ਆ ਜਾਂ ਕੀ ਹਿਸਾਬ ਉਹ ਦੱਸਿਆ ਗਿਆ ਨੇ। ਸੋ ਇਹ ਕਰਕੇ ਜਿਹੜੇ ਜੈਂਜੀ ਆ ਇਹ ਦੁਨੀਆਂ ਦਾ ਤਖਤਾ ਪਲਟ ਗਏ, ਔਰ ਹੋਣਾ ਵੀ ਚਾਹੀਦਾ। ਕੱਲ ਨੂੰ ਇੱਕ ਮੈਂ ਤੁਹਾਨੂੰ ਪ੍ਰੋਗਰਾਮ ਆਪਣੇ ਤੁਹਾਨੂੰ ਮੈਂ ਸਵਾਲ ਪੁੱਛਦਾ, ਇੰਡੀਆ ਦੀ ਸੋਰੀ ਕੈਨੇਡਾ ਦੀ ਜਿਹੜੀ ਟੋਟਲ ਇਕਾਨਮੀ ਕਿੰਨੀ ਆ, ਜਿਹੜੀ ਆ ਉਹਦੇ ਵਿੱਚ ਪੂੰਜੀਪਤੀ ਕਿੰਨੇ ਪਰਸੈਂਟ ਹੋਲਡ ਆ ਤੇ ਆਮ ਜਨਤਾ ਕੋਲ ਕਿੰਨਾ ਪੈਸਾ ਹੋਲਡ ਆ? ਕੱਲ ਨੂੰ ਇਹ ਮੰਜ਼ਰ
0: ਕੱਲੂ ਕੀ ਆ ਭਾਜੀ, ਕੱਲੂ ਕੀ ਆ ਤੁਹਾਨੂੰ ਅੱਜ ਹੀ ਦੱਸ ਦਿੰਦੇ ਹਾਂ ਵੀ ਇਸ ਟਾਈਮ ਆ ਜਿਹੜਾ ਮੇਜਰ 98% ਆ ਜਿਹੜੀ ਵੈਲਥ ਹੈ ਜਿਹੜੀ ਉਹ ਇਹਨਾਂ ਕੋਲ ਹੈ, ਵੱਡੇ ਵੱਡੇ ਕਾਰਪੋਰੇਸ਼ਨ ਦਾ ਕੋਲ ਹੈ। ਜੇ ਐਗਜੈਕਟ ਪਰਸੈਂਟ ਹੈ ਇਹਦੇ 'ਤੇ ਆਪਾਂ ਗੱਲ ਵੀ ਕਰਦੇ ਹਾਂ ਅਤੇ ਦਿਨੋ ਦਿਨ ਇਕੱਲਾ ਕੈਨੇਡਾ 'ਚ ਨਹੀਂ ਦੁਨੀਆਂ ਦੇ ਵਿੱਚ ਅਮੀਰੀ ਅਤੇ ਗਰੀਬੀ ਦੇ ਵਿੱਚ ਜਿਹੜਾ ਪਾੜਾ ਆ ਉਹ ਵੱਧਦਾ ਜਾ ਰਿਹਾ। ਇਹ ਜਦੋਂ ਵੀ ਆ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਉਹਨਾਂ 'ਤੇ ਅਸੀਂ ਗਾਹੇ ਬਗਾਹੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਰਹਿੰਦੇ ਹਾਂ। ਅਤੇ ਦੋਸਤੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਫਸਟ ਟਾਈਮ ਹੋਮ ਬਾਇਰ ਹੋ ਤੁਸੀਂ, ਜਾਂ ਫਿਰ ਤੁਸੀਂ ਇਹ ਜਿਹੜਾ ਅਪਸਾਈਜ਼ ਕਰਨਾ ਚਾਹੁੰਦੇ ਹੋ। ਕਈ ਵਾਰ ਹੁੰਦਾ ਨਾ ਵੀ ਇਹ ਕਈ ਵਾਰ ਆਪਾਂ ਸਮਾਂ ਲੱਭਦੇ ਹੁੰਦੇ ਆ ਢੁੱਕਵਾਂ ਵੀ ਭਾਈ ਆਪਾਂ ਜਿਹੜੀ ਹੈ ਹੁਣ ਪਰਿਵਾਰ ਦੀਆਂ ਜਿਹੜੇ ਕਈ ਵਾਰ ਐਕਸਟੈਂਡਡ ਫੈਮਿਲੀ ਹੁੰਦੀ ਹੈ ਜਾਂ ਫਿਰ ਪਰਿਵਾਰ ਵੱਧ ਰਹੇ ਹੈ ਤਾਂ ਸਾਨੂੰ ਆ ਜਿਹੜਾ ਵੱਡੇ ਘਰ ਦੀ ਥੋੜ੍ਹੀ ਲੋੜ ਹੈ। ਇਸ ਵਕਤ ਜਿਹੜੇ ਵੱਡੇ ਘਰ ਆ ਜਿਹੜੇ ਤੁਹਾਨੂੰ ਵਧੀਆ ਕੀਮਤ 'ਤੇ ਮਿਲ ਸਕਦੇ ਨੇ ਜੇ ਤੁਸੀਂ ਇਹ ਸੋਚ ਰਹੇ ਹੋ, ਕਿਉਂਕਿ ਆ ਜਿਹੜਾ ਇਹ ਸਮਾਂ ਜਿਹੜਾ ਇਹੋ ਜਿਹਾ ਆ ਢੁੱਕਵਾਂ ਆ। ਸੋ ਜਿਹੜੇ ਛੋਟੇ ਘਰ ਹੈ ਉਹਨਾਂ ਦੀ ਮਾਰਕੀਟ ਹੈ ਜਿਹੜੀ ਹੁਣ ਜਿਹੜੀ ਉਹ ਚੱਲ ਪਈ ਹੈ, ਉਹ ਚੱਲਦੀ ਪਈ ਹੈ। ਅਤੇ ਕਿਸੇ ਨੇ ਵੀ ਜੇ ਮੇਰੇ ਕੋਲ ਹੈ ਜਿਹੜਾ ਪੁੱਛਣਾ ਵੀ ਭਾਈ ਜੋਬਸ ਤਾਂ ਹੈ ਨਹੀਂ ਵੀ ਕਿੱਦਾਂ ਚੱਲਦੀ ਪਈ ਹੈ, ਮੇਰੇ ਕੋਲ ਲੈ ਲਿਓ, ਮੈਂ ਗਰਾਊਂਡ ਰਿਐਲਿਟੀ ਆ ਜਿਹੜੇ ਅੰਕੜਿਆਂ ਸਮੇਤ ਹੈ ਜਿਹੜਾ ਤੁਹਾਨੂੰ ਪੇਸ਼ ਕਰ ਦੇਵਾਂਗਾ ਵੀ ਆਹ ਦੇਖੋ ਮਾਰਕੀਟ ਕਿੱਦਾਂ ਚੱਲ ਰਹੀ ਹੈ। ਸੋ ਇਸ ਕਰਕੇ ਕਈ ਵਾਰ ਜਿਹੜਾ ਆਪਾਂ ਥੋੜ੍ਹੇ ਜਿਹੇ ਭੁਲੇਖੇ ਦੇ ਵਿੱਚ ਹੁੰਦੇ ਹਾਂ ਵੀ ਹਾਊਸਿੰਗ ਮਾਰਕੀਟ ਹਜੇ ਰੁਕੀ ਹੋਈ ਹੈ, ਪਰ ਜਿਹੜੀ 7 ਲੱਖ 8 ਲੱਖ 9 ਲੱਖ ਤੱਕ ਜਿਹੜੀ ਮਾਰਕੀਟ ਹੈ ਜਿਹੜੀ ਉਹ ਇਸ ਵਕਤ ਹੈ ਜਿਹੜੀ ਥੋੜ੍ਹੀ ਜਿਹੀ ਚੱਲ ਪਈ ਹੈ। ਚਹਿਲ ਪਹਿਲ ਹੈ ਜਿਹੜੀ ਪਿਛਲੇ ਮਹੀਨੇ ਨਾਲੋਂ ਜ਼ਿਆਦਾ ਇਸ ਮਹੀਨੇ ਦੇਖੀ ਜਾ ਰਹੀ ਹੈ। ਕਾਰਨ ਕੀ ਹੈ ਉਹ ਮੈਨੂੰ ਆਪ ਨਹੀਂ ਪਤਾ ਕਾਰਨ ਕੀ ਹੈ, ਪਰ ਇਹ ਗਰਾਊਂਡ ਰਿਐਲਿਟੀ ਹੈ। ਸੋ ਤੁਸੀਂ ਵੀ ਅਜੇ ਫਸਟ ਟਾਈਮ ਹੋਮ ਬਾਇਰ ਉਹ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਹੈ ਜਿਹੜਾ ਸੋਚ ਰਹੇ ਹੋ ਪਲੈਨਿੰਗ ਕਰਨ ਵਾਸਤੇ, ਤਾਂ ਨੰਬਰ ਮੇਰਾ 416-916-63-4169177763 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਲੈਣੀ ਹੈ ਜਾਂ ਫਿਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦਾ ਪਲਾਨ ਮੈਂ ਉੱਤੇ ਵੱਧ ਜ਼ੋਰ ਦਿੰਦਾ ਦੋਸਤੋ, ਕਿਉਂਕਿ ਜਿਸ ਹਿਸਾਬ ਦੇ ਨਾਲ ਸਾਡੇ ਖਾਣ ਪੀਣ ਦੀਆਂ ਆਦਤਾਂ ਬਦਲੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਸਾਨੂੰ ਘੇਰ ਰਹੀਆਂ ਨੇ। ਸੋ 25 ਦੇ ਕਰੀਬ ਬਿਮਾਰੀਆਂ ਕ੍ਰਿਟੀਕਲ ਇਲਨੈਸ ਦੇ ਪਲਾਨ ਦੇ ਵਿੱਚ ਇਨਕਲੂਡਡ ਨੇ। ਅਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਇਹ ਹੈ ਵੀ ਇੱਕ ਤਾਂ ਤੁਹਾਡੇ ਕੋਲ ਕਵਰੇਜ ਹੈ ਜੇ ਤੁਹਾਨੂੰ ਲੱਗਦਾ ਵੀ 20 ਸਾਲਾਂ ਬਾਅਦ ਜਾਂ ਫਿਰ 65 ਸਾਲ ਦੀ ਉਮਰ 'ਤੇ ਤੁਸੀਂ ਆ ਜਿਹੜਾ ਕੋਈ ਵੀ ਪ੍ਰੀਮੀਅਮ ਜਾਂ ਕੋਈ ਵੀ ਕਲੇਮ ਨਹੀਂ ਲਿਆ ਤਾਂ ਸਾਰਾ ਜਿੰਨਾ ਵੀ ਦਿੱਤਾ ਤੁਸੀਂ ਪ੍ਰੀਮੀਅਮ ਹੈ ਜਿਹੜਾ ਕੰਪਨੀ ਤੋਂ ਵਾਪਸ ਲੈ ਸਕਦੇ ਹੋ। ਸੋ ਇਹੋ ਜਿਹੇ ਪਲੈਨਸ ਨੇ। ਸੋ ਨੰਬਰ ਮੇਰਾ 416-916-63-4169177763। ਮੇਰੀਆਂ 3 ਲਾਈਨਸ ਫਲੈਸ਼ ਕਰ ਰਹੀਆਂ ਨੇ, ਮਾਫ਼ੀ ਚਾਹਾਂਗਾ, ਕਾਲ ਏਅਰ 'ਤੇ ਨਹੀਂ ਕਰ ਸਕਾਂਗਾ। ਇੱਕ ਮੁੱਖ ਮਾਮਲਾ ਮਸਕੋਕਾ ਦੇ ਵਿੱਚ ਲਗਭਗ 77 ਏਕੜ ਦੀ ਇੱਕ ਛੱਡੀ ਹੋਈ ਵਾਟਰ ਫਰੰਟ ਜ਼ਮੀਨ ਦੇ ਨਾਲ ਜੁੜਿਆ ਹੋਇਆ ਦੋਸਤੋ, ਜਿੱਥੇ ਇੱਕ ਡਿਵੈਲਪਰ ਰਿਜ਼ੋਰਟ ਪ੍ਰੋਜੈਕਟ ਬਣਾਉਣ ਦੀ ਯੋਜਨਾ ਬਣਾ ਰਿਹਾ ਅਤੇ ਸਥਾਨਕ ਉੱਥੇ ਦੇ ਲੋਕ ਹੈ ਜਿਹੜੇ ਕੋਟੇਜ ਮਾਲਕ ਹੈ ਉਹਨਾਂ ਨੂੰ ਚਿੰਤਾ ਵੀ ਇਸ ਸਰਕਾਰੀ ਜ਼ਮੀਨ ਦੀ ਡੀਲ ਹੈ ਜਿਹੜੀ ਪੂਰੀ ਤਰ੍ਹਾਂ ਪਾਰਦਰਸ਼ਤੀ ਨਹੀਂ ਹੋਈ। ਸਭ ਤੋਂ ਵੱਡਾ ਸਵਾਲ ਆ ਗਿਆ MZO ਮਿਨਿਸਟਰਸ ਜ਼ੋਨਿੰਗ ਆਰਡਰ, ਜਿਹਦੇ ਵਿੱਚ ਮਿਊਂਸੀਪੈਲਿਟੀ ਦੇ ਬਾਇਲਾਸ ਹੈ ਜਿਹੜੇ ਓਵਰ ਰਾਈਡ ਹੈ ਜਿਹੜੇ ਕੀਤੇ ਜਾਂਦੇ ਨੇ। ਸੋ ਇਹ ਇੱਕ ਬਹੁਤ ਵੱਡੀ ਖਬਰ ਹੈ, ਇਹਦੇ 'ਤੇ ਕੱਲ੍ਹ ਨੂੰ ਜੇ ਟਾਈਮ ਮਿਲਿਆ ਤਾਂ ਜ਼ਰੂਰ ਗੱਲਬਾਤ ਕਰਾਂਗਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਮੇਰਾ 416-917-63-63। ਅਤੇ ਦੰਦਾਂ ਅਤੇ ਮਸੂੜਿਆਂ ਦਾ ਕੰਮ ਕਰਾਉਣਾ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6479690008 6479690008। ਇੱਥੇ ਤੋਂ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਪਰ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਤੁਹਾਡਾ ਵੈਲਕਮ ਕਰਦੇ ਹਾਂ। ਲਾਈਵ ਬੈਠੇ ਹਾਂ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਸਾਡੇ ਨਾਲ ਕਦੇ ਵੀ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ। ਇੱਕ ਹੋਰ ਹਫ਼ਤਾ ਸ਼ੁਰੂ ਹੋ ਗਿਆ ਅਤੇ ਇੱਕ ਹੋਰ ਦਿਨ ਸ਼ੁਰੂ ਹੋ ਗਿਆ। ਸੋਮਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 10 ਤਰੀਕ ਹੈਗੀ ਆ। ਅਸੀਂ ਇੱਕ ਵਾਰੀ ਫਿਰ ਤੁਹਾਡਾ ਵੈਲਕਮ ਕਰਦੇ ਜਿੱਥੇ ਮੌਸਮ ਦਾ ਹਾਲ ਚਾਲ, ਧੁੱਪ ਰਹਿਣੀ ਆ, ਗਰਮੀ ਰਹਿਣੀ ਆ, ਕਿਤੇ ਕਿਤੇ ਮੀਂਹ ਵੀ ਪੈ ਸਕਦਾ ਹੈਗਾ। ਪਰ ਸਾਰਾ ਉਹ ਵੀਕ ਜਿਹੜਾ ਹੈਗਾ ਆ, ਅੱਜ ਤਾਂ ਬੁੱਧਵਾਰ ਮੀਂਹ ਦੱਸਿਆ ਹੋਇਆ, ਮੌਸਮ ਚੇਂਜ ਹੁੰਦਾ ਰਹਿੰਦਾ ਆ, ਪਰ ਟੈਂਪਰੇਚਰ 25 ਤੋਂ ਲੈ ਕੇ 28 ਡਿਗਰੀ ਤੱਕ ਰਹਿਣਾ ਆ। ਅਤੇ ਅਸੀਂ ਤੁਹਾਡਾ ਵੈਲਕਮ ਕਰਦੇ ਵਿਰਾਸਤ ਰੇਡੀਓ 'ਤੇ। ਮੈਂ ਨੰਬਰ ਇੱਕ ਵਾਰੀ ਫਿਰ ਦੱਸਦਾ, ਸਟੂਡੀਓ ਨੰਬਰ 416-837-1515 ਹੈਗਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। CHLO 530 AM ਡਾਇਲ 'ਤੇ ਸਵੇਰ ਤੋਂ ਸ਼ਾਮ 7 ਹੀ ਦਿਨ ਵੱਖਰੇ ਵੱਖਰੇ ਪ੍ਰੋਗਰਾਮ ਹੁੰਦੇ ਹਨ। ਸਾਡੀ ਵਾਰੀ ਆ ਗਈ ਆ ਅਤੇ ਸ਼ੰਮੀ ਭੱਠਲ ਜੀ ਮੇਰੇ ਤੋਂ ਪਹਿਲਾਂ ਪ੍ਰੋਗਰਾਮ ਕਰਕੇ ਗਏ ਹਨ। ਬਹੁਤ ਵਧੀਆ ਪ੍ਰੋਗਰਾਮ, ਹਰ ਇੱਕ ਦਾ ਪ੍ਰੋਗਰਾਮ ਵਧੀਆ ਹੁੰਦਾ ਆ ਅਤੇ ਮੈਂ ਧੰਨਵਾਦ ਕਰਦਾ ਸ਼ੰਮੀ ਸਾਹਿਬ ਦਾ, ਜਿਹਨੇ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ, ਤੁਸੀਂ ਪਸੰਦ ਕੀਤਾ। ਸਾਡੀ ਗੈਰ ਹਾਜ਼ਰੀ ਦੇ ਵਿੱਚ ਕਈ ਵਾਰੀ ਬਾਹਰ ਜਾਣਾ ਪੈਂਦਾ ਆ ਕੰਮ ਦੇ ਲਈ, ਮੁੜ ਕੇ ਵਾਪਸ ਆ ਗਏ ਹਾਂ। ਹੁਣ ਇੱਥੇ ਰਹਾਂਗੇ, ਤੁਹਾਡੇ ਕੋਲ ਹੀ ਲਾਈਵ ਰਹਾਂਗੇ ਵੱਖ ਵੱਖ ਟਾਈਮਿੰਗ 'ਤੇ ਰੇਡੀਓ 'ਤੇ, ਟੀਵੀ 'ਤੇ। ਸੋ ਸ਼ੰਮੀ ਭੱਟਲ ਸਾਹਿਬ ਬਹੁਤ ਬਹੁਤ ਜਿਹੜੇ ਮੇਰੇ ਤੋਂ ਪਹਿਲਾਂ ਪ੍ਰੋਗਰਾਮ ਕਰਦੇ ਹਨ। ਉਸ ਤੋਂ ਪਹਿਲਾਂ ਹੁੰਦੇ ਆ ਜੰਜੂਆ ਸਾਹਿਬ। ਜੰਜੂਆ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਕੱਲ੍ਹ ਸੀਗਾ ਸ਼ੋਅ, ਮਨੋਹਰ ਵਾਰਿਸ ਬ੍ਰਦਰ ਦਾ ਸ਼ੋਅ ਸੀਗਾ। ਤੁਸੀਂ ਹੁੰਮ ਹੁਮਾ ਕੇ ਪਹੁੰਚੇ, ਥੋੜ੍ਹੀ ਬਹੁਤੀ ਮੁਸ਼ਕਿਲ ਆ ਗਈ ਸੀ ਪਾਰਕਿੰਗ ਦੇ ਵਿੱਚ, ਜਿੱਦਾਂ ਦੱਸਦੇ ਆ ਰਹੇ ਸਨ। ਉੱਥੇ ਆਪਣੀ ਉਹਨਾਂ ਦੀ ਯੂਨੀਅਨ ਦੀ ਜਿਹੜੀ ਆ ਸਟ੍ਰਾਈਕ ਜਿਹੜੀ ਚੱਲ ਰਹੀ ਹੈਗੀ ਆ, ਨੈਗੋਸ਼ੀਏਸ਼ਨ ਹੋ ਰਹੀਆਂ ਹਨ, ਪਰ ਫਿਰ ਵੀ ਲੋਕਾਂ ਨੇ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਹੈਗੀਆਂ, ਆਪਣੇ ਵੋਡੋਵਾਈਨ ਮਾਲ ਇੱਕ ਹਿਸਟੋਰਿਕ ਮਾਲ ਹੈਗਾ, ਜਿਹੜੇ ਪੁਰਾਣੇ ਆਏ ਹੋਏ ਹਨ। ਬੱਚਿਆਂ ਵਾਸਤੇ ਇੱਕ ਜਗ੍ਹਾ ਹੁੰਦੀ ਸੀ ਇਹ, ਜਿੱਥੇ ਬੱਚਿਆਂ ਦੇ ਅੰਦਰ ਬਹੁਤ ਸਾਰੇ ਰਾਈਡਸ ਹਨ। ਅਤੇ ਜਦੋਂ ਬੰਦਾ, ਤੈਨੂੰ ਪਤਾ ਨੰਨੇ ਮੁੰਨੇ ਸਾਹਮਣੇ ਬੜੇ ਔਖੇ ਹੁੰਦੇ ਆ, ਬੰਦਾ ਆਕੇ ਜਾਂਦਾ ਥੱਕ ਜਾਂਦਾ, ਵੋਡੋਵਾਈਨ ਮਾਲ ਲੈ ਕੇ ਜਾਈਦਾ ਸੀਗਾ, ਕਿਉਂਕਿ ਉਦੋਂ ਬਹੁਤੀਆਂ ਹੋਰ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ, ਕਹਿੰਦੇ ਨਾਲੇ ਅੰਦਰ ਆ, ਨਾਲੇ ਇੰਡੋਰ ਆ, ਨਾਲੇ ਏਅਰ ਕੰਡੀਸ਼ਨ ਆ, ਅਤੇ ਨਾਲੇ ਬੱਚੇ ਖੁਸ਼ ਰਹਿੰਦੇ ਉੱਥੇ। ਸੋ ਬਾਹਰ ਪਾਰਕਿੰਗ ਲੋਕਾਂ ਨੇ ਲਾ ਕੇ ਤੁਰ ਕੇ ਉੱਥੇ ਵੀ ਚਲ ਗਏ ਸੀਗੇ ਸ਼ੋਅ ਦੇਖਣ, ਜਿਹੜਾ ਹੋਇਆ ਸੀਗਾ ਰੈਕਸਟੇਲ ਉੱਥੋਂ ਵੀ ਟੋਰਾਂਟੋ ਦੇ ਵਿੱਚ ਕਹਿ ਲਵੋ। ਇਹ ਟੀਮ ਫੋਰ ਐਂਟਰਟੇਨਮੈਂਟ ਦੀ ਜਿਹੜੀ ਸਾਰੀ ਟੀਮ ਹੈਗੀ ਵਧਾਈ ਦੇ ਪਾਤਰ ਹਨ। ਵਧੀਆ ਸ਼ੋਅ ਸੀਗਾ, ਤੋ ਅਸੀਂ ਥੋੜ੍ਹੇ ਅਰਲੀ ਨਿਕਲ ਆਏ ਸੀਗੇ। ਜਿੰਨਾ ਵੀ ਆਪਾਂ ਸ਼ੋਅ ਦੇਖਿਆ, ਭਰਮਾ ਹੰਗਾਰਾ ਮਿਲਿਆ, ਇੱਕ ਵਾਰੀ ਫਿਰ ਇਹਨਾਂ ਨੂੰ ਵਧਾਈ ਹੋਵੇ ਅਤੇ ਤੁਹਾਨੂੰ ਵਧਾਈ ਹੋਵੇ। ਤੁਸੀਂ ਉੱਥੇ ਪਹੁੰਚੇ, ਖੂਬ ਇੰਜੋਏ ਕੀਤਾ ਅਤੇ ਬਹੁਤ ਸਾਰੇ ਮਿੱਤਰ ਦੋਸਤ ਪੁਰਾਣੇ ਮਿਲੇ ਅਤੇ ਬਹੁਤ ਸਾਰੇ ਨਵੇਂ ਜਿਹੜੇ ਮਿਲਦੇ ਹਨ। ਕਹਿੰਦੇ ਆਪਾਂ ਰੇਡੀਓ ਸੁਣੀਦਾ ਹੁੰਦਾ, ਰੇਡੀਓ ਤੁਹਾਨੂੰ ਆਪਾਂ ਸੁਣੀਦਾ, ਅਤੇ ਧੰਨਵਾਦ ਤੁਹਾਡਾ ਸਾਨੂੰ ਸੁਣ ਦਾ, ਮੈਂ ਇਹੀ ਕਹਿ ਸਕਦਾ ਹੈਗਾ ਆ। ਜਿੱਥੇ ਤੁਸੀਂ ਭਰਮਾ ਹੰਗਾਰਾ ਦੇ ਰਹੇ ਹੋ ਸਾਨੂੰ, ਉੱਥੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਸਾਡੇ ਸਪੋਂਸਰ ਵੀਰ ਨੇ ਭਰਮਾ ਹੰਗਾਰਾ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 ਸਟੂਡੀਓ ਨੰਬਰ ਹੁੰਦਾ ਆ, ਅਤੇ ਬਾਅਦ ਦਾ ਨੰਬਰ 416-451-2222 ਹੈਗਾ ਆ। ਸਪੋਂਸਰ ਕੀਤਾ ਹੁੰਦਾ ਪੂਰਾ, ਬਹੁਤ ਸਾਰੀਆਂ ਖਬਰਾਂ ਵੀ ਮਿੱਤਰ ਖਬਰਾਂ ਦੀ ਥਾਂ 'ਚ ਪਾਣੀ ਆ। ਜਿੱਥੋਂ ਇੱਕ ਖਬਰ ਸੀਗੀ ਜਿਹੜੀ ਪੋਰਟਰ ਏਅਰਲਾਈਨ ਸੀਗੀ, ਮੁੜ ਕੇ ਫਲਾਈਟ ਕੈਂਸਲ ਕਰਨੀ ਪਈ, ਕਹਿੰਦੇ ਬੱਚਾ ਸਾਂਭਿਆ ਨਹੀਂ ਗਿਆ ਅਤੇ ਕੋਸ਼ਿਸ਼ ਕੀਤੀ ਬੱਚੇ ਨੂੰ ਸੀਟ 'ਤੇ ਬਿਠਾਲਣ ਦੀ, ਅਤੇ ਨਹੀਂ ਸੀਟ 'ਤੇ ਬੈਠੇ ਟੇਕ ਆਫ ਤੋਂ ਪਹਿਲਾਂ। ਫਿਰ ਉਹਨਾਂ ਨੇ ਫਲਾਈਟ ਜਿਹੜੀ ਹੈਗੀ ਆ ਮੁੜ ਕੇ ਫਿਰ ਵਾਪਸ ਲੈ ਕੇ ਆਉਂਦੀ, ਕਿਉਂਕਿ ਟਾਈਮਿੰਗ ਹੁੰਦੀ ਆ ਕਿਸ ਟਾਈਮ 'ਤੇ ਫਲਾਈਟ ਨੇ ਉੱਪਰ ਚੜ੍ਹਨਾ, ਸਪੈਸ਼ਲੀ ਜਦੋਂ ਟੇਕ ਆਫ ਕਰਦੀ ਆ ਤਾਂ ਸੀਟ ਬੈਲਟ ਲਾ ਕੇ ਸਮਾਨ ਥੱਲੇ ਰੱਖ ਕੇ ਅਤੇ ਬੱਚੇ ਸਾਂਭ ਕੇ ਬੈਠਣਾ ਪੈਂਦਾ ਆ। ਉਹਨਾਂ ਨੇ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਬੱਚਾ ਸੀਟ ਬੈਲਟ ਲਾ ਕੇ ਨਹੀਂ ਬੈਠਿਆ, ਅਤੇ ਹੁਣ ਪੋਰਟਰ ਏਅਰਲਾਈਨ ਨੇ ਜਿਹੜੀ ਆ ਮਾਫ਼ੀ ਮੰਗ ਲਈ ਹੈ, ਕਹਿੰਦੇ ਸੋਰੀ ਫੋਰ ਦੀ ਇਨਕਨਵੀਨੀਅੰਸ। ਕਈ ਵਾਰੀ ਕੰਮ ਔਖਾ ਹੋ ਜਾਂਦਾ ਹੈਗਾ ਆ ਅਤੇ ਫਲਾਈਟ ਕੈਂਸਲ ਹੋ ਗਈ, ਜਿਹੜੇ ਵਿੱਚ ਬੈਠ ਕੇ ਦੁਬਾਰਾ ਚਲ ਗਏ, ਬਾਅਦ 'ਚ ਪਤਾ ਲੱਗਦਾ ਜਿਹੜੀਆਂ ਨੈਕਸਟ ਫਲਾਈਟਾਂ ਹੁੰਦੀਆਂ ਕੈਚਅਪ ਕਰਨੀਆਂ ਹੁੰਦੀਆਂ ਉਹ ਡਿਲੇ ਹੋ ਜਾਂਦੀਆਂ ਹਨ। ਇਹਦੀ ਇਸ ਖਬਰ ਦੀ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਜ਼ਰੂਰ। ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਹਨ, ਕੈਨੇਡੀ ਐਂਡ ਵਿਲੀਅਮਸ ਪਾਰਕ ਦੇ ਵਿੱਚ ਐਕਸੀਡੈਂਟ ਹੋਇਆ, ਬਰੈਂਪਟਨ ਦੇ ਵਿੱਚ।
ਗੱਡੀਆਂ ਪੁੱਠੀਆਂ ਪੈ ਜਾਂਦੀਆਂ ਹਨ। ਬ੍ਰੈਂਪਟ ਦੀਆਂ ਕਾਫੀ ਖਬਰਾਂ ਹਨ ਓਵਰ ਦਾ ਵੀਕਐਂਡ ਵੀ ਕਿੰਨੇ ਐਕਸੀਡੈਂਟ ਹੋ ਰਹੇ ਹਨ ਬ੍ਰੈਂਪਟਨ ਦੇ ਵਿੱਚ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਹੋ ਰਹੇ ਹਨ। ਵਾਈ ਸਪੀਡਿੰਗ ਕੇਅਰਲੈਸ ਡਰਾਈਵਿੰਗ ਨੋਟ ਫੋਲੋਇੰਗ ਦ ਰੂਲਸ ਕਈ ਕੁਛ ਹੋ ਸਕਦਾ ਹੈਗਾ ਆ, ਪਰ ਡਰਾਈਵਿੰਗ ਟੂ ਕਲੋਸ ਮਾੜਿਆ ਡਿਸਟੈਂਸ ਛੱਡਦੇ ਮੁੜ ਕੇ ਵਿੱਚ ਮੁੜ ਕੇ ਅਗਲਾ ਬੰਦਾ ਵਿੱਚ ਪਾ ਲੈਂਦਾ ਹੈਗਾ ਆ, ਸੋ ਡਿਸਟੈਂਸ ਛੱਡਣ ਦੀ ਕੋਸ਼ਿਸ਼ ਕਰੇ ਦੂਸਰਾ ਹੋਰ ਮੂਹਰੇ ਹੋ ਜਾਂਦਾ, ਟਾਇਰ ਲਾਈਨ ਦੇ ਉੱਪਰ ਲਿਆ ਕੇ ਹੌਲੀ ਘੁਸ ਜਾਣਾ ਵਿੱਚ ਨੂੰ, ਉਹ ਵੀ ਕਈ ਵਾਰੀ ਤੰਗ ਕੰਮ ਤੰਗ ਕਰਦਾ ਹੈਗਾ। ਮੁੜ ਕੇ ਬ੍ਰੇਕਾਂ ਲਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਹਨ, ਜਾਂ ਕਈ ਕਾਰਾਂ ਇਨ ਆਊਟ ਸਪੀਡ ਕਰਕੇ ਭੱਜਦੀਆਂ ਹਨ ਪਰ ਐਕਸੀਡੈਂਟ ਹੋ ਰਹੇ ਹਨ। ਇਸ ਸੀਰੀਅਸ ਕੰਸਰਨ, ਕਿਉਂਕਿ ਕਾਰ ਦੀ ਇੰਸ਼ੋਰੈਂਸ ਅੱਗੇ ਮਹਿੰਗੀ ਹੋਈ ਜਾਂਦੀ ਹੈਗੀ ਆ, ਅਤੇ ਕਾਰ ਇੰਸ਼ੋਰੈਂਸ, ਕਾਰ ਪੇਮੈਂਟ, ਲਾਈਫ ਇੰਸ਼ੋਰੈਂਸ, ਇੱਦਾਂ ਦੀਆਂ ਪੇਮੈਂਟ ਜਿਹੜੀਆਂ ਹੋਲਡ ਕਰਨੀਆਂ ਬੜੀਆਂ ਔਖੀਆਂ ਹੋਈਆਂ ਪਈਆਂ ਹਨ। ਪਰ ਜਦੋਂ ਐਕਸੀਡੈਂਟ ਹੁੰਦੇ ਹਨ ਇਫੈਕਟ ਸਪੈਸ਼ਲੀ ਸਾਰਿਆਂ 'ਤੇ ਪੈਂਦਾ, ਲਾਈਫ ਵੱਜ ਜਾਂਦੀ ਆ, ਲਾਈਫ ਚਲੀ ਜਾਂਦੀ ਹੈਗੀ ਆ, ਪਰ ਲੌਂਗ ਟਰਮ ਵਾਸਤੇ ਇੰਸ਼ੋਰੈਂਸ ਇੰਡਸਟਰੀ 'ਤੇ ਕਾਫੀ ਇਫੈਕਟ ਪੈਂਦਾ। ਦਰੇਕਨ ਬਰਿੰਗ ਇਟ ਡਾਊਨ ਟੂ ਯੂ ਨੋ ਮੈਟਰ ਵੱਟ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ, ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ। ਦੋ ਇਹਨਾਂ ਦੇ ਜਿਹੜੇ ਗਰੋਸਰੀ ਦੇ ਸਟੋਰ ਹਨ ਅਤੇ ਨਾਲ ਰੈਸਟੋਰੈਂਟ ਵੀ ਹੈਗਾ ਕੈਨੇਡੀ ਰੋਡ ਦੇ ਉੱਪਰ, ਚੈਨ ਸਿੰਘ ਬੋਲਾ ਦੀ ਸ਼ਾਨ ਇੰਡੀਆ ਬਾਜ਼ਾਰ ਅਤੇ ਕੈਨੇਡੀ ਰੋਡ 'ਤੇ ਸ਼ੋਪਿੰਗ ਕਰ ਸਕਦੇ ਹੋ। ਇਹ ਹੈਗਾ ਕੈਨੇਡੀ ਐਂਡ ਨੌਰਥ ਆਫ ਬਵੇੜ, ਸਾਊਥ ਆਫ ਸੈਂਡਲ ਔਨ ਕੈਨੇਡੀ ਇੰਡੀਆ ਬਾਜ਼ਾਰ। ਅਥੋਵਕੋ ਵਿੱਚ ਵੀ ਹੈਗਾ ਰੈਕਸਟੇਲ ਦੇ ਵਿੱਚ, 2645 ਇਜ਼ਲਿੰਗਟਨ ਐਵਨਿਊ ਚੌੜਾ ਬਾਜ਼ਾਰ ਕਹਿੰਦੇ ਹਨ। ਦੋ ਇਹਨਾਂ ਦੇ ਗਰੋਸਰੀ ਸਟੋਰ ਹਨ ਇੰਡੀਆ ਬਾਜ਼ਾਰ ਵਾਲਿਆਂ ਦੇ। ਅਤੇ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕੀਤੀ ਸੀ, ਇਹ ਵੀ ਖੁਦ ਕਾਫੀ ਜਗ੍ਹਾ 'ਤੇ ਜਾ ਰਹੇ ਹਨ, ਜਿੱਥੇ ਵੀ ਜਾਂਦੇ ਹਨ ਕਹਿੰਦੇ ਲੋਕ ਸਪੋਰਟ ਦੇ ਰਹੇ ਹਨ। ਇਹ ਖੜ੍ਹੇ ਹਨ ਮੇਅਰ ਦੀ ਸੀਟ ਵਾਸਤੇ, ਕਹਿੰਦੇ ਲੋਕ ਚਾਹੁੰਦੇ ਹਨ ਵੀ ਚੇਂਜ ਲਿਆਂਦੀ ਜਾਵੇ, ਉਸ ਚੇਂਜ ਲਿਆਉਣੀ ਹੋਵੇ ਅਸੀਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਨ। ਅਵੀ ਧਾਲੀਵਾਲ ਦਾ ਨੰਬਰ ਵੀ ਦੇ ਦਿੰਦਾ 416-882-1200, ਅਤੇ ਸ੍ਰੀ ਬ੍ਰੈਂਟ ਵਾਸਤੇ ਮੇਅਰ ਦੀ ਸੀਟ ਰਹੀ ਇਹ ਖੜ੍ਹੇ ਹਨ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਇਹਨਾਂ ਨੇ। ਵਿਨਪੈਕ ਦੇ ਵਿੱਚ ਬਣਦਾ ਸ਼ੇਰ ਆਟਾ, ਬਣਦਾ ਹੈਗਾ ਐਵਰ ਸਪੋਰਟ ਦੇ ਵਿੱਚ ਬੇਸਣ ਸ਼ੇਰ ਆਟਾ, ਮਲਟੀਗ੍ਰੇਨ ਆਟਾ, ਦੇਗ ਆਟੇ ਨੂੰ ਪ੍ਰਸ਼ਾਦ ਆਟਾ ਕਹਿ ਦਿੰਦੇ ਹਨ, ਉਹ ਵੀ ਹੁਣ ਪਹੁੰਚ ਗਿਆ ਹੈਗਾ ਵੱਖ ਵੱਖ ਸਟੋਰਾਂ ਦੇ ਵਿੱਚ। ਦੇਗ ਆਟਾ, ਪ੍ਰਸ਼ਾਦ ਆਟਾ ਲੈਣਾ ਹੋਵੇ ਤੁਸੀਂ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹੋ। ਮੈਂ ਮਾੜੀਆਂ ਲਾਈਨਾਂ ਟੈਸਟ ਕਰ ਲਵਾਂ, ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ 416-837-1515 'ਤੇ ਕਰ ਸਕਦੇ ਹੋ। ਕੱਲ੍ਹ ਜਦੋਂ ਸ਼ੋਅ ਖਤਮ ਹੋਇਆ ਮੁੜ ਕੇ ਫਿਰ ਡਿਨਰ ਕਰਨ ਚਲ ਗਏ ਅਤੇ ਰਾਤ

0: ਹੈਗੀ ਆ, ਹਰ ਇੱਕ ਸਿਟੀ ਦੀ ਵੱਖਰੀ ਵੱਖਰੀ ਪ੍ਰੋਬਲਮ ਹੈਗੀ ਆ। ਕਈ ਸਿਟੀਆਂ ਫਲਰਿਸ਼ ਹੋ ਰਹੀਆਂ ਹਨ, ਵਧੀਆ ਕੰਮ ਕਰ ਰਹੀਆਂ ਹਨ, ਕਈ ਸਿਟੀਆਂ ਮੁਸ਼ਕਿਲ ਦੇ ਵਿੱਚ ਵਿੱਚ ਵਿੱਚ ਹਨ। ਸੋ ਮੁਸ਼ਕਿਲ ਦੇ ਵਿੱਚ ਤੁਹਾਡੇ ਸਿਟੀ ਵਿੱਚ ਕਿਹੜੀ ਪ੍ਰੋਬਲਮ ਆਈ ਹੋਈ ਹੈਗੀ ਆ। ਸਾਡੀਆਂ ਜਿਹੜੀਆਂ ਇੰਟਰਵਿਊ ਸੀ ਹੌਸਪੀਟਲ ਦੇ ਉੱਪਰ ਕਾਫੀ ਵਾਇਰਲ ਹੋਈਆਂ, ਚਾਹੇ ਹੌਸਪੀਟਲ ਸੀਗਾ, ਜਦੋਂ ਮੈਂ ਗਰਾਊਂਡ ਦੇ ਉੱਪਰ ਪੈ ਕੇ ਦੇਖਦਾ ਸੀਗਾ, ਥੱਲੇ ਕਿਤੇ ਬਣਦਾ ਨਹੀਂ ਰਿਹਾ, ਜਾਂ ਉਹ ਦਰਖਤ ਜਿਹੜਾ ਕੱਟਿਆ ਨਹੀਂ ਸੀਗਾ, ਜਾਂ ਗਾਰਬੇਜ ਬਰਨ ਵਾਲਾ ਪਲਾਂਟ ਜਿਹੜਾ ਹੈਗਾ ਨਾ, ਉਹਦੀ ਐਕਸਪੈਂਸ਼ਨ ਕੀਤੀ ਕਿੰਨੀ ਕੀਤੀ ਜਾ ਰਹੀ ਹੈ। ਬਹੁਤ ਵੱਡੀ ਰਿਪੋਰਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੀ ਇਹਦੇ ਨਾਲ ਬਿਮਾਰੀਆਂ ਕਿਹੜੀਆਂ ਲੱਗ ਸਕਦੀਆਂ ਹੈਗੀਆਂ, ਕੋਈ ਇੱਧਰ ਦੀਆਂ ਫੈਕਟਰੀਆਂ ਜਾਂ ਛੋਟੀਆਂ ਕੀਤੀਆਂ ਜਾਂਦੀਆਂ ਵੱਖ ਵੱਖ ਟਾਊਨਾਂ ਵਿੱਚ, ਜਾਂ ਕਿਤੇ ਦੂਰ ਕਰਕੇ ਲਗਾਈਆਂ ਜਾਂਦੀਆਂ ਵੀ ਆਮ ਲੋਕਾਂ ਨੂੰ ਜਿਹੜੇ ਇੱਥੇ ਵੱਸਦੇ ਹਨ ਸ਼ਹਿਰ ਦੇ ਵਿੱਚ ਅਫੈਕਟ ਨਾ ਪਵੇ ਕੋਈ ਸਿਹਤ ਦੇ ਉੱਪਰ। ਪਰ ਮੰਨਿਆ ਨਹੀਂ ਇਹਨਾਂ ਨੇ, ਹਾਂ ਕਰਦੀ ਐਕਸਪੈਂਸ਼ਨ ਵਾਸਤੇ ਤਾਂ ਗਾਹਾਂ ਇਨਵਾਇਰਮੈਂਟ ਦਾ ਤਾਂ ਛੱਡੋ, ਪਰ ਲੋਕਾਂ ਦਾ ਕੀ ਹਾਲ ਹੋਵੇ ਜਦੋਂ ਸਾਹ ਲੈਣਾ ਪੈ ਜਾਵੇਗਾ ਤੁਹਾਡੇ ਬ੍ਰਹਮਟਨ ਦੇ ਮਿਸਰ ਸਾਗਰ ਦੇ ਏਰੀਆ ਦੇ ਵਿੱਚ। ਪਰ ਇਹ ਐਕਸਪੈਂਸ਼ਨ ਹੋ ਰਹੀ ਹੈਗੀ, ਇਹਦੀ ਆਪਾਂ ਗੱਲਬਾਤ ਲੰਬੀ ਚੌੜੀ ਕਰਾਂਗੇ। ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਵੱਲੋਂ ਸਪੋਂਸਰ ਕੀਤਾ। ਸਰਜੀਤ ਨਾਲ ਗੱਲਬਾਤ ਕਰ ਲਿਓ ਜਾਂ ਬਲਕਾਰ ਦੇ ਨਾਲ, ਜਿੱਥੇ ਇਹ ਟਰੱਕਾਂ ਦੀ ਰਿਪੇਅਰ ਕਰਕੇ ਦਿੰਦੇ ਆ, ਉੱਥੇ ਨਾਲ ਦੀ ਨਾਲ ਇਹਨਾਂ ਕੋਲ ਡਰਾਈਮਡ ਟਰੱਕ ਪਾਰਟਸ ਵੀ ਹੁੰਦੇ ਹਨ, ਟਰੱਕਾਂ ਦੇ ਪਾਰਟ ਚਾਹੀਦੇ ਹਨ ਤਾਂ ਤੁਸੀਂ ਲੈ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ। ਸਪੈਸ਼ਲੀ ਜਿਹੜੇ ਕਰੋਮ ਵਾਲੇ ਪਾਰਟ ਹੁੰਦੇ ਉਹ ਵੀ ਸਾਰੇ ਅਵੇਲੇਬਲ ਹੁੰਦੇ ਹਨ ਇਹਨਾਂ ਕੋਲ ਬੜੀ ਵਧੀਆ ਪ੍ਰਾਈਸ ਦੇ ਵਿੱਚ। ਸਟੇਨਲੈਸ ਸਟੀਲ ਬੰਪਰ, ਏਅਰ ਟੈਗਸ, ਡੀ ਪੀ ਐਫ ਖਿਸ, ਬਲਕਾਰ ਜਾਂ ਸੁਰਜੀਤ, ਨੰਬਰ 905-212-9200 'ਤੇ ਸੰਪਰਕ ਕਰਿਓ। ਤਲਵਿੰਦਰ ਸਿੰਘ, ਹੈਪੀ ਸਹੋਤਾ, ਮਨੂ ਬਰੈਚ ਹੋਣੀ ਅਤੇ ਬਹੁਤ ਸਾਰੇ ਮਿੱਤਰ ਦੋਸਤ ਮਿਲੇ, ਚਮਕੌਰ ਬਮਰਾ, ਰਾਜੂ ਜੀ, ਵੱਖਰੇ ਵੱਖਰੇ ਕਹਿ ਸਕਦੇ ਹੈਗੇ ਆ ਵੀ ਖਾਣਾ ਬਣਾ ਕੇ ਵੀ ਲੈ ਕੇ ਆਏ ਸੀਗੇ। ਸ਼ੋਅ 'ਤੇ ਜਾਣਾ ਤਾਂ ਟੇਲਗੇਟ ਪਾਰਟੀ 'ਤੇ ਚੱਲਣੀ ਹੀ ਚਾਹੀਦੀ ਹੈਗੀ ਨਾ, ਅਤੇ ਚੱਲਦੀ ਵੀ ਹੈਗੀ ਆ। ਅਤੇ ਮੈਂ ਕਹਿੰਦਾ ਕੁਰਸੀਆਂ 'ਤੇ ਬੈਠਾ ਤਾਂ ਕੋਈ ਹੋਣਾ, ਬਸ ਖੂਬ ਕੁਰਸੀਆਂ 'ਤੇ ਖੜ੍ਹ ਕੇ ਜਾਂ ਸਾਈਡ 'ਤੇ ਪੂਰਾ ਭੰਗੜਾ ਪਾਇਆ ਇਹਨਾਂ ਨੇ ਸ਼ੋਅ ਦੇ ਵਿੱਚ, ਤਾਂ ਚੰਗਾ ਲੱਗਿਆ। ਐਜ ਲੌਂਗ ਐਜ਼ ਕੋਈ ਪ੍ਰੋਬਲਮ ਨਹੀਂ ਪੈਂਦੀ ਜਾਂ ਪਿੱਛੇ ਬੈਠੇ ਵਾਲੇ ਬੰਦੇ ਨੂੰ ਦਿਸਦਾ ਰਹਿਣਾ ਚਾਹੀਦਾ ਹੈਗਾ ਆ। ਪਰ ਸ਼ੋਅ ਨੂੰ ਪੂਰਾ ਪਸੰਦ ਕੀਤਾ ਗਿਆ। ਇੱਕ ਵਾਰ ਫਿਰ ਟੀਮ ਫੋਰ ਐਂਟਰਟੇਨਮੈਂਟ ਜਿੰਨੇ ਵੀ ਪਹੁੰਚੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਜਸਵਿੰਦਰ ਖੋਸੇ ਸਾਹਿਬ ਦਾ ਜਿਹੜਾ ਮੇਲਾ ਹੈਗਾ, ਪੰਜਾਬ ਡੇ ਮੇਲਾ, ਉਹ ਵੀ ਆ ਰਿਹਾ ਹੈਗਾ ਆਉਣ ਵਾਲੇ ਦਿਨਾਂ ਵਿੱਚ, ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਫਰੀ ਮੇਲਾ ਹੁੰਦਾ ਹੈ, ਫਰੀ ਦੇ ਸ਼ੋਅ ਕਰਵਾਉਣੇ ਬੜੇ ਔਖੇ ਹੁੰਦੇ ਹਨ, ਪਰ ਖੋਸੇ ਨੂੰ ਕਾਫੀ ਲੰਬਾ ਟਾਈਮ ਹੋ ਗਿਆ। ਇੱਕ ਵਧਾਈ ਦੇਣਾ ਚਾਹੁੰਦੇ, ਜਿਹੜਾ ਖੋਸਾ ਸਾਹਿਬ ਜੀ ਡਾਊਨ ਟਾਊਨ ਦੇ ਵਿੱਚ ਲੰਗਰ ਲਾਉਂਦੇ ਹਨ, ਮੀਂਹ ਹੋਵੇ ਹਨੇਰੀ ਹੋਵੇ, 13-14 ਸਾਲ ਹੋ ਗਏ ਇਹਨਾਂ ਨੂੰ ਉੱਥੇ ਜਾਂਦਿਆਂ ਨੂੰ ਸਮਾਨ ਬਣਾ ਕੇ ਲੈ ਕੇ ਜਾਂਦੇ ਹਨ, ਜਿਹਨਾਂ ਨੇ ਲੋੜਵੰਦ ਜਿਹਨਾਂ ਲੋੜ ਹੁੰਦੀ ਆ ਉਹ ਆ ਕੇ ਛੱਕ ਜਾਂਦੇ ਹਨ। ਇੱਕ ਦਿਨ ਖੁੱਲ੍ਹਾ ਉੱਥੇ ਲੰਗਰ ਮਿਲਦਾ, ਕਾਫੀ ਲੰਬੇ ਸਮੇਂ ਤੋਂ ਇਹਦੇ ਟੀਮ ਸੇਵਾ ਕਰਦੀ ਆ ਰਹੀ, ਉਹਨਾਂ ਦਾ ਆਪਾਂ ਵਧਾਈ, ਉਹਨਾਂ ਨੂੰ ਵਧਾਈ ਦੇਣੀ ਜ਼ਰੂਰ ਚਾਹਣਾ ਚਾਹੁੰਦੇ। ਨਵੇਂ ਨਵੇਂ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਵੀ ਮਿਲੇ ਸੀਗੇ, ਉਹਨਾਂ ਏਅਰ 'ਤੇ ਵੀ ਆ ਗਏ, ਵੈਲਕਮ ਕਰਦੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤੰਬਰ ਸਾਹਿਬ, ਮੈਂ ਨਾ ਯਾਦ ਕਰਦਾ ਸੀ ਪੁੱਛਦਾ ਪਿਆ ਸੀ ਤੁਹਾਡੇ ਮੀਡੀਆ ਕਰਮੀ ਨੂੰ, ਮੈਂ ਕਿਹਾ ਜੀ ਸਤੰਬਰ ਸਾਹਿਬ ਨਹੀਂ ਆਏ ਤਾਂ ਤੁਹਾਡੇ ਦਰਸ਼ਨ ਅੱਛੇ ਹੋਏ।
0: ਜੀ ਘੱਟ ਚਾਂਸ ਮਿਲਦਾ ਸ਼ੋਅ 'ਤੇ ਜਾਣ ਦਾ, ਤੁਹਾਨੂੰ ਮਿਲਿਆ, ਬਹੁਤ ਸਾਰੇ ਹੋਰ ਮਿੱਤਰਾਂ ਦੋਸਤਾਂ ਨੂੰ ਮਿਲਿਆ, ਜੰਜੂਆ ਸਾਹਿਬ ਵੀ ਉੱਥੇ ਸੀਗੇ। ਤੋ ਚੰਗਾ ਲੱਗਦਾ ਜਦੋਂ ਮਿੱਤਰ ਦੋਸਤ ਸਪੋਂਸਰ ਤਾਂ ਬਾਅਦ 'ਚ ਰਹਿ ਗਏ ਹਨ, ਜਦੋਂ ਮਿੱਤਰ ਦੋਸਤ ਜਫੀ ਪਾ ਕੇ ਮਿਲਦੇ ਹਨ, ਚੰਗਾ ਲੱਗਦਾ ਯਾਰ।
1: ਆਪਣੇ ਲੋਕੀ ਪਿਆਰ ਨਹੀਂ ਆ, ਮੈਂ ਹਮੇਸ਼ਾ ਕਹੂੰਗਾ ਤੁਹਾਨੂੰ ਗਿਲਾ ਨਾ ਕਰਿਓ ਵੀ ਬ੍ਰੈਂਪਟਨ 'ਚ ਕੀ ਹੋ ਰਿਹਾ, ਆਪਣੇ ਆਪ ਨੂੰ ਤਿਆਰ ਕਰੋ, ਤੁਹਾਡੀਆਂ ਜ਼ਰੂਰਤਾਂ ਤੁਹਾਡੀਆਂ ਨੇ, ਤੁਹਾਡਾ ਸ਼ਹਿਰ ਆ, ਡੈਮੋਕ੍ਰੇਸੀ ਆ, ਤੁਸੀਂ ਨੁਮਾਇੰਦੇ ਚੁਣੇ ਆ, ਸਾਡੇ ਨੁਮਾਇੰਦੇ ਉਹਨਾਂ ਨੂੰ ਚਾਹੀਦਾ ਕਿ ਸਾਡੇ ਬਾਰੇ ਸੋਚਣ, ਤੁਸੀਂ ਗੱਲਾਂ ਕਰ ਰਹੇ, ਬਿਲਕੁਲ ਸਹੀ ਆ। ਦੇਖੋ ਸ਼ਹਿਰ ਦੇ ਵਿੱਚ ਤੁਸੀਂ ਇੱਕ ਇੰਨਾ ਤਗੜਾ ਗਾਰਬੇਜ ਦਾ ਪਲਾਂਟ ਲੈ ਕੇ, ਠੀਕ ਉੱਥੇ ਹੈਗਾ ਪਹਿਲਾਂ, ਪਰ ਕੀ ਆਪਣੇ ਇੱਥੇ ਕੈਨੇਡਾ 'ਚ ਜਾਂ ਕਹਿ ਲਓ ਜਗ੍ਹਾ ਦੀ ਕਮੀ ਹੈ ਕਿਤੇ?
0: ਜੀ ਸਾਰੇ ਕਹਿੰਦੇ ਆ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਵੀ ਕੈਨੇਡਾ ਦੇ ਵਿੱਚ ਕੋਈ ਜਗ੍ਹਾ ਦੀ ਕਮੀ ਹੈ ਨਹੀਂ, ਵੀ ਕੀ ਇੱਥੇ ਹੀ ਲੈ ਕੇ ਆਉਣਾ, ਪਲਾਂਟ ਤਾਂ ਚਾਹੀਦਾ। ਇਹਨੂੰ ਜਿੰਨਾ ਛੋਟੀ ਕਪੈਸਿਟੀ ਚੱਲਦੀ ਹੈ ਚਲਾਈ ਜਾਂਦਾ, ਇੱਕ ਹੋਰ ਖੋਲ੍ਹ ਦੇਵੋ ਜਿੱਥੇ ਇੰਨਾ ਸਾਰਾ ਪੈਸਾ ਤੁਸੀਂ ਬਾਹਰ ਡੋਨੇਟ ਕਰਦੇ ਆ, ਹੋਰ ਪੈਸਾ ਲਾ ਕੇ ਦੂਰ ਕਿਤੇ ਜਿੱਥੇ ਕੋਈ ਨਹੀਂ ਵੱਸਦਾ ਹੋਰ ਜੋਬਾਂ ਕ੍ਰੀਏਟ ਕਰੋ, ਪਲਾਂਟ ਜਾਏ ਕੰਮ ਕਰਨ, ਮੁੜ ਕੇ ਵਾਪਸ ਆਉਣ। ਪਰ ਏਅਰ ਦੀ ਕੁਆਲਿਟੀ ਬਹੁਤ ਖਰਾਬ ਹੋਣੀ ਹੈ ਦੱਸ ਰਹੇ ਹਨ।
1: ਦੇਖੋ ਜੀ, ਮੈਂ ਇੱਥੇ ਤੱਕ ਤੁਹਾਨੂੰ ਕਹਿੰਦਾ, ਦੇਖੋ ਮੰਨ ਲਓ ਫਰਜ਼ ਜਮਾ ਮੇਰੇ ਘਰ ਦਾ 12,000 ਟੈਕਸ ਹੈਗਾ ਇੱਕ ਸਾਲ ਦਾ,
0: ਜੀ
1: ਠੀਕ ਹੈ ਜੀ, ਸਾਡੀ ਕਮਿਊਨਿਟੀ 250 ਕਰ, ਦੇਖੋ ਇਕੱਲਾ ਇਕੱਲਾ ਕਰ ਕਿੰਨਾ ਇੰਨਾ ਟੈਕਸ ਭਰਦਾ, ਯਕੀਨ ਕਰਿਓ ਇੱਕ ਸਟੇਟ ਦਾ 2-2 ਲੱਖ ਡਾਲਰ ਦਾ ਸਾਲ ਦਾ ਟੈਕਸ ਹੈ ਜੀ ਇਸ ਚੀਜ਼ ਉੱਪਰ।

0: ਬੈਂਕ ਦੇ ਪੈਸੇ, ਜੇ ਕੈਮਰਿਆਂ ਤੇ ਪੈਸੇ ਲਾ ਤੇ, ਬਿਲਡਿੰਗਾਂ ਵੇਚ ਕੇ ਇੱਧਰ ਉੱਧਰ ਕਰਤੀਆਂ, ਕਈ ਕੁਛ ਚੱਲਦਾ ਪਿਆ। ਪਰ ਆਪਣੇ ਲੋਕੀ ਅਜੇ, ਮੈਨੂੰ ਐਂ ਲੱਗਦਾ ਜਿਸ ਅਸੀਂ ਆਉਣੇ ਲਾ ਕੇ ਗੱਲਾਂ ਕਰਨੇ, ਗਰਾਊਂਡ ਤੇ ਕੁਛ ਨੀ ਹੋ ਰਿਹਾ, ਕੋਈ ਗੱਲਾਂ ਕਰੇ ਨਾ ਕਰੇ, ਪਰ ਗਰਾਊਂਡ ਤੇ ਕੁਛ ਵੀ ਚੇਂਜ ਦਾ ਮੈਨੂੰ ਨਜ਼ਰ ਨੀ ਆਉਂਦਾ। ਬਾਕੀ ਸੁਣਦੇ ਤੁਹਾਨੂੰ
1: ਬਹੁਤ ਬਹੁਤ ਆਸਨ ਸਾਹਿਬ ਨੂੰ ਬਿਜ਼ਨਸ ਬਾਰੇ ਦੱਸ ਦੇਵੋ, ਕਿਉਂਕਿ ਗਰਮੀਆਂ ਹਜੇ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ, ਏਅਰ ਕੰਡੀਸ਼ਨ ਤੋਂ ਬਗੈਰ ਸਰਦ ਨਹੀਂ ਹੈਗਾ। ਕਈ ਵਾਰੀ ਸਿਰਫ ਚੈੱਕ ਹੀ ਕਰਵਾਉਣਾ ਪੈਂਦਾ, ਇਹ ਨਹੀਂ ਹੈਗਾ ਰਿਪਲੇਸ ਕਰਵਾਉਣਾ ਪੈਂਦਾ ਹੈਗਾ। ਤੁਹਾਡੇ ਕੋਲ ਬਹੁਤ ਸਾਰੇ ਪ੍ਰੋਗਰਾਮਸ ਹੀ ਹਨ ਜਿੱਥੇ ਗਵਰਨਮੈਂਟ ਦੇ ਪ੍ਰੋਗਰਾਮ ਵਰਤ ਕੇ ਪੈਸਾ ਵੀ ਬਚਾ ਸਕਦੇ ਹੋ। ਤੋ ਏਅਰ ਕੰਡੀਸ਼ਨ ਕਿੱਦਾਂ, ਮੈਂ ਇੱਕ ਸਵਾਲ ਪੁੱਛਣਾ, ਤੁਸੀਂ ਕਿੱਦਾਂ ਗੈਸ ਕਰਦੇ ਜਾਂ ਚੈੱਕ ਕਰਦੇ ਆ ਵੀ ਘਰ ਦਾ ਸਾਈਜ਼ ਐਡਾ ਹੈਗਾ, ਇਹਨਾਂ ਨੂੰ ਕਿੰਨੇ ਕੁ ਟਨ ਦੀ ਏਅਰ ਕੰਡੀਸ਼ਨ ਦੀ ਲੋੜ ਹੈਗੀ ਜੇ ਕਿਸੇ ਰਿਪਲੇਸ ਕਰਨਾ, ਕੋਈ ਕੈਲਕੂਲੇਸ਼ਨ ਹੁੰਦੀ ਆ?
0: ਕੈਲਕੂਲੇਸ਼ਨ ਸਰ ਸਿੱਧੀ ਆ ਕਿ ਦੇਖੋ, ਜੇ ਪਹਿਲਾਂ ਦੇ ਘਰ ਨੇ ਆਲਮੋਸਟ ਕੋਈ 10 ਕੁ ਸਾਲ ਪਹਿਲਾਂ ਦੇ ਘਰ, ਉਹ ਤਾਂ ਸਿੱਧਾ ਆਪਣਾ ਫਾਰਮੂਲਾ ਸੀ ਵੀ 2000 ਸਕੇਅਰ ਫੁੱਟ ਦਾ ਘਰ 2 ਟਨ ਲਾਵਾਂਗੇ। ਪਰ ਹੁਣ ਸਿਨੈਰੀਓ ਚੇਂਜ ਹੋ ਗਿਆ, ਸਿਨੈਰੀਓ ਕਿਉਂ ਚੇਂਜ ਹੋ ਗਿਆ ਕਿ ਹੁਣ ਘਰ ਬਹੁਤ ਏਅਰ ਟਾਈਟ ਬਣਦੇ ਆ। ਹੁਣ ਯਕੀਨ ਕਰਿਓ ਕਿ 3,000-3,500 ਸਕੇਅਰ ਫੁੱਟ ਦੇ ਘਰ ਦੇ ਵਿੱਚ ਵੀ ਤੁਸੀਂ 2 ਟਨ ਜਾਂ 1.5 ਟਨ ਦਾ ਵਿਸਾਲ ਸਕਦੇ ਹੋ, ਘਰਾਂ ਚ ਬਹੁਤ ਏਅਰ ਟਾਈਟ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਸੂਲੇਸ਼ਨ ਹੁੰਦੀ ਆ, ਉਹਦੇ ਕਰਕੇ ਹੀਟ ਲੋਸ, ਕੂਲਿੰਗ ਲੋਸ ਬਹੁਤ ਘੱਟ ਹੈ। ਇਸ ਕਰਕੇ ਅੰਟਾਰੀਓ ਗਵਰਨਮੈਂਟ ਹੁਣ ਵੀ ਰਿਬੇਟ ਦੇ ਰਹੀ 5,000 ਦੀ ਹੋਮ ਰੈਨੋਵੇਸ਼ਨ। ਜੇ ਤੁਸੀਂ ਆਪਣੇ ਘਰ ਨੂੰ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਹੀਟਿੰਗ ਕੂਲਿੰਗ ਲੋਸ ਘੱਟ ਹੋਵੇ, ਤੁਸੀਂ ਉਸ ਰਿਬੇਟ ਪ੍ਰੋਗਰਾਮ ਜ਼ਰੂਰ ਲਹਾ ਲਓ। ਤੁਹਾਡਾ ਘੱਟੋ ਘੱਟ ਸਾਲ ਦਾ 30-35% ਦਾ ਨਹੀਂ ਬਚਦਾ ਵਾ ਹਾਈਡਰੋ ਦਾ, ਗੈਸ ਦਾ। ਤੁਹਾਡੇ ਘਰ ਪੂਰੇ ਏਅਰ ਟਾਈਟ ਹੋਣਗੇ, ਇੰਸੂਲੇਸ਼ਨ ਪ੍ਰੋਪਰ ਹੋਏਗੀ, ਤੁਹਾਡੇ ਘਰ ਦਾ ਹੀਟ ਲੋਸ, ਉੱਤੇ ਕੋਕਿੰਗ ਕਰਾ ਸਕਦੇ ਹੋ ਤੁਸੀਂ, ਔਰ ਤੁਸੀਂ ਆਪਣੀਆਂ ਵਿੰਡੋ ਡੋਰ ਚੇਂਜ ਕਰ ਸਕਦੇ ਹੋ। ਸਾਰੀ ਰਿਬੇਟ ਗਵਰਨਮੈਂਟ ਦਿੰਦੀ ਹੈ, ਈਵਨ ਕਿ ਐਟਿਕ ਇੰਸੂਲੇਸ਼ਨ ਤੇ ਤੁਹਾਡੇ ਗ੍ਰਾਹ ਚ, ਮਤਲਬ ਕਾਫੀ ਸਹੂਲਤਾਂ ਨੇ ਕਿ ਤੁਸੀਂ ਆਪਣੇ ਜਿਹੜੀ ਨੇਚਰ ਨੈਚੁਰਲ ਗੈਸ ਆ ਉਹਨੂੰ ਬਚਾਇਆ ਜਾਵੇ। ਕੋਈ ਵੀ ਸਹੂਲਤਾਂ ਕਾਲ ਕਰੇ, ਤੁਸੀਂ ਨੰਬਰ ਦੇ ਦਿਓ, ਮੈਂ ਵੀ ਬੋਲ ਦਿੰਦਾ। ਮੈਨੂੰ ਕੋਈ ਏਸੀ ਦਾ ਫਰਨਸ ਆ, ਕੋਈ ਟਿਊਨ ਆ, ਪਾ ਟੈਂਕਲੈਸ ਆ, ਕੋਈ ਤੁਹਾਡੀ ਬਾਹਰ ਵੀ ਲੈਂਟ ਪਾਉਣੀ ਹੈ, ਕੋਈ ਚੁੱਲ੍ਹੇ ਦੇ ਵਾਸਤੇ ਗੈਸ ਲੈਂਟ ਪਾਉਣੀ ਹੈ, ਤੇ ਮੈਂ ਨੰਬਰ ਬੋਲ ਦਿੰਦਾ। ਤਾਂ ਬੜਾ ਸਾਹਿਬ 647-6640 ਸੁਣਦੇ ਆ ਜੀ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਟਾਈਮ ਦੇ,
1: ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸੋ ਸੇਵਾਵਾਂ ਲੈਣੀਆਂ ਹੋਏ ਤੁਸੀਂ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ, ਨਵ ਏਅਰ ਕੰਫਰਟ ਦੇ ਬਹੁਤ ਵਧੀਆ ਕੰਮ ਕਰਦੇ ਹਨ, ਦੱਸ ਕੇ ਗਏ ਹਨ। ਗਵਰਨਮੈਂਟ ਦੇ ਕਈ ਐਸੇ ਪਲਾਨ ਹੁੰਦੇ ਹਨ, ਉਹ ਵਰਤ ਕੇ ਤੁਸੀਂ ਪੈਸਾ ਬਚਾ ਸਕਦੇ ਹੋ। ਕਈ ਵਾਰੀ ਇਹਦਾ ਪਤਾ ਨਹੀਂ ਹੁੰਦਾ ਵੀ ਸਾਨੂੰ ਲੋੜ ਹੈਗੀ, ਰਿਪਲੇਸ ਕਰਨ ਦੀ ਟੈਸਟ ਵੀ ਕਰਵਾ ਸਕਦੇ ਹੋ ਸੱਦ ਕੇ ਵੀ ਕਿੰਨਾ ਕੁ ਟਾਈਮ ਇਹ ਕੱਢੇਗਾ, ਕੀ ਇਹਦੀ ਜ਼ਰੂਰਤ ਹੈ, ਰਿਪਲੇਸ ਕਰਨ ਦੀ ਕਿੰਨਾ ਕੁ ਪੈਸਾ ਲੱਗੇਗਾ। ਕਈ ਵਾਰੀ ਗ੍ਰਾਂਟ ਮਿਲ ਜਾਂਦਾ ਹੈਗਾ, ਸਾਲ ਬਾਅਦ ਖਰਾਬ ਹੋ ਗਿਆ, ਕੀ ਫਾਇਦਾ ਹੈਗਾ। ਸੋ ਕਈ ਵਾਰ ਪਹਿਲਾਂ ਚੇਂਜ ਕਰਕੇ ਤੁਸੀਂ ਪੈਸਾ ਬਚਾ ਸਕਦੇ। ਨਵ ਏਅਰ ਕੰਫਰਟ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, ਜਿੱਥੇ ਵੀ ਜਾਵੋ ਤਾਂ ਮੋਰਗੇਜ ਇੰਟਰਸਟ, ਘਰਾਂ ਦੀਆਂ ਪ੍ਰਾਈਸਾਂ ਡਰੋਪ ਹੋਣੀਆਂ, ਕਿੱਦਾਂ ਸਾਂਭੇ ਜਾਣੀਆਂ, ਇਹ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਿੱਦਾਂ ਸਾਂਭਾਂਗੇ ਆਪਾਂ ਇਹਨਾਂ ਘਰਾਂ ਨੂੰ, ਚਾਹੇ ਇਨਸ਼ੋਰੈਂਸ ਹੋਵੇ, ਚਾਹੇ ਪ੍ਰੋਪਰਟੀ ਟੈਕਸ ਹੋਵੇ, ਚਾਹੇ ਇੰਟਰਸਟ ਜਿਹੜਾ ਇੰਟਰਸਟ ਰੇਟ ਵਧਣਾ, ਜਾਂ ਫਿਊਚਰ ਵਿੱਚ ਕਿੰਨੇ ਕੁ ਵੱਧ ਸਕਦੇ ਹਨ। ਜਸ ਭੁੱਲਰ ਸਾਹਿਬ ਵਧੀਆ ਗਾਈਡੈਂਸ ਵੀ ਦਿੰਦੇ ਹਨ ਅਤੇ ਮੋਰਗੇਜ ਦੀਆਂ ਸੇਵਾਵਾਂ ਵੀ ਦਿੰਦੇ ਹਨ। 416-732-2611 ਇਹਨਾਂ ਦਾ ਨੰਬਰ ਹੈਗਾ, ਅਤੇ ਬੀ ਕੇ ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਦਾ ਨੰਬਰ 905-452-1414 ਸੰਪਰਕ ਕਰੇ। ਟੈਕਸ ਦੀਆਂ ਸੇਵਾਵਾਂ ਲੈਣੀਆਂ ਹੋਣ ਅਤੇ ਇਹਨਾਂ ਦਾ ਧੰਨਵਾਦ ਜਿਹੜੇ ਪੂਰਾ ਨੂੰ ਸਪੋਂਸਰ ਕਰਨ, ਐਲ ਪੀ ਰੂਫਿੰਗ ਅਤੇ ਬਲਵਿੰਦਰ ਸਿੰਘ ਜੀ ਹਨ। ਵੱਖਰੇ ਵੱਖਰੇ ਲੋਕ ਅਤੇ ਵੱਖਰਾ ਵੱਖਰਾ ਬਿਜ਼ਨਸ, ਵੱਖਰੇ ਵੱਖਰੇ ਕੰਮ, ਅਤੇ ਅਸੀਂ ਰਲ ਮਿਲ ਕੇ ਤੁਹਾਡੇ ਕੰਮ ਆਈਦਾ, ਤੁਸੀਂ ਸਾਡਾ ਸਾਥ ਦਿੰਦੇ ਹੋ, ਧੰਨਵਾਦ। ਇਸੇ ਤਰ੍ਹਾਂ ਐਲ ਪੀ ਰੂਫਿੰਗ ਵਾਲੇ ਹਨ, ਗਰਮੀਆਂ ਹਨ, ਗਰਮੀਆਂ ਵਿੱਚ ਹੀ ਸ਼ਿੰਗਲ ਚੇਂਜ ਕਰਵਾਉਣੇ ਵਧੀਆ ਹੁੰਦੇ, ਇਹਨਾਂ ਦਾ ਵੀ ਕੰਮ ਸੌਖਾ, ਤੁਹਾਡਾ ਵੀ ਸੌਖਾ ਹੋ ਜਾਂਦਾ ਹੈ ਅਤੇ ਪੈਸੇ ਵੀ ਬਚ ਜਾਂਦੇ ਹਨ। ਜੇ ਛੱਤ ਚੋਣ ਲੱਗ ਪਈ ਤਾਂ ਕਈ ਕੁਛ ਹੋਰ ਰਿਪਲੇਸ ਕਰਨਾ ਪੈਂਦਾ, ਚੀਟਾਂ ਰਿਪਲੇਸ ਕਰਨੀ ਪੈਂਦੀ, ਕਈ ਵਾਰੀ ਇਨਸਾਈਡ ਵੀ ਪਾਣੀ ਆ ਜਾਂਦਾ, ਉਹ ਵੀ ਚੇਂਜ ਕਰਨਾ ਪੈਂਦਾ, ਇੰਸੂਲੇਸ਼ਨ 'ਤੇ ਵੀ ਇਫੈਕਟ ਪੈਂਦੀ ਆ। ਸੋ ਚੈੱਕ ਵੀ ਕਰਵਾ ਸਕਦੇ ਹੋ, ਤੁਹਾਡੇ ਸ਼ਿੰਗਲ ਚੇਂਜ ਕਰਵਾਉਣੇ ਵਾਲੇ ਹਨ, ਕਦੋਂ ਕੁ ਚੇਂਜ ਕਰਨੇ ਪੈਣੇ ਆ। ਜੇ 2-4 ਮਹੀਨੇ ਪਹਿਲਾਂ ਕਰੋਗੇ ਉਹ ਫਰਕ ਨਹੀਂ ਪੈਂਦਾ, 20 ਸਾਲ ਦੀ ਇਹਨਾਂ ਦੀ ਵਾਰੰਟੀ ਹੁੰਦੀ, ਵੱਖਰੀ ਵੱਖਰੀ ਵਾਰੰਟੀ ਹੁੰਦੀ ਆ। ਸੋ ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ ਹੋਣ ਜਾਂ ਕਮਰਸ਼ੀਅਲ ਰੂਫ ਦੀ ਰਿਪੇਅਰ ਕਰਵਾਉਣੀ ਹੋਵੇ, ਕਮਰਸ਼ੀਅਲ ਰੂਫ ਨਵੀਂ ਪਵਾਉਣੀ ਹੋਵੇ, ਤਾਂ ਐਲ ਪੀ ਰੂਫ ਦੇ ਬਲਵਿੰਦਰ ਸਿੰਘ ਦੀ ਟੀਮ ਹੈਗੀ ਆ, 416-602-7216 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ। ਮੈਂ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਣੀਆਂ, ਪਹਿਲਾਂ ਇੱਕ ਛੋਟੀ ਜਿਹੀ ਜਿਹੜੀ ਆ ਬ੍ਰੇਕ ਲੈਂਦੇ ਆ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ ਜੀ।
2: ਬੰਗਲਾ ਹੈ, ਗਾੜੀ ਹੈ, ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚਲ ਕੇ ਰਹੇ ਆਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
4: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
6: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 East Drive, ਬ੍ਰੈਂਪਟਨ।
7: CWC Immigration is one of the largest immigration companies and its 4 offices in Canada and 12 in India. I Mr. Kheran personally janda, main unna de office vi gaya te unna de clients nu vi milya. Mainu lagda hai ke oh, they believe in quality and they are dedicated to providing competent services to the clients.
8: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
9: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
10: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
9: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
11: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
12: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
13: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
1: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਖਬਰ ਕਈ ਵਾਰੀ ਛੋਟੀ ਲੱਗਦੀ ਹੁੰਦੀ ਹੈ ਪਰ ਉਹਨੂੰ ਸਾਨੂੰ ਕਵਰ ਕਰਨਾ ਪੈਂਦਾ ਆ, ਜਿਹਦੇ ਬਹੁਤ ਵੱਡੀ ਸਿੱਖਿਆ ਵੀ ਮਿਲਦੀ ਹੈਗੀ ਆ। ਕਿਉਂਕਿ ਇੱਕ ਛੋਟੀ ਜਿਹੀ ਖਬਰ ਦੇ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਡਾਲਰ, ਟਾਈਮ, ਹੈਸਲ ਬਚ ਸਕਦੀ ਹੈਗੀ ਆ। ਸੋ ਪੋਰਟਰ ਏਅਰਲਾਈਨ ਦਾ ਪਲੇਨ ਸੀਗਾ ਅਤੇ ਉਹਨਾਂ ਨੇ ਰਨਵੇ 'ਤੇ ਲੈ ਗਏ ਸੀਗੇ, ਕਿਉਂਕਿ ਅੱਜ ਕੱਲ੍ਹ ਟਾਈਮ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਤੁਹਾਨੂੰ ਡਾਇਰੈਕਸ਼ਨ ਵੀ ਦੇਣੀਆਂ ਹੁੰਦੀਆਂ ਹਨ ਵੀ ਸੀਟ ਬੈਲਟ ਕਿੱਦਾਂ ਲਾਉਣੀ, ਐਮਰਜੈਂਸੀ ਜਦੋਂ ਆ ਗਈ ਹੈਗੀ ਆ ਪਲੇਨ ਵਿੱਚੋਂ ਕਿੱਦਾਂ ਬਾਹਰ ਨਿਕਲਣਾ ਐਮਰਜੈਂਸੀ ਵਿੱਚ, ਉਹ ਇੰਸਟਰਕਸ਼ਨ ਚੱਲਦੇ ਚੱਲਦੇ ਦੇਣ ਲੱਗ ਪੈਂਦੇ ਹਨ। ਕਿਉਂਕਿ ਹਰ ਇੱਕ ਬੰਦਾ ਟਾਈਮ ਬਚਾਉਣ ਦੀ ਕੋਸ਼ਿਸ਼ ਕਰਦਾ। ਅਤੇ ਪਹਿਲਾਂ ਕਾਲ ਲੈ ਲਵਾਂ। 8731 ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ ਦਮਨ ਸਾਹਿਬ, ਦਵਿੰਦਰ ਪਵਾਰ ਬੋਲਦਾ ਜੀ। ਅਕਾਲ
1: ਦਵਿੰਦਰ ਪਵਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਮੈਂ ਕਹਿੰਦਾ ਮੋਰਗੇਜ ਇੰਡਸਟਰੀ ਹੈਗੀ ਆ, ਸੇਵਾ ਦੇ ਨਾਲ ਨਾਲ ਲੋਕਾਂ ਦੇ ਪੈਸੇ ਵੀ ਬਚਾਉਂਦੀ ਆ ਅਤੇ ਖੁਸ਼ ਵੀ ਕਰ ਦਿੰਦੀ ਆ ਜਦੋਂ ਮੋਰਗੇਜ ਸਹੀ ਤਰੀਕੇ ਨਾਲ ਹੋ ਜਾਵੇ। ਅਤੇ ਪਹਿਲਾਂ ਇੰਟਰਸਟ ਰੇਟ ਹਰ ਇੱਕ ਦੇ ਵੱਖਰੇ ਵੱਖਰੇ ਹੁੰਦੇ ਹਨ, ਡਿਪੈਂਡ ਕਰਦਾ ਕਿੱਡੀ ਕੁ ਤਕੜੀ ਜੋਬ ਆ, ਕਿੰਨੀ ਕੁ ਮੋਰਗੇਜ ਹੈਗੀ ਆ, ਕਿੰਨੇ ਕੁ ਜਾਣੀ ਕੰਮ ਕਰਦੇ ਆ, ਕਿੱਦਾਂ ਅਫੋਰਡ ਕਰ ਸਕਦੇ ਹੋ। ਫਿਰ ਵੀ ਕੈਲਕੂਲੇਸ਼ਨ ਜੇ ਹੁੰਦੀ, ਐਵਰੇਜ ਰੇਟ ਕੀ ਚੱਲ ਰਿਹਾ ਮੋਰਗੇਜ ਇਸ ਵੇਲੇ ਅਤੇ ਪ੍ਰਾਈਵੇਟ ਮੋਰਗੇਜ ਦਾ ਕੀ ਚੱਲ ਰਿਹਾ ਹੈਗਾ?
14: ਨੰਬਰ ਸਾਹਿਬ, ਜਿਹੜੇ ਇਸ ਵੇਲੇ ਪਰਚੇਜ ਦੇ ਰੇਟ ਹੈ ਜੀ, ਉਹ ਸਾਡੇ ਕੋਲ ਇਸ ਵੇਲੇ 3.45 ਤੋਂ ਸ਼ੁਰੂ ਹੋ ਰਹੇ ਜੀ।
1: ਜੀ,
14: ਇਸੇ ਤਰ੍ਹਾਂ ਜਿਹੜੇ ਆਪਣੇ ਕੋਈ ਵੇਰੀਏਬਲ ਰੇਟ ਮੈਂ ਗੱਲ ਕਰ ਰਿਹਾ ਜੀ, ਤੇ ਜਿਹੜੇ ਫਿਕਸ ਰੇਟ ਹੈ ਜੀ ਉਹ ਇਸ ਵੇਲੇ 3.89 ਤੋਂ ਸ਼ੁਰੂ ਹੋ ਰਹੇ ਆ। ਤੇ ਇਸੇ ਤਰ੍ਹਾਂ ਜਿਹੜੇ ਆਪਣੇ ਕਨਵੈਨਸ਼ਨਲ ਰੇਟ ਆ ਉਹਨਾਂ ਦੇ 3.75 ਤੋਂ ਲੈ ਕੇ 3.94 ਤੱਕ ਹੈਗੇ ਆ ਜੀ।
1: ਜੀ,
14: ਤੇ ਜਿਹੜੇ ਆਪਣੇ ਅਲਟਰਨੇਟ ਬਲੈਂਡਰ ਆ ਉਹਨਾਂ ਦੇ ਰੇਟ ਇਸ ਵੇਲੇ ਆਪਣੇ 4.89 ਤੇ ਆਲਮੋਸਟ ਸ਼ੁਰੂ ਹੋ ਰਹੇ ਆ ਜੀ। ਇਸੇ ਤਰ੍ਹਾਂ ਜਿਹੜੇ ਅਲਟਰਨੇਟ ਬਲੈਂਡਰ ਦੇ ਵੇਰੀਏਬਲ ਰੇਟ ਆ ਜੀ ਉਹ 4.49 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੇ ਆਪਣੇ ਪ੍ਰਾਈਵੇਟ ਮੋਰਗੇਜ ਦੇ ਰੇਟ ਆ ਉਹ 5.84 ਤੋਂ ਸ਼ੁਰੂ ਹੋ ਰਿਹਾ ਜੀ। ਡਿਪੈਂਡ ਹੈ ਕਿ ਤੁਹਾਡੀ ਕਿਹੋ ਜਿਹੀ ਸਿਚੁਏਸ਼ਨ ਹੈ, ਉਹਦੇ ਆਧਾਰ ਤੇ ਤੁਹਾਨੂੰ ਉਹ ਜਿਹਾ ਰੇਟ ਲੈ ਕੇ ਦਿੱਤਾ ਜਾ ਸਕਦਾ।
1: ਇੱਕ ਵਾਰੀ ਬਹੁਤ ਵੱਡੀ ਕਨਫਿਊਜ਼ ਰਹਿੰਦੀ, ਆਪਾਂ ਲੋਕ ਕਰੀਏ ਕਿ ਵੇਰੀਏਬਲ ਰੇਟ ਕਰੀਏ, ਇਹ ਥੋੜ੍ਹੀ ਬਹੁਤ ਜਾਣਕਾਰੀ ਦੇ ਦਿਓ। ਹਰ ਇੱਕ ਸਿਚੁਏਸ਼ਨ ਫਿਰ ਕਹਿੰਦੇ ਵੱਖਰੀ ਹੁੰਦੀ ਆ, ਵੀ ਕਿੰਨੇ ਚਿਰ ਵਾਸਤੇ ਲੋਕ ਕਰਨਾ ਚਾਹੁੰਦੇ ਹੋ, ਕਿੰਨਾ ਕੁ ਫਾਇਦਾ ਹੋ ਸਕਦਾ ਲੋਕ ਕਰਕੇ, ਤੁਹਾਡਾ ਰੇਟ ਜਿਹੜਾ ਹੈ ਲੋਕ ਹੋਇਆ ਰਹਿੰਦਾ ਆ, ਅਤੇ ਤੁਹਾਨੂੰ ਉਸ ਹਿਸਾਬ ਨਾਲ ਤੁਹਾਨੂੰ ਪਤਾ ਤੁਹਾਡੀ ਇੰਨੀ ਕੁ ਕਿਸ਼ਤ ਬਣਨੀ ਆ, ਚੱਲਦੀ ਰਹਿੰਦੀ। ਕਈ ਵਾਰੀ ਬੰਦਾ ਲੋਕ ਕਰਕੇ ਕਹਿੰਦਾ ਯਾਰ ਹੁਣ ਤਾਂ ਸਸਤੀ ਹੋ ਗਈ ਹੈਗੀ ਆ, ਅੱਜ ਤੁਸੀਂ ਕੀ ਸੁਜੈਸ਼ਨ ਦਿੰਦੇ ਹੋ?
14: ਦੇਖੋ ਸਤੰਬਰ ਸਾਹਿਬ, ਇਹਦੇ 'ਚ ਫਿਰ ਗੱਲ ਉਹ ਆ ਜਾਂਦੀ ਹੈ ਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਇਨਕਮ ਹੁੰਦੀ ਹੈ। ਕਿਸੇ ਦੀ ਇਨਕਮ ਵਧੀਆ ਹੁੰਦੀ ਹੈ, ਕਿਸੇ ਦੀ ਇਨਕਮ ਆਪਣੀ ਉਨੀ ਕੁ ਹਿਸਾਬ ਨਾਲ ਆਉਂਦੀ ਜਿੰਨੇ ਕੁ ਆਪਣੇ ਖਰਚੇ ਹੁੰਦੇ ਆ ਜੀ। ਤੇ ਜੇ ਤਾਂ ਆਪਣੀ ਇਨਕਮ ਘਰ ਦੇ ਵਿੱਚ ਵਧੀਆ ਆ ਰਹੀ ਹੈ, ਜੁਆਇੰਟ ਫੈਮਿਲੀ ਹੈਗੀ ਆ, ਸਾਰੇ ਕੰਮ ਕਰ ਰਹੇ ਆ, ਸਾਰਿਆਂ ਦੀ ਇਨਕਮ ਆ ਰਹੀ ਹੈ ਘਰ ਦੇ ਵਿੱਚ, ਤੇ ਉਹਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਵੇਰੀਏਬਲ ਰੇਟ ਲੈ ਲੈਂਦੇ ਆ, ਤੇ ਵੇਰੀਏਬਲ ਰੇਟ ਜੇ ਅੱਜ ਤੁਹਾਨੂੰ ਘੱਟ ਪ੍ਰਾਈਸ ਤੇ ਮਿਲਿਆ, ਹੋ ਸਕਦਾ ਕੱਲ ਨੂੰ ਵੱਧ ਵੀ ਸਕਦਾ ਆ
1: ਜੀ।
14: ਤੇ ਉਹਦੇ ਨਾਲ ਤੁਹਾਡੀ ਜਿਹੜੀ ਵੱਧ ਗਿਆ, ਤੇ ਤੁਹਾਡੀ ਜਿਹੜੀ ਇੰਸਟਾਲਮੈਂਟ ਵੀ ਵੱਧ ਜਾਣੀ ਆ, ਫਲੈਕਚੁਏਟ ਹੋ ਜਾਣੀ ਆ। ਕਈ ਬੈਂਕਾਂ ਜਿਹੜੀਆਂ ਇੰਸਟਾਲਮੈਂਟ ਨਹੀਂ ਵਧਾਉਂਦੀਆਂ, ਪਰ ਵਧੇ ਹੋਏ ਰੇਟ ਦੇ ਨਾਲ ਜਿਹੜੀ ਤੁਹਾਡੀ ਇੰਸਟਾਲ ਅਮਾਊਂਟ ਹੁੰਦੀ ਆ, ਉਹ ਤੁਹਾਡੀ ਪ੍ਰਿੰਸੀਪਲ ਦੇ ਵਿੱਚ ਐਡ ਕਰਨੀ ਸ਼ੁਰੂ ਕਰ ਦਿੰਦੇ। ਜਦੋਂ ਤੁਹਾਡੀ ਟਰਮ ਰਿਨਿਊਲ ਤੇ ਆਉਂਦੀ ਆ, ਉਦੋਂ ਫਿਰ ਤੁਹਾਡੇ ਪੈਸੇ ਘਟਣ ਦੀ ਬਜਾਏ ਜਿਹੜੇ ਵੱਧ ਜਾਂਦੇ ਆ ਉਹ। ਇਸ ਕਰਕੇ ਹਮੇਸ਼ਾ ਜਿਹੜਾ ਵੇਰੀਏਬਲ ਰੇਟ ਵੀ ਲੈਣਾ ਤੇ ਐਡਜਸਟੇਬਲ ਰੇਟ ਲਾਓ। ਉਹਦੇ ਨਾਲ ਇਹ ਹੁੰਦਾ ਕਿ ਤੁਹਾਨੂੰ ਟਾਈਮ ਦੀ ਟਾਈਮ ਪਤਾ ਲੱਗ ਜਾਂਦਾ ਕਿ ਸਾਡੀ ਕਿਸ਼ਤ ਵੱਧ ਗਈ ਆ, ਸਾਡੀ ਕਿਸ਼ਤ ਗਿਆ ਘੱਟ ਗਈ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਫਿਕਸ ਰੇਟ, ਫਿਕਸ ਰੇਟ ਇਹ ਹੁੰਦਾ ਕਿ ਅੱਜ ਆਪਾਂ ਫਿਕਸ ਰੇਟ 3 ਸਾਲ ਦਾ ਕਰਾ ਲਿਆ, 3 ਸਾਲ ਦਾ ਕੰਨਾਂ ਦੇ ਵਿੱਚ ਉਂਗਲ ਪਾ ਕੇ ਸੌਂ ਜਾਓ ਕਿ ਸਾਨੂੰ ਕੋਈ ਫਰਕ ਨਹੀਂ ਪੈਣਾ ਕਿ ਸਾਡੀ ਕਿਸ਼ਤ ਵੱਧਦੀ ਹੈ ਜਾਂ ਘੱਟਦੀ ਆ, ਉਨੀ ਕਿਸ਼ਤ ਜਾਣੀ ਆ। 3 ਸਾਲ 3 ਸਾਲ ਤੋਂ ਬਾਅਦ ਜਾ ਕੇ ਤੁਹਾਡੀ ਟਰਮ ਚੇਂਜ ਹੋਣੀ ਆ, ਉਦੋਂ ਤੁਹਾਨੂੰ ਪਤਾ ਲੱਗ ਜਾਣਾ ਤੁਹਾਡਾ ਪ੍ਰਿੰਸੀਪਲ ਕਿੰਨਾ ਗਿਆ ਤੇ ਉਹਦੇ 'ਚ ਕਿੰਨਾ ਤੁਹਾਡਾ ਇੰਟਰਸਟ ਗਿਆ।
1: ਇੱਕ ਵਾਰੀ ਕਹਿ ਦਿੰਦੇ ਪ੍ਰੀ ਅਪਰੂਵਲ ਕਰਕੇ ਰੱਖ ਲਓ, ਤੁਹਾਨੂੰ ਰੇਟ ਇੰਨਾ ਕੁ ਰੇਟ ਮਿਲ ਸਕਦਾ, ਉਹ ਰੇਟ ਕਿੰਨੇ ਚਿਰ ਵਾਸਤੇ ਹੋਲਡ ਤੇ ਰੱਖਦੇ ਹੋ? ਜੇ ਮੈਂ ਕਹਾਂ ਭਾਜੀ
14: 120 ਦਿਨ ਜੀ,
1: 120 ਦਿਨ ਉਹੀ ਰੇਟ ਰਹਿੰਦਾ, ਜੇ ਘੱਟ ਜਾਂਦਾ ਘੱਟ ਮਿਲੇਗਾ, ਜੇ ਵੱਧ ਜਾਂਦਾ ਰੇਟ ਤੁਹਾਨੂੰ ਉਹੀ ਮਿਲੇਗਾ। ਸੋ ਪ੍ਰੀ ਅਪਰੂਵਲ ਕਰਾਉਣੀ ਬੜੀ ਜ਼ਰੂਰੀ ਹੁੰਦੀ ਆ। ਕਿੰਨਾ ਕੁ ਟਾਈਮ ਲੱਗ ਜਾਂਦਾ ਪ੍ਰੀ ਅਪਰੂਵਲ ਦੇ ਵਿੱਚ ਵੀਰ ਮੇਰੇ?
14: ਜੀ ਬੈਂਕਾਂ ਦੇ ਕੋਲੋਂ ਪ੍ਰੀ ਅਪਰੂਵਲ ਕਰਾਉਣੀ ਹੈ ਤੇ ਆਪਾਂ ਨੂੰ ਉਹ 2 ਤੋਂ 3 ਦਿਨ ਲੱਗ ਜਾਂਦੇ ਆ। ਅਗਰ ਤੁਸੀਂ ਆਪਣੇ ਡਾਕੂਮੈਂਟ ਇੱਕ ਵਾਰੀ ਸਾਨੂੰ ਦਿਖਾ ਦਿਓ, ਫਾਈਲ ਦਿਖਾ ਦਿਓ, ਫਾਈਲ ਜੋ ਬੈਂਕਾਂ ਦਾ ਸਿਸਟਮ ਹੈ ਸਾਡੇ ਕੋਲ ਵੀ ਸੇਮ ਹੈਗਾ ਜੀ, ਸਿਸਟਮ ਦੇ ਵਿੱਚ ਪਾ ਕੇ ਦੱਸ ਦਈਦਾ ਕਿ ਤੁਸੀਂ ਕਿੱਥੋਂ ਤੱਕ ਪ੍ਰੀ ਅਪਰੂਵ ਹੈਗੇ ਆ ਤੇ ਕਿੰਨੇ ਤੱਕ ਦੀ ਤੁਹਾਡੀ ਅਫੋਰਡੇਬਿਲਟੀ ਬਣਦੀ ਹੈ। ਕਈ ਦਫ਼ਾ ਭੈਣ ਭਰਾ ਇਹ ਕਹਿੰਦੇ ਆ ਜੀ, ਹੁਣ ਕੱਲ੍ਹ ਹੀ ਕਿ ਪਰਸੋਂ ਮੈਨੂੰ ਕਾਲ ਇੱਕ ਆਈ ਸੀਗੀ ਜੀ, ਸਾਡੀ ਇੰਨੀ ਇਨਕਮ ਆ, ਸਾਨੂੰ ਇੰਨੇ ਦਾ ਘਰ ਲੈਣ ਨੂੰ ਕੋਈ ਕਹਿ ਰਿਹਾ ਕਿ ਅਸੀਂ ਲੈ ਸਕਦੇ ਹਾਂ। ਮੈਂ ਕਿਹਾ ਜੀ ਉਹਦੇ ਤੋਂ ਉੱਪਰ ਵੀ ਖਰਚੇ ਹੁੰਦੇ ਆ। ਉਹ ਕੀ ਹੁੰਦੇ ਆ ਜੀ? ਖਰਚੇ ਹੁੰਦੇ ਆ ਤੁਹਾਡਾ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ, ਤੁਹਾਡੇ ਹੋਰ ਮੈਂਟੇਨੈਂਸ ਦੇ ਖਰਚੇ ਆਉਣੇ ਆ, ਤੁਸੀਂ ਉਹ ਖਰਚੇ ਵੀ ਤੇ ਕੱਢਣੇ, ਤੁਹਾਡੀ ਗਰੋਸਰੀ ਵੀ ਹੋਣੀ ਆ। ਹੁਣ ਜੇ ਤੁਸੀਂ ਆਪਾਂ ਲਾ ਕੇ ਦੇਖੀਏ, ਜਿਹੜੀ ਗਰੋਸਰੀ ਅੱਜ ਤੋਂ 4 ਸਾਲ ਪਹਿਲਾਂ $300-400 ਦੀ ਹੁੰਦੀ ਸੀ, ਉਹ $1200-1500 ਦੀ ਹੁੰਦੀ ਆ ਇਸ ਵੇਲੇ, ਠੀਕ ਹੈ। ਉਹਦੇ ਨਾਲ ਫਰਕ ਇੰਨਾ ਕੁ ਪੈ ਜਾਂਦਾ ਕਿ ਤੁਹਾਡੀ ਜਿਹੜੀ ਹੈ, ਫਿਰ ਤੁਹਾਡੇ ਕੋਲ ਆਪਣੇ ਖਰਚਣ ਵਾਸਤੇ ਜਾਂ ਆਪਣੀ ਵਕੇਸ਼ਨ ਵਾਸਤੇ ਕੋਈ ਪੈਸਾ ਨਹੀਂ ਬਚਦਾ ਹੈਗਾ। ਇਸ ਕਰਕੇ ਘਰ ਓਡਾ ਕੇ ਲਓ ਜਿੰਨੀ ਕੁ ਤੁਹਾਡੀ ਅਫੋਰਡੇਬਿਲਟੀ ਬਣਦੀ ਹੈ, ਜਿੰਨੀ ਕੁ ਤੁਸੀਂ ਮੌਰਗੇਜ ਨੂੰ ਅਫੋਰਡ ਕਰ ਸਕਦੇ ਆ ਜੀ। ਫਿਰ ਉਹਦੇ ਉੱਤੇ ਪ੍ਰੋਪਰਟੀ ਟੈਕਸ ਵੀ ਜਾਣਾ ਹੁੰਦਾ ਆ
1: ਜੀ।
14: ਤੇ ਇਸ ਕਰਕੇ ਇੱਕ ਦਫ਼ਾ ਕਿਸੇ ਨਾਲ ਬੈਠ ਕੇ ਗੱਲਬਾਤ ਜ਼ਰੂਰ ਕਰੋ, ਜੇ ਤੁਹਾਡੇ ਕੋਲ ਟਾਈਮ ਹੈਗਾ ਫੋਨ ਕਰਕੇ ਗੱਲਬਾਤ ਕਰ ਲਓ, ਜੇ ਨਹੀਂ ਤਾਂ ਅਪੁਆਇੰਟਮੈਂਟ ਬਣਾ ਕੇ ਮੇਰੇ ਸਾਨੂੰ ਵੀ ਤੁਸੀਂ ਮਿਲ ਸਕਦੇ ਆ ਜੀ। ਮਿਲ ਕੇ ਆਪਾਂ ਜੇ ਵੀਕਡੇ 'ਚ ਨਹੀਂ ਮਿਲ ਸਕਦੇ, ਵੀਕਐਂਡ 'ਤੇ ਵੀ ਤੁਹਾਡੇ ਨਾਲ ਟਾਈਮ ਕੱਢ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ ਜੀ 6479888731, 6479888731। ਤੇ ਬਾਕੀ ਜਾਂਦੇ ਜਾਂਦੇ ਤਮਰ ਸਾਹਿਬ ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ। ਕਈ ਭੈਣ ਭਰਾ ਇਹ ਗੱਲ ਕਰਦੇ ਹੁੰਦੇ ਕਿ ਸਾਡਾ ਬਿਜ਼ਨਸ ਹੈਗਾ ਜੀ, ਬਿਜ਼ਨਸ 'ਤੇ ਸਾਨੂੰ ਲਾਈਨ ਆਫ ਕ੍ਰੈਡਿਟ ਜਾਂ ਬਿਜ਼ਨਸ ਲੋਨ ਚਾਹੀਦਾ ਹੈ ਜੀ। ਬਿਲਕੁਲ ਜੀ, ਬਿਜ਼ਨਸ ਤੁਹਾਡਾ ਕੋਈ ਵੀ ਹੈਗਾ ਆ, ਤੁਹਾਨੂੰ ਉਹਦੇ ਤੋਂ $50,000 ਤੋਂ ਲੈ ਕੇ $1,00,000 ਤੱਕ ਦੀ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ। ਅਗਰ ਤੁਹਾਡਾ ਕ੍ਰੈਡਿਟ ਸਕੋਰ ਗੁੱਡ ਆ, ਅਗਰ ਤੁਸੀਂ ਥੋੜ੍ਹੀ ਜਿਹੀ ਉਹਨਾਂ ਦੀਆਂ ਟਰਮ ਐਂਡ ਕੰਡੀਸ਼ਨ ਨੂੰ ਫੋਲੋ ਕਰਦੇ ਹਾਂ, ਤੇ ਆਪਾਂ ਤੁਹਾਨੂੰ ਉਹਦੇ ਤੇ ਜਿਹੜੀ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ, ਜਾਂ ਤੁਹਾਨੂੰ 1-5 ਸਾਲ ਦੀ ਟਰਮ ਦੇ ਨਾਲ ਬਿਜ਼ਨਸ ਲੋਨ ਵੀ ਲੈ ਕੇ ਦਿੱਤਾ ਜਾ ਸਕਦਾ, ਜਿਹਦੇ 'ਚ ਤੁਸੀਂ ਉਹਨੂੰ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਮੋੜ ਸਕਦੇ ਹਾਂ ਜੀ, ਤੇ ਉਹਦੀ ਤੁਹਾਡੀ ਇੱਕ ਇੰਸਟਾਲਮੈਂਟ ਬਣ ਜਾਂਦੀ ਆ। ਤੇ ਉਹਦੇ ਵਾਸਤੇ ਵੀ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ, ਜਾਂ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਪੀਜ਼ਾ ਸ਼ੌਕ ਆ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਨਵੇਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। 6479888731, 6479888731। ਤੇ ਹਮੇਸ਼ਾ ਗੱਲ ਕਹੀ ਦੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ।
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ ਪਰਿਵਾਰ ਸਾਹਿਬ। ਨੰਬਰ 6479888
3: ਠੀਕ ਠਾਕ, ਤੁਸੀਂ ਸੁਣਾਓ?
1: ਬਸ ਠੀਕ ਠਾਕ, ਆਲ ਗੁੱਡ, ਕੀ ਕਹਿਣਾ ਚਾਹੁੰਦੇ ਹੋ?
3: ਹੁਣ ਤਾਂ ਭਗਵਾਨ ਸਾਹਿਬ ਨੇ ਕਹੋ ਰੀਅਲ ਸਟੇਟ ਵਾਲਾ ਉਹਨੂੰ ਲੱਭ ਕੇ ਦਓ, ਜਿਹੜਾ ਸਾਲ ਭਰ ਉਹਨਾਂ ਦੀ ਪਾਣੀ ਦੀਆਂ ਪਾਣੀ ਦੇ ਬਿੱਲ, ਬਿਜਲੀ ਦੇ ਬਿੱਲ ਜਾਂ ਗਰੋਸਰੀ ਬਿੱਲ ਪੇ ਕਰਦਾ ਹੋਵੇ, ਦਿੰਦੇ ਆ ਬਿੱਲ ਬਣਾਉਂਦੇ ਆ ਰੀਅਲ ਸਟੇਟ ਵਾਲੇ ਅੱਜ ਕੱਲ੍ਹ, ਤੇ ਤਾਂ ਹੀ ਘਰ ਵਿਕਣੇ ਆ
1: ਜੀ। ਦੇਖੋ ਹਰ ਇੱਕ ਦਾ ਮਾਰਕੀਟਿੰਗ ਟ੍ਰੈਂਡ ਹੁੰਦਾ ਕਈ ਵਾਰੀ ਆਪਣੀ ਕਮਿਸ਼ਨ ਵਿੱਚੋਂ ਪੈਸਾ ਵਾਪਸ ਵੀ ਦੇ ਦਿੰਦੇ ਹਨ, ਕਈ ਗਿਫਟ ਵੀ ਦੇ ਦਿੰਦੇ, ਪਾਰਟ ਆਫ ਲਾਈਫ ਹੈਗੀ ਆ, ਪਰ ਘਰ ਸਾਹਮਣੇ ਔਖੇ ਹੋ ਗਏ,
3: ਬਹੁਤ ਔਖੇ, ਬਹੁਤ ਔਖੇ ਹੋ ਗਏ
1: ਜੀ।
3: ਇੱਕ ਪਤਾ ਲੱਗਾ ਕਹਿੰਦੇ ਕਾਰਨੀ ਸਾਹਿਬ ਦੀ ਡੀਲ ਹੋ ਗਈ ਲੱਗਦਾ ਅਮਰੀਕਾ ਨਾਲ, ਕਹਿੰਦੇ
1: ਲੱਗਦਾ ਹੈਗਾ, ਪਰ ਸਾਹਮਣੇ ਕੋਈ ਖਬਰ ਖਾਸ ਆ ਨਹੀਂ ਹੈ ਕਿੰਨੀ ਕੁ ਡੀਲ ਹੋਏਗੀ। ਹਜੇ ਉੱਧਰੋਂ ਜੀ ਐਮ ਵਾਲੇ ਵੀ ਆਪਣੀ ਯੂਨੀਅਨ ਵਾਲੇ ਗੱਲਾਂ ਬਾਤਾਂ ਕਰਨ ਲੱਗ ਪਏ, ਹਰ ਸਾਨੂੰ ਵੀ ਇੰਨਾ ਪੈਸਾ ਜੇ ਦੇਖਦੇ ਹੀ ਕਿਤੇ ਸਟ੍ਰਾਈਕ ਦੇ ਚਲੇ ਜਾਣ। ਅਤੇ ਧੰਨਵਾਦ ਸਾਡਾ ਕਾਲ ਕਰਨਾ, ਮੈਂ ਜਸਵੀਰ ਸਿੰਘ ਦੀ ਵੀ ਕਾਲ ਲੈ ਲਵਾਂ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
3: ਅਮਰ ਸਰ ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਜੀ, ਤੁਹਾਨੂੰ ਤੁਹਾਨੂੰ ਮਿਸ ਬੜਾ ਕੀਤਾ ਜੀ।
1: ਨਹੀਂ ਜੀ, ਅਸੀਂ ਵੀ ਤੁਹਾਨੂੰ ਸਦਾ ਹੀ ਮਿਸ ਕਰਦੇ ਹਾਂ, ਆਪਣੀ ਕਮਿਊਨਿਟੀ ਨੂੰ, ਆਪਣੇ ਲੋਕਾਂ ਨੂੰ, ਸਾਰੇ ਹੀ ਆਪਣੇ ਹਨ। ਬਾਹਰ ਜਾਈਦਾ, ਕੋਈ ਕਾਫੀ ਸਾਰੀ ਹੋਰ ਖਬਰਾਂ ਮਿਲ ਜਾਂਦੀਆਂ, ਉਹ ਲੋਕ ਕਿੱਦਾਂ ਆਪਣੀ ਜ਼ਿੰਦਗੀ ਜੀ ਰਹੇ। ਸ਼ੇਰ ਅਟਲੇ ਕੰਮ ਕਹੀਦਾ, ਕਈ ਵਾਰ ਸਾਨੂੰ ਬਾਹਰ ਜਾਣਾ ਪੈ ਜਾਂਦਾ ਹੈਗਾ, ਪਰ ਸ਼ੰਮੀ ਪਾਠੇ ਬਹੁਤ ਵਧੀਆ ਪ੍ਰੋਗਰਾਮ ਹੈਂਡਲ ਕੀਤਾ, ਅਤੇ ਤੁਸੀਂ ਸਾਰੇ ਮਿੱਤਰ ਦੋਸਤ ਸਪੋਂਸਰ ਫੋਨ ਕਾਲ ਕਰਦੇ ਰਹਿੰਦੇ ਹਨ, ਅਤੇ ਅਸੀਂ ਵੀ ਤੁਹਾਨੂੰ ਸਦਾ ਹੀ ਮਿਸ ਕਰੀਦਾ ਜੀ।
3: ਤੰਬਰ ਸਾਹਿਬ, ਭਾਜੀ ਮੋਰਗੇਜ ਵਾਲੇ ਨੂੰ ਪੁੱਛਣਾ ਸੀ, ਇੱਕ ਰੀਅਲ ਸਟੇਟ ਨੇ ਆਪਣੀ ਸੱਸ ਦੇ ਨਾਂ ਤੇ ਲੋਨ ਲੈ ਲਿਆ, ਤਾਂ ਉਹ ਬਾਅਦ ਚ ਡਿਵੋਰਸ ਹੋ ਗਿਆ, ਤਾਂ ਹੁਣ ਲੋਨ ਕੌਣ ਪੇ ਕਰੂਗਾ, ਸੱਸ ਪੇ ਕਰੂਗੀ ਕਿ ਜਵਾਈ ਪੇ ਕਰੂਗਾ, ਉਹਦੇ ਬਾਰੇ ਪਤਾ ਕਰਨਾ ਸੀ।
1: ਧੰਨਵਾਦ ਤੁਹਾਡਾ। ਕਿਸੇ ਨੇ ਲੋਨ ਲਿਆ, ਕਿਸੇ ਦੇ ਘਰ ਜਾ ਕੇ ਲੋਨ ਹੋਇਆ, ਕਿਸੇ ਦੀ ਪ੍ਰੋਬਲਮ ਹੈਗੀ ਆ, ਤੇ ਕੌਣ ਕਿਹਨੂੰ ਪੇ ਕਰੂਗਾ, ਹੁਣ ਉਹ ਤਾਂ ਹੁਣ ਉਹਨਾਂ ਦੀ ਪਰਸਨਲ ਚੀਜ਼ ਹੈਗੀ ਆ ਨਾ। ਪਰ ਇੱਧਰ ਇਹ ਕੰਮ ਹੋ ਜਾਂਦੇ, ਕਈ ਲੋਕੀ ਸਾਈਨ ਕਰ ਦਿੰਦੇ ਹੈਗੇ ਆ, ਤੇ ਸਾਈਨ ਕਰਕੇ ਬਾਅਦ ਵਿੱਚ ਫਸ ਵੀ ਜਾਂਦੇ ਨੇ, ਕੋ ਸਾਈਨ ਕਹਿ ਦਿੰਦੇ ਹੁੰਦੇ ਆ, ਉਹ ਕਿੰਨੇ ਕੁ ਜ਼ਰੂਰੀ ਹੁੰਦੇ ਆ ਸਾਈਨ ਕਰਨੇ। ਤੁਸੀਂ ਵੀ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ। ਤੋ ਹਾਂ, ਕਈ ਵਾਰੀ ਮੁਸ਼ਕਲ ਆ ਜਾਂਦੀ ਹੈ ਘਰ ਵਿੱਚ, ਯਾਰ ਕਿਸੇ ਦੇ ਘਰ ਵਿੱਚ ਮੁਸ਼ਕਲ ਨਾ ਆਵੇ। ਜਿਹੜੇ ਡਿਵੋਰਸ ਰੇਟ ਵੱਧ ਰਹੇ ਹਨ, ਬੱਚੇ ਵਿਆਹ ਨਹੀਂ ਕਰਾ ਰਹੇ, ਤਾਂ ਜਿਹੜੇ ਡਾਊਨ ਸਾਈਜ਼ ਕਰਨਾ ਚਾਹੁੰਦੇ ਹਨ, ਉਹ ਬੜਾ ਔਖੀ ਸਿਚੁਏਸ਼ਨ ਹੁੰਦੀ ਆ। ਡਾਊਨ ਸਾਈਜ਼ ਕਰਨਾ ਘਰ ਨੂੰ ਬੜਾ ਔਖਾ ਹੁੰਦਾ ਹੈ, ਤੁਸੀਂ ਅਪ ਸਾਈਜ਼ ਜਦੋਂ ਮਰਜ਼ੀ ਕਰ ਲਵੋ, ਜਿਹੜਾ ਡਾਊਨ ਸਾਈਜ਼ ਕਰਨਾ ਅਤੇ ਉਹਦੇ ਵਿੱਚ ਬੱਚਿਆਂ ਦੇ ਇਫੈਕਟ, ਫੈਮਿਲੀ 'ਤੇ ਇਫੈਕਟ, ਤੁਹਾਡੇ 'ਤੇ ਇਫੈਕਟ ਪੈਂਦਾ ਹੀ ਪੈਂਦਾ ਹੈਗਾ ਆ। ਪਰ ਇਹ ਡਿਸੀਜ਼ਨ ਲੈਣੀ ਵੀ ਬੜੀ ਮੁਸ਼ਕਲ ਹੋ ਜਾਂਦੀ ਬੰਦਾ ਦਾ, ਤਾਂ ਮਾਪੇ ਦਾ ਜਿਸ ਤਰ੍ਹਾਂ ਕੋਸ਼ਿਸ਼ ਕਰਦੇ ਘਰ ਨੂੰ ਸਾਂਭ ਲਈਏ, ਹੋਰ ਜੋਬ ਮਿਲ ਜਾਵੇ, ਸ਼ਾਇਦ ਕੁਝ ਨਾ ਕੁਝ ਚੰਗਾ ਹੋ ਜਾਵੇ, ਪਰ ਚੰਗਾ ਹੋ ਨਹੀਂ ਰਿਹਾ, ਦਿਸ ਨਹੀਂ ਰਿਹਾ। ਉੱਧਰ ਕਾਫੀ ਸਾਰੇ ਘਰ ਅਨਾਊਂਸ ਕਰ ਰਹੇ ਹਨ, ਕਾਫੀ ਸਾਰਾ ਪੈਸਾ ਅਨਾਊਂਸ ਕੀਤਾ ਗਿਆ ਵੀ ਅਫੋਰਡੇਬਲ ਹੋਮ ਜਿਹੜੇ ਹੈਗੇ ਹੋਰ ਬਣਾਏ ਜਾਣ, ਜੇ ਅਫੋਰਡੇਬਲ ਹੋਮ ਹੋਰ ਆ ਗਏ ਤੇ ਜਿਹਨਾਂ ਨੇ ਆਲਰੇਡੀ ਵੇਚਣੇ ਹਨ ਉਹਨਾਂ ਨੂੰ ਕੌਣ ਸਾਂਭੇਗਾ? ਇਹ ਜਿਹੜੇ ਹਨ, ਮੈਂ ਇੱਕ ਦੇਖ ਰਿਹਾ ਸੀਗਾ ਕ੍ਰਿਪਟੋ ਕਰੰਸੀ ਦੀ ਖਬਰ, ਜਿੱਥੇ ਬੈਂਕਾਂ ਨੇ ਵੀ ਆਪਣਾ ਪੈਸਾ ਲਗਾ ਕੇ ਉਹਨਾਂ ਦਾ ਪੈਸਾ ਡੁੱਬ ਗਿਆ ਸੀਗਾ, ਪਰ ਉਹਦੇ ਵਿੱਚ ਸਰਕਾਰ ਨੇ ਇੰਟਰਫੀਅਰ ਕੀਤਾ, USA ਨੇ, ਤੇ ਉਹਨਾਂ ਨੇ ਬੈਂਕਾਂ ਨੂੰ ਬਚਾ ਲਿਆ। ਬੈਂਕਾਂ ਨੂੰ ਤਾਂ ਬਚਾ ਲਿਆ, ਪਰ ਆਮ ਲੋਕਾਂ ਨੂੰ ਕੌਣ ਬਚਾਉਂਦਾ? ਉਹ ਤਾਂ ਬਿਜ਼ਨਸ ਹੈ ਨਾ, ਪਰ ਆਮ ਲੋਕਾਂ ਨੂੰ ਕੌਣ ਬਚਾਉਂਦਾ? ਤੁਹਾਨੂੰ ਆਪ ਹੀ ਬਚਾਉਣਾ ਪੈਂਦਾ ਹੈਗਾ। ਕਿੰਨਾ ਕੁ ਇਨਵੈਸਟ ਕਰਨਾ, ਕਿੰਨਾ ਕੁ ਲੈਣਾ, ਆਪਾਂ ਤਾਂ ਹੀ ਕਹਿ ਸਕਦੇ ਹਾਂ, ਸੋਚ ਸਮਝ ਕੇ ਖਰਚੋ। ਕਈ ਵਾਰੀ ਡਿਸੀਜਨ ਲੈ ਹੋ ਜਾਂਦੀ ਹੈਗੀ ਆ, ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਪਰ ਹਰ ਇੱਕ ਦੇ ਘਰ ਰੋਟੀ ਪੱਕਣੀ ਚਾਹੀਦੀ ਆ, ਖੁਸ਼ ਰਹਿਣੇ ਚਾਹੀਦੇ ਹਨ। ਦੇਖੋ ਜੀ, ਸਵੇਰ ਦਾ ਟਾਈਮ, ਕੰਮਾਂ 'ਤੇ ਤੁਰੇ ਹੋਏ ਹਨ, ਇਸ ਲਈ ਆਪਣੇ ਪਰਿਵਾਰ ਦੇ ਲਈ, ਆਪਣੇ ਘਰ ਸਾਂਭਣ ਦੇ ਲਈ, ਹਾਂ ਘਰ ਉੱਡਾ ਕੁ ਰੱਖੋ ਜਿਹਦੇ ਤੁਸੀਂ ਘਰ ਨੂੰ ਘਰ ਕਹਿ ਸਕੋ। ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
14: ਮੈਨੂੰ ਸਾਰੇ ਕਹਿੰਦੇ ਤੰਬੜ ਗਿਆ ਬਿੱਲੀ, ਬਾਂਡ ਲੱਭਣ ਜਿਹੜਾ ਬਿੱਲੀ, ਸੋ 9 ਲੱਖ ਤੇ ਬਿੱਲੀ ਲੈ ਕੇ ਭੱਜ ਗਿਆ। ਮੈਨੂੰ ਕੱਲ ਕਈਆਂ ਦੇ ਫੋਨ ਆਇਆ, ਕਹਿੰਦੇ ਤੰਬੜ ਨੂੰ ਪੁੱਛੀ ਬਾਂਡ ਤਾਂ ਲੱਭਿਆ ਕਿ ਨਹੀਂ।
1: ਖੱਬੇ ਪਾਸੇ ਸੱਜੇ ਪਾਸੇ ਦੇਖਿਆ, ਸਾਡੇ ਘਰ ਤਾਂ ਹੈ ਨੀ ਯਾਰ।
14: ਨਹੀਂ ਕਹਿੰਦੇ ਤੰਬੜ ਆਇਆ ਆਉਂਦਾ ਨੇ ਰੇਡੀਓ ਤੇ, ਪੰਡ ਮਗਰ ਗਿਆ ਖਾਣੀ ਵੀ ਜਿਹੜਾ ਇਹਨੇ ਲੁੱਟ ਕੇ ਭੱਜ ਗਿਆ ਇਹਨਾਂ ਨੂੰ ਮੋਰਗੇਜ ਵਾਲਿਆਂ ਨੂੰ।
1: ਨਹੀਂ ਹੁਣ ਆਪਣਾ ਕੰਮ ਨਹੀਂ ਕੰਮ ਕੀਤਾ ਯਾਰ, ਇਹ ਬਿਜ਼ਨਸ ਸੀਗਾ ਉਹਦਾ, ਹੀ ਡਸ ਇਸ ਬਿਜ਼ਨਸ। ਇਹ ਤਾਂ ਤੁਹਾਡੇ ਦੇ ਹੈਗੇ, ਕੋਈ ਵੀ ਬੰਦਾ ਜਿਹੜਾ ਮਰਜ਼ੀ ਬਿਜ਼ਨਸ ਕਰ ਸਕਦਾ।
14: ਨਹੀਂ ਉਹਨੇ ਉਹਨੇ ਉਹਨੇ ਉਹਦੇ ਦਸਾਨਾ ਹੋਣੀ ਕਿਰਤ ਕਰਕੇ, ਕਿਰਤ ਕਮਾਈ ਕਰਕੇ ਲੈ ਕੇ ਗਿਆ, ਟੁੱਟਣਾ ਆ ਭਿੱਜੀ ਬਿੱਲੀ ਬਣ ਗਏ
1: ਜੀ।
14: ਟੀਵੀ ਤੇ ਤੇਰੀ ਆਵਾਜ਼ ਨਹੀਂ ਆ ਰਹੀ,
1: ਧੰਨਵਾਦ।
14: ਪੰਡ ਤਾਂ ਲੱਭਦਾ ਨਹੀਂ, ਲੱਭਿਆ ਨਹੀਂ ਮੁੜ ਕੇ।
1: ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਜ਼ਰੂਰ ਹੈਗਾ ਆ। ਜਦੋਂ ਕੰਮ ਔਖਾ ਹੁੰਦਾ ਆ ਤਾਂ ਉਦੋਂ ਇਹ ਵੱਖਰੇ ਵੱਖਰੇ ਲੋਕ ਬਾਹਰ ਆਉਂਦੇ ਹਨ, ਕੋਈ ਤੁਹਾਨੂੰ ਆਹ ਦੱਸਦਾ, ਕੋਈ ਤੁਹਾਨੂੰ ਆਹ ਦੱਸਦਾ, ਕੋਈ ਕਹਿੰਦਾ ਮੈਂ ਆਹ ਕਰ ਦੇਵਾਂਗਾ। ਕੰਮ ਕਰਕੇ ਹੀ ਹੋਣਾ, ਕੰਮ ਕਰੂੰਗੇ ਹੋਵੇਗਾ। ਇੱਕ ਮੈਂ ਅਮੈਰੀਕਾ ਵਿੱਚ ਖਬਰ ਪੜ੍ਹ ਰਿਹਾ ਸੀਗਾ, ਕਹਿੰਦੇ ਵੀ 9 ਲੱਖ ਜੋਬਾਂ ਅਵੇਲੇਬਲ ਹਨ, ਵੀ ਅੱਜ ਕੱਲ੍ਹ ਦੇ ਬੱਚੇ ਹਿੱਲ ਕੇ ਨਹੀਂ ਰਾਜੀ, ਕੁਝ ਕਰਕੇ ਨਹੀਂ ਰਾਜੀ। ਮੈਂ ਸਾਰੇ ਨਹੀਂ ਕਹਿੰਦਾ, ਇੱਥੇ ਸਾਰੇ ਨਹੀਂ ਕਹਿੰਦਾ, ਕਹਿੰਦੇ ਕੰਸਟਰਕਸ਼ਨ ਜੋਬ, ਇਲੈਕਟ੍ਰੀਕਲ ਜੋਬ, ਆਹ ਜੋਬ ਇੰਨੀਆਂ ਹਨ, ਲੋਕ ਉੱਧਰ ਨੂੰ ਚੱਲ ਨਹੀਂ ਰਹੇ। ਆਹ ਵਾਈਟ ਕਾਲਰ ਜੋਬਸ ਕਹਿੰਦੇ ਗਈਆਂ, ਇਹਦਾ ਏ ਆਈ ਨੇ ਲੈ ਜਾਣੀ ਹੈਗੀਆਂ। ਜਿਹੜੀ ਕਿਹੜੀਆਂ ਜੋਬਸ ਬਚਣੀ ਹੈ ਫਿਊਚਰ ਵਿੱਚ, ਉਹਦੇ ਵੱਲ ਧਿਆਨ ਦੇਵੋ। ਲੋਕ ਕਹਿੰਦੇ ਇਲੈਕਟ੍ਰੀਸ਼ਨ ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਕਮਾ ਰਹੇ ਹਨ, ਕੰਮ ਹਾਰਡ ਆ, ਸੌਖਾ ਹੋ ਜਾਂਦਾ ਹੈਗਾ, ਬੰਦਾ ਯੂਜ਼ ਟੂ ਹੋ ਜਾਂਦਾ ਹੈਗਾ ਆ, ਅਤੇ ਬਾਅਦ ਵਿੱਚ ਤੁਸੀਂ ਆਪਣੇ ਪਲਾਨ ਹੀ ਕਰ ਸਕਦੇ ਹੈਗੇ ਆ। ਨੰਬਰ ਅਗਲਾ 4473 ਆ ਜਾਓ ਯਾਰ ਤੇ ਜੀ।
3: ਹਾਂਜੀ ਤੰਬਰ ਸਾਹਿਬ, ਕੀ ਹਾਲ ਚਾਲ ਆ ਜੀ?
1: ਠੀਕ ਠਾਕ ਵੀਰੇ, ਤੁਸੀਂ ਦੱਸੋ ਕਿੱਦਾਂ?
3: ਬਸ ਠੀਕ ਆ ਜੀ। ਤੰਬਰ ਸਾਹਿਬ, ਮੈਂ ਘਰਾਂ ਦੀ ਗੱਲ ਕਰਦੇ ਸੀ, ਤੁਸੀਂ ਜਿਹੜੇ ਅਫੋਰਡੇਬਿਲਟੀ ਤੋਂ ਬਾਹਰ ਹੋਇਆ, ਗਵਰਨਮੈਂਟ ਕੀ ਇੱਕ ਰੂਲ ਨਹੀਂ ਬਣਾ ਸਕਦੀ ਵੀ
1: ਤੁਸੀਂ? ਕਿਹੜਾ ਰੂਲ ਹੋ ਸਕਦਾ ਜੀ ਵੀਰੇ? ਤੁਸੀਂ ਆਪਾਂ ਰੇਡੀਓ ਨਾਲ ਪਿੱਛੇ ਸੁਣੋ, ਮੈਂ ਤੁਸੀਂ ਦੁਬਾਰਾ ਕਾਲ ਡਾਇਲ ਕਰ ਲਿਓ, ਕਾਲ ਕਰਨੀ ਮਿਲਣੀ ਬੜੀ ਔਖੀ ਹੈਗੀ ਆ। ਜਦੋਂ ਆਪਾਂ ਕਾਲ ਕਰਦੇ ਹਾਂ ਨਾ, ਆਪਣੇ ਰੇਡੀਓ ਦੀ ਆਵਾਜ਼ ਬੰਦ ਕਰੋ, ਤੁਹਾਨੂੰ ਤੁਸੀਂ ਮੇਰੇ ਨਾਲ ਹੀ ਗੱਲ ਕਰਿਆ ਕਰੋ, ਤੁਹਾਨੂੰ ਫੋਨ ਥਰੂ ਸੁਣ ਜਾਂਦਾ। ਜਦੋਂ ਰੇਡੀਓ ਸੁਣਨ ਲੱਗ ਪੈਂਦੇ ਨਾ, ਫਿਰ ਉਹ ਕਨਫਿਊਜ਼ਨ ਹੋ ਜਾਂਦੀ ਹੈਗੀ ਆ। ਸੋਕੇ ਪਾਰਟ ਆਫ ਲਾਈਫ ਹੈਗੀ ਆ। ਮੈਂ ਸਿਰਾਜ ਸੰਧੂ ਸਰਾਂ ਵੀ ਗੱਲਬਾਤ ਕਰਨੀ ਆ, ਕਮਲਜੀਤ ਸਿੰਘ ਨਾਲ ਵੀ ਗੱਲਬਾਤ ਕਰਨੀ ਆ, ਅਤੇ 4473 ਤੁਹਾਡੇ ਨਾਲ ਵੀ ਮੈਂ ਗੱਲਬਾਤ ਕਰਾਂਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਆਪਾਂ ਸਿੱਖ ਰਹੇ ਹਾਂ, ਕਈ ਵਾਰ ਚੇਤਾ ਭੁੱਲ ਜਾਂਦਾ ਰੇਡੀਓ ਦੀ ਆਵਾਜ਼ ਬੰਦ ਕਰਨਾ। ਸੋ ਡੋਂਟ ਥਿੰਕ ਆਈ ਐਮ ਰੂਡ, ਆਈ ਐਮ ਰਿਸਪੈਕਟਫੁਲ ਟੂ ਯੂ। ਸੋ ਦੁਬਾਰਾ ਕਾਲ ਕਰਿਓ, ਤੁਹਾਨੂੰ ਦੁਬਾਰਾ ਕਾਲ ਕਰਾਂ ਮੈਂ। ਕਮਲਜੀਤ ਸਿੰਘ ਫਿਰ ਸੁਖਰਾਜ ਸੰਧੂ ਨਾਲ ਗੱਲ ਕਰਦੇ ਹਾਂ। ਕਮਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਦੇਖੋ ਜੀ, ਚਾਹੇ ਕੋਈ ਪਾਣ ਦੇ ਬਿੱਲੀ ਲੈ ਕੇ ਦੌੜ ਗਿਆ, ਤੇ ਚਾਹੇ ਉੱਥੇ ਕਮੇਟੀਆਂ ਦੇ ਪੈਸੇ ਖਾਈ ਜਾਂਦੇ ਆ, ਲੋਕੀ ਦੇ ਘੱਟ ਕਿਸੇ ਧਰਮ ਦੇ ਬੰਦੇ ਵੀ ਨਹੀਂ ਹੈ, ਤਰੀਕੇ ਅਲੱਗ ਅਲੱਗ ਆ ਸਾਰਿਆਂ ਦੇ ਇਹਨਾਂ ਦੇ। ਬਾਕੀ ਇੰਡੀਆ 'ਚ ਤੁਹਾਡੇ ਬਾਦਲ ਪਰਿਵਾਰ ਦਾ ਹਾਲ ਦੇਖ ਲਓ। ਹੁਣ ਦੇਖੋ ਸਰ, ਗੱਲ ਹੋ ਰਹੀ ਹੈ ਜੀ ਇੱਥੇ ਕਈ ਬ੍ਰੈਂਟਨ ਦੀ, ਆਪਾਂ ਨੂੰ ਜੇ ਠੀਕ ਆ ਤੇਲ ਮਹਿੰਗਾ ਆ, ਵੀਕਐਂਡ ਹੁੰਦੀ ਆ, ਟਾਈਮ ਵੀ ਨਹੀਂ ਹੁੰਦਾ, 20 ਜਗ੍ਹਾ ਜਾਣਾ ਹੁੰਦਾ, ਆਪਾਂ ਫੋਨ ਤੇ ਲੋਕਾਂ ਨੂੰ ਲਾਮਬੰਦ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ ਭਾਈ ਇਹ ਕੱਲੀ ਐ ਬੀ ਧਾਰੀਵਾਲ ਦੀ ਨੀ, ਜਾਂ ਇਹ ਤੰਬੜ ਵੀ, ਜਾਂ ਇਹ ਕਿਸੇ ਵੀ, ਮਤਲਬ ਜਿੰਨੇ ਵੀ ਸਾਡੇ ਬੰਦੇ ਖੜੇ ਆ, ਇਹ ਉਹਨਾਂ ਦੀ ਪ੍ਰੋਬਲਮ ਨੀ ਆ, ਇਹ ਹਰ ਇੱਕ ਬੰਦੇ ਦੀ ਪ੍ਰੋਬਲਮ ਹੈ ਜੋ ਸਿਟੀ ਦੇ ਵਿੱਚ ਅੱਜ ਹੋ ਰਿਹਾ। ਇਹ ਪੰਜ ਸਾਲ ਅਸੀਂ ਪਿੱਟੀ ਜਾਣਾ ਇੱਥੇ ਬਹਿ ਕੇ, ਦੇਖੋ ਜੀ ਏਦਾਂ ਹੋ ਗਿਆ, ਏਦਾਂ ਹੋ ਗਿਆ। ਹਾਂਜੀ, ਜਿੱਦਾਂ ਕਿ ਆਪਾਂ ਹੁਣ ਵੀ ਕਹਿੰਦੇ ਹਾਂ ਕਿ ਆਪਾਂ ਜੇ ਸਰਕਾਰ ਨਾ ਲਿਆਉਂਦੀ ਤਾਂ ਦੂਜੀ ਵੀ ਅੱਜ ਦੇ ਸ਼ਹਿਰ ਕੋਲ ਫਾਇਦਾ ਹੋ ਜਾਂਦਾ। ਬਾਕੀ ਜੋ ਸਮਝੌਤਾ ਹੋਇਆ ਟਰੰਪ ਉਹਨਾਂ ਦੇ ਨਾਲ, ਉਹ ਸਾਡੇ ਮੂਹਰੇ ਆਏ ਜਾ ਰਿਹਾ। ਸੋ ਪਲੀਜ਼ ਲੋਕਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ, ਉੱਥੋਂ ਆਪਣੇ ਫੋਨ ਚੱਕ ਕੇ ਗੱਲਬਾਤ ਕਰੋ ਲੋਕਾਂ ਦੇ ਨਾਲ। ਨਹੀਂ ਜਾ ਸਕਦੇ ਠੀਕ ਆ, ਕੋਈ ਗੱਲ ਨੀ, ਪਰ ਆਪਾਂ ਨੇ ਚੇਂਜ ਲਿਆਣੀ ਆ ਜੇ ਕੁਛ ਕਰਨਾ। ਜੇ ਨਹੀਂ ਤਾਂ ਫਿਰ ਸਰਕਾਰਾਂ ਨੂੰ ਭੰਡੀ ਜਾਣਾ ਅੱਗੇ 5 ਸਾਲ ਫਿਰ ਆਪਾਂ, ਤੇ ਬਾਕੀ ਤੁਹਾਡੀ ਮਰਜ਼ੀ ਹੈ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ,
1: ਬਹੁਤ ਬਹੁਤ ਧੰਨਵਾਦ ਬਈ। ਹੱਥ ਜੋੜ ਕੇ ਹੋਰ ਬੇਨਤੀ ਹੁੰਦੀ ਹੈ ਨਾ ਪਰਿਵਾਰਾਂ ਨੂੰ, ਫਿਰ ਕਹਿੰਦਾ ਬੱਚਿਆਂ ਨਾਲ ਕਮਿਊਨੀਕੇਸ਼ਨ ਕਿਸ ਤਰ੍ਹਾਂ ਕਰਨੀ ਆ। ਜੇ ਘਰ ਵਿੱਚ ਬੱਚੇ ਹੈਗੇ ਹਨ, ਕੰਪਿਊਟਰਾਂ 'ਤੇ ਜਾਂਦੇ ਹਨ ਜਾਂ ਆਪਣੇ ਆਈਪੈਡ ਟੈਬਲੇਟ, ਉਹਨਾਂ ਨੂੰ ਪੁੱਛ ਲਿਆ ਕਰੋ ਵੀ ਸਰਚ ਕਰ ਲਿਆ ਕਰੋ ਬ੍ਰੈਂਪਟਨ ਦੀਆਂ ਖਬਰਾਂ, ਮਿਸਾਗੇ ਦੀਆਂ ਖਬਰਾਂ, ਜਿਸ ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਵੀ ਕੀ ਚੰਗਾ ਕੀ ਮਾੜਾ, ਕੀ ਵਧੀਆ ਹੋ ਸਕਦਾ ਹੈਗਾ ਆ। ਸਿਖਰਾਜ ਸੰਧੂ, ਤੁਸੀਂ ਨੈਕਸਟ ਹੋ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ।
15: ਹਾਂਜੀ ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਟੂ ਦਾ ਸ਼ੋਅ।
1: ਥੈਂਕ ਯੂ, ਮੈਂ ਕੱਲ ਮਿਸ ਕੀਤਾ, ਮੇਰੇ ਕੋਲ ਟਿਕਟਾਂ ਸੀਗੀਆਂ 2-4 ਕੁ, ਪਰ ਤੁਸੀਂ ਇੱਕ ਹੋਰੇ ਲਾਇਸੈਂਸ ਲੈਣ ਲੱਗੇ ਹੋਦੇ, ਮੈਨੂੰ ਚੰਗਾ ਲੱਗਦਾ। ਤੁਸੀਂ ਕੋਈ ਚੀਜ਼ ਵਰਤਣੀ ਜਾਂ ਕਰਨੀ ਨਹੀਂ ਕਰਨੀ, ਜਦੋਂ ਟਾਈਮ ਹੁੰਦਾ ਨਾ ਤੁਸੀਂ ਵੱਖ ਵੱਖ ਚੀਜ਼ਾਂ ਸਟੱਡੀ ਕਰਦੇ ਹੋ, ਲਾਇਸੈਂਸ ਲੈਂਦੇ ਹੋ, ਦੇਰ ਇਜ਼ ਨਥਿੰਗ ਰੋਂਗ ਵਿਦ ਇਟ। ਕਈ ਵਾਰ ਹੁੰਦਾ ਵੀ ਰੀਅਲ ਸਟੇਟ ਦੇ ਲਾਇਸੈਂਸ ਲੋਕਾਂ ਨੇ ਬਹੁਤ ਲਈ ਬੈਠੇ ਹਨ, ਇਹ ਸੋਕੇ ਅਗਲੇ ਸਟੱਡੀ ਕੀਤਾ, ਲਾਇਸੈਂਸ ਲਿਆ, ਫਿਊਚਰ ਵਿੱਚ ਲੋੜ ਪੈ ਗਈ ਕੰਮ ਆ ਜਾਂਦਾ ਹੈਗਾ। ਇਸੇ ਤਰ੍ਹਾਂ ਟਰੱਕ ਡਰਾਈਵਿੰਗ ਪ੍ਰੋਫੈਸ਼ਨਲ ਜੋਬ ਹੈਗੀ, ਲਾਇਸੈਂਸ ਲੈ ਕੇ ਰੱਖ ਲਓ, ਪਤਾ ਨਹੀਂ ਕਿਹੜੇ ਵੇਲੇ ਕੰਮ ਆ ਜਾਣਾ। ਮੈਂ ਕਿਹਾ ਸੰਧੂ ਸਾਹਿਬ, ਮੈਂ ਕਿਹਾ ਤੁਹਾਨੂੰ ਇੱਕ ਦੱਸਣਾ ਚਾਹੁੰਦਾ, ਮੈਂ ਬਹੁਤ ਸਾਰੇ ਨਾ ਵੋਲੰਟੀਅਰ ਕੰਮ ਕੀਤੇ ਆ, ਫਰੀ ਵਿੱਚ ਕੰਮ ਕੀਤੇ, ਜਿਹਦੇ ਮੈਨੂੰ ਬਹੁਤ ਫਾਇਦਾ ਹੋਇਆ। ਸੋ ਜੇ ਨਾ ਤੁਸੀਂ ਘਰ ਵਿਹਲੇ ਬੈਠੇ ਹਾਂ, ਜੇ ਲੱਗਦਾ ਤੁਹਾਡੇ ਮਿੱਤਰ ਦੋਸਤ ਦਾ ਰੈਸਟੋਰੈਂਟ ਨਹੀਂ ਚੱਲਦਾ ਵਧੀਆ ਤਰੀਕੇ ਨਾਲ, ਉਹਦੀ ਕੰਪਨੀ ਨਹੀਂ ਚੱਲਦੀ, ਜਾਂ ਤੁਹਾਡਾ ਉਹਨਾਂ ਦਾ ਕੋਈ ਗਰੋਸਰੀ ਸਟੋਰ ਨਹੀਂ ਚੱਲਦਾ ਨਾ, ਜੇ ਘਰ ਤੁਸੀਂ ਵਿਹਲੇ ਬੈਠੇ ਨੂੰ ਕਹਿ ਦਿਓ ਵੀ ਮੈਂ ਸਿੱਖਣਾ ਚਾਹੁੰਦੇ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ, ਇੱਕ ਹੋਰ ਤੁਹਾਡੇ ਟੂਲ ਹੱਥ ਵਿੱਚ ਆ ਜਾਵੇਗਾ, ਕੈਸ਼ੀਅਰ ਦਾ ਕੰਮ। ਸਾਡੀਆਂ ਭੈਣਾਂ ਬਹੁਤ ਸਾਰੇ ਕਈ ਵਾਰੀ ਘਰ ਵਿਹਲੀਆਂ ਬੈਠੇ ਹੁੰਦੇ, ਜਿਹੜਾ ਕੈਸ਼ੀਅਰ ਦਾ ਕੰਮ ਸਿੱਖਣਾ ਕੋਈ ਇੰਨਾ ਹਾਰਡ ਨਹੀਂ ਹੈਗਾ। ਪਰ ਹਾਂ, ਜੇ ਘਰ ਵਿਹਲੇ ਬੈਠੇ ਕਦੇ ਕੰਮ ਕੋਈ ਕੀਤਾ ਨਹੀਂ ਹੈਗਾ, ਸਿੱਖਣਾ ਚਾਹੁੰਦੇ ਹੋ ਤਾਂ ਸਿਖਾਲਣਾ ਕਿਵੇਂ ਆ? ਜੇ ਉਹਨੂੰ ਲੋੜ ਹੈਗੀ ਆ ਪੈਸੇ ਦੇ, ਉਹ ਪੈਸੇ ਦਊਗਾ। ਜੇ ਨਹੀਂ ਲੋੜ ਹੈਗੀ, ਉਹ ਕਹਿੰਦਾ ਆਰੋ ਨਹੀਂ ਰਹੇ, ਪਰ ਤੁਸੀਂ ਕਹਿ ਸਕਦੇ ਹੋ ਜੇ ਆਪਣੇ ਐਡਵਾਂਸ ਕਰਨਾ, ਸਿੱਖ ਸਕਦੇ ਹੋ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਫਰੀ ਵਿੱਚ, ਅਤੇ ਮੈਂ ਨਾਲੇ ਸਿੱਖਣਾ ਚਾਹੁੰਦਾ, ਪਰ ਬਾਅਦ ਜਿਹੜੇ ਕੰਪਲੇਨ ਨਾ ਕਰਦੇ ਮੈਨੂੰ ਕੰਮ ਕੀਤੇ ਨੇ, ਪੈਸੇ ਨਾ ਦਿੱਤੇ। ਪਰ ਤੁਸੀਂ ਸਿੱਖ ਸਕਦੇ ਹੋ, ਸਿੱਖਣਾ ਬੜਾ ਜ਼ਰੂਰੀ ਆ ਘਰ ਵਿਹਲੇ ਬੈਠਣ ਨਾਲੋਂ, ਇਹ ਸਭ ਤੋਂ ਵੱਡੀ ਸੇਵਾ ਹੁੰਦੀ। ਜਿਹੜਾ ਬੰਦਾ ਔਖਾ ਟਾਈਮ ਲੰਘ ਰਿਹਾ, ਉਹਦਾ ਕੰਮ, ਉਹਦਾ ਵੀ ਕੰਮ ਸੌਖਾ ਹੋ ਜਾਂਦਾ, ਅਤੇ ਤੁਸੀਂ ਵੀ ਫਰੀ ਵਿੱਚ ਸਿੱਖ ਜਾਂਦੇ ਹੋ। ਸੰਧੂ ਸਾਹਿਬ, ਤੁਸੀਂ ਵੀ ਵੱਖ ਵੱਖ ਟਾਈਮ ਦੇ ਵੱਖਰੇ ਵੱਖਰੇ ਕੋਰਸਿਸ ਲੈਂਦੇ ਰਹਿੰਦੇ ਹੋ।
15: ਜਿੰਨੀ ਵੀ ਤੁਸੀਂ ਸਟੱਡੀ ਜਾਂ ਕੋਈ ਕੋਰਸਿਸ ਜਾਂ ਹਰ ਚੀਜ਼ ਉਹਨੂੰ ਟੂਲ ਦੇ ਤੌਰ ਤੇ ਗਿਣਿਆ ਜਾਂਦਾ ਹੈ ਕਿ ਜਿੰਨੇ ਟੂਲ ਤੁਹਾਡੇ ਕੋਲ ਹੋਣਗੇ ਉਨਾ ਹੀ ਤੁਹਾਡੇ ਫਿਊਚਰ ਲਈ ਤੇ ਜਾਂ ਸਮੇਂ ਦੇ ਵਿੱਚ ਕਿਤੇ ਵੀ ਜਿੰਨੇ ਵੱਧ ਟੂਲ ਹੋਣਗੇ ਉਹਨੇ ਤੁਸੀਂ ਯੂਜ਼ ਕਰ ਸਕਦੇ ਆ। ਔਰ ਬਾਕੀ ਪੈਸ਼ਨ ਹੁੰਦਾ ਆਪੋ ਆਪਣਾ ਤੇ ਚਲੋ ਬਾਰੇ ਨੇ ਸਾਨੂੰ ਬਖਸ਼ਿਆ ਇਹ ਪੈਸ਼ਨ ਅਸੀਂ ਕਰਦੇ ਰਹੀਦਾ ਆ ਸਮੇਂ ਦਰ ਸਮੇਂ। ਵਲੰਟੀਅਰ ਵਰਕ ਵੀ ਬਹੁਤ ਕਰੀਦਾ ਆ ਟਰੱਕਿੰਗ ਨਾਲ ਰਿਲੇਟਡ ਆ। ਆਉਣ ਵਾਲੇ ਸਮੇਂ ਦੇ ਵਿੱਚ 12 ਸਤੰਬਰ ਨੂੰ ਟਰੱਕਿੰਗ ਦੀ ਇੱਕ ਬਹੁਤ ਵੱਡੀ ਰੈਲੀ ਆਪਾਂ ਜਲਦੀ ਅਨਾਊਂਸ ਕਰਾਂਗੇ ਉਹਦਾ ਵੈਨਿਊ ਤੇ ਉਹਦਾ ਜੋ ਵੀ ਸਾਰਾ ਕੁਛ ਹੈਗਾ ਆ ਜੋ ਕੁਛ ਚੱਲ ਰਿਹਾ। ਮੈਂ ਐਕਚੁਲੀ ਅੱਜ ਸ਼ੋਅ ਦੇ ਉੱਤੇ ਆਇਆ ਸੀਗਾ ਸਾਡੀ IMLA ਦੀ ਟੀਮ ਤੇ ਨਾਰਥ ਦੇ ਵਿੱਚ ਐਲਸਟਨ ਸ਼ਹਿਰ ਦੇ ਵਿੱਚ, ਕਿਉਂਕਿ ਗੋਰਿਆਂ ਦੇ ਵੀ ਵੱਖ ਵੱਖ ਜਿਹੜੇ ਸਮਰ ਸੀਜ਼ਨ ਦੇ ਵਿੱਚ ਫੈਸਟੀਵਲ ਹੁੰਦੇ ਰਹਿੰਦੇ ਆ ਔਰ ਲੰਬੇ ਡੈਕਡਸ ਤੋਂ ਜਿਹੜਾ ਫੈਸਟੀਵਲ ਪੋਟੈਟੋ ਫੈਸਟੀਵਲ ਦੇ ਨਾਮ ਦੇ ਨਾਲ ਮਸ਼ਹੂਰ ਹੈ ਐਲਸਟਨ ਦੇ ਵਿੱਚ ਤੇ ਉਹਦੀ ਪਰੇਡ ਜਿਹੜੀ ਲਾਸਟ ਫਰਾਈਡੇ ਹੋਈ ਆ ਔਰ ਉਹਦੇ ਵਿੱਚ ਬੜੇ ਮਾਣ ਦੇ ਨਾਲ IMLA ਦਾ ਬੈਨਰਸ ਔਰ ਸਾਡੇ ਆਪਣੇ IMLA ਦੀ ਟੀਮ ਸਾਡੇ ਆਪਣੇ ਪਰਿਵਾਰ ਸ਼ਿਵ ਸ਼ੈਨ ਕਾਰ ਵਾਸ਼ ਸਰਦਾਰ ਬਲਜਿੰਦਰ ਸਿੰਘ ਬੈਂਸ ਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਉਹਨਾਂ ਦੇ ਸਟਾਫ ਵੱਲੋਂ ਇੱਕ ਜਿਹੜਾ ਫਲੋਟ ਸੀਗਾ ਉੱਥੇ ਉਸ ਪਰੇਡ ਦੇ ਵਿੱਚ ਸ਼ਾਮਿਲ ਕੀਤਾ ਗਿਆ। ਔਰ ਰੁਝੇਵਿਆਂ ਕਰਕੇ ਕਿਉਂਕਿ ਮੈਂ ਕਲਾਸ ਦੇ ਵਿੱਚ ਸੀਗਾ ਮੈਂ ਜਾ ਨਹੀਂ ਸਕਿਆ ਉੱਥੇ ਤੇ, ਬਟ ਲਾਈਵ ਦੇਖਣ ਦਾ ਮੌਕਾ ਮਿਲਿਆ। ਬੜਾ ਪ੍ਰਾਊਡ ਫੀਲ ਹੋਇਆ ਤੰਬੜ ਸਾਹਿਬ ਆਪਣਾ IMLA ਦਾ ਬੈਨਰ ਜਿਹੜਾ ਆ ਬਹੁਤ ਸੁਚੱਜੇ ਤਰੀਕੇ ਦੇ ਨਾਲ ਫਲੋਟ ਦੇ ਉੱਤੇ ਉੱਥੇ ਦਿਖ ਰਿਹਾ ਸੀਗਾ ਤੇ ਬਾਕੀ ਪੂਰੇ ਪਰਿਵਾਰ ਦਾ ਐਲਸਟਨ ਦੇ ਵਿੱਚ ਬੜਾ ਸਦਭਾਵ ਆ, ਬੜਾ ਭਾਈਚਾਰਾ ਆ ਉਹਨਾਂ ਦਾ ਵੱਖ ਵੱਖ ਜਿਹੜੀਆਂ ਮੇਨ ਸਟ੍ਰੀਮ ਕਮਿਊਨਿਟੀ ਦੇ ਨਾਲ, ਕਿਉਂਕਿ ਉਸ ਏਰੀਏ ਦੇ ਵਿੱਚ ਫਾਰਮਰਸ ਜਿਹੜੇ ਆਲਮੋਸਟ 3-4 ਪੋਸਟਾਂ ਤੋਂ ਵਸਦੇ ਆ। ਔਰ ਬੜਾ ਚੰਗਾ ਲੱਗਾ ਕਿ ਉੱਥੇ ਆਪਣੀ ਫਲੋਟ ਦੇ ਉੱਤੇ ਜਿਹੜਾ ਆਪਣਾ ਸੱਭਿਆਚਾਰ ਆ, ਆਪਣਾ ਜਿਹੜਾ ਭੰਗੜਾ ਆ, ਸਾਡੇ ਬੱਚੇ ਬੱਚੀਆਂ ਜਿਹੜੇ ਉਹ ਰਿਪ੍ਰੈਜੈਂਟ ਕਰ ਰਹੇ ਸੀਗੇ ਲਾਈਵ ਉੱਥੇ ਤੇ ਬਹੁਤ ਚੰਗਾ ਲੱਗਾ ਜਦੋਂ ਇਹਨਾਂ ਦੀਆਂ ਵੱਖ ਵੱਖ, ਕਿਉਂਕਿ ਕੈਨੇਡਾ ਦੇ ਵਿੱਚ ਹੈ ਹੀ ਡਾਇਵਰਸੀਫਿਕੇਸ਼ਨ ਆ, ਮਲਟੀਕਲਚਰਲਿਜ਼ਮ ਕੰਟਰੀ ਆ ਤੇ ਲੋਕਾਂ ਨਾਲ ਜੁੜ ਕੇ ਬੈਠਣਾ ਸਾਰਾ ਕੁਛ ਤੇ ਅਖੀਰ ਦੇ ਵਿੱਚ ਬਿਲਕੁਲ ਜਿੱਦਾਂ ਬਾਕੀ ਕਾਲਰ ਵੀ ਆ, ਕਿਉਂਕਿ ਸਿਟੀ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਬਣਿਆ ਆ, ਬੇਸ਼ੱਕ ਇਹ ਹਜੇ ਇੰਨਾ ਗਰਮ ਨਹੀਂ ਹੋਇਆ, ਇੰਨਾ ਲੋਕ ਉਤਸ਼ਾਹਤ ਹਜੇ ਹੈ ਦਿਖ ਨਹੀਂ ਰਹੇ ਗਰਾਊਂਡ ਦੇ ਉੱਤੇ, ਪਰ ਉਮੀਦ ਕਰਦੇ ਹਾਂ ਕਿ ਲੋਕ, ਕਿਉਂਕਿ ਬ੍ਰੈਂਪਟਨ ਦੇ ਵਿੱਚ ਆਪਾਂ ਦੇਖਦੇ ਜ਼ਿਆਦਾ ਆ ਬਟ ਆਪਣੀ ਜਿਹੜੀ ਵੋਟਿੰਗ ਪਾਵਰ ਆ ਜਾਂ ਸਿਟੀਜ਼ਨਸ਼ਿਪ ਜਿਹੜੀ ਆਪਣੇ ਲੋਕਾਂ ਕੋਲ ਆ ਉਹਦੀ ਪਰਸੈਂਟੇਜ ਬਹੁਤ ਘੱਟ ਆ ਤੇ ਬਾਕੀ ਕਮਿਊਨਿਟੀਆਂ ਦੇ ਇਨਸਟੈਡ। ਔਰ ਕਈ ਵਾਰ ਜਦੋਂ ਤੁਸੀਂ ਅੰਕੜੇ ਦੇਖਦੇ ਆ ਤੇ ਬ੍ਰੈਂਪਟਨ ਦੇ ਵਿੱਚ ਆਪਣੇ ਸ਼ਾਹ ਭਾਈਚਾਰ ਜਿਹੜਾ ਕਾਲਾ ਭਾਈਚਾਰਾ ਆ ਉਹਨਾਂ ਦੀ 22% ਤੋਂ ਉੱਤੇ ਜਿਹੜੀ ਵੋਟਿੰਗ ਆ ਇਸ ਸ਼ਹਿਰ ਦੀ ਤੇ ਸੋ, ਬਟ ਚਲੋ ਆਪਣੀ ਜਿੰਨੀ ਵੀ ਹੋਵੇ ਆਪਾਂ ਟਰਾਈ ਕਰੀਏ ਕਿ ਉਹਨੂੰ 100% ਜਿਹੜੀ ਹੈਗੀ ਆ ਉਹ ਪੁਸ਼ ਬੈਕ ਕਰੀਏ। ਵੋਟ ਜਿਹਨੂੰ ਮਰਜ਼ੀ ਕਰੋ, ਇਸ ਡੈਮੋਕਰੇਟ ਰਾਈਟ ਆ ਤੁਹਾਡਾ ਤੇ, ਪਰ ਪਲੀਜ਼ ਵੋਟ ਜ਼ਰੂਰ ਕਰੋ। ਅੱਗੇ ਚੱਲ ਕੇ ਬਹੁਤ ਸਾਰੀਆਂ ਐਡਵਾਂਸ ਜਿੱਦਾਂ ਜਿੱਦਾਂ ਕੰਪੇਨ ਜਿਹੜੀ ਭਖੂਗੀ, ਜਿੱਦਾਂ ਜਿੱਦਾਂ ਕਹਿੰਦੇ 21 ਅਗਸਤ ਤੋਂ ਬਾਅਦ ਕੈਂਡੀਡੇਟ ਡਿਕਲੇਅਰ ਹੋ ਜਾਣਗੇ ਸਾਰੇ ਤਾਂ ਫਿਰ ਹੋਰ ਵੀ ਵਧੀਆ ਜਿਹੜਾ ਮਾਹੌਲ ਬਣਦਾ ਜਾਊਗਾ। ਉਮੀਦ ਆ ਅੱਗੇ ਸਾਡੇ ਆਪਣੇ ਪਲੇਟਫਾਰਮ ਵਿਰਾਸਤ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਇੰਟਰਵਿਊਜ਼, ਬਹੁਤ ਸਾਰੀਆਂ ਲੋਕਾਂ ਨੂੰ ਅਵੇਅਰਨੈਸ ਦੇਖਣ ਸੁਣਨ ਨੂੰ ਮਿਲੂਗੀ, ਉਹ ਆਪਣੇ ਵੱਖ ਵੱਖ ਸੋਚ ਬਣਾਉਣਗੇ ਵੋਟ ਪਾਉਣ ਲਈ। ਔਰ ਬਿਲਕੁਲ ਡੈਫੀਨੇਟਲੀ ਅਸੀਂ ਟਰੱਕਿੰਗ ਦੇ ਰਿਲੇਟਡ ਵੀ ਜਿਹੜਾ ਇੱਕ ਵੱਡਾ ਈਵੈਂਟ ਸ਼ਹਿਰ ਦੇ ਵਿੱਚ ਆ ਰਿਹਾ ਆ ਉਹਨੂੰ ਵੀ ਆਪਾਂ ਬਹੁਤ ਜਲਦ ਤੁਹਾਡੇ ਆਪਣੇ ਪਲੇਟਫਾਰਮ ਦੇ ਉੱਤੇ ਲੈ ਕੇ ਆਵਾਂਗੇ।
1: ਧੰਨਵਾਦ। ਸੋ ਜਿਹੜਾ ਰੇਡੀਓ ਟੀਵੀ ਪਲੇਟਫਾਰਮ ਤੁਹਾਡੇ ਵਾਸਤੇ ਹੈਗਾ, ਮੈਂ ਲੈ ਕੇ ਆਵਾਂਗਾ। ਤੁਹਾਡੀਆਂ ਲਾਈਨਾਂ ਸਾਰੀਆਂ ਹੀ ਫੁੱਲ ਹਨ, ਮੈਂ 1-1-1 ਲੈ ਲਈਆਂ, 4473-4146-94-45 ਸਾਰੇ ਨੰਬਰ ਤੇ ਲੈ ਕੇ ਆਵਾਂਗਾ। 416-837-1515 ਸਟੂਡੀਓ ਨੰਬਰ ਹੁੰਦੇ ਹਨ। ਮੈਨੂੰ ਟੈਕਸ ਮੈਸੇਜ ਆਇਆ ਕਿ ਨੰਬਰ ਦੱਸ ਦਿਓ ਤੁਸੀਂ ਕਿੱਥੇ ਬੈਠੇ ਆ। ਮੈਂ ਆਪਣੇ ਘਰ ਸਟੂਡੀਓ ਵਿੱਚ ਬੈਠਾ, ਘਰੇ ਹੀ ਸਟੂਡੀਓ ਬਣਾਇਆ ਹੋਇਆ ਰੇਡੀਓ ਟੀਵੀ ਦਾ, ਇੱਥੋਂ ਪ੍ਰੋਗਰਾਮ ਕਰੀਦਾ। ਹੁਣ ਆਪਾਂ ਇਹ ਨੰਬਰ 'ਤੇ ਚੱਲਣਾ ਆਉਣ ਵਾਲੇ ਕਾਫੀ ਲੰਬੇ ਸਮੇਂ ਤਾਂ, ਇਹਦੇ 416-837-1515 ਅਤੇ 530 AM ਲਾਲ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਮੈਂ ਇੱਕ ਤੋਂ ਸਪੋਂਸਰ ਵੀਰਾਂ ਭੈਣਾਂ ਦੇ ਸੰਦੇਸ਼ ਲੈ ਲਵਾਂ। ਮੈਨੂੰ ਪਤਾ ਕੱਲ੍ਹ ਆ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ, ਤੁਹਾਡੀ ਕੱਲ੍ਹ ਮੈਂ ਜ਼ਰੂਰ ਲਵਾਂਗਾ। ਸਟਾਰਲੇਨ ਪੇਂਟਿੰਗ ਵਾਲੇ ਹਨ, ਹੋਟਲ ਮੋਟਲ ਕੋਈ ਬਿਜ਼ਨਸ ਰੈਜੀਡੈਂਸ ਕਮਰਸ਼ੀਅਲ ਪ੍ਰੋਪਰਟੀ ਪੇਂਟ ਕਰਵਾਉਣੀ ਹੋਵੇ ਤਾਂ ਗੋਰੇ ਤੋਂ ਨੰਬਰ 416-230-4000। ਦਵਿੰਦਰ ਸਿੰਘ ਪਰਿਵਾਰ ਮੋਰਗੇ ਲੈਣੀ ਹੋਵੇ 6479-8887-31 ਇਹਨਾਂ ਦਾ ਨੰਬਰ ਹੈਗਾ ਆ। ਅਤੇ LA ਟਰੱਕ ਤੋਂ ਮੇਰੇ ਵੀਰ ਰਾਜਾ ਬਾਈ ਜੀ 416-953-9162। ਇੰਡੀਅਨ ਪੰਜਾਬੀ ਬਾਜ਼ਾਰ ਆ, ਬਰਿਆਨੀ ਦੀ ਛੱਕ ਕੇ ਦੇਖੋ, ਵੱਖਰੀ ਮੀਟ ਸ਼ੋਪ ਬਣਾਈ ਹੋਈ ਹੈਗੀ ਆ, ਅਤੇ ਨਾਲ ਦੀ ਨਾਲ ਤੁਸੀਂ ਕੇਟਰਿੰਗ ਵੀ ਕਰਵਾ ਸਕਦੇ ਹੋ, ਟੇਕ ਆਊਟ ਰੈਸਟੋਰੈਂਟ ਇਨ ਸਾਈਡ ਦਾ ਗਰੋਸਰੀ ਸਟੋਰ ਹੈਗਾ ਆ, ਅਤੇ ਮੀਟ ਸ਼ੋਪ ਜਿਹੜੀ ਆ ਆਊਟਸਾਈਡ ਹੈਗੀ ਆ, ਅਤੇ ਉੱਥੇ ਜਾ ਕੇ ਮੀਟ ਦੀਆਂ ਸੇਵਾਵਾਂ ਲੈ ਸਕਦੇ ਹੋ, ਅਤੇ ਗਰੋਸਰੀ ਕਰਨੀ ਹੋਵੇ ਤਾਂ ਤੁਸੀਂ ਪਹੁੰਚਣਾ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਭਾਰਤ ਦੀ ਗਰੋਸਰੀ ਲਈ, ਅਤੇ ਗੋਰਿਆਂ ਦੀ ਗਰੋਸਰੀ ਸਾਰੀ, ਜਿਹੜੇ ਬੱਚੇ ਛਕਦੇ ਹਨ ਸੀਰੀਅਲ ਤੋਂ ਲੈ ਕੇ ਵੱਖ ਵੱਖ ਤੁਸੀਂ ਜੈਮਸ ਖਰੀਦਦੇ ਹੋ, ਅਤੇ ਸ਼ੇਰ ਆਟਾ ਵਧੀਆ ਪ੍ਰਾਈਸ 'ਤੇ ਮਿਲਦਾ, ਅਤੇ ਤੁਸੀਂ ਪਹੁੰਚਣਾ ਜ਼ਰੂਰ ਇੰਡੀਅਨ ਪੰਜਾਬੀ ਬਾਜ਼ਾਰ 'ਤੇ, 115 ਫਾਦਰ ਟੋਮਰ ਰੋਡ 'ਤੇ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਹੈਗਾ ਆ, ਮੀਟ ਸ਼ੋਪ ਬਿਰਿਆਨੀ ਚਾਹੀਦੀ ਹੈ, ਮੀਟ ਸ਼ੋਪ ਮੀਟ ਲੈਣਾ ਹੋਵੇ ਤਾਂ 9057895658 'ਤੇ ਗੱਲਬਾਤ ਕਰਨੀ ਹੈ। ਮਨਜੀਤ ਚੀਮਾ ਜੀ 18 ਸਾਲ ਦਾ ਐਕਸਪੀਰੀਅੰਸ ਹੈਗਾ ਇਹਨਾਂ ਦਾ ਰੀਅਲ ਸਟੇਟ ਦੇ ਵਿੱਚ, ਰੀਅਲ ਸਟੇਟ ਦੀਆਂ ਸੇਵਾਵਾਂ ਲੈਣ ਵਾਸਤੇ 416-357-9995, ਕਮਰਸ਼ੀਅਲ ਪ੍ਰੋਪਰਟੀ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਮਨਜੀਤ ਚੀਮਾ ਦਾ ਨੰਬਰ 416-357-9995। 1x1 ਮੈਂ ਤੁਹਾਡੀਆਂ ਕਾਲਾਂ ਲੈ ਲੈਂਦਾ, ਮੈਨੂੰ ਪਤਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਹੋਲਡ 'ਤੇ ਹੋ, 4473 ਮਾਫ਼ ਕਰ ਦਿੰਦਾ, ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਹੋ ਜੀ, ਆ ਜਾਓ ਜੀ।
16: ਓਹਦੇ ਤੇ ਜਾਂ ਆਪਣਾ ਟੈਕਸ ਵਧਾ ਦੇਣ ਜਾਂ ਇੰਟਰਸਟ ਰੇਟ ਵਧਾ ਦੇਣ, ਆਪੇ ਜਿਹੜੀ ਰੈਜੀਡੈਂਸ਼ੀਅਲ ਇਨਵੈਸਟਮੈਂਟ ਉਹ ਹਟ ਜੂਗੀ, ਤੇ ਹਾਊਸਿੰਗ ਮਾਰਕੀਟ ਵੀ ਥੱਲੇ ਆ ਜੂ, ਲੋਕਾਂ ਦਾ ਵੀ ਬਚਾਅ ਹੋ ਜੂਗਾ ਨਾ, ਕਿ ਇੱਦਾਂ ਕੀਤੀ ਜਾ ਸਕਦੀ ਆ।
1: ਮੈਂ ਦੱਸੂਗਾ ਜੋ, ਧੰਨਵਾਦ ਤੁਹਾਡਾ। ਮੈਂ ਨਾ ਕੋਈ ਪ੍ਰੋਫੈਸ਼ਨਲ ਹੈਗਾ ਇਸ ਇੰਡਸਟਰੀ ਵਿੱਚ, ਉਹਨੂੰ ਮੈਂ ਏਅਰ 'ਤੇ ਲੈ ਕੇ ਆਵਾਂਗਾ, ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕਦਾ ਹੈਗਾ, ਆਪਾਂ ਜ਼ਰੂਰ ਕਿਸੇ ਨੂੰ ਏਅਰ 'ਤੇ ਲੈ ਕੇ ਆਵਾਂਗੇ, ਇਹਦੇ ਉੱਪਰ ਗੱਲਬਾਤ ਕਰਾਂਗੇ। ਪਹਿਲਾਂ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਸੀਗੀਆਂ ਨਾ, ਚਲੋ ਜੀ ਇੱਕ ਸਾਲ ਵਿੱਚ 10,000 ਵੱਧ ਗਈ, 5,000 ਵੱਧ ਗਈ, 5 ਸਾਲਾਂ ਵਿੱਚ 20-25,000 ਵੱਧ ਗਈ ਪ੍ਰੋਪਰਟੀ, ਇੰਨੀ ਇਸ ਹਿਸਾਬ ਨਾਲ ਵੱਧਦੀ ਸੀਗੀ। ਪਰ ਪਿਛਲੇ ਆ 7-8 ਸਾਲ ਦੇ ਵਿੱਚ ਇੱਕਦਮ 'ਤੇ ਜਦੋਂ ਇਮੀਗ੍ਰੇਸ਼ਨ ਨੇ ਆ ਜਾਣਾ ਹੈਗਾ, ਸਪਲਾਈ ਅਤੇ ਡਿਮਾਂਡ ਦੀ ਪ੍ਰੋਬਲਮ ਪੈ ਜਾਣੀ, ਇਸ ਕਰਕੇ ਪ੍ਰਾਈਸਾਂ ਬਹੁਤ ਵਧੀਆ, ਪ੍ਰਾਈਸਾਂ ਵਧੀਆ। ਲੋਕਾਂ ਨੇ ਦੇਖਿਆ ਵੀ ਆਹ ਵੀ ਇਸ ਬੰਦੇ ਨੇ ਪ੍ਰੋਪਰਟੀ ਫਲਿੱਪ ਕੀਤੀ ਤਾਂ ਇੰਨੇ ਪੈਸੇ ਬਣ ਗਏ, ਮੈਂ ਕਿਉਂ ਨਹੀਂ ਇਹ ਬਣਾ ਸਕਦਾ ਹੈਗਾ। ਉਹ ਕਈਆਂ ਨੂੰ ਮੈਂ ਵੀ ਮਾਰ ਗਈ ਹੈਗੀ ਆ, ਅਤੇ ਕਈਆਂ ਨੂੰ ਲਾਲਚ ਵੀ ਮਾਰ ਗਿਆ, ਪਰ ਕਈ ਇਨਵੈਸਟਰ ਵੀ ਹਨ, ਕਈਆਂ ਨੇ ਬਹੁਤ ਪੈਸੇ ਵੀ ਬਣਾਏ ਹਨ, ਦੇਰ ਇਜ਼ ਨਥਿੰਗ। ਕਈਆਂ ਵਾਸਤੇ ਹੁਣ ਵੀ ਬਹੁਤ ਵਧੀਆ ਟਾਈਮ ਹੈ ਖਰੀਦਣ ਦਾ, ਕਿ ਉਹਨਾਂ ਨੂੰ ਸਹੀ ਪ੍ਰੋਪਰਟੀ ਮਿਲ ਜਾਂਦੀ, ਸਕੂਲ ਦੇ ਨੇੜੇ ਆ, ਕੰਮ ਦੇ ਨੇੜੇ ਆ, ਕਹਿੰਦੇ ਜੇ 25-30,000 ਮਹਿੰਗੀ ਹੈ ਸੋਕੇ, ਬਾਅਦ ਵਿੱਚ ਸਸਤੀ ਹੋਣ ਦੀ ਜਗ੍ਹਾ ਸਾਨੂੰ ਰਹਿਣ ਵਾਸਤੇ ਜਗ੍ਹਾ, ਉਹ ਹੁਣ ਵੀ ਖਰੀਦ ਸਕਦੇ ਹੈਗੇ ਆ, ਉਹਨਾਂ ਵਾਸਤੇ ਹੁਣ ਵੀ ਬਹੁਤ ਵਧੀਆ ਪ੍ਰਾਈਸ ਹੈਗੀ ਆ। ਪ੍ਰਾਈਸਾਂ ਲੱਗਦਾ ਹੈਗਾ ਥੋੜ੍ਹੀਆਂ ਘੱਟ ਹੋਣੀਆਂ, ਪਰ ਵਧੀਆ ਬਹੁਤ ਛੇਤੀ ਹੈਗੀ ਆ। ਇਹ ਸਾਰਿਆਂ ਦੀ ਗਲਤੀ ਹੈਗੀ ਆ, ਮੈਂ ਸ਼ੁਰੂ ਤੋਂ ਕਹਿੰਦਾ, ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਲਿਆਉਣੀ ਆ, ਮੁੜ ਕੇ 2-3 ਸ਼ਹਿਰਾਂ ਦੇ ਭਰ ਦੇਣੇ ਹੈਗੇ ਆ, ਅਤੇ 2-2 ਕਮਰੇ ਵਿੱਚ ਤੁਸੀਂ ਸਕੂਲ ਖੋਲ੍ਹ ਦੇਣੇ ਹੈਗੇ ਆ, ਜਿਹਦੇ ਵਿੱਚ ਬੱਚਿਆਂ ਨੂੰ ਰਹਿਣ ਦੀ ਜਗ੍ਹਾ ਕਿੱਥੇ ਮਿਲਣੀ ਆ, ਫਿਰ ਰੈਂਟ 'ਤੇ ਰਹਿਣ ਲੈਣ ਲੱਗ ਪਏ, ਵੀ ਲੋਕਾਂ ਨੇ ਸੋਚਿਆ ਪੈਸੇ ਹੀ ਬੜੇ ਬਣਦੇ ਆ, ਸਾਰੇ ਕਮਰੇ ਰੈਂਟ 'ਤੇ ਦੇ ਦਿਉ, ਆਪਾਂ ਇੱਕ ਹੋਰ ਘਰ ਲੈ ਲੈਂਦੇ ਹੈਗੇ ਆ, ਬਾਅਦ ਵਿੱਚ ਸਟੂਡੈਂਟ ਚਲ ਗਏ, ਘਰ 'ਤੇ ਰੈਂਟ 'ਤੇ ਕੌਣ ਰਹੂਗਾ, ਮੋਰਗੇਜ ਨੂੰ ਤਾਂ ਸਾਰੀ ਉਮਰ ਲੱਗ ਜਾਂਦੀ ਆ ਉਤਾਰਨ ਵਾਸਤੇ, ਅਤੇ ਜਿਹੜਾ ਕੋਈ 2-3 'ਤੇ ਕਿਵੇਂ ਉਹ ਮੁੜ ਕੇ ਆਪ ਖੁਦ ਰੈਂਟ 'ਤੇ ਆ ਗਏ। ਮੈਂ ਪੁੱਛਣਾ ਚਾਹੁੰਦਾ ਉਹਨਾਂ ਵਿੱਚ ਤੁਸੀਂ ਕਿੱਦਾਂ ਹੁਣ ਫੀਲ ਕਰਦੇ ਹੋ ਜਦੋਂ ਤੁਸੀਂ ਕੱਪੜੇ ਧੋਣ ਲੱਗਦੇ, ਉੱਪਰ ਵਾਲਾ ਕਹਿੰਦਾ ਕਿ ਨਹੀਂ ਕੱਪੜੇ ਅੱਜ ਨਾ ਧੋਵੋ, ਹਫ਼ਤੇ ਵਿੱਚ ਇੱਕ ਵਾਰੀ ਧੋ ਸਕਦੇ ਹੋ। ਤਾਂ ਬੜਾ ਕੁਛ ਹੋਇਆ, ਬਹੁਤ ਕੁਛ ਹੋਇਆ ਇਸ ਪਿਛਲੇ 10 ਸਾਲ ਦੇ ਵਿੱਚ, ਇਫੈਕਟ ਆ ਸਾਨੂੰ ਹੁਣ ਮਿਲ ਰਿਹਾ ਹੈਗਾ ਆ, ਕਾਫੀ ਲੰਬੇ ਸਮੇਂ ਤੋਂ ਹੋਲਡ ਫੋਲਡ 'ਤੇ ਹਨ। ਟਾਰਗੇਟ ਲੈਜੈਸ ਵਾਲੇ ਵੀ ਹੈਪੀ ਸਹੂਲਤਾਂ, ਸਭ ਨੂੰ ਮਕੈਨਿਕ ਚਾਹੀਦੇ ਆ, ਵਧੀਆ ਜੋਬ ਆ, ਅਤੇ ਜੇ ਤੁਸੀਂ ਇਲੈਕਟ੍ਰੀਕਲ ਦਾ ਵੱਧ ਕੰਮ ਜਾਣਦੇ ਹੋ, DPF ਸੈਂਸਰ ਲੱਭ ਲੈਂਦੇ ਹੋ, ਤਾਂ ਤੁਸੀਂ ਹੈਪੀ ਸਹੂਲਤਾਂ ਸਭ ਨਾਲ ਗੱਲਬਾਤ ਕਰਨੀ ਆ, ਜਾਂ ਤੁਸੀਂ ਸਟਾਰਗੇਟ ਲੈਜੈਸ 'ਤੇ ਕਾਲ ਕਰ ਲੈਣੀ ਆ, 905-564-9291 ਹੈਗਾ ਨੰਬਰ, 4146 ਫਿਰ 9445 ਆ ਜਾਓ ਜੀ।
17: ਹਾਂਜੀ ਟੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਵੀਰ ਮੇਰੇ।
17: ਹਾਂਜੀ ਦੇਖੋ, ਥੋੜ੍ਹਾ ਥੋੜ੍ਹਾ ਮਾਲ ਕਰਨੇ ਨੂੰ ਅਕਲ ਆ ਰਹੀ ਹੈਗੀਆਂ, ਜਿਵੇਂ ਖਬਰਾਂ ਆ ਰਹੀਆਂ ਹੈਗੀਆਂ, ਹੈ ਉਹ ਡੋਨਲਡ ਟਰੰਪ ਜੀ ਵਾਲੇ ਗੁੱਟੇ ਤੇਪ ਦਿੱਤੇ ਹੈਗੇ, ਉਹ ਡੇਰੀ ਦਾ ਵੀ ਚੇਂਜ ਕਰਨ ਲਈ ਤਿਆਰ ਹੈਗਾ ਮਾਲਕਾਰ ਨੇ, ਉਹ ਦਾਰੂ ਬੰਦ ਕੀਤੀ ਉਹਦੇ ਵਿੱਚ ਵੀ ਤਿਆਰ ਹੈਗਾ, ਜਿਹੜਾ ਆਟੋਮੋਬਾਈਲ ਦੇ ਲਿਫਟ ਜਾਂ ਟੈਰਿਸ ਹੈ ਨਾ ਉਹਨੂੰ ਕਹਿੰਦਾ ਥੋੜ੍ਹਾ ਵੀ ਚੱਕ ਦਿਓ ਬਈ ਥੋੜ੍ਹਾ, ਔਰ ਜੋ ਡਿਫੈਂਸ ਡਿਫੈਂਸ ਹੈ ਨਾ, ਪਹਿਲੇ ਕਹਿੰਦੇ ਸੀਗਾ ਸਾਡਾ ਰਿਸ਼ਤਾ ਨਹੀਂ ਰਿਹਾ ਅਮਰੀਕਾ ਦੇ ਨਾਲ, ਹੁਣ ਉਹਦੇ ਵਿੱਚ ਵੀ ਕੋਆਪਰੇਟ ਕਰਨੇ ਤੋਂ ਤਿਆਰ ਹੈਗਾ। ਹੁਣ ਕੈਨੇਡਾ ਉਹਨੇ ਉਹਦੇ ਅਮਰੀਕਾ ਨੂੰ ਇਹ ਕਹਿ ਰਿਹਾ ਬਈ ਸਾਡਾ ਪਲੀਜ਼ ਮਾਫ਼ੀ ਕਰ ਦਿਓ, ਸਾਨੂੰ 50% ਅਸੀਂ ਹਟਾ ਦਿਓ, ਕੁਸਮਾ ਜੀ ਅਸੀਂ ਤਿਆਰ ਹੈਗੇ, ਕੁਸਮਾ ਜੀ ਡੀਲ ਬਣਾਉਣ ਵਾਸਤੇ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ, ਇਹ ਭਾਈ ਸਾਹਿਬ 1.5 ਸਾਲ ਤੇ ਸੋ ਰਹੇ ਹੈ, ਹੁਣ ਤਿਆਰ ਹੈਗੇ, ਇਹਦੇ ਬਾਰੇ ਦੱਸੋ ਜੀ, ਪੂਰਾ ਦੇਸ਼ ਜਲ ਰਿਹਾ ਹੈ, ਭਾਈ ਸਾਹਿਬ ਵੈਕੇਸ਼ਨ ਤੇ ਚੱਲੇ ਹੈਗੇ ਜੀ, ਸਾਡੇ ਕੋਲ ਵਾਟਰ ਬੰਬਰ ਕਿ ਦੋ ਦੋ ਬੜੀਆਂ ਕੰਪਨੀ ਹੈਗੀ ਓਨਟਾਰੀਓ ਅਲਬਰਟਾ ਬ੍ਰਿਟਿਸ਼ ਕੋਲੰਬੀਆ ਪੈਸਾ ਖਰਚ ਨਹੀਂ ਕੀਤਾ ਵਾਟਰ ਬੰਬ ਬਣਾਉਣ ਲਈ ਇਹਦੇ ਬਾਰੇ ਦੱਸ ਰਹੇ ਧੰਨਵਾਦ ਜੀ
1: ਧੰਨਵਾਦ ਜੀ 9445 ਤੁਸੀਂ ਬਹੁਤ ਲੰਬੇ ਸਮੇਂ ਤੋਂ ਹੋਲ ਰਹੇ ਆ ਜਾਓ ਜੀ
18: ਆਪਣਾ ਤੰਬੜ ਸਾਹਿਬ ਮੈਂ ਕਈਆਂ ਦਿਨਾਂ ਦਾ ਸੋਚ ਰਿਹਾ ਕਿ ਬਿਜਲੀ ਲੈ ਕੇ ਭੱਜ ਗਿਆ ਬਿਜਲੀ ਲੈ ਕੇ ਭੱਜ ਗਿਆ ਉਹ ਯਾਰੋ ਭਾਰਤ ਦੇ ਸਾਰੇ ਬੈਂਕ ਖਾਲੀ ਕਰਤੇ ਵਿਜੇ ਮਾਲਿਆ ਨੇ ਗ੍ਰਹਿ ਮੰਤਰੀ ਜੇਤਲੀ ਦੇ ਟਾਈਮ ਉਹਨੂੰ ਕੋਈ ਪੁੱਛਦੇ ਨੀ ਹੁਣ ਕਹਿੰਦੇ ਇੰਗਲੈਂਡ ਦਾ ਉਹ ਸਿਟੀਜਨ ਬਣ ਗਿਆ ਉਹ ਭਾਰਤ ਵਿੱਚ ਨਹੀਂ ਆ ਸਕਦਾ ਮੈਨੂੰ ਸਮਝ ਨਹੀਂ ਲੈਂਦੇ ਇੱਕ ਸੱਜਣ ਹਮੇਸ਼ਾ ਕਾਰਨੀ ਸਾਹਿਬ ਦੇ ਪਿੱਛੇ ਪਿਆ ਰਹਿੰਦਾ ਪਤਾ ਨੀ ਗੁਜਰਾਤ ਦੇ ਵਿੱਚ ਉਹ ਬੱਕਰੀ ਲੈ ਕੇ ਆਇਆ ਸੀ ਤੇ ਕਾਰਨੀ ਸਾਹਿਬ ਨੇ ਉਹਦਾ ਰਾਸ਼ਨ ਕਾਰਡ ਨਹੀਂ ਬਣਾਇਆ ਉਹ ਸਾਡੇ ਦੇਸ਼ ਦੇ ਕਾਰਨੀ ਸਾਹਿਬ ਚੰਗਾ ਕੰਮ ਕਰ ਰਹੇ ਆ ਥੋੜਾ ਬਹੁਤਾ ਸੋਚਣਾ ਚਾਹੀਦਾ ਕੋਈ ਹੋਰ ਵਿਸ਼ਾ ਲੈ ਰਿਹਾ ਕੋਲੋ ਰੋਜ਼ ਕਾਰਨੀ ਕਾਰਨੀ ਉਧਰ ਬਿੱਲੀ ਵਾਲਾ ਰੋਈ ਜਾਂਦਾ ਕਹਿੰਦਾ ਨਕਲੀ ਬਿੱਲੀ ਮੈਨੂੰ ਦੇਤੀ ਸਾਰੇ ਰੋਈ ਪਿੱਟੀ ਜਾਂਦੇ ਹੈਗੇ ਆ
1: ਧੰਨਵਾਦ ਤੁਹਾਡਾ ਅਸਲੀ ਬਿੱਲੀ ਪੁੱਸੀ ਗੈਟ ਇਹਨੂੰ ਮੈਂ ਕਹਿ ਸਕਦਾ ਜਿਹੜੀ ਬਿੱਲੀ ਹੈਗੀ ਹੈ ਕਿੱਧਰ ਗਵਾਚ ਗਈ ਹੈ ਕਿਸੇ ਨੂੰ ਵੀ ਨਹੀਂ ਮਿਲਦੀ ਲਓ ਜੀ ਗੱਲਬਾਤ ਕਰਦੇ ਹਾਂ ਸੋਮਵਾਰ ਦਾ ਦਿਨ ਹੈਗਾ ਵਿਰਾਸਤ ਰੇਡੀਓ ਸੁਣ ਰਹੇ ਹੋ ਕਈਆਂ ਨੂੰ ਫਿਕਰ ਪੈ ਜਾਂਦਾ ਵੀ ਜਦੋਂ ਮੈਂ ਮੰਥ ਬਿਗਿਨਿੰਗ ਵਿੱਚ ਕਿਤੇ ਬਾਹਰ ਜਾਣਾ ਪੈ ਜਾਂਦਾ ਸ਼ੇਰ ਆਟੇ ਦੇ ਲਈ ਲੋਕ ਕਹਿੰਦੇ ਕਿਤੇ ਬੰਦ ਤਾਂ ਨਹੀਂ ਹੋ ਗਏ ਨੇ ਬੰਦ ਨਹੀਂ ਆਪਾਂ ਹੁੰਦੇ ਅਸੀਂ ਤੁਹਾਡੇ ਲਈ ਬੈਠੇ ਹਾਂ ਯਾਰ ਮੈਂ ਸਤਿੰਦਰਪਾਲ ਸਿੱਧਵਾ ਸਾਹਿਬ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਨੂੰ ਇੱਥੇ ਟਾਈਮ ਦਿੱਤਾ ਬੈਠਣ ਵਾਸਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਜੋ ਹੈਗਾ ਆਪਾਂ ਉਹੀ ਕਵਰ ਕਰੀਦਾ ਸਾਡੇ ਕੋਲ ਵੀ ਗਲਤੀ ਆਪਾਂ ਇਨਸਾਨ ਹੈ ਮੈਂ ਕਹਿੰਦਾ ਹੁੰਦਾ ਮੇਰੇ ਖੱਬੇ ਪਾਸੇ ਟੀ ਵੀ ਦੇ ਉੱਪਰ ਚੇਅਰ ਬੈਠੀ ਆ ਆਪਾਂ ਸਾਰਿਆਂ ਨਾਲ ਇਹ ਕਮਿਟੀ ਨੂੰ ਸੰਭਾਲਦੇ ਹਾਂ ਜੇ ਅਸੀਂ ਕੋਈ ਗਲਤ ਕਹਿ ਗਏ ਉਹ ਸਹੀ ਕਰਦੇ ਹਾਂ ਜਦੋਂ ਹੌਸਪੀਟਲ ਨਹੀਂ ਬਣ ਰਿਹਾ ਹੈਗਾ ਨਾ ਅਸੀਂ ਪੈਸੇ ਇਕੱਠੇ ਕੀਤੇ ਆ ਉਹਦਾ ਜਵਾਬ ਨਹੀਂ ਦੇ ਰਿਹਾ LLT ਦਾ ਜਵਾਬ ਮਿਲ ਗਿਆ ਕਹਿੰਦੇ ਇਸ ਹਫ਼ਤੇ ਇਹਨਾਂ ਨੇ ਜਿਹੜੀ ਗੱਡੀਆਂ ਟੈਸਟ ਕਰਨ ਲੱਗ ਪੈਣੀਆਂ 2028 ਦੀ ਵਜੇ ਖੋਲ੍ਹ ਜਾਣੀ ਹੈਗੀ ਆ ਪਰ ਹੌਸਪੀਟਲ ਦੇ ਵਾਰ ਵਾਰ ਫੰਡ ਕੀਤੇ ਗਏ ਸਾਡੇ ਕੋਲ ਦੂਸਰਾ ਹੌਸਪੀਟਲ ਹਜੇ ਤੱਕ ਕਰਾਇਆ ਉਹਦੀ ਐਕਸਟੈਂਸ਼ਨ ਜਿਹੜੀ ਭਜਾ ਕੇ ਦੂਸਰਾ ਹੋਰ ਬਣਾ ਉਹ ਨਹੀਂ ਆਇਆ ਮਿਸਟਰ ਸਾਹਿਬ ਚੌਥਾ ਬਣ ਲੱਗ ਪਿਆ ਤਾਂ ਦੁੱਖ ਲੱਗਦਾ ਮੈਂ ਉੱਥੇ ਜਾ ਕੇ ਇੰਟਰਵਿਊ ਕੀਤੀ ਬਹੁਤ ਤੁਹਾਡੇ ਫੋਨ ਕਰਕੇ ਭਰਵਾਂ ਹੰਗਾਰਾ ਮਿਲਿਆ ਅਤੇ ਲੱਭ ਰਹੇ ਸੀਗੇ ਹੁਣ ਅੱਜ ਮੈਂ ਚੈੱਕ ਕਰਕੇ ਆਊਂਗਾ ਜਿਹੜਾ ਦਰਖਤ ਮੈਂ ਦਰਖਤ ਬਾਰੇ ਕਿਹਾ ਸੀਗਾ ਉਹ ਸਾਈਡ ਵਾਕ 10 ਫੁੱਟ ਦੀ ਸਾਈਡ ਵਾਕ ਉਹ ਰੋਕੀ ਗਈ ਸੀਗੀ ਲੰਘ ਨਹੀਂ ਸਕਦੇ ਸੀਗੇ ਉੱਧਰੋਂ ਜਿੱਥੇ ਗੱਡੀਆਂ ਚੱਲਦੀਆਂ ਉੱਥੇ ਤੱਕ ਉਹ ਜਿਹੜਾ ਦਰਖਤ ਜਿਹੜੀ ਬੁਸ਼ ਪਹੁੰਚੀ ਹੋਈ ਸੀ ਇਹਨਾਂ ਨੇ ਕੱਟ ਦਿੱਤੀ ਹੈ ਕਿ ਨਹੀਂ ਕੱਟ ਦਿੱਤੀ ਮੈਂ ਨਹੀਂ ਤਾਂ ਵੀਡੀਓ ਬਣਾ ਕੇ ਆਵਾਂਗਾ ਤੁਹਾਡੇ ਵਾਸਤੇ ਅੱਜ ਦੱਸੂਗਾ ਬਈ ਸਿੱਧੀ ਇੰਨਾ ਕੁ ਕੰਮ ਕਰਦੀ ਆ ਅਤੇ ਤੁਹਾਨੂੰ ਟਿਕਟਾਂ ਦੇਣ ਵਾਲੇ ਮਾੜਿਆ ਬੰਪਰ ਬਾਹਰ ਹੋਵੇ ਚੱਕ ਲਓ ਜੀ ਟਿਕਟ ਪੈਸੇ ਵੀ ਇਕੱਠੇ ਕਰਨੇ ਆ ਯਾਰ ਹਾਂ ਇਹ ਗਲਤ ਹੈਗਾ ਤਾਂ ਗਲਤ ਹੈਗਾ ਹੀ ਕਹਿ ਸਕਦੇ ਹਾਂ ਸੀਰੀਅਸ ਇਮੀਗ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਟੋਪ ਆਟੋਕਲੇਸ਼ਨ ਵਾਲਿਆਂ ਦਾ ਧੰਨਵਾਦ ਖਬਰਾਂ ਪੜ੍ਹਨੀ ਇੱਕ ਖਬਰ ਜੋ ਖਾਸ ਪੜ੍ਹਨੀ ਮੈਂ ਪੜ੍ਹਦਾ ਸੀਗਾ ਅਤੇ ਲਾਈਨਾਂ ਤੁਹਾਡੀ ਮੈਂ ਲੈਂਦਾ ਜਿਹੜੀ ਫਲਾਈਟ ਕੈਂਸਲ ਕੀਤੀ ਗਈ ਸੀ ਨਾ ਇਟਸ ਅਮੇਜ਼ਿੰਗ ਪਲੇਨ ਲੱਗਦਾ ਮਰੋ ਮਗਰੋਂ ਅਸੀਂ ਜੀ ਖੜ ਕੇ ਜੀ ਸੀਟ ਬੈਲਟ ਪਹਿਲੇ ਖੋਲ ਪਤਾ ਨਹੀਂ ਕਿਤੇ ਬਾਹਰ ਭੱਜ ਕੇ ਕੀ ਹੋ ਜਾਣਾ ਹੈਗਾ ਮੈਂ ਉਸ ਤੋਂ ਪਹਿਲਾਂ ਜਿਹਦਾ ਕਨੈਕਟਿੰਗ ਫਲਾਈਟ ਹੈਗੀ ਨਾ ਫਿਰ ਤਾਂ ਡਿਫਰੈਂਟ ਸਟੋਰੀ ਆ ਕਈ ਵਾਰੀ ਉਹ ਤੰਗ ਆ ਜਾਂਦੇ ਜਦੋਂ ਕਲਿੱਕ ਦਾ ਪਤਾ ਲੱਗ ਜਾਵੇ ਤੁਸੀਂ ਆਪਣੀ ਸੀਟ ਬੈਲਟ ਖੋਲ ਲਈ ਇਹ ਪਲੇਨ ਹਜੇ ਚੱਲਦਾ ਹੁੰਦਾ ਉਹਨੇ ਡੌਕ ਨਹੀਂ ਕੀਤਾ ਹੁੰਦਾ ਉਹ ਵੀ ਬਹੁਤ ਪ੍ਰੋਬਲਮ ਆ ਰਹੀ ਆ ਕਿਉਂ ਮੈਂ 4 ਕੁ ਵਾਰੀ ਇਹ ਮਹੀਨੇ ਵਿੱਚ ਫਲਾਈ ਕਰਦਾ ਵੱਖ ਵੱਖ ਸ਼ਹਿਰਾਂ ਦੇ ਵਿੱਚ ਅਤੇ ਵਾਪਸ ਆ ਜਾਈਦਾ ਤੁਹਾਡੇ ਲਈ ਇੱਥੇ ਵਾਸਤੇ ਇੱਧਰ ਚੀਜ਼ਾਂ ਮਿਲਦੀਆਂ ਆਹ ਜਿਹੜਾ ਪੋਰਟਰ ਏਅਰਲਾਈਨ ਦਾ ਪਲੇਨ ਸੀਗਾ ਮੁੜ ਕੇ ਫਿਰ ਦੁਬਾਰਾ ਇਹਨਾਂ ਨੂੰ ਵਾਪਸ ਲਿਆਉਣਾ ਪਿਆ ਚੜ੍ਹਨ ਲੱਗੇ ਸੀਗੇ ਬੱਚਾ ਸੀਟ ਬੈਲਟ ਨਾ ਲਾਵੇ ਅਤੇ ਹੁਣ ਉਹ ਰੀਬੂਟ ਸਟਿੱਕ ਤਾਂ ਨਹੀਂ ਵਰਤ ਸਕਦੇ ਸੀਗੇ ਲੋਕ ਦੇਖਦੇ ਹੁੰਦੇ ਆ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਚੜ੍ਹਨ ਤੋਂ ਪਹਿਲਾਂ ਟੇਕ ਆਫ ਤੋਂ ਪਹਿਲਾਂ ਬੱਚਾ ਸੀਟ 'ਤੇ ਬੈਠ ਜਾਵੇ ਸੀਟ ਨਹੀਂ ਸੀਟ ਬੈਲਟ ਨਹੀਂ ਲਾਈ ਅਤੇ ਮੁੜ ਕੇ ਵਾਪਸ ਲਿਆਉਣਾ ਪਿਆ ਇਸ ਛੋਟੀ ਜਿਹੀ ਚੀਜ਼ ਨੇ ਪਤਾ ਨਹੀਂ ਲੋਕਾਂ ਦਾ ਲੱਖਾਂ ਦੇ ਹਿਸਾਬ ਨੁਕਸਾਨ ਕਰ ਦਿੱਤਾ ਹੋਵੇਗਾ ਕਿਸੇ ਨੇ ਬਿਜ਼ਨਸ 'ਤੇ ਜਾਣਾ ਕਿਸੇ ਨੇ ਗ੍ਰੈਂਡ ਓਪਨਿੰਗ ਕਰਨੀ ਆ ਕਿਸੇ ਨੇ ਕੋਈ ਮੀਟਿੰਗ ਕਰਨੀ ਆ ਕਿਸੇ ਨੇ ਮੀਟਿੰਗ ਤੋਂ ਬਾਅਦ ਮਿਲਣਾ ਕਨੈਕਟਿੰਗ ਫਲਾਈਟ ਹੁੰਦੀਆਂ ਹਨ ਇਹ ਛੋਟੀ ਜਿਹੜੀ ਗਲਤੀ ਹੈਗੀ ਨਾ ਉਹ ਬੱਚੇ ਨੇ ਸੀਟ ਬੈਲਟ ਨਾ ਲਾਉਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੋਣਾ ਤਾਂ ਹੀ ਮੈਂ ਵਾਰ ਵਾਰ ਖਬਰ ਕਰਦਾ ਰੂਲਸ ਐਂਡ ਰੈਗੂਲੇਸ਼ਨ ਰਿਸਪੈਕਟ ਦਿਆ ਕਰੋ ਰਿਸਪੈਕਟ ਕਰਿਆ ਕਰੋ ਅਤੇ ਇਸੇ ਤਰ੍ਹਾਂ ਆਪਾਂ ਕਮਿਊਨਿਟੀ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਹਾਂ ਵਧਾ ਸਕਦੇ ਹੈਗੇ ਆ ਲਾਈਨਾਂ ਮੇਰੀਆਂ ਸਾਰੀਆਂ ਫਿਰ ਬਿਜ਼ੀ ਹੋ ਗਈਆਂ ਮਿੰਟ ਮੇਰੇ ਕੋਲ 4 ਖਨ ਮੈਂ ਖਬਰਾਂ ਵੀ ਬਹੁਤ ਸਾਰੀਆਂ ਪੜ੍ਹਨੀਆਂ ਸਪੋਂਸਰ ਵੀ ਰਹੇ ਸੰਦੇਸ਼ ਵੀ ਪੜ੍ਹਨੇ ਸੀਗੇ ਜਿਹੜੇ ਮੈਨੂੰ ਇਹਦੇ ਬੈਠਣ ਦਾ ਮੌਕਾ ਦਿੰਦੇ ਹਨ ਸੋ ਧੰਨਵਾਦ ਸਾਰਿਆਂ ਦਾ ਅਤੇ ਜਿੱਥੇ ਟੋਪ ਆਟੋਕਲੇਸ਼ਨ ਵਾਲੇ ਹਨ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰਦੇਵ ਭਾਅ ਜੀ ਦਾ ਜਿਹੜੇ ਪੂਰਾ ਸਪੋਂਸਰ ਕਰਦੇ ਦੁਆਬਾ ਸਵੀਟਸ ਰੈਸਟੋਰੈਂਟ ਕੈਨੇਡਾ ਕਸੂਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਡਲ ਜੀ ਹਨ ਜੇ ਕੰਮ ਔਖਾ ਹੋ ਗਿਆ ਨਾ ਕਹਿੰਦੇ ਸੌਖਾ ਕਰ ਦੇਵਾਂਗੇ ਇੱਕ ਵਾਰੀ ਸਲਾਹ ਲੈ ਲਿਓ ਯਾਰ ਪਰਿਵਾਰ ਨੂੰ ਖਿਲਾ ਰਹੇ ਹੋ ਨਾ ਰੇੜੀ 'ਤੇ ਜਾ ਕੇ ਕੱਖ ਨਹੀਂ ਬਣਨਾ ਅਤੇ ਹੱਥ ਦਿਖਾ ਕੇ ਹਾਂ ਦਿਖਾ ਲਿਆ ਉਹ ਜੇ $4-5 ਲੱਗਦੇ ਆ ਜੇ ਹਜ਼ਾਰਾਂ ਦੇ ਹਿਸਾਬ ਨਾਲ ਦੇਣ ਲੱਗ ਪਏ ਨਾ ਫਿਰ ਕੋਈ ਫਾਇਦਾ ਨਹੀਂ ਹੈਗਾ $5-10 ਇਸ ਓਕੇ ਦੇਖ ਲਓ ਮੇਰਾ ਹੱਥ ਫੜ ਲਓ ਕਿ ਲਾਈਨਾਂ ਵਿੱਚ ਕੀ ਦਿਸ ਰਿਹਾ ਕੰਮ ਤਾਂ ਕਰਨਾ ਹੀ ਪੈਣਾ ਅਤੇ ਜਸਵੀਰ ਸਿੰਘ ਹੁੰਡਲ ਜੀ ਹਨ ਤੁਹਾਡੀ ਮਦਦ ਕਰਦੇ ਹਨ ਜੇ ਕੰਮ ਔਖਾ ਹੋ ਰਿਹਾ ਤੇ ਪਾਵਰ ਆਫ ਸੇਲ ਤੇ ਜਾਣ ਤੋਂ ਪਹਿਲਾਂ ਕਿ ਸਾਨੂੰ ਇੱਕ ਵਾਰੀ ਮਿਲ ਲਵੋ ਜਾਂ ਕੋਈ ਹੋਰ ਸਲਾਹ ਲੈਣ ਤੋਂ ਪਹਿਲਾਂ ਸਾਡੇ ਨਾਲ ਸਲਾਹ ਲੈ ਲਵੋ ਤੇ ਆਪਾਂ ਕਲੈਕਸ਼ਨ ਕਾਲਾਂ ਤੋਂ ਵੀ ਤੁਹਾਨੂੰ ਬਚਾ ਸਕਦੇ ਹਾਂ ਤਾਂ 416-500-3100 ਅਲਫਾ 800 ਲੱਕੀ ਸਾਹਿਬ ਬਹੁਤ ਧੰਨਵਾਦ ਕਟਾਰੀਆ ਟੂਰਸ ਐਂਡ ਟ੍ਰੈਵਲ ਵਾਲੇ ਅਵਤਾਰ ਭਾਅ ਜੀ ਮਿਲੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀ ਹੋਵੇ 905-688-1212 ਹੈਗਾ ਨੰਬਰ ਮੈਨੂੰ ਲੋੜ ਪੈ ਗਈ ਸੀ ਕਿਉਂਕਿ ਮੈਂ 4-5 ਫਲਾਈਟਾਂ ਚੇਂਜ 5-6 ਫਲਾਈਟਾਂ ਚੇਂਜ ਕੀਤੀਆਂ ਅਤੇ ਜਦੋਂ ਮੈਂ ਕਾਲ ਕੀਤੀ ਇਹਨਾਂ ਨੇ 2 ਮਿੰਟਾਂ 'ਚ ਉਹ ਪ੍ਰੋਬਲਮ ਸੋਲਵ ਕਰਤੀ ਅਤੇ ਟਿਕਟ ਮੈਨੂੰ ਵਿਨ ਫੈਕਟ ਇੱਥੇ ਟੋਰਾਂਟੋ ਨੂੰ ਲਿਆ ਅਤੇ ਫਿਰ ਆਪਾਂ ਸ਼ੋਅ 'ਤੇ ਮਿਲੇ ਹਾਂ ਅਤੇ ਧੰਨਵਾਦ ਇਹਨਾਂ ਦਾ ਇਹਨੇ ਟੀਮ ਦਾ ਧੰਨਵਾਦ ਜਿਹੜਾ ਵਧੀਆ ਕੰਮ ਕਰਕੇ ਦਿੰਦੇ ਹਨ ਕਟਾਰੀਆ ਟੂਰਸ ਐਂਡ ਟ੍ਰੈਵਲ 905-688-1212 ਗ੍ਰੀਨ ਵੈਲੀ ਸੁਪਰ ਮਾਰਕੀਟ ਦੀ ਗ੍ਰੈਂਡ ਓਪਨਿੰਗ ਸੀ ਤੁਸੀਂ ਭਰਮਾ ਰੀ ਗ੍ਰੈਂਡ ਓਪਨਿੰਗ ਪਹਿਲੀ ਐਨਵਰਸਰੀ ਸੀਗੀ ਅਤੇ ਬਹੁਤ ਭਰਮਾ ਹੰਗਾਰਾ ਦਿੱਤਾ ਅਤੇ ਹਜੇ ਵੀ ਸੇਲ ਚੱਲ ਰਹੀ ਹੈ ਗ੍ਰੀਨ ਵੈਲੀ ਸੁਪਰ ਮਾਰਕੀਟ 'ਤੇ ਅਤੇ ਇਹਨਾਂ ਦੇ ਸਟਾਫ ਦਾ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਤੁਸੀਂ ਤੁਹਾਨੂੰ ਮੌਕਾ ਦਿੱਤਾ ਤੁਹਾਡੀ ਸੇਵਾ ਕਰਨ ਵਾਸਤੇ ਬਿਜ਼ਨਸ ਕਰਨ ਵਾਸਤੇ ਅਤੇ ਤੁਸੀਂ ਸਾਡੇ ਲਈ ਪਹੁੰਚੇ ਸਾਡੀ ਪਹਿਲੀ ਐਨਵਰਸਰੀ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗ੍ਰੀਨ ਵੈਲੀ ਸੁਪਰ ਮਾਰਕੀਟ ਮਕਵੀਆਂ ਅਤੇ ਮੇਫੀਲਡ 'ਤੇ ਹਨ ਢਿੱਲੋ ਵੀਡੀਓ 905-204-1313 ਨਾ ਵੀਰ ਕੰਫਰਟ ਸਮੋਸਾ ਐਂਡ ਸਵੀਟ ਫੈਕਟਰੀ ਹੈਗੀ ਆ ਸਮੋਸੇ ਛਕਣੇ ਹੁਣ ਕੇਟਰਿੰਗ ਕਮਾਉਣੀ ਹੋਵੇ ਸਮੋਸਾ ਐਂਡ ਸਵੀਟ ਫੈਕਟਰੀ ਹਰਪਾਲ ਸੰਧੂ ਜੀ ਅਤੇ ਹਰਮਿੰਦਰ ਸੰਧੂ ਸਾਹਿਬ ਦੀ ਬਹੁਤ ਵੱਡੀ ਟੀਮ ਆ 416-213 11-65 ਦੇ ਇਹਨਾਂ ਨਾਲ ਗੱਲਬਾਤ ਕਰ ਲਿਓ ਮੋਨਾ ਮਹਿੰਗੀ ਦਾ ਨੰਬਰ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ 416-509-1509 ਡਰਕਾਲ ਜੈਸਟ ਬਾਰੇ ਡਰਾਈਵਰ ਚਾਹੀਦੇ ਕਾਲ ਕਰਕੇ ਪਤਾ ਕਰ ਲਿਓ ਕਈ ਵਾਰੀ ਪੂਰੇ ਹੋ ਜਾਂਦੇ ਹਨ ਪਰ ਫਿਰ ਵੀ ਲੱਭ ਰਹੇ ਹਨ ਅਤੇ ਵੈਲਡਰ ਵੀ ਲੱਭ ਰਹੇ ਹਨ 437-242-3158 ਸੈਣੀ ਪਿਕਰੇ 81-23 ਤਰੀਕ ਨੂੰ ਹੈਗੀ ਆ ਬੈਲਾ ਗਾਰਡਨ ਤਾਰਾ ਸਿੰਘ ਦਾ ਨੰਬਰ 6479928799 ਅਤੇ ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਆ ਉਹ ਐਤਵਾਰ ਨੂੰ ਉਹ ਵੀ 23 ਤਰੀਕ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਰੌਣਕਾਂ ਲਾਉਣਗੇ ਜੰਜੂਆ ਸਾਹਿਬ ਅਤੇ ਉਹਨਾਂ ਦੀ ਟੀਮ ਹੈਪੀ ਸੋਤਾ ਸਾਹਿਬ ਨੂੰ ਮਕੈਨਿਕ ਚਾਹੀਦੇ ਹਨ 416-566-3526 ਇਹਨਾਂ ਦਾ ਨੰਬਰ ਆ ਅਤੇ ਮੈਸੇਜ ਬਹੁਤ ਚੈੱਕ ਨਹੀਂ ਕੀਤੇ ਬਹੁਤ ਸਾਰੇ ਮੈਸੇਜ ਆ ਰਹੇ ਹਨ ਜਦੋਂ ਮੇਰੇ ਮਿੱਤਰ ਦੋਸਤ ਕਹਿ ਰਹੇ ਪ੍ਰੋਗਰਾਮ ਸੁਣ ਰਹੇ ਹਨ ਧੰਨਵਾਦ ਤੁਹਾਡਾ ਬੂਟਾ ਧਾਲੀਵਾਲ ਸਟਾਰਗੇਟ ਲਜੈਸੇ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਪ੍ਰੋਗਰਾਮ ਨੂੰ ਸੁਣ ਰਹੇ ਹਨ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਸਾਰੇ ਇੰਟਰਵਿਊ ਲੈ ਕੇ ਆਉਣੇ ਮੇਰੇ ਵੀਰਵੇ ਨੇ ਪੁੱਛਿਆ ਸੀਗਾ ਵੀ ਘਰਾਂ ਦੀਆਂ ਪ੍ਰਾਈਸਾਂ ਕਿੱਦਾਂ ਕੰਟਰੋਲ ਹੋ ਸਕਦੀ ਕਿੱਦਾਂ ਸਾਡੀ ਹੈਲਪ ਹੋ ਸਕਦੀ ਆ ਕਿਸੇ ਐਕਸਪਰਟ ਨੂੰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜਾਣਕਾਰੀ ਆਪਾਂ ਲੈ ਕੇ ਆਵਾਂਗੇ ਜ਼ਰੂਰ ਹੌਸਪਿਟਲ ਵਿੱਚ ਹਜੇ ਮੁਸ਼ਕਲ ਆਈ ਪਈ ਹੈਗੀ ਆ ਪੇਸ਼ੈਂਟ ਨਹੀਂ ਸਾਂਭੇ ਜਾ ਰਹੇ ਇੱਕ ਔਰਤ ਨੂੰ ਕੈਂਸਰ ਸੀਗਾ ਅਤੇ ਕਹਿੰਦੇ ਹਾਲ ਦੇ ਵਿੱਚ 21 ਘੰਟੇ ਉਹ ਬੈਠੀ ਰਹੀ ਦਰਦ ਦੇ ਵਿੱਚ ਪਰ ਕਮਰੇ ਨਹੀਂ ਮਿਲ ਰਹੇ ਸੀ ਵੱਖ ਵੱਖ ਸ਼ਹਿਰਾਂ ਦੇ ਹੌਸਪਿਟਲ ਵਿੱਚ ਪ੍ਰੋਬਲਮ ਹੈਗੀ ਆ ਤੁਹਾਡੇ ਸ਼ਹਿਰ ਵਿੱਚ ਕਿਹੜੀ ਪ੍ਰੋਬਲਮ ਆ ਉਹ ਤੁਹਾਡੇ ਦੇ ਛੱਡ ਦਿੰਦੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਿਸਪੈਕਟਫੁਲੀ ਤੁਸੀਂ ਕਾਲਾਂ ਕਰਨੀਆਂ ਅਤੇ ਪੁੱਛ ਲੈਣਾ ਬਈ ਸਾਡੀ ਸੀਰੀਜ਼ ਵਿੱਚ ਕੱਲ੍ਹ ਨਹੀਂ ਕੰਮ ਹੋ ਰਿਹਾ 8777 ਸਤਿ ਸ਼੍ਰੀ ਅਕਾਲ ਜੀ
19: ਹਾਂਜੀ ਸਤਿ ਸ਼੍ਰੀ ਅਕਾਲ ਜੀ ਅੰਬਰ ਸਾਹਿਬ ਜਿਹੜੀ ਬੰਦੇ ਦੀ ਘਰ ਚ ਇੱਜ਼ਤ ਨਹੀਂ ਹੁੰਦੀ ਤੇ ਉਹ ਕਿੰਨਾ ਕੋਰਨੀ ਆਪਣਾ ਪ੍ਰਧਾਨ ਮੰਤਰੀ ਕੈਨੇਡਾ ਤੇ ਇੱਕ ਸਵਾਲ ਕਰਦਾ ਤੇ ਮੈਂ ਇਹ ਬੰਦਾ ਹਰ ਰੇਡੀਓ ਤੇ ਜਾ ਕੇ ਬਸ ਇੱਕੋ ਹੀ ਇਹਦਾ ਕੁਐਸਚਨ ਜਿਹੜਾ ਤੁਹਾਡੇ ਕੋਲ ਕੀਤਾ ਵਾ
1: ਇੱਜ਼ਤ ਸਾਰਿਆਂ ਦੀ ਹੈਗੀ ਕਈ ਵਾਰੀ ਇੱਜ਼ਤ ਨਹੀਂ ਮਿਲਦੀ ਪਰ ਕਮਾਉਣੀ ਪੈਂਦੀ ਹੈਗੀ ਆ ਸਾਰੇ ਹੀ ਰਿਸਪੈਕਟਡ ਹਨ ਪਰ ਜਦੋਂ ਕੰਮ ਦੇਸ ਨਹੀਂ ਰਿਹਾ ਫਿਰ ਔਖੇ ਹੋ ਜਾਂਦੇ ਹਨ ਇੱਕ ਬੰਦੇ ਕੋਲ ਡਰੱਗ ਸੀਗੀ ਫੜਿਆ ਗਿਆ ਸੀਗਾ ਤੇ ਬਾਅਦ ਵਿੱਚ ਉਹਦਾ ਘਰ ਵੀ ਸੀਜ਼ ਕਰਨਾ ਸੀਗਾ ਉਹਦੇ ਕਲੋਜ਼ ਵਿੱਚ ਬਹੁਤ ਮਹਿੰਗੇ ਮਹਿੰਗੇ ਲੂਈ ਵਿਤੌਨ ਗੁੱਚੀ ਅਸਲ ਬੁਲਸ਼ਿਟ ਫਰ ਮੀ ਸਾਡੇ ਪਤਾ ਨੋਰਮਲ ਕੱਪੜੇ ਠੀਕ ਆ ਪਰ ਮਹਿੰਗੇ ਮਹਿੰਗੇ ਕੱਪੜੇ ਵੀ ਸੀਗੇ ਅਤੇ ਇਹਨਾਂ ਨੇ ਮੁੜ ਕੇ ਫਿਰ ਜੱਜ ਕਹਿੰਦਾ ਜਾਂ ਕਿਨ ਕਿਹਾ ਸਾ ਉਹ ਕਹਿੰਦੇ ਨੇ ਜੀ ਇਹਦਾ ਘਰ ਨਹੀਂ ਤੁਸੀਂ ਖੋਹ ਸਕਦੇ ਵਾਏ ਬੰਦਾ ਜਾਂ ਕ੍ਰਿਮੀਨਲ ਇੱਥੇ ਦਾ ਲੋਕ ਫਿਰ ਤੰਗ ਹੁੰਦੇ ਹਨ ਵੀ ਜਿਸ ਨੇ ਬੰਦੇ ਨੇ ਡਰੱਗ ਵੇਚ ਕੇ ਪੈਸੇ ਕਮਾਏ ਹੋਣ ਅਤੇ ਉਹਨੇ ਪ੍ਰੋਪਰਟੀ ਦਾ ਸੀਜ਼ ਕਰ ਲਵੋ ਕਹਿੰਦੇ ਪਰ ਉਹਦਾ ਇੱਕ ਬਿਜ਼ਨਸ ਵੀ ਸੀਗਾ ਬਿਜ਼ਨਸ ਚਲਾਉਂਦਾ ਉਹ 'ਚ ਪੈਸੇ ਕੱਢ ਕੇ ਆਪਣੇ ਘਰ ਦੀ ਮੋਰਗੇਜ ਵੀ ਚਲਾਉਂਦਾ ਸੀਗਾ ਇਸ ਕਰਕੇ ਆਪਾਂ ਉਹਦੀ ਪ੍ਰੋਪਰਟੀ ਨਹੀਂ ਸੀਲ ਕਰ ਸਕਦੇ ਹੁਣ ਮਿਹਨਤੀ ਵੀ ਕਮਾਈ ਕਿਹੜੀ ਮਿਹਨਤੀ ਕਮਾਈ ਜੇ ਡਰੱਗ ਹੀ ਵੇਚਦਾ ਹੈਗਾ ਆਈ ਡੋਨੋ ਬਦੀ ਜ਼ਰੂਰ ਰੈਗੂਲੇਸ਼ਨ ਮੇਰੇ ਕੋਲ ਟਾਈਮ ਬਹੁਤਾ ਨਹੀਂ ਹੈਗਾ ਤੁਸੀਂ ਬੜਾ ਪਿਆਰ ਦਿੰਦੇ ਹੋ ਰਸੋ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵਿੱਚ ਸਾਂਝ ਪਾਉਂਦਾ ਮੈਂ ਕੱਲ੍ਹ ਹੋਰ ਨਹੀਂ ਲੈ ਸਕਣੀ ਆ ਕਿਉਂਕਿ ਟਾਈਮ ਬਿਲਕੁਲ ਸਮਾਪਤੀ ਵੱਲ ਹੈਗਾ ਮੇਰਾ
20: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
21: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
21: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
21: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
21: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
22: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
23: Roki, tu apni insurance kis to karwanda yaar?
24: Oye kalla main nahi, apni community da har banda insurance expert Mona Mengi ji kol karwande ne.
23: Wah, yaar number ta dai Mona ji da.
24: Haan ji, tusi vi note karo, insurance koi vi hove,
25: insurance for you di Mona Mengi ji.
24: Jede life insurance, critical illness insurance, super visa insurance ate har tarah di insurance layi bharosemand naam hai. Hone call karo 416-509-1509 te.
25: Yaad rakho, Mona Mengi from Insurance for You.
24: 416-509-1509
25: aur visit insuranceforyou.ca.
26: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
27: ਸੱਚ ਕਿਹੋ ਜਿਹਾ ਹੁੰਦਾ?
28: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
29: ਮਿੱਟੀ ਚੁਗਦੀ ਫਸਲ ਸੱਚ ਹੈ,
28: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸੋਮਵਾਰ ਦੀ ਖੂਬਸੂਰਤ ਸਵੇਰ ਦੇ ਵਿੱਚ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਸ਼ਰਪੁਰੀ ਜੀ ਜੁੜ ਚੁੱਕੇ ਨੇ। 905-673-3337 ਪੰਜਾਬ ਦੀਆਂ ਸ਼ਾਮਾਂ ਤਰਕਾਲਾਂ ਲੌਡੇ ਵੇਲੇ ਦੀ ਸਤਿ ਸ੍ਰੀ ਅਕਾਲ ਔਰ ਜੀਆਂ ਨੂੰ ਆਖਦੇ ਹਾਂ। ਕਨੇਡਾ ਦੇ ਸੋਹਣੀ ਸੱਜਰੀ ਸਵੇਰ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ ਰਮੇਸ਼ ਜੀ ਤੁਹਾਡਾ ਬਹੁਤ ਬਹੁਤ ਜੀਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਪ੍ਰੰਤੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸਿਸ। ਵੱਡਾ ਛੋਟਾ ਈਵੈਂਟ ਆਊਟਡੋਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਈਵੈਂਟ ਕਰਵਾਉਣ ਜਾ ਰਹੇ ਹੋ ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। 647-925-69-6 ਮੱਲੀ ਟੈਂਟ ਸਰਵਿਸ ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਅਤੇ ਕਿੰਗ ਸਟਰੀਟ 'ਚ ਲੋਕੇਟਡ ਨੇ। ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੈ ਤੁਸੀਂ ਜਾਂ ਤੁਸੀਂ ਚੱਕੀ ਆਟਾ ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ 416-898-8778 ਗਿੱਲ ਫਾਰਮ 'ਤੇ ਤੁਸੀਂ ਜ਼ਰੂਰ ਪਹੁੰਚਣਾ। ਸੋ 905-673-3337 ਸਟੂਡੀਓ ਦੇ ਘੜੀ ਦੇ ਮੁਤਾਬਕ 7:05 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣੇ ਰਹਿਣਾ। ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਬਹਿਬਲ ਕਲਾਂ ਅਤੇ ਕੋਟਕਪੁਰਾ ਜਿਹੜਾ ਗੋਲੀਕਾਂਡ ਦਾ ਮਾਮਲਾ, ਜਿਹੜੇ ਮਾਮਲੇ 'ਤੇ ਸਰਕਾਰ ਬਣੀ, ਵਾਅਦੇ ਕੀਤੇ ਗਏ ਵੱਡੇ ਵੱਡੇ ਕਿ ਸਰਕਾਰ ਜਿੱਦਾਂ ਹੀ ਸਾਡੀ ਆਈ ਅਤੇ ਨਿਆਂ ਤੁਹਾਡੇ ਸਾਹਮਣੇ ਹੋਣਾ, ਦੋਸ਼ੀ ਜੇਲ੍ਹਾਂ ਦੇ ਅੰਦਰ ਹੋਣੇ ਆ, ਬਸ ਤੁਸੀਂ ਸਾਨੂੰ ਵੋਟਾਂ ਪਾਓ। ਇੱਕ ਵਾਰ ਤੁਸੀਂ ਇੱਧਰ ਵੋਟਾਂ ਪਾਈਆਂ ਨਹੀਂ ਅਤੇ ਇੱਧਰ ਦੋਸ਼ੀ ਜੇਲ੍ਹਾਂ ਦੇ ਵਿੱਚ ਗਏ ਨਹੀਂ, ਫਾਈਲ ਸਾਡੇ ਕੋਲ ਆ ਗਈ ਆ। ਇੱਧਰ ਜਦੋਂ ਕੋਟਕਪੁਰੇ ਗੋਲੀਕਾਂਡ ਦਾ ਜ਼ਿਕਰ ਕਰਦੇ ਹਾਂ, ਕੁੰਵਰ ਵਿਜੇ ਪ੍ਰਤਾਪ ਵੀ ਅੱਖਾਂ ਸਾਹਮਣੇ ਉਦੋਂ ਹੀ ਆ ਜਾਂਦੇ ਆ ਅਤੇ ਕਹਿੰਦੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਢਿੱਲੀ ਪੈ ਗਈ ਆ, ਜਾਂ ਇਹ ਕਹਿ ਦਈਏ ਕਿ ਉਹਨਾਂ ਨੇ ਇਹ ਮਸਲਾ ਹੱਲ, ਜਿਵੇਂ ਪਿਛਲੇ ਦਿਨ ਤੁਸੀਂ ਵੀ ਕਿਹਾ ਕਿ ਕਰਨਾ ਹੀ ਨਹੀਂ। ਸੋ ਜੀ, ਇਹ ਸਾਰਾ ਕੀ ਮਸਲਾ ਜੀ?
1: ਸੰਧੂ ਜੀ, ਢਿੱਲੀ ਕਾਹਦੀ ਹੈ? ਹੁਣ ਤੇ ਜਿਹੜੀ ਮੌਕੇ ਦੀ ਸਰਕਾਰ ਹੈ, ਜਿਹੜੇ 5 ਹੁੰਦੇ ਨੇ ਕਿਸੇ ਸਰਕਾਰ ਦੇ, ਉਹਦੇ ਆਖਰੀ ਪੜਾਅ ਚੱਲਦਾ ਆ। ਉਹਦੇ ਵਿੱਚ ਹੁਣ ਜੇ ਕੱਸ ਵੀ ਹੋਈ ਤੇ ਕਿੰਨੀ ਕੁ ਕੱਸ ਹੋ ਜਾਏਗੀ? ਹੁਣ ਤੇ ਢਿੱਲੀ ਵਾਲੀ ਗੱਲ ਵੀ ਨਹੀਂ ਹੈ। ਜਿਸ ਮਸਲੇ ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ ਦਾ ਸਭ ਤੋਂ ਮਹੱਤਵਪੂਰਨ ਮਸਲਾ ਆ, ਸਭ ਤੋਂ ਮਹੱਤਵਪੂਰਨ, ਕਿਉਂਕਿ ਗੱਲ ਕੋਟਕਪੁਰਾ ਜਾਂ ਬਹਿਬਲ ਕਲਾਂ ਗੋਲੀਕਾਂਡ ਦੀ ਨਹੀਂ, ਹਾਲਾਂਕਿ ਇਹ ਤੋਂ ਵੱਡੇ ਨੁਕਸਾਨ ਸਿੱਖ ਕੌਮ ਦੇ ਹੋਏ ਆ। ਸਿੱਖ ਕੌਮ ਨੇ ਬੜੀਆਂ ਲਾਠੀਆਂ ਖਾਧੀਆਂ, ਬੜੀਆਂ ਕੁਰਬਾਨੀਆਂ ਦਿੱਤੀਆਂ, ਬੜੇ ਲੋਕ ਸ਼ਹੀਦ ਹੋਏ ਆ, ਬੜੇ ਜਿਹੜਾ ਸਿੱਖ ਕੌਮ ਦੇ ਵੱਖ ਵੱਖ ਅੰਦੋਲਨਾਂ 'ਚ ਲੋਕ ਮਾਰੇ ਗਏ ਆ। ਇਹ ਵੀ ਇੱਕ ਅੰਦੋਲਨ ਸੀ ਜਿਸ ਨੂੰ ਆਪਾਂ ਕੋਟਕਪੁਰਾ ਤੇ ਬਹਿਬਲ ਕਲਾਂ ਦਾ ਗੋਲੀਕਾਂਡ ਆਖਦੇ ਹਾਂ। ਉਸ ਅੰਦੋਲਨ 'ਚ 2 ਲੋਕਾਂ ਦੀ ਮੌਤ ਹੋਈ ਸੀ ਬਹਿਬਲ ਕਲਾਂ 'ਚ, ਕੋਟਕਪੁਰਾ 'ਚ ਕੁਛ ਜ਼ਖਮੀ ਹੋਏ ਸੀ। ਨੁਕਸਾਨ ਤੇ ਚਲੋ ਖੈਰ ਥੋੜਾ ਵੀ ਬਹੁਤ ਹੁੰਦਾ ਜੇ ਭੋਰਾ ਖੋ ਜੇ ਤੇ 2 ਜਾਨਾਂ ਚਲੇ ਗਈਆਂ ਸੀ, ਪਰੰਤੂ ਜੇ ਸਿੱਖ ਕੌਮ ਦੀ ਗੱਲ ਕਰਾਂ ਤੇ ਸਿੱਖ ਕੌਮ ਲਈ ਤੇ ਇਹ ਤੋਂ ਵੱਡੇ ਅੰਦੋਲਨ ਹੈ। ਪਰੰਤੂ ਇਹ ਇਸ ਕਰਕੇ ਅਹਿਮ ਸੀ ਕਿ ਅੱਜ ਦੇ ਪੰਜਾਬ ਦੇ ਵਿੱਚ, ਅੱਜ ਦੇ ਪੰਜਾਬ 'ਚ ਔਰ ਕਿਸ ਮਸਲੇ ਤੇ? ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ ਤੇ ਇਨਸਾਫ ਲਈ। ਪ੍ਰਭ ਸੰਧੂ ਜੀ, 100% ਸ਼ਾਂਤਮਈ ਅੰਦੋਲਨ, 100%। ਨਾ ਉਹਨਾਂ ਨੇ ਕੌਮੀ ਰਾਜਧਾਨੀ ਘੇਰੀ ਸੀ, ਨਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਇਆ ਸੀ, ਨਾ ਚੰਡੀਗੜ੍ਹ ਨੂੰ ਜਾਂਦੀ ਕਿਸੇ ਸੜਕ ਨੂੰ ਬ੍ਰੇਕ ਕੀਤਾ ਸੀਗਾ, ਨਾ ਹਰਿਆਣੇ ਵਾਲੇ ਬਾਰਡਰ ਤੇ ਗਏ ਸੀ, ਨਾ ਉਸ ਵੇਲੇ ਜਿਹੜੇ ਲੋਕ ਧਰਨੇ ਸੀ JCB ਮਸ਼ੀਨਾਂ ਲੈ ਕੇ ਆਏ ਸੀ, ਕਿਹਾ ਵੇਖੋ ਅਸੀਂ ਤਾਂ ਤੁਹਾਡੇ ਬੈਰੀਗੇਟ ਪੁੱਟਦੇ ਨੇ, ਕੁਛ ਵੀ ਨਹੀਂ ਸੀ। ਔਰ ਇਸ ਤੋਂ ਵੀ ਅੱਗੇ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦਾ, ਔਰ ਸਰਕਾਰ ਕਿਹੜੀ? ਪੰਥ ਦੀ ਰਾਖੀ, ਪੰਥਕ ਸਰਕਾਰ। ਉਸ ਵੇਲੇ ਇਹ ਘਟਨਾਕ੍ਰਮ ਵਾਪਰਿਆ ਸੀ, ਇਸ ਕਰਕੇ ਮੈਂ ਕਹਿੰਦਾ ਕਿ ਇਹ ਬਹੁਤ ਵੱਡਾ ਮਸਲਾ ਹੈ, ਇਹ ਛੋਟਾ ਮਸਲਾ, ਕਿਉਂਕਿ ਸਰਕਾਰ ਪੰਥਕ ਹੋਵੇ, ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਇਨਸਾਫ ਦਾ ਹੋਵੇ, ਕੋਟਕਪੁਰਾ ਬਹਿਬਲ ਕਲਾਂ ਵਰਗਾ ਇੱਕ ਛੋਟਾ ਜਿਹਾ ਸ਼ਹਿਰ ਹੋਵੇ, ਕਸਬਾ ਹੈ ਬਹਿਬਲ ਕਲਾਂ, ਕੋਟਕਪੁਰਾ ਚਲੋ ਭੋਰਾ ਵੱਡਾ ਸ਼ਹਿਰ ਹੈ, ਔਰ ਉੱਥੇ ਲੋਕ ਇਨਸਾਫ ਲਈ ਬੈਠੇ ਹੋਣ ਤੇ ਉਹਨਾਂ ਦੇ ਪੁਲਿਸ ਦੀਆਂ ਲਾਠੀਆਂ, ਪੁਲਿਸ ਦੇ ਅਥਰੂ ਗੈਸ ਤੇ ਗੋਲੇ, ਪੁਲਿਸ ਵੱਲੋਂ ਪਾਣੀ ਦੀਆਂ ਬਿਸ਼ਾਰਾਂ ਤੇ ਗੋਲੀ ਤੱਕ ਚੱਲ ਜਾਏ। ਸੁਖਬੀਰ ਸਿੰਘ ਬਾਦਲ ਉਸ ਵੇਲੇ ਉਪ ਮੁੱਖ ਮੰਤਰੀ ਸੀ, ਪ੍ਰਕਾਸ਼ ਸਿੰਘ ਬਾਦਲ ਤੇ ਚਲੋ ਹੁਣ ਜਾ ਜਾਂਦੀਆਂ ਹੋ ਗਈ, ਉਸ ਵੇਲੇ ਮੁੱਖ ਮੰਤਰੀ ਸੀ। ਹੁਣ ਜਿਹੜਾ ਪੰਜਾਬ ਦੀ ਮੌਕੇ ਦੀ ਸਰਕਾਰ ਦਾ ਜ਼ਿਕਰ ਕੀਤਾ, ਉਸ ਘਟਨਾਕ੍ਰਮ ਤੋਂ ਬਾਅਦ 3 ਸਰਕਾਰ ਹੈ, ਉਸ ਵੇਲੇ ਬਾਦਲਾਂ ਦੀ ਸਰਕਾਰ, ਬਾਅਦ ਵਿੱਚ ਕਾਂਗਰਸ ਨੇ ਇਸ ਮੁੱਦੇ ਤੇ ਵੋਟਾਂ ਠੱਗੀਆਂ ਲੋਕਾਂ ਦੀਆਂ, ਫਿਰ ਆਮ ਆਦਮੀ ਪਾਰਟੀ ਨੇ ਵੀ ਮੋਟਾ ਦਾਅ ਲਾਇਆ ਵੋਟਾਂ ਤੇ ਇਸ ਮਸਲੇ ਤੇ। ਤੇ ਹੁਣ ਜਦੋਂ ਸਾਰੇ ਜਣੇ ਦਾਅ ਲਾ ਹਟੇ ਆ, ਤੇ ਜਦੋਂ ਇਹ ਮਸਲਾ ਬਹਿਬਲ ਕਲਾਂ ਤੇ ਕੋਟਕਪੂਰੇ ਵਾਲਾ ਚੰਡੀਗੜ੍ਹ ਦੀ ਅਦਾਲਤ ਵਿੱਚ ਚਲਾ ਗਿਆ, ਦੇਖੋ ਹੈਰਾਨੀਜਨਕ ਹੈ, ਪੰਜਾਬ ਦੀ ਸਰਕਾਰ ਹੇਠਲੇ ਬੈਂਚ ਦੇ ਕੋਰਟ ਦੇ ਫੈਸਲੇ ਖਿਲਾਫ ਉੱਪਰਲੇ ਬੈਂਚ ਕੋਲ ਜਾਂਦੀ ਹੈ ਕਿ ਮੁਲਾਜ਼ਮਾਂ ਨੂੰ ਅਸੀਂ ਮਹਿੰਗਾਈ ਭੱਤਾ ਨਹੀਂ ਦੇਣਾ, ਤੁਸੀਂ ਫੈਸਲਾ ਕੀਤਾ ਸੀ, ਤੁਹਾਡੇ ਫੈਸਲੇ ਦੇ ਖਿਲਾਫ ਹਾਂ ਹੇਠਲੇ ਬੈਂਚ ਦੇ। ਪ੍ਰਭ ਸੰਧੂ ਜੀ, ਸੱਚ ਇਹ ਹੈ ਕਿ ਇਸ ਮਸਲੇ ਚ ਪੰਜਾਬ ਦੀ ਸਰਕਾਰ ਨੇ ਚਾਰਜੋਈ ਨਹੀਂ ਕੀਤੀ, ਇਸ ਮਸਲੇ ਚ ਨਾ ਉੱਪਰਲੇ ਬੈਂਚ ਤੋਂ ਗਈ ਨਾ ਸੁਪਰੀਮ ਕੋਰਟ ਗਈ ਕਿ ਭਾਈ ਅਸੀਂ ਨਹੀਂ ਕੇਸ ਭੇਜਣੇ, ਅਸੀਂ ਆਪਣੇ ਪੰਜਾਬ ਦੇ ਵਿੱਚ ਰੱਖਣੇ ਆ। ਕੇਸ ਚਲੇ ਗਏ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕੋਟਕਪੂਰਾ, ਚਲੋ ਚਲੇ ਗਏ, ਚੱਲਣ ਤੇ ਸਹੀ। ਪ੍ਰਭ ਸੰਧੂ ਜੀ, ਆ ਸਮਝ ਲਓ ਕਿ ਥੋੜੇ ਦਿਨ ਪਹਿਲਾਂ ਪੰਜਾਬ ਦੀ ਸਰਕਾਰ ਵਾਲੇ ਪਾਸਿਓਂ ਜਿਹੜੇ ਸਰਕਾਰੀ ਵਕੀਲ ਹੁੰਦੇ ਆ, ਪੰਜਾਬ ਦੀ ਪੁਲਿਸ ਨੇ ਜੋ ਉਹਨਾਂ ਨੂੰ ਰਿਪੋਰਟ ਦਿੱਤੀ, ਸਟੇਟਸ ਰਿਪੋਰਟ, ਉਹ ਦਾਖਲ ਕਰਕੇ ਹਟੇ ਆ। ਅਜੇ ਸਟੇਟਸ ਰਿਪੋਰਟ ਤੱਕ ਗੱਲ ਹੈ ਕਿ ਮੌਕੇ ਦਾ ਸਟੇਟਸ ਆਇਆ, ਅਜੇ ਪੰਜਾਬ ਦੀ ਪੁਲਿਸ ਜਾਂਚ ਟੀਮਾਂ, ਪੰਜਾਬ ਦੀ ਸਰਕਾਰ ਮੂੰਹ ਭਰ ਕੇ ਇਹ ਨਹੀਂ ਕਹਿ ਸਕੀਆਂ ਕਿ ਜਾਂਚ ਮੁਕੰਮਲ ਹੈ, ਭਾਈ ਆ ਚੁੱਕੋ ਜਾਂਚ ਤੇ ਦੋਸ਼ੀਆਂ ਨੂੰ ਸਜ਼ਾ ਦਵਾ ਲਓ, ਸਾਡੇ ਵੱਲੋਂ ਚਾਰਜਸ਼ੀਟ ਤਿਆਰ ਬਰ ਤਿਆਰ ਹੈ। ਅਜੇ ਤੱਕ ਰਿਪੋਰਟਾਂ ਵਿੱਚ ਵਿਚਾਲੀ ਘੁੰਮੀ ਜਾਂਦੀਆਂ, ਮਸਲਾ ਕਦੋਂ ਤਨ ਪੱਤਣ ਲੱਗੇਗਾ ਕਿਸੇ ਨੂੰ ਨਹੀਂ ਪਤਾ। ਮੈਂ ਤਾਂਹੀਓ ਕਹਿੰਦਾ ਹੁੰਦਾ ਕਿ ਜਾਂਚ ਟੀਮਾਂ ਬਣਾਉਣ ਦਾ ਭਾਰਤ ਦੇ ਵਿੱਚ ਇੱਕੋ ਇੱਕ ਮੰਤਵ ਰਹਿ ਗਿਆ ਕਿ ਮਸਲੇ ਨੂੰ ਠੰਡੇ ਵਾਸਤੇ ਚ ਪਾਉਣਾ, ਮਸਲੇ ਨੂੰ ਲਟਕਾਉਣਾ, ਤੇ ਬਾਅਦ ਵਿੱਚ ਮਨ ਚਾਹੇ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਛ ਕਰਨਾ। ਨਹੀਂ ਤੇ ਆ ਕਿੱਡੀ ਕੁ ਗੱਲ ਸੀ, ਇੱਥੇ ਜਾਂਚ ਟੀਮਾਂ ਢਾ ਢਾ ਕੇ ਬਣਾਈ ਜਾਂਦੇ, ਨਿਕਲਿਆ ਕੁਛ ਨਹੀਂ। ਕੁੰਵਰ ਵਿਜੇ ਪ੍ਰਤਾਪ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ, ਜਿਹੜੀ ਮੌਕੇ ਦੀ ਸਰਕਾਰ ਇਹਦੇ ਕੋਲ ਤੇ ਇਸ ਮਸਲੇ ਚ ਕਹਿ ਲਈਏ ਕਿ ਬਹੁਤ ਵੱਡਾ ਇੱਕ ਹੀਰਾ ਸੀਗਾ ਕੁੰਵਰ ਵਿਜੇ ਪ੍ਰਤਾਪ, ਜਿਹਨੂੰ ਨਾਲ ਲੈ ਕੇ ਚਾਹੁੰਦੇ ਤੇ ਕੇਸ ਕਿਸੇ ਨਾ ਕਿਸੇ ਤਨ ਪੱਤਣ ਲੱਗ ਸਕਦਾ ਸੀ, ਪਰੰਤੂ ਨਹੀਂ ਲਾਉਣਾ। ਕੇਵਲ ਸਿਆਸਤ ਕਰਨੀਆਂ, ਪਿਛਲਿਆਂ ਨੇ ਵੀ ਕੀਤੀ, ਹੁਣ ਵੀ ਕੀਤੀ ਹੈ। ਚੰਡੀਗੜ੍ਹ ਦੀ ਅਦਾਲਤ ਵਿੱਚ ਦੋਵੇਂ ਕੇਸ ਜਾ ਚੁੱਕੇ ਆ। ਜੇ ਮੈਂ ਦੋਸ਼ੀਆਂ ਦੀ ਗੱਲ ਕਰਾਂ ਤੇ ਸਮੇਤ ਸੈਣੀ ਵੀ ਇਸ ਮਸਲੇ ਚ ਦੋਸ਼ੀ ਆ, ਜਿਹੜੀਆਂ ਮੁੱਢਲੀਆਂ ਚਾਰਜ ਸ਼ੀਟਾਂ ਪੇਸ਼ ਹੋ ਚੁੱਕੀਆਂ, ਜਿਹੜਾ ਕੇਸ ਚੱਲਦਾ ਹੈ, ਸੁਖਵੀਰ ਸਿੰਘ ਬਾਦਲ ਵੀ ਉਸ ਵਿੱਚ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੈ, ਪਰਮਰਾਜ ਸਿੰਘ, ਉਮਰਾ ਰੰਗਲ ਵਰਗੇ ਜਿਹੜੇ ਉਸ ਵੇਲੇ ਆਈ ਜੀ ਸਨ, ਡੀ ਆਈ ਸੀ, ਉਹ ਵੀ ਦੋਸ਼ੀ ਹੈ, ਚਰਨਜੀਤ ਸ਼ਰਮਾ ਜਿਹੜਾ ਮੌਕੇ ਦਾ SSP, ਉਹ ਵੀ ਦੋਸ਼ੀ ਹੈ। ਖੈਰ ਹੁਣ ਤੇ ਰਿਟਾਇਰ ਹੈ,

0: ਬਾਈਬਲ ਕਲਾਂ ਤੇ ਕੋਟ ਪੂਰਾ, ਪਰੰਤੂ ਮਹੱਤਵਪੂਰਨ ਹੈ ਲੋਕਾਂ ਦੇ ਲਈ, ਲੋਕਾਂ ਦੀਆਂ ਭਾਵਨਾਵਾਂ ਦੇ ਲਈ, ਸਿੱਖ ਸੰਗਤ ਲਈ, ਪੰਜਾਬੀਆਂ ਲਈ, ਸਰਕਾਰ ਕਿਸੇ ਲਈ, ਪੋਲੀਟੀਕਲ ਪਾਰਟੀ ਕਿਸੇ ਲਈ ਇਹ ਮਹੱਤਵਪੂਰਨ ਨਹੀਂ ਹੈ। ਤਾਂਹੀਓ ਇੰਨੇ ਸਾਲ ਹੋ ਗਏ ਕਿ ਮਸਲਾ ਲਟਕਿਆ ਹੋਇਆ। ਹੁਣ ਭਾਵੇਂ ਸੁਣਵਾਈ ਚੰਡੀਗੜ੍ਹ ਦੀ ਅਦਾਲਤਾਂ 'ਚ ਸ਼ਿਫਟ ਹੋ ਗਈ ਹੈ, ਪਰੰਤੂ ਅਜੇ ਵੀ ਕਾਨੂੰਨੀ ਘੁੰਮਣ ਘੇਰੀਆਂ 'ਚ ਘੁੰਮੀ ਜਾਂਦੀ ਹੈ। ਪੰਜਾਬ ਦੀ ਮੌਕੇ ਦੀ ਸਰਕਾਰ ਜਿਹੜੀ ਇਸ ਮਸਲੇ ਤੇ ਲਗਾਤਾਰ ਜਾਂਚ ਕਰਾ ਰਹੀ, ਉਹ ਜਾਂਚ ਹੀ ਜਾਂਚ ਆ, ਅਜੇ ਤੱਕ ਕਿਸੇ ਤਨ ਪਤ ਨਹੀਂ ਲੱਗੀ।
1: ਸੋ ਬਿਲਕੁਲ ਜੀ, 905-673-33 ਦੀ ਇੱਕ ਛੋਟੀ ਜਿਹੀ ਬੇਨਤੀ ਆ ਕਿ ਬਹੁਤ ਸਾਰੇ ਸਾਡੇ ਪਰਿਵਾਰ ਸਿਰਫ ਇਸ ਕਰਕੇ ਕਾਲ ਕਰਦੇ ਆ ਕਿ ਉਹਨਾਂ ਨੇ ਕਾਲ ਕਰਕੇ ਰੇਡੀਓ ਸੁਣਨਾ ਹੁੰਦਾ, ਉਸ ਵਾਸਤੇ ਮੈਂ ਤੁਹਾਨੂੰ ਇੱਕ ਅਲੱਗ ਨੰਬਰ ਦਿੰਦਾ ਹਾਂ ਤਾਂ ਕਿ ਬਹੁਤ ਸਾਰੇ ਸਰੋਤਿਆਂ ਦੀਆਂ ਕਾਲਸ ਰਹਿ ਜਾਂਦੀਆਂ। ਸੋ 416-477-2040 ਤੁਸੀਂ ਇਹ ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ, ਟਰੱਕਾਂ ਦੇ ਵਿੱਚ, ਘਰ ਤੋਂ, ਜਿੱਥੋਂ ਜਿੱਥੋਂ ਤੁਸੀਂ ਰੇਡੀਓ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਲਾਈਵ। 416-477-2040, 416-477-2040 ਤੇ ਤੁਸੀਂ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ, ਕਿਉਂਕਿ ਤੁਸੀਂ ਕਾਲ ਜਦੋਂ ਹੋਲਡ ਕਰ ਲੈਂਦੇ ਹੋ ਤਾਂ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਨਹੀਂ ਪਹੁੰਚ ਪਾਉਂਦੇ, ਬਹੁਤ ਸਾਰੇ ਸਪੋਂਸਰਾਂ ਦੀਆਂ ਕਾਲ ਨਹੀਂ ਆ ਪਾਉਂਦੀਆਂ। ਤੁਸੀਂ ਇਸ ਨੰਬਰ ਨੂੰ ਡਾਇਲ ਕਰਨਾ ਅਤੇ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣਨਾ ਆ। ਇੱਕ ਵਾਰ ਫਿਰ ਮੈਂ ਨੰਬਰ ਦੇ ਦੇਣਾ, 416-477-2040, 416-477-2040 ਤੇ ਤੁਸੀਂ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਸਾਂਝਾ ਵਿਰਸਾ ਵੱਲੋਂ, ਰੇਡੀਓ ਪ੍ਰੋਗਰਾਮ ਹਰਜੀਤ ਸਿੰਘ ਜੰਜੂਆ ਵੱਲੋਂ ਇੱਕ ਸਾਂਝਾ ਵਿਰਸਾ ਪਿਕਨਿਕ ਕਰਵਾਈ ਜਾ ਰਹੀ ਹੈ ਬੱਲੇ ਬੱਲੇ ਫਾਰਮ ਦੇ ਵਿੱਚ, ਉਹਦਾ ਮੈਸੇਜ ਤੁਹਾਨੂੰ ਦੇ ਦਿੰਦੇ ਹਾਂ।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ,
3: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ।
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ, ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ।
3: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ, ਪੂਰਾ ਪਿਕਨਿਕ ਵਾਲਾ ਮਾਹੌਲ, ਪੰਜਾਬ ਵਾਲੀਆਂ ਵਾਈਬਸ। ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ, 13219 ਚਿੰਕੂਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5594।
1: 905-673-33 ਨਾਲ ਦੀ ਨਾਲ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ 'ਤੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਅਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ।
4: ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕੁਆਫੈਕਸ ਤੇ ਸਾਰੀ ਰਿਪੋਰਟ ਜਿਹੜੀ ਆ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੌਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ 'ਚੋਂ ਐਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 647-539-4499। ਧੰਨਵਾਦ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਨਾਲ ਦੀ ਨਾਲ ਹਰਵੀਨ ਮਾਵੀ ਜੀ ਹੁਣਾਂ ਦਾ ਸੁਨੇਹਾ ਤੁਹਾਨੂੰ ਦੇ ਦਈਏ। ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ ਹੈ, ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਢਵਾਉਣਾ ਚਾਹੁੰਦੇ ਹੋ ਤਾਂ ਹਰਵੀਨ ਮਾਵੀ ਜੀ ਉਹਨਾਂ ਨਾਲ ਰਾਬਤਾ ਕਰ ਲੈਣਾ। ਇਹਨਾਂ ਕੋਲ ਮਲਟੀ ਡਿਸਕਾਊਂਟਸ ਆਏ ਹੋਏ ਨੇ, ਗਰੁੱਪ ਡਿਸਕਾਊਂਟ, ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਘਟਾ ਦੇਣਗੇ। ਹਿੰਦੀ, ਪੰਜਾਬੀ, ਉਰਦੂ ਦੇ ਵਿੱਚ ਸੇਵਾਵਾਂ ਦਿੰਦੇ ਨੇ। 647-287-0976, 647-287-0976, ਹਰਵੀਨ ਮਾਵੀ ਜੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ

0: ਦਿਨ ਬਹੁਤ ਸਾਰੇ ਬਿੱਲ ਪੇਸ਼ ਹੋਏ, ਪਰ ਜਿਸ ਬਿੱਲ ਦਾ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ, ਜਿਸ ਦਾ ਬੜਾ ਵਿਰੋਧ ਹੋਇਆ, ਪੱਖ 'ਚ ਵੀ ਆਏ ਲੋਕ, ਪਰੰਤੂ ਉੱਥੇ ਸਭ ਤੋਂ ਅਹਿਮ ਬੇਅਦਬੀ ਬਿੱਲ, ਬੇਅਦਬੀ ਸੋਧ ਬਿੱਲ, ਉਹ ਗਏ ਵੀ ਰਿਹਾ ਜੀ। ਇਹ ਤਾਂ ਕੀ ਕਾਰਨ?
1: ਸੰਧੂ ਜੀ, ਅੱਜ ਪੰਜਾਬ ਦੀ ਵਿਧਾਨ ਸਭਾ ਦੀ ਸੈਸ਼ਨ ਦਾ ਜਿਹੜਾ ਮੌਨਸੂਨ ਸੈਸ਼ਨ, ਉਹਦਾ ਆਖਰੀ ਦਿਨ ਹੈ। ਉਵੇਂ ਤਰੀਕਾਂ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ 5 ਦਿਨ ਪਹਿਲਾਂ ਲੱਗੇ, ਅੱਜ 6ਵਾਂ ਦਿਨ ਹੈ ਜਿਹਨੂੰ ਵਰਕਿੰਗ ਡੇ ਆਖਦੇ ਆ। ਉਵੇਂ ਤੇ 3 ਤਰੀਕ ਦਾ ਸ਼ੁਰੂ, ਅੱਜ 10 ਤਰੀਕ। ਜਿਹੜੇ ਪਹਿਲੇ 4-5 ਦਿਨ ਸੀ, ਮੈਂ ਸਰੋਤਿਆਂ ਨਾਲ ਇੱਥੇ ਸਾਂਝ ਪਾਉਂਦਾ ਰਿਹਾ, ਕੁਝ ਇਹੋ ਜਿਹੇ ਮਤੇ ਪਾਸ ਕੀਤੇ ਗਏ ਜਿਹੜੇ ਸਮੇਂ ਦੇ ਸੰਦਰਭ ਵਿੱਚ ਜ਼ਰੂਰੀ ਵੀ ਸੀਗੇ ਤੇ ਸਿਆਸੀ ਤੌਰ ਤੇ ਪੰਜਾਬ ਦੀਆਂ ਜਿਹੜੀਆਂ ਬਹੁਤੀਆਂ ਸਿਆਸੀ ਪਾਰਟੀਆਂ ਨੂੰ ਮਾਫਕ ਵੀ ਬੈਠਦੇ ਸੀ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਬੜੇ ਸੂਤ ਬੈਠਦੇ ਸੀ। ਉਹ ਮਤੇ ਲਿਆਂਦੇ ਗਏ ਤੇ ਉਹ ਮਤੇ ਪਾਸ ਕੀਤੇ ਗਏ, ਚਾਹੇ ਉਹ ਵਿਦਿਆਰਥੀਆਂ ਦੀ ਕੁੱਟਮਾਰ ਦੀ ਗੱਲ ਸੀ, ਚਾਹੇ ਕੋਈ ਏਦਾਂ ਦੇ ਹੋਰ ਮਸਲੇ, E20 ਤੇਲ ਵਾਲਾ ਮਸਲਾ ਤੇ ਏਦਾਂ ਦਾ ਵੀ ਅਸੀਂ ਮਤਾ ਵੇਖਿਆ ਕਿ ਆਪਣੀ ਸਿਫਤ ਆਪ ਹੀ ਇੱਕ ਮਤੇ ਚ ਕਰ ਲਈ ਕਿ ਪੰਜਾਬ ਦੇ ਲਈ ਡਿਵੈਲਪਮੈਂਟ ਬੜੀ ਹੋਈ, ਇਸ ਕਰਕੇ ਪੰਜਾਬ ਦੀ ਸਰਕਾਰ ਦਾ ਪ੍ਰਸ਼ੰਸਾ ਮਤਾ। ਅੱਜ ਦੀ ਵੀ ਗੱਲ ਕਰਾਂ ਤੇ ਅੱਜ ਵੀ ਡਾਕਟਰ ਅਮਨਦੀਪ ਕੌਰ, ਇਹਨਾਂ ਦੇ ਇੱਕ ਵਿਧਾਇਕ ਹੈ ਬੀਬੀ ਜੀ ਅਮਨਦੀਪ ਕੌਰ, ਨੇ ਵੀ ਇੱਕ ਮਤਾ ਜਿਹੜਾ ਪੇਸ਼ ਕੀਤਾ ਤੇ ਆਪ ਹੀ ਉਹਨਾਂ ਨੇ ਪਾਸ ਵੀ ਕਰ ਲਿਆ ਹੋਣਾ। ਕਹਿੰਦੇ ਕਿ ਸਰਕਾਰ ਨੇ ਨਾ, ਜਿਹੜੀ ਮਾਨ ਸਰਕਾਰ ਹੈ, ਇਹ ਸੂਬੇ ਦੀਆਂ ਔਰਤਾਂ ਲਈ ਬੜੇ ਚੰਗੇ ਕੰਮ ਕੀਤੇ ਆ ਤੇ ਲਈ ਧੰਨਵਾਦੀ ਮਤਾ। ਜਿਵੇਂ ਤੁਸੀਂ ਵੀ ਕਹਿੰਦੇ ਹੁੰਦੇ ਕਿ ਆਪੇ ਹੀ ਮੈਂ ਰੱਜੀ ਪੁੱਜੀ ਤੇ ਮੇਰੇ ਆਪੇ ਮੇਰੇ ਬੱਚੇ ਜੀਣ, ਪਹਿਲਾਂ ਤੇ ਮਤਿਆਂ ਦੀ ਪੰਡ ਇਹਨਾਂ ਦੀ ਆਪਣੀ ਨਹੀਂ ਮੁੱਕੀ ਕਿ ਆਪਣੀਆਂ ਸਿਫਤਾਂ ਆਪ ਹੀ ਕਰਾਈ ਗਏ। ਫਿਰ ਜਿਹੜੀ ਅਸਲ ਗੱਲ ਹੁੰਦੀ ਹੈ, ਜਿਹਦੇ ਬਾਰੇ ਮੈਂ ਹਮੇਸ਼ਾ ਕਹਿੰਦਾ ਕਿ ਇਹ ਕਾਨੂੰਨ ਦੇ ਮੰਦਰ ਹੈ ਜਿੱਥੇ ਲੋਕਾਂ ਦਾ ਭਵਿੱਖ ਲਿਖਿਆ ਜਾਂਦਾ ਹੈ। ਭਵਿੱਖ ਕੋਈ ਹੱਥਾਂ ਦੀਆਂ ਲਕੀਰਾਂ ਤੇ ਨਹੀਂ ਹੁੰਦਾ, ਲੋਕਾਂ ਨੂੰ ਕਹਿੰਦੇ ਤੇ ਇਹੀ ਹੈ ਕਿ ਜੋ ਤੁਹਾਡੀ ਕਿਸਮਤ 'ਚ ਆ ਉਹੀ ਵਾਪਰਨਾ ਹੈ, ਕਿਉਂਕਿ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣਾ ਹੈ। ਪਰੰਤੂ ਕਿਸੇ ਦੇਸ਼ ਦੀ ਜਨਤਾ ਦਾ ਭਵਿੱਖ ਜਿਹੜਾ, ਪ੍ਰਭ ਸੰਧੂ ਜੀ, ਸੱਚਾਈ ਇਹ ਹੈ ਕਿ ਉੱਥੋਂ ਦੀਆਂ ਲੋਕ ਸਭਾ ਜਾਂ ਸੂਬਿਆਂ ਦੀਆਂ ਵਿਧਾਨ ਸਭਾ 'ਚ ਲਿਖਿਆ ਜਾਂਦਾ ਹੈ। ਪਰ ਪੰਜਾਬ ਦੀ ਵਿਧਾਨ ਸਭਾ 'ਚ ਅੱਜ 9 ਕਹਿੰਦੇ ਆ ਕਿ ਬਿੱਲ ਅੱਜ ਲੈ ਕੇ ਆਉਣੇ ਆ। ਪਹਿਲੇ 4 ਦਿਨ ਇਹਨਾਂ ਨੂੰ ਪੁੱਛੇ ਕਿ ਜਿਹੜੇ ਪਹਿਲੇ 5 ਦਿਨ ਹੈ ਤੁਸੀਂ ਰੋਜ਼ 1-1, 2-2 ਕਰਕੇ ਲੈ ਆਉਂਦੇ, ਕੋਈ ਚਰਚਾ ਕਰਦੇ, ਕੋਈ 5-7-8 ਘੰਟੇ ਕੋਈ ਗੱਲਾਂ ਬਾਤਾਂ ਕਰ ਲੈਂਦੇ, ਲੋਕਾਂ ਦੀਆਂ ਵੋਟਾਂ ਲਈਆਂ, ਤੁਸੀਂ ਫੰਡ ਲੈਣਾ, ਤੁਸੀਂ ਕਿਹੜਾ ਉੱਥੇ ਵਿਹਲੇ ਬੈਠੇ ਹੋ ਇਕੱਲਾ ਤਨਖਾਹ ਤੇ? ਅੱਜ ਤੇ ਤੁਹਾਡੇ ਓਦਾਂ ਹੀ ਬੜੇ ਮੋਟੇ ਪੈਸੇ ਪੈਂਦੇ ਆ, ਏਡਾ ਵੱਡਾ ਖਰਚ ਕਰਦੇ ਹੋ ਲੋਕਾਂ ਦੇ ਪੈਸੇ ਦਾ। ਪਰੰਤੂ ਨਹੀਂ ਹੋ, ਕਿਉਂਕਿ ਗੱਲ ਇਹੋ ਹੈ ਕਿ ਨਾ ਕਿਸੇ ਨੇ ਪੜ੍ਹਨੇ ਆ ਨਾ ਪੜ੍ਹਾਉਣੇ ਆ। ਜਿਹੜੇ ਸੱਤਾਧਾਰੀ ਹੁੰਦੇ ਆ ਉਹਨਾਂ ਨੇ ਹੱਥ ਖੜਾ ਕਰਨਾ ਜੋ ਅਗਲੇ ਨੇ ਕਿਹਾ, ਤਾਂ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਵਿੱਚ ਕੀ ਹੈ, ਨਹੀਂ ਤੇ ਸਬੂਤ ਮੈਂ ਦੇ ਦਿੰਦਾ। ਕਿਉਂਕਿ ਮੈਂ 1 ਦਿਨ ਪਹਿਲਾਂ ਪ੍ਰਭ ਸੰਧੂ ਜੀ ਜ਼ਿਕਰ ਕੀਤਾ ਸੀ ਕਿ ਵਿਧਾਨ ਸਭਾ 'ਚ ਜਿਹੜੇ ਬਹੁਤੇ ਬਿੱਲ ਪਾਸ ਹੁੰਦੇ ਆ, ਬਹੁਤੇ ਵਿਧਾਇਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਉਹ ਬਿੱਲ ਹੈ ਕੀ ਹੈ। ਪੱਤਰਕਾਰ ਭਾਈਚਾਰੇ ਨੂੰ ਕਈ ਵਾਰੀ ਵੱਧ ਪਤਾ ਹੁੰਦਾ। ਉਹਦਾ ਸਬੂਤ ਇਹ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਐਕਟ ਤੇ ਜਥੇਦਾਰ ਸਾਹਿਬ ਨੇ ਤਲਬ ਕੀਤੇ, ਉੱਥੇ ਬਹੁਤਿਆਂ ਨੇ ਸੱਚ ਬੋਲ ਦਿੱਤਾ ਸੀ ਕਿ ਅਸੀਂ ਤੇ ਪੜ੍ਹੇ ਵੀ ਨਹੀਂ ਜੀ, ਮੌਕੇ ਤੇ ਸਾਡੇ ਕੋਲ ਆਉਂਦੇ ਆ ਟੇਬਲ ਦੇ ਉੱਪਰ। ਵਿਰੋਧੀ ਕਹਿੰਦੇ ਕਰੀਏ ਤੇ ਕੀ ਕਰੀਏ, ਜੇ ਅਸੀਂ ਹੱਕ 'ਚ ਨਹੀਂ ਬੋਲਦੇ ਫਿਰ ਸਾਨੂੰ ਗਦਾਰ ਕਹਿੰਦੇ ਆ, ਸਾਨੂੰ ਵੀ ਹੱਥ ਖੜਾ ਕਰਨਾ ਪੈਂਦਾ। ਮੌਕੇ ਤੇ ਕਹਿੰਦੇ ਕੰਪਿਊਟਰ ਦੀਆਂ ਸਕਰੀਨਾਂ ਤੇ ਆ ਜਾਂਦੇ, ਕੀ ਮੌਕੇ ਤੇ ਪੜ੍ਹਨਾ ਤੇ ਕੀ ਪੜ੍ਹਾਉਣਾ। ਇਹ ਗੱਲ ਮੈਂ ਨਹੀਂ ਕਹਿੰਦਾ, ਪੰਜਾਬ ਦੀ ਸੱਤਾਧਾਰੀ ਦੇ ਵਿਧਾਇਕਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਅੱਗੇ ਜਦੋਂ ਤਲਬ ਕੀਤੀ ਸੀ, ਖੜ ਕੇ ਕਬੂਲ ਕੀਤੀ ਸੀ। ਇਹ ਇਕੱਲਾ ਮਸਲਾ ਬੇਅਦਬੀ ਦਾ ਨਹੀਂ, ਸਾਰੇ ਕਾਨੂੰਨਾਂ ਦਾ ਇਹ ਹੋਏ। ਹੁਣ ਅੱਜ 9 ਜਿਹੜੇ ਵੱਖ ਵੱਖ ਕਾਨੂੰਨ ਜਾਂ ਸੋਧਾਂ ਨੇ ਉਹ ਲੈ ਕੇ ਆਉਂਦੀਆਂ ਹੈ, ਘੰਟੇ ਤੇ ਉਹਨਾਂ ਹੀ ਕਾਰਵਾਈ ਹੈ ਤੇ 9 ਹੁਣ ਉਹ 'ਚ ਕੀ ਚਰਚਾ ਕਰਾ ਲੈਣਗੇ। ਹਾਲਾਂਕਿ ਜਿਹੜੇ 3-4 ਤੇ ਉਹੀ ਹੈ ਕਿ ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਵਾਰ ਵਾਰ ਇੱਕ ਗੱਲ ਨੂੰ ਆਪਣੇ ਪੱਖ ਵਿੱਚ ਪ੍ਰਚਾਰਨਾ, ਜੀ ਅਸੀਂ ਪ੍ਰਾਈਵੇਟ ਸਕੂਲਾਂ ਦੇ ਲਈ 5% ਫੀਸਾਂ ਦੀ ਜਿਹੜਾ ਬਿਲਕੁਲ ਕਾਨੂੰਨ ਬਣਾ ਦਿੱਤਾ ਕਿ 5% ਤੋਂ ਵੱਧ ਨਹੀਂ ਇੱਕ ਸਾਲ 'ਚ ਵਧਾ ਸਕਦੇ, ਉਹਨੂੰ ਅੱਜ ਮਾਨਤਾ ਦਿੱਤੀ ਹੈ। ਫਿਰ ਆਊਟਸੋਰਸ ਜਿਹੜੇ ਕਾਮੇ ਨੇ ਵੱਖ ਵੱਖ ਵਿਭਾਗਾਂ ਤੇ, ਉਹ ਠੇਕੇ ਤੇ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਗੱਲ ਪਹਿਲਾਂ ਵੀ ਹੋ ਗਈ, 2 ਤੇ ਇਹੀ ਹੈ। ਕੋਈ ਪੰਚਾਇਤੀ ਰਾਜ ਸੋਧ ਬਿੱਲ ਹੈ। ਹੁਣ ਤੁਸੀਂ ਸਵਾਲ ਜੇ ਮੈਨੂੰ ਸਰੋਤੇ ਪੁੱਛਣ ਕਿ ਇਹ ਕੀ ਹੈ, ਗੱਲ ਤੇ ਫਿਰ ਉਹੀ ਹੈ, ਜਿੱਥੇ ਪੰਜਾਬ ਦੀ ਸਰਕਾਰ ਪਹਿਲਾਂ ਕੁਛ ਘੰਟੇ ਜਾਂ 1-2 ਦਿਨ ਖੋਲ ਦੇਵੇ ਕਿ ਭਾਈ ਆਹ ਬਿੱਲ ਆ, ਇੱਥੇ ਚਰਚਾ ਕਰੋ, ਜੇ ਨੈਗੇਟਿਵ ਪੋਜ਼ਿਟਿਵ ਬੋਲਣਾ ਬੋਲੋ, ਅਸੀਂ ਪਾਸ ਫਿਰ ਕਰਨਾ, ਪਤਾ ਤੇ ਮੌਕੇ ਤੇ ਲੱਗਦਾ। ਫਿਰ ਪੰਜਾਬ ਗੁੱਡਸ ਐਂਡ ਸਰਵਿਸਿਸ ਟੈਕਸ ਸੋਧ ਬਿੱਲ 2026 ਹੈ। ਆ ਤਾਜ਼ਾ ਤਰੀਰ ਮੈਨੂੰ ਪਤਾ ਲੱਗਾ ਕਿ ਇੱਕ ਨਵਾਂ ਬਿੱਲ ਜਿਹਦੇ ਵਿੱਚ ਬਿਜਲੀ ਦੇ ਮੇਨਟੇਨੈਂਸ ਖਰਚ ਜਿਹੜੇ ਹੁਣ ਮੀਟਰਾਂ ਦੇ ਵਿੱਚ ਭਾਵਕੀ ਬਿਜਲੀ ਬਿੱਲ 'ਚ ਲੱਗ ਕੇ ਆਉਣਗੇ, ਉਹ ਵੀ ਇੱਕ ਐਕਟ ਪਾਸ ਕੀਤਾ ਜਾ ਰਿਹਾ। ਸਿੱਖਿਆ ਨਾਲ ਸੰਬੰਧਿਤ ਜਿਹੜਾ ਡਿਜੀਟਲ ਯੂਨੀਵਰਸਿਟੀਆਂ ਨੂੰ ਮਾਨਤਾ ਦੇਣੀ ਸੀ, ਉਹ ਬਿੱਲ ਹੈਗੇ ਆ। ਸੋ 9 ਵੇਲੇ ਲੈ ਜਿਹੜੇ 9 ਘੰਟੇ ਨੇ ਅਸੀਂ ਕਹਿ ਸਕਦੇ 2 ਢਾਈ 3 ਘੰਟੇ ਚ ਹੀ ਪਾਸ ਪੂਸ ਇਹਨਾਂ ਨੇ ਕਰਦੇ ਨੇ, ਕਿਉਂਕਿ ਇੱਕ ਜਣੇ ਨੇ ਬੋਲਣਾ, ਬਾਕੀ ਜੇ ਇੱਕ ਜਣੇ ਨੇ ਤਕੀਦ ਕਰਨੀ ਤੇ ਬਾਕੀ ਨੇ ਹੱਥ ਖੜੇ ਕਰਕੇ ਕਹਿਣਾ ਠੀਕ ਹੈ। ਤੇ ਸਪੀਕਰ ਸਾਹਿਬ ਤੇ ਪਹਿਲਾਂ ਹੀ ਪਤਾ ਹੁੰਦਾ ਕਿ ਜਿਹੜਾ ਜਿਹੜਾ ਇਸ ਸਦਨ ਦੇ ਵਿੱਚ ਸਰਕਾਰ ਨੇ ਲੈ ਕੇ ਆਉਣਾ ਉਹ ਪਾਸ ਹੀ ਪਾਸ ਹੈ, ਵਿਰੋਧੀ ਜੋ ਮਰਜ਼ੀ ਕਹੀ ਜਾਣ। ਸੋ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਹੈ, ਰੌਲੇ ਰੱਪੇ ਖੈਰ ਅੱਜ ਵੀ ਕਾਫੀ ਪਏ ਹੈ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਉਹ ਤੇ ਕਹਿੰਦੇ ਸੈਸ਼ਨ ਲੰਬਾ ਕਰੋ, ਪਰੰਤੂ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਔਰ ਉਹਦੇ ਵਿੱਚ ਮਨਪ੍ਰੀਤ ਆਲੀ ਦਾ ਜ਼ਿਕਰ ਹੈ, ਮਨਪ੍ਰੀਤ ਆਲੀ ਹੁਣਾਂ ਨੇ ਜਿਹੜਾ ਗੱਲ ਕੀਤੀ ਕਿ ਭਾਈ ਰਾਜ ਜਿਹੜੀਆਂ ਸੀਟਾਂ ਵਧਾਉਣ ਦੀ ਗੱਲ ਚੱਲ ਰਹੀ ਹੈ ਇਸ ਵੇਲੇ ਭਾਰਤ ਦੇ ਵਿੱਚ, ਇਹਨੂੰ ਹੱਦਬੰਦੀ ਆਖਦੇ ਹੈ। ਉਹਦੇ ਵਿੱਚ ਕਹਿੰਦੇ ਮੰਗ ਕਰੋ ਕਿ ਰਾਜ ਸਭਾ ਵਿੱਚ ਹਰੇਕ ਸੂਬੇ ਨੂੰ ਬਰਾਬਰ ਦਾ ਦਰਜਾ ਹੋਵੇ, ਕਹਿੰਦੇ ਇਹ ਵੀ ਮਤਾ ਪਾਸ ਕਰੋ। ਇਹ ਮਨਪ੍ਰੀਤ ਆਲੀ ਨੇ ਗੱਲ ਰੱਖੀ ਹੈ। ਔਰ ਜਿਹੜਾ ਬਿੱਲ ਅਸੀਂ ਤੁਸੀਂ ਸਾਰੇ ਅਡੀਕ ਰਹੇ ਸੀ ਕਿ ਬੇਅਦਬੀਆਂ ਵਿੱਚ ਸੋਧ ਐਕਟ ਜਿਹੜਾ ਅਕਾਲ ਤਖ਼ਤ ਵਾਲੇ ਪਾਸਿਓਂ ਹੁਕਮ ਹੋਇਆ ਹੈ, ਉਹਨਾਂ ਨੇ ਸਧਾਰਨ ਸ਼ਬਦਾਂ ਚ ਨਹੀਂ ਕਿਹਾ ਹੁਕਮ ਕੀਤਾ ਹੋਇਆ, ਤੇ ਉਹ ਗੱਲ ਮੈਂ ਬੜਾ ਸਾਫ਼ ਕਹਿੰਦਾ ਕਿ ਉਹ ਜਾਂਦੀ ਹੋਈ ਰਹੀ ਹੈ, ਇੱਧਰ ਉੱਧਰ ਹੋ ਗਈ ਹੈ, ਭਾਵ ਕਿ ਅੱਜ ਬਿਲਕੁਲ ਵੀ ਵਿਧਾਨ ਸਭਾ ਚੋਂ ਸੋਧ ਬਿੱਲ ਨਹੀਂ ਆ ਰਿਹਾ। ਜਿਹੜਾ ਥੋੜਾ ਬਹੁਤਾ ਕੁਝ ਇੱਕ ਸਰਕਾਰ ਦੇ ਨੁਮਾਇੰਦਿਆਂ ਨੇ ਇਸ਼ਾਰਾ ਕੀਤਾ ਜੀ, ਕਹਿੰਦੇ ਜੀ ਉਹ ਚਰਚਾ ਚੱਲ ਰਹੀ ਹੈ ਤੇ ਜਿਹੜੀ ਚਰਚਾ ਤੋਂ ਬਾਅਦ ਉੱਤੇ ਫਾਈਨਲ ਠੱਪਾ ਲੱਗਣਾ ਹੈ। ਅਸਲ ਵਿੱਚ ਕਹਾਣੀ ਇਹ ਹੈ ਕਿ ਉੱਧਰੋਂ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਵੀ ਬਹੁਤੇ ਮੈਨੂੰ ਇਸ ਮਾਮਲੇ ਚ ਕੋਈ ਸਰਗਰਮ ਨਹੀਂ ਨਜ਼ਰ ਆ ਰਹੇ, ਉਹ ਵੀ ਢਿੱਲੇ ਪਏ ਆ, ਤੇ ਸਰਕਾਰ ਵੀ ਬਹੁਤਾ ਸੋਧ ਕਰਨਾ ਚਾਹੁੰਦੀ ਨਹੀਂ। ਇਸ ਕਰਕੇ ਉਹ ਜਿਹੜਾ ਮਸਲਾ ਮੈਨੂੰ ਲੱਗਦਾ ਕਿ ਹਵਾ ਚ ਲਟਕ ਗਿਆ ਹੈ।
0: ਬਿਲਕੁਲ ਜੀ, 905-673-3337, 905-673-3337 ਸੁਣਿਆ ਰਹੇ ਪੰਜਾਬੀ ਲਹਿਰ।
2: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।
0: ਬਿਲਕੁਲ ਜੀ, ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਹੁੰਦੀ ਹੈ, ਟੌਪ ਚੁਆਇਸ ਇੰਸ਼ੋਰੈਂਸ ਪਰਿਵਾਰਾਂ ਨੂੰ ਸੁਰੱਖਿਆ ਤੇ ਫਾਈਨੈਂਸ਼ੀਅਲ ਪਲੈਨਿੰਗ ਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਤੇ ਹੈਲਥ ਡੈਂਟਲ ਪਲਾਨ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। 416-817-6500, 416-817-6500 ਤੇ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨਾਲ ਗੱਲਬਾਤ ਕਰਨੀ ਹੈ। ਨਾਲ ਦੀ ਨਾਲ ਹਰਮਨ ਬੱਤਾ ਦੇ ਮੌਰਗੇਜ ਬ੍ਰੋਕਰ, ਤੁਸੀਂ ਉਹਨਾਂ ਨੂੰ ਯਾਦ ਰੱਖਣਾ ਆ। ਮੌਰਗੇਜ ਦਾ ਕੋਈ ਵੀ ਮਸਲਾ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੋਵੇ ਤਾਂ ਹਰਮਨ ਬੱਤਾ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਹਾਨੂੰ ਮੌਰਗੇਜ ਨਹੀਂ ਮਿਲ ਰਹੀ ਤਾਂ ਤੁਸੀਂ 6476859000, 647-685-9000 ਤੇ ਹਰਮਨ ਬੱਤਾ ਜੀ ਹੁਣ ਨਾਲ ਗੱਲਬਾਤ ਕਰ ਲੈਣੀ ਹੈ। ਚੱਲਦੇ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਝਾਰਖੰਡ ਵਿੱਚ ਵਿਦਿਆਰਥੀ ਅੰਦੋਲਨ ਸੂਬਾ ਸਰਕਾਰ ਤੇ ਭਾਰੀ ਪੈਣ ਲੱਗ ਗਿਆ ਹੁਣ ਜੀ।
1: ਸੰਧੂ ਜੀ, ਬੀਤੇ ਕੱਲ ਮੈਂ ਇਸ ਪਲੇਟਫਾਰਮ ਤੇ ਇੱਕ ਸਾਂਝ ਪਾਈ ਸੀ ਕਿ ਭਾਰਤ ਦੇ ਜਿਹੜੇ ਜਨ ਜੀ ਹੈ, ਜਿਹੜੇ ਇੱਕ ਵਿਸ਼ੇਸ਼ ਉਮਰ ਗਰੁੱਪ ਦੇ ਨੌਜਵਾਨ ਹੈ, ਉਹਨਾਂ ਨੇ ਭਾਰਤੀ ਸਿਆਸਤਦਾਨਾਂ ਨੂੰ ਪੜ੍ਹਨੇ ਪਾ ਦਿੱਤਾ, ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਇਹ ਏਜ ਗਰੁੱਪ ਆ ਨਾ, ਜੇ ਆਪਣੀ ਆਈ ਤੇ ਆ ਜਾਏ ਤੇ ਫਿਰ ਆ ਗਿਆ। ਆ ਥੋੜੇ ਦਿਨ ਪਹਿਲਾਂ ਅਸੀਂ ਜੰਤਰ ਮੰਤਰ ਦੀਆਂ ਗੱਲਾਂ ਕਰਦੇ ਰਹੇ ਹਾਂ ਵਿਦਿਆਰਥੀ ਅੰਦੋਲਨ ਦੀਆਂ, ਨਾ ਉੱਥੇ ਕੋਈ ਲੀਡਰ ਸੀ, ਨਾ ਉੱਥੇ ਕੋਈ ਵਰਕਰ ਸੀ। ਇੱਕ ਮੰਗ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪਾਰਟੀ ਬਣ ਗਈ, ਸੋਸ਼ਲ ਮੀਡੀਆ ਤੇ ਲੋਕ ਇਕੱਠੇ ਹੋ ਗਏ, ਨਾ ਕਿਸੇ ਨੇ ਕੈਲੰਡਰ ਛਾਪੇ, ਨਾ ਪੋਸਟਰ ਛਾਪੇ, ਨਾ ਇੱਥੇ ਕਿਸੇ ਨੇ ਟਰੱਕ ਤੇ ਬੱਸਾਂ ਕਿਸੇ ਨੂੰ ਰੈਂਟ ਤੇ ਕਰਕੇ ਦਿੱਤੀਆਂ ਕਿ ਭਾਈ ਆ ਜਿਓ, ਰਸਤੇ ਚ ਤੁਹਾਨੂੰ ਲੰਗਰ ਵੀ ਖਿਲਾਵਾਂਗੇ ਜਾਂ ਸੇਵਾ ਹੋਰ ਤਰ੍ਹਾਂ ਦੀ ਵੀ ਕਰਾਂਗੇ, ਤਾਂ ਵੀ ਉੱਥੇ ਲੋਕ ਪਹੁੰਚ ਗਏ, ਕਿਉਂਕਿ ਜੈਨ ਜੀ। ਜਿਸ ਝਾਰਖੰਡ ਦਾ ਤੁਸੀਂ ਜ਼ਿਕਰ ਕੀਤਾ, ਰਾਂਚੀ ਝਾਰਖੰਡ ਦੀ ਰਾਜਧਾਨੀ, उस झारखंड भी उतो का जो पबलिक सर्विस कमीशन है जो सर्विस सिलेक्शन कमीशन हों जो सूबे के वड्डे अहद्या पेपर प्रीख्यावान लेंदा है फिर उत्थे दे अफसर नियुक्त करता है। थोड़ा क समा पहला पिछले महीने की गल है उत्थे भी पेपर विच गड़बड़ियां हो गई हेरा फेरिया हो गई दोष लग गए। सूबा सरकार ने मसले नूं ढक्कण लपेटण का यतन किया परंतु नहीं लपेटिया गया। विद्यार्थी सड़कां ते आए हुए है लगातार अंदोलन चल रहा है। विद्यार्थियों की मंग है कि सीबीआई तो जांच कराओ जिहड़ी प्रीख्या तुसीं लई उह रद्द करो ते जिहड़े संबंधित है उन्हां नूं जेलां च धक्को। सूबा सरकार मीटिंगां दा दौर चला के मसले नूं ठंडे वास्ते च पाउण दा यतन कर रही सी। विचला जिहा राह लभदी सी परंतु मैं हुणे कह के हटिया कि विचला राह ते उदों लभू जदों सामने भी सियासी बंदा है। इत्थे ते जन जी है जिन्हां नूं सियासत आउंदी घट है कार्ज करन ज्यादा आउंदे। वह जन जी ने ऐलान किया रांची वाले विद्यार्थी अंदोलन ने कि भाई जे तुसीं ना मन्ने ते आ जिहड़ी 10 तरीक है जिहड़ी अज चल रही है असीं ते विधानसभा दा घराओ करांगे। ते सूबा सरकार नूं हुंदा है कि किहड़ा आजू विधानसभा वाले पासे नूं विधानसभा कितने एवं आ होजूगा। छे वक् वक् लेयरां विच सिक्योरिटी लाती कि जे पहली लेयर टुट जू दूजी है तो तीजी आजू किसी नूं नहीं आउण देना। लाठियां भी बथेरियां मारियां अज विद्यार्थियों ते जदों विधानसभा वाले पासे नूं वधे पानी दियां बछाड़ां भी मारियां अथरू गैस के गोले भी सिटे कईयां नूं फड़िया भी गिरफ्तार जिन्हों कहिंदे आ। ताज़ा मेरे को रिपोर्टां आया प्रभ संधु जी कि विद्यार्थी जिहड़े रांची की सूबा सरकार के खिलाफ अंदोलन च बैठे हुए है वो विधानसभा के बिल्कुल गेट के नेड़े पहुंच गए हैं बिल्कुल नेड़े। हालांकि जे कोई उत्थे नुकसान हुंदा मैं कदे ठीक नहीं कहांगा कदे इहनूं असीं चंगा नहीं कह सकते चाहे किसी भी ढंग दे नाल होवे। सूबे की विधानसभा मैं बहुत बार आखदा हुंदा सूबे का कानून का मंदिर है। मैं नहीं चाहुंदा कि उस कानून के मंदिर से कोई परथू पावे परंतु सूबा सरकारां नूं भी इह गल समझण की लोड़ है कि तुसीं अज ते प्रभ संधु जी जदों विद्यार्थियों ने अंदोलन शुरू किया जिहड़ा उस सर्विस सिलेक्शन कमीशन बोर्ड का चेयरमैन हुंदा सी जितने प्रीख्या लीक हुई आ थोड़े दिन पहले कह सकते गल एल खियाकते हुण एल खियाकते नूं अज गिरफ्तार किया है। तो जे यही गिरफ्तारी पहले दिन की होंगी तो स्थिति शायद होर होंगी। पहले दिन मैं ना मानू कहिंदी सी सूबा सरकार ते वह सूबा सरकार इन्नी कसूती फस गई है उत्थे झारखंड मुक्ति मोर्चे वाली जिन्हों कांग्रेस का समर्थन है तो उत्थे सरकार चला रहे हैं। सदके जाने कांग्रेस के भी दिल्ली के कहें कि ना जी ना अमित शाह तो बिना असं मानते नहीं अमित शाह आए पहला दसे कि उन्हें विद्यार्थियों से डांगा क्यों चलाइया। वो इतने उन्हें भरथू पाया होया कांग्रसियों ने कि पेपर लीक होया तो किवें होया तो जिस सूबे के आप सपोर्ट दे के सरकार बनाई है वह सूबे के अच पहली गिरफ्तारी हुई है पहली गिरफ्तारी अच हुई है जबकि विद्यार्थियों ने अंदोलन से बैठिया लगभग 15 दिन हो गए हैं 9-10 दिन से मुंडा जरा भुखड़ताल से बैठा वह हो गया। और मैं हुणे जिक्र करके हटिया कि जैन जी नूं बहुती सियासत नहीं आउंदी केवल काम करने आउंदे आ। प्रभ संधु जी जिहड़ा मुंडा भुख हड़ताल ते बैठा अज 9 दिन हो गए है जिहदा नाम दविंदर नाथ महातो है वह दविंदर नाथ महातो आप पहुंच गया भुख हड़ताल ते बैठा उत्थे अंदोलन दे विच एंबूलेंस बह के कहिंदा कि मैं इत्थे बह के की कदा मैं ते लड़ूंगा उत्थे जा। सो कहण तों भाव है कि इह जैन जी जिहड़े आ ना जे ये सड़कां ते आ जाण ते सरकारां तों संभाले नहीं जाने क्योंकि इन्हां नूं सियासत नहीं आउंदी केवल सच ते काम दा ही पता आ। ते अज रांची विखे झारखंड की जिहड़ी सूबा सरकार है उत्थे विद्यार्थी अंदोलन इस वेले भारी पिया होया है।
0: सो बिल्कुल जी नाल दी नाल अपलायंस जंक्शन का सुनेहा तुहानूं दईए। अपलायंस जंक्शन घर वास्ते तुसीं वड्डे छोटे अपलायंसिस लैणे आ जां बेसमेंट वास्ते जां इनवैसटमेंट प्रॉपर्टी वास्ते तां अपलायंस जंक्शन नूं तुसीं याद रखना है 905-450-0054 दो लोकेशन तो सर्व करदे ने अपलायंस जंक्शन 905-450-0054। नाल दी नाल मोना मैंगी जी उन्हां नूं तुसीं संपर्क कर लैणा जे तुसीं सुपरवीजा ट्रैवल इंश्योरेंस लाइफ इंश्योरेंस क्रिटिकल इलनेस किसी भी तरह की इंश्योरेंस के बाबत गलबात करनी या इंश्योरेंस करवानी हो मोना मैंगी जी 416-509-1509 मोना मैंगी जी। सो 905-673-3337 सारिया लाइनस बिजी ने। सो अगे जाके गलबात भी करा एक खबर नाल होर सांझ पा लीए। रमेश जी अकाली दल हदबंदी बिल के हक में प्रचार कर लग गया हूँ ये सारी की खबर है जी।
1: प्रभ संधु जी जिहड़े पिंडां दे पुराने बजुर्ग है उन्होंने ये गल आम सुनी होनी कि कई बार ना इदा हुंदा है कि असीं कह दईदा कि जिद्दण दी ना फलानी बीबी जां फलाना बंदा ਤਿੱਲੇ ਵਾਲੇ ਸਾਧ ਦੇ ਨਾ ਪਧਾੜੀ ਭਰ ਕੇ ਆਇਆ। ਤਿੱਲਿਆਂ ਤੇ ਬਾਬੇ ਬੈਠੇ ਹੁੰਦੇ ਚੋਆਂ ਦੇ ਕਿਨਾਰੇ ਕਈ ਪੁਰਾਣੇ, ਜਿੱਦਾਂ ਦਾ ਕਹਿੰਦਾ ਉੱਥੇ ਨਾ ਟਿੱਲੇ ਵਾਲੇ ਬਾਬੇ ਦੇ ਪਧਾੜੀ ਭਰ ਕੇ ਆਇਆ, ਉੱਦਾਂ ਦਾ ਸਿਰੀ ਘੁਮਾਈ ਜਾਂਦਾ, ਪਤਾ ਨੀ ਕੀ ਬਾਬੇ ਨੇ ਕਰਤਾ। ਆਮ ਹੈ ਗੱਲ ਇੱਥੇ। ਤੇ ਜਿੱਦਾਂ ਦਾ ਸੁਖਬੀਰ ਸਿੰਘ ਬਾਦਲ ਦਿੱਲੀ ਪਧਾੜੀ ਭਰ ਕੇ ਆਇਆ, ਉਦੋਂ ਦੇ ਅਕਾਲੀ ਸਿਰ ਘੁਮਾਈ ਜਾਂਦੇ ਆ ਇੱਥੇ। ਆ ਦਿਆ ਗੱਲ 3 ਕੁ ਦਿਨ ਪਹਿਲੀ ਆ। ਜਿਸ ਬਿੱਲ ਦਾ ਤੁਸੀਂ ਜ਼ਿਕਰ ਕੀਤਾ, ਹੱਦਬੰਦੀ ਬਿੱਲ ਜਾਂ ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਹੈ, ਇਹ ਉਹ ਅਕਾਲੀ ਦਲ ਹੈ ਜਿਹੜਾ ਕਹਿੰਦਾ ਸੀ ਜੀ ਇਹ ਤੇ ਭਾਜਪਾ ਦਾ ਜਾਲ ਹੈ, ਇਹ ਮੇਰੇ ਸ਼ਬਦ ਨਹੀਂ ਹੈ, ਅਕਾਲੀ ਦਲ ਦੇ ਸ਼ਬਦ ਹੈ। ਕਹਿੰਦੇ ਹੁੰਦੇ ਸੀ ਕਿ ਜਿਹੜਾ ਬਿੱਲ ਲਿਆ ਰਿਹਾ ਨਾ, ਹੱਦਬੰਦੀ ਬਿੱਲ ਜਿਹਦੇ ਵਿੱਚ ਸੀਟਾਂ ਦੀ ਵੰਡ ਵਟਾਈ ਹੋਣੀ ਹੈ, ਭਾਰਤ ਵਿੱਚ ਲੋਕ ਸਭਾ ਦੀਆਂ ਸੀਟਾਂ 850 ਕਰਨੀਆਂ 543 ਤੋਂ, ਜਿਹਦੇ ਵਿੱਚ ਇਸ ਗੱਲ ਦੇ ਬੜੇ ਸਿੱਧੇ, ਕੋਈ ਗੋਲ ਮੋਲ ਨਹੀਂ ਹੈ, ਕੋਈ ਸਿਆਸੀ ਨਹੀਂ ਹੈ, ਸਿੱਧੇ ਆ ਗੱਲ ਇਹ ਕਿ ਬਹੁਤ ਸਾਰੇ ਉਹ ਸੂਬੇ ਜਿਹੜੇ ਭਾਰਤੀ ਜਨਤਾ ਪਾਰਟੀ ਪੱਖੀ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਚੰਗਾ ਪ੍ਰਭਾਵ ਹੈ, ਉਹਨਾਂ ਸੂਬਿਆਂ ਚ ਸੀਟਾਂ ਦੀ ਗਿਣਤੀ ਜ਼ਿਆਦਾ ਵਧਣੀ ਹੈ। ਹਾਲਾਂਕਿ ਪੰਜਾਬ ਚ ਵੀ ਵਧਣੀ ਹੈ, 13 ਸੀਟਾਂ ਨਹੀਂ ਰਹਿਣੀਆਂ, ਇੱਥੇ ਵੀ ਵੱਧ ਜਾਣੀ ਹੈ, ਪਰੰਤੂ ਪੰਜਾਬ ਵਰਗੇ ਬਾਕੀ ਸੂਬੇ, ਕੁਛ ਉਹ ਸੂਬੇ ਜਿਹੜੇ ਦੱਖਣੀ ਭਾਰਤ ਦੇ ਬਾਕੀ ਸੂਬੇ ਹੈ, ਜਿਹੜੇ ਜਿਹਨੂੰ ਜਿੱਥੇ ਖੇਤਰੀ ਸਿਆਸਤ ਚੱਲਦੀ ਹੈ, ਉਹਨਾਂ ਚ ਓਡੀ ਗਿਣਤੀ ਨਹੀਂ ਵਧਣੀ ਜਿੱਡੀ ਜਿਹੜੇ ਭਾਜਪਾ ਨੂੰ ਫਿੱਟ ਬੈਠਤੀ, ਉਹਨਾਂ ਸੂਬਿਆਂ ਚ ਗਿਣਤੀ ਵਧਣੀ ਹੈ ਲੋਕ ਸਭਾ ਸੀਟਾਂ ਦੀ। ਜਦੋਂ ਲੋਕ ਸਭਾ ਦੀ ਵਧਣੀ ਹੈ, ਵਿਧਾਨ ਸਭਾ ਦੀ ਵੀ ਵਧਣੀ ਹੈ, ਜਦੋਂ ਵਿਧਾਨ ਸਭਾ ਦੀ ਵਧਣੀ ਉਦੋਂ ਰਾਜ ਸਭਾ ਦੀ ਵੀ ਵਧਣੀ ਹੈ, ਜਦੋਂ ਇਹ ਸਾਰਾ ਕੁਛ ਵਧਣਾ, ਤੇ ਭਾਈ ਜਿਹੜੀ ਚੀਜ਼ ਭਾਰਤੀ ਜਨਤਾ ਪਾਰਟੀ ਤੋਂ ਨਹੀਂ ਆ ਅੱਜ ਦੇ ਸਮੇਂ, ਜਿਹੜਾ ਉਹਦੇ ਕੋਲ ਰਾਜ ਸਭਾ ਦੇ ਵਿੱਚ ਉਸ ਢੰਗ ਦਾ ਆਪਣਾ ਜਿਹੜਾ ਕਹਿ ਸਕਦੇ ਕੰਟਰੋਲ ਨਹੀਂ ਹੈ, ਜਦੋਂ ਉਸਨੇ ਕੋਈ ਵੱਡੀ ਤਬਦੀਲੀ ਸੰਵਿਧਾਨਿਕ ਤਬਦੀਲੀ ਕਰਨੀ ਹੈ, ਜਿਹੜੇ ਬਿੱਲ ਦਾ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਰੌਲਾ ਪਾ ਰਿਹਾ, ਚਾਹੇ ਉਹ ਹੱਦਬੰਦੀ ਬਿੱਲ ਹੈ, ਚਾਹੇ ਔਰਤਾਂ ਦਾ ਰਾਖਵਾਂ ਕਰਨਾ ਹੈ, 543 ਚ ਨਹੀਂ ਕਹਿੰਦੇ 850 ਕਰਕੇ ਫਿਰ ਰਾਖਵਾਂ ਕਰਨਾ ਹੈ, ਉਹਦੇ ਲਈ ਵੱਡੀ ਗਿਣਤੀ ਚ ਉਹਨਾਂ ਨੂੰ ਸਮਰਥਨ ਚਾਹੀਦਾ ਹੈ। ਤੇ ਉਹ ਅਕਾਲੀ ਦਲ ਇਸ ਵੇਲੇ ਉਹ ਸਿਰ ਘੁਮਾ ਰਿਹਾ, ਜਦੋਂ ਦਾ ਸੁਖਬੀਰ ਸਿੰਘ ਬਾਦਲ ਉਹ ਦਿੱਲੀ ਵਾਲੇ ਬਾਬੇ ਦੀ ਗੇੜੀ ਲਾ ਕੇ ਆਇਆ ਹੈ। ਉਹ ਅਕਾਲੀ ਦਲ ਜਿਹੜਾ ਕਹਿੰਦਾ ਸੀ ਥੋੜਾ ਸਮਾਂ ਪਹਿਲਾਂ ਤੱਕ ਕਿ ਇਹ ਸਾਰਾ ਕੁਛ ਭਾਈ ਭਾਰਤੀ ਜਨਤਾ ਪਾਰਟੀ ਦਾ ਜਾਲ ਆ, ਇਹ ਚ ਨਹੀਂ ਫਸਣਾ, ਤੇ ਅੱਜ ਉਹ ਕਹਿੰਦਾ ਜੀ ਗੱਲ ਹੀ ਬੜੀ ਵਧੀਆ, ਇੱਥੇ ਤੇ ਔਰਤਾਂ ਦੀ ਬਰਾਬਰਤਾ ਚਾਹੀਦੀ ਹੈ, ਔਰਤਾਂ ਦੇ ਨਾਲ ਧੱਕਾ ਨਹੀਂ ਚਾਹੀਦਾ, ਅਕਾਲੀ ਦਲ ਦਾ ਤੇ ਸਿਧਾਂਤ ਹੀ ਇਹੋ ਹੈ, ਪੰਥ ਦਾ ਤੇ ਸਿਧਾਂਤ ਹੀ ਇਹੋ ਹੈ, ਇੱਥੇ ਤੇ ਅਕਾਲੀ ਦਲ। ਔਰ ਐਸ ਜੀ ਪੀ ਸੀ ਵਾਲੇ ਵੀ ਬੋਲਣ ਲੱਗ ਪਏ ਕਿ ਔਰਤਾਂ ਦੀ ਬਰਾਬਰਤਾ ਦੀ ਗੱਲ ਤੇ ਅਸੀਂ ਨਾਲ ਹਾਂ, ਹਾਲਾਂਕਿ ਔਰਤਾਂ ਦੀ ਬਰਾਬਰਤਾ ਦੇ ਨਾਮ ਤੇ ਪ੍ਰਭ ਸੰਧੂ ਜੀ ਹੋ ਕੀ ਰਿਹਾ, ਅਸੀਂ ਬਹੁਤ ਵਾਰ ਇਸ ਪਲੇਟਫਾਰਮ ਤੇ ਉਹ ਸਾਂਝ ਪਾਈ ਹੈ ਕਿ ਬਹੁਤ ਸਾਰੀਆਂ ਸੀਟਾਂ ਦਾ ਵਾਧਾ ਪਹਿਲਾਂ ਕਰਨਾ ਹੈ, ਜਦਕਿ 543 ਸੀਟਾਂ ਚੋਂ ਪਹਿਲਾਂ ਵੱਡੀ ਗਿਣਤੀ ਚ ਸੀਟਾਂ ਵਧਾਉਣੀਆਂ ਲੋਕ ਸਭਾ ਦੀਆਂ, ਫਿਰ ਉਹਦੇ ਵਿੱਚੋਂ ਔਰਤਾਂ ਨੂੰ ਦੇਣੀ ਹੈ, ਤੇ ਸੱਚੀ ਗੱਲ ਇਹ ਹੋਣੀ ਹੈ ਕਿ ਜਿੰਨੀਆਂ ਸੀਟਾਂ ਅੱਜ ਦੇ ਸਮੇਂ ਮਰਦਾਂ ਕੋਲ ਹੁੰਦੀਆਂ ਨੇ, ਮਰਦ ਦੀਆਂ ਸੀਟਾਂ ਵਿੱਚ ਇਜਾਫਾ ਹੋ ਜਾਣਾ, ਔਰਤਾਂ ਤੇ ਚਲੋ ਹੋਣਾ ਹੀ ਹੋਣਾ ਆ, ਤੇ ਬਾਕੀ ਔਰਤਾਂ ਨੂੰ ਦਿਓ ਜਾਂ ਮਰਦਾਂ ਨੂੰ ਦਿਓ, ਮੇਰਾ ਤੇ ਮੰਨਣਾ ਹੀ ਬੜਾ ਸਿੱਧਾ ਪੱਧਰ ਆ ਕਿ ਜਿਸ ਸਟੇਜ ਤੇ ਜਾ ਕੇ ਅਸੀਂ ਗੱਲ ਕਰ ਰਹੇ ਹਾਂ, ਜਿਸ ਤੰਤਰ ਦੀ ਅਸੀਂ ਗੱਲ ਕਰ ਰਹੇ ਹਾਂ, ਉੱਥੇ ਭਾਈ ਜੇ ਕਿਸੇ ਨੂੰ ਇਹ ਭੁਲੇਖਾ ਹੋਵੇ, ਪਤਾ ਨੀ ਪੰਜਾਬ ਦੀ ਕਿਸੇ ਲੜਾਕੂ ਔਰਤ ਨੇ ਜਾਂ ਉਹ ਮਾਤਾ ਮਹਿੰਦਰ ਕੌਰ ਜਿਹਨੂੰ ਕੰਗਣਾ ਰਣੌਤ ਨੇ ਟਿੱਚਰਾਂ ਕੀਤੀਆਂ ਸੀ ਮਾਤਾ ਨੂੰ, ਜਾਂ ਉਹਨੂੰ ਕਿਸੇ ਨੇ ਟਿਕਟ ਦੇ ਦੀ, ਉਹਨੂੰ ਥੋੜਾ ਮਿਲਣੀ ਹੈ, ਟਿਕਟਾਂ ਤੇ ਇਹਨਾਂ ਦੇ ਪਰਿਵਾਰਾਂ ਚ ਹੀ ਮਿਲਣੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਅਕਾਲੀ ਦਲ ਦਾ ਜਿੱਤਾਂ ਦਾ ਇਸ ਵੇਲੇ ਪ੍ਰਚਾਰ ਹੈ ਪੰਜਾਬ ਦੇ ਵਿੱਚ, ਜਿਵੇਂ ਕਦੇ ਬੀਬੀ ਹਰਸਿਮਰਤ ਕੌਰ, ਕਦੇ ਗੁਲਜ਼ਾਰ ਸਿੰਘ ਰਣੀ ਕੇ, ਕਦੇ ਦਿਲਜੀਤ ਸਿੰਘ ਚੀਮਾ, ਹਰ 5-7 ਘੰਟਿਆਂ ਬਾਅਦ ਕੋਈ ਨਾ ਕੋਈ ਸਿੱਧਾ ਹੋ ਕੇ ਕਹਿ ਦਿੰਦਾ ਜੀ ਇੱਥੇ ਔਰਤਾਂ ਦੀ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਹੈ, ਦੇਸ਼ ਦੇ ਸਦਨ ਤੇ ਬਿੱਲ ਆਉਣੇ ਚਾਹੀਦੇ ਹੈ। ਉਹ ਇੱਕ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਜਿੱਦਣ ਭਾਰਤੀ ਜਨਤਾ ਪਾਰਟੀ ਇਹ ਸਾਰਾ ਕੁਛ ਕਰਦਾ ਹੈ, ਉਸ ਦਿਨ ਪੰਜਾਬ 'ਚ ਉਹਦੀ ਵਿਰੋਧਤਾ ਨਾ ਹੋਵੇ। ਅਕਾਲੀ ਦਲ ਅਸਲ ਵਿੱਚ ਉਹ ਤਿਆਰੀ ਕਰ ਰਿਹਾ ਹੈ
0: ਜੀ। ਬਿਲਕੁਲ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: 905-673-3337 ਨਾਲ ਦੀ ਨਾਲ ਰਮੇਸ਼ ਜੀ ਬਹੁਤ ਸਾਰੀਆਂ ਕਾਲਸ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਕਾਲਸ ਦੇ ਵੱਲ ਚੱਲੀਏ
1: ਜੀ। ਸਰ
0: ਜੀ 905-673-3337 ਜੀ, ਸਰ ਤੁਸੀਂ ਪਹਿਲੀ ਕਾਲ 8777-8877 ਤੁਸੀਂ ਓਨਰ ਹੋ ਜੀ। ਜੀ 8777 ਜੀ, ਜੀ ਸਰ ਤੁਸੀਂ ਓਨਰ।
4: ਫਿਰ ਕਾਲਰ ਆ ਕੇ ਉਹ ਬਹੁਤ ਮਾੜਾ ਚੰਗਾ ਬੋਲ ਕੇ ਗਿਆ ਵਾ ਮੇਰੇ ਖਿਲਾਫ ਜਾਂ ਕਿਸ ਤਰ੍ਹਾਂ ਵਾ, ਉਹਨੇ ਜੋ ਬੋਲਿਆ ਵਾ ਉਹਨੂੰ ਇੰਨਾ ਦਰਦ ਹੋਇਆ ਜਿਸ ਤਰ੍ਹਾਂ ਮੈਂ ਉਹਦੇ ਕੰਨਾਂ ਤੇ ਥੱਪੜ ਮਾਰ ਦਿੱਤਾ ਵੇ। ਇਹ ਟੋਕਿਆ ਕਰੋ ਤੁਸੀਂ, ਅਸੀਂ ਕਿਸੇ ਕਾਲਰ ਦੇ ਉੱਤੇ ਟਿੱਪਣੀ ਨਹੀਂ ਕਰਦੇ, ਜਦੋਂ ਕਿਸੇ ਕਾਲਰ ਦੇ ਉੱਤੇ ਵੀ ਟਿੱਪਣੀ ਕੋਈ ਕਾਲਰ ਕਰਦਾ ਨਾ ਉਹਨੂੰ ਡੱਕਿਆ ਕਰੋ। ਤੁਹਾਡਾ ਜਿਹੜਾ ਤੁਸੀਂ ਜਵਾਬ ਦਿੰਦੇ ਜੋ ਬਹੁਤ ਸਿਰ ਮੱਥੇ ਬਹੁਤ ਵਧੀਆ, ਅਸੀਂ ਪਸੰਦ ਕਰਦੇ ਹਾਂ, ਪਰ ਕਾਲਰ ਕਾਲਰ ਆ ਕੇ ਉਹਨੇ ਬਹੁਤ ਗੱਲ ਗਲਤ ਬੋਲਿਆ, ਉਹਦੀ ਨਿਖੇਧੀ ਤੁਸੀਂ ਕਰਨੀ ਚਾਹੀਦੀ ਸੀ ਰਾਈਟ ਵੇ। ਥੈਂਕ ਯੂ ਸਰ
0: ਜੀ। ਬਿਲਕੁਲ ਸਰ, ਬਹੁਤ ਸ਼ੁਕਰੀਆ ਜੀ। ਸੋ 905-673-3337 ਰਮੇਸ਼ ਜੀ, ਕੋਈ ਟਿੱਪਣੀ ਤੁਸੀਂ ਕਰੋਗੇ ਜਾਂ ਆਪਾਂ ਅੱਗੇ ਚੱਲੀਏ ਜੀ?
1: ਚਲੋ ਇਹ ਗੱਲ ਤੇ ਮੈਨੂੰ ਲੱਗਦਾ ਕਿ ਵਾਜਬ ਹੀ ਹੈ, ਅਸੀਂ ਅਕਸਰ ਹੀ ਪ੍ਰਭਜੀ ਇਹ ਗੱਲ ਇਸ ਪਲੇਟਫਾਰਮ ਤੇ ਆ ਕਿ ਕਿਸੇ ਨੂੰ ਵੀ, ਕਿਉਂਕਿ ਪਲੇਟਫਾਰਮ ਦਾ ਅਸੀਂ ਰੂਪ ਸਮਝ ਲਈਏ, ਢੰਗ ਸਮਝ ਲਈਏ, ਤੇ ਜੇ ਅਸੀਂ ਇਹਦੇ ਰੂਪ ਢੰਗ ਦੀ ਪਾਲਣਾ ਨਹੀਂ ਕਰਾਂਗੇ ਤੇ ਅਸੀਂ ਮਾਫ਼ ਕਰਨਾ ਸਰੋਤਿਓ, ਫਿਰ ਸਾਨੂੰ ਹੌਲੀ ਹੌਲੀ ਉਸ ਸਰੋਤੇ ਨੂੰ ਕਿਤੇ ਨਾ ਕਿਤੇ ਦਰਕਨਾਰ ਬਾਈਪਾਸ ਕਰਨਾ ਪਏਗਾ, ਜਿਹੜਾ ਨਿਯਮਾਂ ਦੀ ਵਿੱਚ ਰਹਿ ਕੇ ਕੰਮ ਨਾ ਕਰੇਗਾ। ਸੋ ਬੇਨਤੀ ਹੈ ਬਿਲਕੁਲ ਵੀ ਕਿਸੇ ਤੇ, ਮੈਂ ਤਾਂ ਅਕਸਰ ਹੀ ਕਹਿੰਦਾ ਕਿ ਕਿਸੇ ਨੇ ਵੀ ਕਿਸੇ ਦੂਸਰੇ ਸਰੋਤੇ ਤੇ ਟਿੱਪਣੀ ਨਹੀਂ ਕਰਨੀ, ਆਪਣੀ ਗੱਲ ਰੱਖੋ ਤੁਸੀਂ ਜਿਸ ਤਰ੍ਹਾਂ ਦੀ ਵੀ ਰੱਖਣੀ ਚਾਹੁੰਦੇ ਹੋ, ਮੇਰੇ ਤੇ ਟਿੱਪਣੀ ਕਰੋ, ਤੁਸੀਂ ਪੂਰਾ ਅਧਿਕਾਰ ਹੈ, ਤੁਸੀਂ ਮੇਰੀ ਹਰੇਕ ਗੱਲ ਨੂੰ ਕੱਟਣ ਦਾ ਹੱਕ ਰੱਖਦੇ ਹੋ
0: ਜੀ। ਬਹੁਤ ਸ਼ੁਕਰੀਆ ਜੀ। ਸੋ ਨੈਕਸਟ ਕਾਲ ਜੀ, ਸੰਧੂ ਸਾਹਿਬ ਨਾਵਰ ਕੰਫਰਟ ਤੋਂ ਤੁਸੀਂ ਆਉਣੇ ਹੋ ਜੀ।
5: ਸਤਿ ਸ਼੍ਰੀ ਅਕਾਲ ਤੁਹਾਨੂੰ ਹੁਸ਼ਿਆਰਪੁਰ। ਹੁਸ਼ਿਆਰਪੁਰ ਜੀ, ਮੇਰਾ ਕੁਐਸਚਨ ਹੈ ਬੇਅਦਬੀ ਮਾਮਲੇ ਵਿੱਚ। ਦੇਖੋ ਮੈਂ ਹਮੇਸ਼ਾ ਕਈ ਗੱਲ ਕਰਦਾ ਕਿ ਤੁਹਾਨੂੰ ਨੌਰਥ ਅਮਰੀਕਾ ਅਮਰੀਕਾ 'ਚ ਛੋਟੀ ਬਾਈਬਲ ਤੁਹਾਡੇ ਰੂਮ 'ਚ ਪਈ ਹੁੰਦੀ ਆ। ਮੈਂ ਪਿਛਲੇ ਸੈਚਰੇ ਜਾਣ ਦਾ ਮੌਕਾ ਮਿਲਿਆ, ਕੁਰਾਨ ਸ਼ਰੀਫ ਉੱਥੇ ਲੈ ਕੇ ਆਏ, ਮੈਨੂੰ ਇਹ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਲੋਕਾਂ ਨੇ ਖੇਡ ਜੀ ਬਣਾ ਲਈ ਆ। ਇਹਦਾ ਕੋਈ ਸਰਲ ਤਰੀਕਾ ਚਾਹੀਦਾ ਕਿ ਆਪਾਂ ਇਹਨੂੰ, ਇਹ ਬਿਰਧ ਦਾ ਖੀਰ ਆ, ਅਸੀਂ ਉਹਦੇ ਲਈ ਬਹੁਤ ਨਮਸਤਕ ਹੁੰਦੇ ਹਾਂ, ਪਰ ਜੋ ਸਰਕਾਰਾਂ ਜਾਂ ਆਪੋ ਜੀ ਜੋ ਵੀ ਕਰ ਰਹੀ ਆ, ਮੈਨੂੰ ਲੱਗਦਾ ਵੀ ਆਪਾਂ ਨੂੰ ਸਰਲ ਤਰੀਕਾ ਅਪਣਾਈਏ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੇਧ ਲਈਏ, ਮਰਨ ਤੋਂ ਲੈ ਕੇ ਜੰਮਣ ਤੋਂ ਲੈ ਕੇ ਮਰਨ ਤੱਕ ਆਪਾਂ ਸੇਧ ਲੈ ਸਕਦੇ ਹਾਂ, ਪਰ ਜੋ ਸਰਕਾਰਾਂ ਕਰ ਲਈਆਂ ਮੈਨੂੰ ਲੱਗਦਾ ਕਿ ਇਹ ਗੁੱਡ ਨਹੀਂ ਆ। ਮੈਂ ਤੁਹਾਡੇ ਜ਼ਰੂਰ ਵਿਚਾਰ ਦੇਣ ਜਾਣਾ ਚਾਹਾਂਗਾ। ਥੈਂਕ ਯੂ ਵੈਰੀ ਮਚ ਹੁੰਦਾ
0: ਜੀ।
1: ਅਸਲ ਵਿੱਚ ਨਾ ਇਸ ਮਸਲੇ ਤੇ ਮੈਂ ਬਹੁਤ ਵੱਡੀ ਟਿੱਪਣੀ ਨਹੀਂ ਕਰ ਸਕਾਂਗਾ, ਯਾਨੀ ਮੇਰੀਆਂ ਇੱਥੇ ਸਮਾਵਾਂ ਨੇ। ਉਹਦਾ ਕਾਰਨ ਕੀ ਆ, ਇਹ ਮਸਲਾ ਕਿਉਂਕਿ ਇੱਥੇ ਜੇ ਅਸੀਂ ਕਹੀਏ ਕਿ, ਕਿਉਂਕਿ ਮੇਰੀ ਸਮੁੱਚੀ ਗੱਲਬਾਤ ਤੁਸੀਂ ਜੇ ਨੋਟ ਕਰਦੇ ਹੋ ਤੇ ਤਰਕ ਦੇ ਆਧਾਰਿਤ ਹੁੰਦੀ ਹੈ, ਲੌਜਿਕ ਦੇ ਆਧਾਰਿਤ ਹੁੰਦੀ ਹੈ। ਜਿਹੜਾ ਧਰਮ ਹੁੰਦਾ ਇੱਥੇ ਤਰਕ ਤੇ ਲੌਜਿਕ ਪਿੱਛੇ ਰਹਿ ਜਾਂਦਾ ਹੈ। ਤੁਸੀਂ ਧਰਮ ਦੇ ਮਸਲੇ ਤੇ ਮੇਰੇ ਟਿੱਪਣੀ ਚਾਹੁੰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਦੇ ਸਮੇਂ ਥੋੜਾ ਜਿਹਾ ਕਹਿ ਲਈਏ ਕਿ ਨਿਯਮ ਤੇ ਬੰਦਿਸ਼ ਜਿਹੜੇ ਸਿਧਾਂਤ ਹੁੰਦੇ ਸੀ ਹੁੰਦੇ ਪਹਿਲਾਂ ਵੀ ਸੀਗੇ, ਪਰੰਤੂ ਸੋਸ਼ਲ ਮੀਡੀਆ ਜਾਂ ਮੀਡੀਆ ਉਸ ਢੰਗ ਦੇ ਨਾਲ ਨਹੀਂ ਸੀ। ਅੱਜ ਉਹ ਚੀਜ਼ਾਂ ਤੋਂ ਕਈ ਵਾਰ ਡਰ ਵੀ ਲੱਗਦਾ, ਕਈ ਵਾਰ ਐਵੇਂ ਹੀ ਸਾਨੂੰ ਐਂ ਲੱਗਦਾ ਯਾਰ ਪਤਾ ਨੀ ਕੀ ਹੋ ਜਾਣਾ। ਸੋ ਉੱਤੇ ਟਿੱਪਣੀ ਲਈ ਮੈਨੂੰ ਲੱਗਦਾ ਕਿ ਮੇਰੀ ਬੇਬਸੀ ਹੈ, ਉਵੇਂ ਜਿਹੜੀ ਤੁਸੀਂ ਗੱਲ ਰੱਖੀ ਮੈਂ ਵੀ ਮਹਿਸੂਸ ਕਰਦਾ ਕਿ ਧਰਮ ਕੋਈ ਵੀ ਹੋਵੇ, ਉੱਥੇ ਜਿਹੜਾ ਬੇਅਦਬੀ ਸ਼ਬਦ ਆ ਨਾ, ਉਹ ਐਵੇਂ ਨਿੱਕੇ ਜਿਹੇ ਮਸਲੇ ਤੇ ਸਾਨੂੰ ਬੇਅਦਬੀ ਨਹੀਂ ਸਮਝ ਲੈਣੀ ਚਾਹੀਦੀ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਸਾਹਮਣੇ ਵਾਲੇ ਦੀ ਮੰਸ਼ਾ ਕੀ ਹੈ, ਜੇ ਤੇ ਸਾਹਮਣੇ ਵਾਲੇ ਦੀ ਮੰਸ਼ਾ ਵਾਕਈ ਬੇਅਦਬੀ ਹੈ, ਜਿਵੇਂ ਉਦਾਹਰਨ ਦੇ ਤੌਰ ਤੇ ਬਰਗਾੜੀ ਵਾਲਾ ਮਸਲਾ ਆ, ਉੱਥੇ 100% ਬੇਅਦਬੀ ਸੀ, 100%। ਉਹ ਉੱਥੇ ਐਕਸ਼ਨ ਲੈਣਾ ਬਣਦਾ ਹੈ, ਨਾਰਾਜ਼ਗੀ ਵੀ ਵੱਡੇ ਪੱਧਰ ਤੇ, ਕਾਨੂੰਨੀ ਕਾਰਵਾਈ ਵੀ ਵੱਡੇ ਪੱਧਰ ਤੇ ਚਾਹੀਦੀ ਜਿਹੜੀ ਨਹੀਂ ਹੋਈ। ਪਰੰਤੂ ਕੁਝ ਕੁ ਮਸਲੇ ਅਜਿਹੇ ਵੀ ਹੈ ਜਿੱਥੇ ਕਈ ਵਾਰ ਜਾਣੇ ਅਣਜਾਣੇ ਵਿੱਚ ਗਲਤੀ ਹੁੰਦੀ ਹੈ, ਪਰ ਉਹ ਗਲਤੀ ਤੇ ਮੇਰੇ ਵਰਗਾ ਪੱਤਰਕਾਰ ਵੀ ਨਹੀਂ ਕਹਿ ਸਕਦਾ ਹੋਊ, ਪਰ ਇਹਨੂੰ ਜਾਣ ਦੋ ਭਰਾਓ, ਇਹ ਤੋਂ ਜਾਣੇ ਅਣਜਾਣੇ ਚ ਹੋ ਗਈ ਹੈ, ਨਹੀਂ ਤੇ ਉਹਦਾ ਉਹਨਾਂ ਸਾਰਿਆਂ ਦਾ ਗੁੱਸਾ ਮੇਰੇ ਪ੍ਰਤੀ ਆ ਜਾਏਗਾ। ਸੋ ਇਸ ਕਰਕੇ ਮਸਲਾ ਧਰਮ ਦਾ ਆ, ਇੱਥੇ ਮੈਨੂੰ ਲੱਗਦਾ ਕਿ ਧਾਰਮਿਕ ਲੋਕ ਹੀ ਆਪਣੀ ਟਿੱਪਣੀ ਕਰਨ, ਆਪਣਾ ਫੈਸਲਾ ਦੇਣ, ਤਾਂ ਹੀ ਉਹ ਗੱਲਬਾਤ
0: ਜੀ। ਬਿਲਕੁਲ ਜੀ। ਨੈਕਸਟ ਕਾਲ ਕੁਲਦੀਪ ਸਿੰਘ ਜੀ, ਤੁਸੀਂ ਓਨਰ ਹੋ ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਜੀ। ਆਪਣਾ ਮੇਰ ਜੀ, ਕੱਲ ਤੁਸੀਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਗਏ ਨੇ ਬੱਲਾਂ, ਉੱਥੇ ਨੀਂਹ ਪੱਥਰ ਰੱਖਿਆ। ਸਭ ਤੋਂ ਪਹਿਲਾਂ 22 ਜਦੋਂ ਸਰਕਾਰ ਆਈ ਹੈ ਤੇ ਇੱਕ ਨੀਂਹ ਪੱਥਰ ਰੱਖਿਆ ਗਿਆ ਸੀ ਮਸਤੂਆਂ ਨੂੰ ਮੈਡੀਕਲ ਕਾਲਜ ਦਾ, ਉਹਨੂੰ ਬੜੇ ਰੰਗ ਭਾਗ ਲੱਗੇ ਨੇ ਜੀ, ਬੜੀ ਧੰਨਵਾਦ ਆ ਸਰਕਾਰ ਦੇ। ਉੱਥੇ ਨਵੀਆਂ ਕਤਾਰਾਂ ਦੇਖੀਆਂ ਗਈਆਂ ਆਪਣੀਆਂ ਪ੍ਰਭ ਜੀ, ਝੋਨੇ ਦੀਆਂ, ਆਪਣਾ ਡੀਲੇ ਦੀਆਂ ਤੇ ਵੱਖ ਵੱਖ ਨਦੀਨਾਂ ਦੀਆਂ ਲੈਣਾਂ ਲੱਗੀਆਂ ਜਿਹੜੇ ਲਾਜਪੁਰਾ ਨੂੰ ਪਹੁੰਚੇ ਨੇ। ਨਾਲ ਗੱਲ ਕਰੀਏ ਜੀ ਆਪਾਂ ਪਿਛਲੀ ਵਾਰੀ ਜਿਹੜਾ ਸੰਘਰਸ਼ ਹੋਇਆ ਚੰਡੀਗੜ੍ਹ ਦੇ ਵਿੱਚ, ਸਭ ਤੋਂ ਪਹਿਲਾਂ ਰਮੇਸ਼ ਜੀ ਤੁਸੀਂ ਪੜ੍ਹਦੇ ਲਿਖਦੇ ਰਹਿੰਦੇ ਹੋ ਤੇ ਕਹਿੰਦੇ ਨੇ ਜੀ ਬੰਦੇ ਦਾ ਮਰ ਜਾਣਾ ਕੋਈ ਵੱਡਾ ਮਰ ਜਾਣਾ ਨਹੀਂ, ਜ਼ਮੀਰ ਦਾ ਮਰ ਜਾਣਾ ਬਹੁਤ ਵੱਡੀ ਗੱਲ ਹੈ। ਇਹ ਸਾਰਾ ਜਿਹੜਾ ਮੀਡੀਆ ਸੀ, ਮੀਡੀਆ ਨੇ ਬਲੈਕਆਊਟ ਕਰ ਦਿੱਤਾ ਉਸਨੂੰ, ਉਸ ਗੱਲ ਨੂੰ, ਤੇ ਇਹ ਵਿਕਿਆ ਹੋਇਆ ਮੀਡੀਆ ਉੱਥੇ ਤੱਕ ਪਹੁੰਚ ਨਹੀਂ ਕੀਤੀ। ਵਿਕਿਆ ਹੋਇਆ ਮੀਡੀਆ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਜੰਤਰ ਮੰਤਰ ਤੇ ਬੱਸਾਂ ਭਰ ਕੇ ਗਿਆ ਤੇ ਸਾਰਾ ਕੁਛ ਦੱਸਿਆ ਸਾਰੇ ਵਧਾਈ ਦੇ ਪਾਤਰ। ਉਹ ਵਿਕਿਆ ਹੋਇਆ ਮੀਡੀਆ ਅੱਜ ਝਾਰਖੰਡ ਕਿਉਂ ਨਹੀਂ ਪਹੁੰਚਿਆ, ਅੱਜ ਕਿਉਂ ਸਾਰਿਆਂ ਦੇ ਦੇਹੀ ਜੰਮ ਗਿਆ ਜ਼ੁਬਾਨ ਦੇ ਉੱਤੇ ਕਿ ਅਸੀਂ ਖਬਰਾਂ ਨਹੀਂ ਦੇ ਸਕਦੇ। ਤੁਹਾਡੇ ਅੱਗੇ ਜਿਹੜੇ ਕੋਈ ਸਵੇਰ ਦੇ ਜਿਹੜੇ ਪੱਤਰਕਾਰ ਨੇ ਛੱਡ ਕੇ, ਹਾਂਜੀ ਹੁਣ ਅਗਲੀ ਗੱਲ ਅਸੀਂ ਇਹ ਕਰੀਏ ਕਿ ਸਾਰੇ ਉਦਘਾਟਨ ਹੋ ਗਏ ਨੇ, ਬੜਾ ਕੁਛ ਵਧੀਆ ਹੋ ਗਿਆ, ਕੋਈ ਐਸੀ ਗੱਲ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਵੀ ਨਾ ਕਰੋ, ਅਸੀਂ ਗੱਲ ਕਰੀਏ ਗ੍ਰੰਥ ਸਾਹਿਬ, ਹੁਣ ਗੱਲ ਕਰਨੀ ਸਾਡੀ ਬਣਦੀ ਨਹੀਂ, ਸਾਨੂੰ ਗੱਲ ਕਰਨੀ ਚਾਹੀਦੀ ਹੈ ਰਾਮ ਦੇ ਨਾਟਕਾਂ ਦੀ, ਉਹ ਗੱਲ ਜਿਹੜੀ ਉਹ ਮਹੱਤਵਪੂਰਨ ਹੈ ਤੇ ਬੜੀ ਦੂਰ ਤੱਕ ਜਾਏਗੀ। ਸੱਤ ਮੀਡੀਆ ਸੈਂਟਰ ਚੰਡੀਗੜ੍ਹ ਚ ਸਰਕਾਰ ਵੱਲੋਂ ਖੋਲੇ ਗਏ, ਜਿਹੜੇ ਹੁਣ ਖੋਲੇ ਗਏ ਨੇ ਕਿ ਕਿਹੜੀ ਖਬਰ ਅਸੀਂ ਦੇਣੀ ਹੈ। ਜੇ ਕਹਿਤਾ ਸਿਹਤ ਦੀਆਂ ਲੱਤਾਂ ਤਿੰਨ ਨੇ ਤੇ ਉਹਨਾਂ ਨੇ ਤਿੰਨ ਕਹਿਣਾ, ਉਹਨਾਂ ਨੇ ਸਿਹਾ ਫੜ ਕੇ ਨਹੀਂ ਕਿਸੇ ਨਾਲ ਵਿਚਾਰ ਨੇ, ਹਾਂਜੀ ਉਹ ਖੋਲ ਕੇ ਉਹਨਾਂ ਨੂੰ ਵੱਡੇ ਵੱਡੇ ਫੰਡ ਦਿੱਤੇ ਜਾਣ ਲੱਗੇ ਨੇ, ਵਿਊ ਆਉਣ ਲੱਗੇ ਨੇ। ਇੱਕ ਜ਼ਰੂਰ ਨਾਲ ਗੱਲ ਕਰਿਓ, ਸੁੱਖ ਵਿਲਾਸ ਦੀ ਗੱਲ ਵੀ ਹੁੰਦੀ ਹੈ ਇਸ ਸਟੇਸ਼ਨ ਤੇ, ਉਹਦੀ ਕੰਧ ਦੇ ਕਿਹੜੇ ਕੌਲੇ ਦੀ, ਕਿਹੜੇ ਕੌਲੇ ਦੇ ਵਿੱਚ ਵੀ ਇੱਕ ਰੋੜਾ ਜਿਹੜਾ ਢਾ ਦਿੱਤਾ ਗਿਆ ਜਾਂ ਉਹਨੂੰ ਕੱਢ ਦਿੱਤਾ ਗਿਆ, ਉਹ ਜ਼ਰੂਰ ਦੱਸਿਓ। ਜੇ ਨਹੀਂ ਕੱਢਿਆ ਗਿਆ ਤੇ ਇਸ ਸਰਕਾਰ ਨੂੰ ਚੱਪਣੀ ਚ ਪਾਣੀ ਲੈ ਕੇ ਤੇ ਕਰ ਲੈਣਾ ਚਾਹੀਦਾ। ਆਖਰੀ ਗੱਲ, ਪੁਰਾਣੇ ਬਜ਼ੁਰਗ ਜਿਹੜੇ ਉਹ ਥਾਣਿਆਂ ਚ ਘੱਟ ਜਾਂਦੇ ਸੀ, ਨਹੀਂ ਸੀ ਜਾਂਦੇ ਹੁੰਦੇ, ਬੈਠ ਕੇ ਗੱਲਾਂ ਕਰਦੇ ਸੀ। ਉਹਨਾਂ ਵਾਸਤੇ ਲਾਸਟ ਗੱਲ ਕਹਿ ਕੇ ਤੇ ਸਮਾਪਤੀ ਕਰਾਂਗਾ ਜੀ, ਨਾ ਉਹ ਪੁਰਾਣੇ ਬਜ਼ੁਰਗ ਨੇ ਤੇ ਨਾ ਹੀ ਹੱਥ ਵਿੱਚ ਖੁੰਡੇ ਨੇ, ਨਾ ਪੁਰਾਣੇ ਬਜ਼ੁਰਗ ਨੇ ਨਾ ਹੀ ਹੱਥ ਵਿੱਚ ਖੁੰਡੇ ਨੇ। ਪੰਜਾਬ ਦਾ ਬਿੱਲਾ ਗੜ ਕੀਤਾ ਨਵੇਂ ਇਨਕਲਾਬੀਆਂ ਦੇ ਮਾਸਟਰ ਦੇ ਮੁੰਡੇ ਨੇ, ਪ੍ਰੋਗਰਾਮ ਬੜਾ ਵਧੀਆ, ਚੰਗੀ ਗੁਜਰੋ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਇੱਕ ਤੇ ਛੋਟੀ ਟਿੱਪਣੀ ਜੀ ਅੱਗੇ ਵਾਸਤੇ ਬੇਨਤੀ ਹੈ ਸੰਤੂ ਸਾਹਿਬ ਕਿ ਏਡੀ ਟਿੱਪਣੀ, ਚਲੋ ਆਪਣਾ ਅਧਿਕਾਰ ਖੇਤਰ ਹੈ ਕਿਸ ਪੋਲੀਟੀਕਲ ਪਾਰਟੀ ਤੇ ਹੈ, ਚਲੋ ਮੈਂ ਉਵੇਂ ਤੁਹਾਡੇ ਨਾਲ ਇੱਕ ਗੱਲ ਜੋੜ ਦਿੰਦਾ ਕਿ ਜਿਸ ਮਸਤੂਆਣੇ ਦੇ ਨੀਂਹ ਪੱਥਰ ਦਾ ਤੁਸੀਂ ਜ਼ਿਕਰ ਕੀਤਾ, ਸ਼ਾਇਦ ਉਹ ਤਰੀਕ ਵੀ ਬੀਤੇ ਕੱਲ ਦੀ ਸੀ, 9 ਅਗਸਤ ਦੀ। ਮੈਨੂੰ ਯਾਦ ਆ ਗਿਆ ਕਿ 9 ਅਗਸਤ ਸੰਨ 2022 ਸੀ ਜਿੱਦਣ ਮਸਤੂਆਣਾ ਵਿਖੇ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਮੈਂ ਵੀ ਖੁਸ਼ ਸੀ, ਬਹੁਤ ਵੱਡਾ ਹਿੱਸਾ ਪੰਜਾਬ ਦਾ ਖੁਸ਼ ਸੀ, ਕਿ ਰੌਲਾ ਇਹ ਨਹੀਂ ਸੀ ਕਿ ਕਿੱਥੇ ਬਣ ਰਿਹਾ, ਰੌਲਾ ਹੈ ਕਿ ਪੰਜਾਬ ਦੇ ਵਿੱਚ ਇੱਕ ਮੈਡੀਕਲ ਕਾਲਜ ਬਣ ਰਿਹਾ ਹੈ। ਪਰੰਤੂ ਉਸ ਵੇਲੇ ਸਾਨੂੰ ਤੁਹਾਨੂੰ ਭੋਰਾ ਵੀ ਨਹੀਂ ਇਲਮ ਸੀ ਕਿ ਇੱਦਾਂ ਹੋ ਜਾਏਗਾ। ਉਹਦੇ ਲਈ ਨਾ ਬਣ ਲਈ 2 ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਹੈ, 2 ਧਿਰਾਂ, ਇੱਕ ਪੰਜਾਬ ਦੀ ਸਰਕਾਰ ਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਿੱਤਾਂ ਨੂੰ ਲੈ ਕੇ ਉਹ ਚ ਅੜਿੱਕੇ ਅੜਾਏ। ਪੰਜਾਬ ਦੀ ਸਰਕਾਰ ਜਿਹੜੀ ਉਸ ਵੇਲੇ ਬਣਾਉਣਾ ਚਾਹੁੰਦੀ ਸੀ, ਬਾਅਦ ਵਿੱਚ ਉਹਨੂੰ ਵੀ ਹੌਲੀ ਹੌਲੀ ਕੰਮ ਕਰਨਾ ਆ ਗਿਆ ਕਿ ਭਾਈ ਅਸੀਂ ਤੇ ਨਿੱਜੀਕਰਨ ਕਰਨਾ, ਸਰਕਾਰੀ ਢਾਂਚਾ ਤੇ ਅਸੀਂ ਤਬਾਹ ਕਰਨਾ। ਤੇ ਉਸ ਵੇਲੇ ਮੋੜਾ ਕੱਟਣ ਦੇ ਲਈ ਐਸ ਜੀ ਪੀ ਸੀ ਨੇ ਉਹਨਾਂ ਨੂੰ ਤਰਕ ਦੇ ਦਿੱਤਾ, ਐਸ ਜੀ ਪੀ ਸੀ ਨੇ ਉਹਨਾਂ ਨੂੰ ਵਜ੍ਹਾ ਦੇ ਦਿੱਤੀ, ਐਸ ਜੀ ਪੀ ਸੀ ਨੇ ਉਹਨਾਂ ਨੇ ਐਸ ਜੀ ਪੀ ਸੀ ਵਜ੍ਹਾ ਅੱਗੇ ਖੜੀ ਕਰ ਲਈ ਤੇ ਕਰਨਾ ਉਹ ਚਾਹੁੰਦੀ ਨਹੀਂ ਸੀ ਪੰਜਾਬ ਦੀ ਫਿਰ ਸਰਕਾਰ। ਸੋ ਐਸ ਜੀ ਪੀ ਸੀ ਤੇ ਪੰਜਾਬ ਦੀ ਸਰਕਾਰ ਨੇ ਰਲ ਕੇ ਉਹ ਪਹਿਲੇ ਮੈਡੀਕਲ ਕਾਲਜ ਦਾ ਜਿਹੜਾ ਨੀਂਹ ਪੱਥਰ ਰਹਿ ਗਿਆ, ਜਿੱਥੇ ਸਰੋਤਿਆਂ ਨੇ ਬਿਲਕੁਲ ਸਹੀ ਜ਼ਿਕਰ ਕੀਤਾ ਕਿ ਜੇ ਅੱਜ ਹੋਵੇ ਤੇ ਅੱਜ ਉੱਥੇ ਜਿਹਨੂੰ ਚਲੋ ਖੱਬਲ ਕਹਿ ਲਈਏ, ਢੀਲਾ ਕਹਿ ਲਈਏ, ਬਰੂ ਕਹਿ ਲਈਏ, ਚੜਾਈ ਕਹਿ ਲਈਏ, ਸਵਾਂਗ ਕਹਿ ਲਈਏ, ਇਹੋ ਕੁਛ ਹੀ ਉੱਥੇ ਨਜ਼ਰ ਆਉਣਾ ਹੈ। ਬਾਕੀ ਚਲੋ ਮੈਂ ਇਹੀ ਕਹੂੰਗਾ ਕਿ ਜੇ ਅੱਜ ਨਾ ਅਸੀਂ ਪ੍ਰਭ ਸੰਧੂ ਜੀ ਕਿਤੇ ਰਾਂਚੀ ਵਾਲੇ ਮਸਲੇ ਤੇ ਗੱਲ ਕਰਦੇ ਤੇ ਫਿਰ ਅਸੀਂ ਵੀ ਉਸ ਮੀਡੀਆ ਦੀ ਕਤਾਰ ਚ ਆ ਜਾਣਾ ਸੀ। ਬਾਕੀ ਸਰੋਤਿਓ ਇੱਦਾਂ ਦੀ ਗੱਲ ਨਹੀਂ, ਘਬਰਾਇਆ ਨਾ ਕਰੋ, ਬਹੁਤ ਸਾਰੇ ਅਦਾਰੇ ਤੁਹਾਡੇ ਹੱਥਾਂ ਦੇ ਵਿੱਚ, ਮੋਬਾਈਲ ਦੇ ਵਿੱਚ ਇੱਦਾਂ ਦੇ ਬੜਾ ਕੁਛ ਹੈ ਜਿਹੜਾ ਤੁਹਾਨੂੰ ਚੰਗੀਆਂ ਚੀਜ਼ਾਂ ਵੀ ਪਰੋਸਦਾ, ਜਿੱਥੇ ਸੱਚ ਬੋਲਣ ਵਾਲੇ ਵੀ ਬਥੇਰੇ ਹੈ। ਸੋ ਝੂਠ ਸਦਾ ਹੀ ਹਾਵੀ ਰਹਿਣ ਦਾ ਯਤਨ ਆਪਣੇ ਵਾਲੇ ਪਾਸਿਓਂ ਕਰਦਾ ਹੈ, ਪਰੰਤੂ ਜਿੱਤ ਸੱਚ ਦੀ ਹੋਣੀ ਆ, ਘਬਰਾਇਆ ਨਾ ਕਰੋ
0: ਜੀ। ਬਿਲਕੁਲ, ਨਾਲ ਦੀ ਨਾਲ ਫਿਰ ਇੱਕ ਵਾਰ ਤੁਹਾਨੂੰ ਹਰਵੀਨ ਮਾਵੀ ਜੀ ਉਹਨਾਂ ਦਾ ਸੁਨੇਹਾ ਦੇ ਦਈਏ। 12 ਸਾਲ ਤੋਂ ਹੋਮ ਤੇ ਆਟੋ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ, ਇਹਨਾਂ ਕੋਲ ਬਹੁਤ ਸਾਰੇ ਮਲਟੀ ਡਿਸਕਾਊਂਟਸ ਅਤੇ ਬੰਡਲ ਡਿਸਕਾਊਂਟ ਪਹੁੰਚੇ ਹੋਏ ਨੇ। ਸੋ ਤੁਸੀਂ ਇਹਨਾਂ ਨਾਲ ਕਾਲ ਕਰਨੀ ਆ, ਹਰਵੀਨ ਮਾਵੀ ਜੀ ਉਹਨਾਂ ਨਾਲ ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਘਟਾ ਦੇਣਗੇ। 647-206-0976 6472870976 'ਤੇ ਤੁਸੀਂ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰਨੀ। ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਨੂੰ ਘਟਾ ਦੇਣਗੇ। ਸੋ ਕਾਲ ਕਰ ਲੈਣੀ ਹੈ ਜੀ ਇੱਕ ਵਾਰ ਫਿਰ ਹਰਵੀਨ ਮਾਵੀ ਜੀ ਉਹਨਾਂ ਨਾਲ 647-206-0976। ਅਗਲੀ ਕਾਲ ਦੇ ਵਿੱਚ ਚੱਲਦੇ ਹਾਂ ਜੀ। ਜੀ ਸਰ ਸਤਿ ਸ਼੍ਰੀ ਅਕਾਲ, 1052 ਤੁਸੀਂ ਓਨਰ ਹੋ ਜੀ।
7: ਸਤਿ ਸ਼੍ਰੀ ਅਕਾਲ ਜੀ ਬ੍ਰਦਰ
0: ਜੀ, ਸਤਿ ਸ਼੍ਰੀ ਅਕਾਲ ਜੀ।
7: ਬੜੀ ਘੁੰਮ ਰਹੀ ਆ, ਮੈਂ ਕੋਲੋਂ ਨੀ ਕਹਿ ਰਿਹਾ ਕਿ ਕਹਿੰਦੇ ਆ ਕਿ ਜਦੋਂ ਦਾ ਮੋਦੀ ਨੇ ਜੱਫੀ ਪਾਈ ਆ ਆਪਣੇ ਸੁਖਬੀਰ ਬਾਦਲ ਨਾਲ, ਉਹ ਫੋਟੋ ਦੇਖ ਕੇ ਕਹਿੰਦੇ ਆ ਵੀ ਕੇਜਰੀਵਾਲ ਸਟ੍ਰੈਸ ਚਲਾ ਗਿਆ ਤੇ ਉਹ ਫਿਰ ਮਤਲਬ ਹਾਲਾਤ ਉਹਦੇ ਬਹੁਤ ਖਰਾਬ ਆ ਤੇ ਉਹ ਫਿਰ ਉਹਨੇ ਭਗਵੰਤ ਮਾਨ ਨੂੰ ਕਹਿੰਦੇ ਫੋਨ ਕੀਤਾ, ਮੈਂ ਤਾਂ ਹੁਣ ਚਲੋ ਸਟ੍ਰੈਸ ਆ ਗਿਆ ਗੋਲੀਆਂ ਖਾਂਦਾ, ਹੁਣ ਤੂੰ 4-5 ਪੈਗ ਹੋਰ ਜ਼ਿਆਦਾ ਲਾ ਲੈ ਤਾ। ਇਹ ਮਤਲਬ ਮੀਡੀਆ ਦੇ ਉੱਤੇ ਕੱਲ ਦੀ ਘੁੰਮ ਰਹੀ ਆ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਜੀ ਰਮੇਸ਼ ਜੀ,
1: ਚਲੋ ਮੈਂ ਇਹਨੂੰ ਨਾ ਦੂਜੇ ਢੰਗ ਦੇ ਨਾਲ ਇਹਨੂੰ ਇਸ ਚੀਜ਼ ਨੂੰ ਆਪਾਂ ਦੇਖਦੇ ਕਿ ਮੰਨ ਲਓ, ਦੇਖੋ ਇਹ ਕੱਲ ਤੇ ਜੱਫੀ ਵਾਲੀ ਗੱਲ ਤੇ ਵਾਕਈ ਕਾਫੀ ਚਰਚਾ ਚ ਆਈ ਆਈ ਕਾਹਦੀ ਹੈ, ਇਹ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪ ਹੀ ਕੁਝ ਇੱਕ ਵਿਅਕਤੀਆਂ ਦੇ ਕੰਨਾਂ ਚ ਪਾਤੀ ਤੇ ਫਿਰ ਕੁਝ ਇੱਕ ਤੋਂ ਹੋਰ ਕੁਝ ਇੱਕ ਤੇ ਹੋਰ ਕੁਝ ਇੱਕ ਤੋਂ ਹੋਰ ਕੁਝ ਇੱਕ ਤੇ ਉਹ ਤੁਹਾਡੇ ਤੱਕ ਦੇਖ ਲਓ ਕਿੱਥੇ ਸੱਤ ਸਮੁੰਦਰ ਪਾਰ ਪਹੁੰਚ ਗਈ। ਉਹ ਜੱਫੀ ਬਾਰੀ ਮੈਂ ਕੱਲ ਬੀਤੇ ਕੱਲ ਸਰੋਤਿਓ ਤੁਹਾਨੂੰ ਸੁਣਾ ਦਿੱਤੀ ਸੀ ਕਿ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਜਿਹੜੀ ਜੱਫੀ ਪਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਦਣ ਮੁਲਾਕਾਤ ਕਰਨ ਗਿਆ ਤੇ ਉਹ ਕਹਿੰਦਾ ਕਿ ਹੁਣ ਇਹ ਜੱਫੀ ਸੁਖਬੀਰ ਸਿੰਘ ਛੱਡਣੀ ਨਹੀਂ ਹੈਗੀ ਹੈ, ਮਤਲਬ ਸੁਖਬੀਰ ਸਿੰਘ ਬਾਦਲ ਨੂੰ ਕਹਿਤਾ ਕਿ ਪੱਕੀ ਜੱਫੀ ਹੈ ਪੱਕੀ। ਜਿਸ ਢੰਗ ਦੇ ਆ ਅਕਾਲੀ ਦਲ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਮੈਨੂੰ ਲੱਗਦਾ ਕਿ ਪੱਕੀ ਹੈ। ਹੁਣ ਗੱਲ ਹੈ ਕਿ ਸਟ੍ਰੈਸ ਵਿੱਚ ਕੌਣ ਜਾਏਗਾ। ਦੇਖੋ ਮੈਂ ਕੱਲ ਜ਼ਿਕਰ ਇਸ ਗੱਲ ਦਾ ਕੀਤਾ ਸੀ ਕਿ ਪੰਜਾਬ ਦਾ ਸਿਆਸੀ ਮਾਹੌਲ ਅਜੇ ਨਿੱਤ ਬਦਲ ਰਿਹਾ, ਕੋਈ ਨਹੀਂ ਪਤਾ ਅਜੇ ਅਗਲੇ ਮਹੀਨਿਆਂ 'ਚ ਕੀ ਬਣਨਾ, ਕਿਨ ਕਿਹਦੇ ਨਾਲ ਸਮਝੌਤਾ ਕਰ ਲੈਣਾ, ਕਿਨ ਕਿਹੜੀ ਪਾਰਟੀ ਛੱਡ ਕੇ ਦੂਜੀ ਪਾਰਟੀ ਚਲੇ ਜਾਣਾ, ਕਿਨ ਤੀਜੀ ਚਲੇ ਜਾਣਾ ਔਰ ਕਿਨ ਵਾਪਸ ਆ ਜਾਣਾ, ਕੁਛ ਨਹੀਂ ਪਤਾ ਅਜੇ ਤੱਕ, ਕੋਈ ਗਰੰਟੀ ਨਹੀਂ ਇਹਨਾਂ ਲੋਕਾਂ ਦੀ। ਪਰੰਤੂ ਅੱਜ ਦੀ ਜੇ ਗੱਲ ਕਰੀਏ ਤੇ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜੇ ਸਮਝੌਤਾ ਕਰਦੇ ਨੇ ਸਿਆਸੀ ਸਮਝੌਤਾ, ਤੇ ਇਹ ਸਿਆਸੀ ਸਮਝੌਤਾ ਪੰਜਾਬ ਦੇ ਵਿੱਚ ਦੋਹਾਂ ਇਹਨਾਂ ਧਿਰਾਂ ਨੂੰ ਮਾਫਕ ਬਹਿ ਜਾਣਾ। ਭਾਵ ਕਿ ਜੇ 10 ਸੀਟਾਂ ਜਿੱਤਦੇ ਸੀ ਤੇ 20 ਤੇ ਆ ਗਏ ਹੈ, ਮੈਂ ਤਾਂ ਨਹੀਂ ਕਹਿੰਦਾ ਕਿ ਸਰਕਾਰ ਬਣ ਗਈ ਵੱਟ ਤੇ ਪਈ ਹੈ, ਪਰੰਤੂ ਸਿਆਸੀ ਤੌਰ ਤੇ ਬਹੁਤ ਵੱਡੀ ਅਚੀਵਮੈਂਟ ਹੈ ਦੋਹਾਂ ਦੇ, ਕਿਉਂਕਿ ਦੋਵੇਂ ਰਲ ਕੇ ਇੱਕ ਇੱਕ 11 ਹੋਣੇ ਆ, ਇੱਕ ਇੱਕ 2 ਨਹੀਂ ਹੋਣੇ ਇਹ। ਸੋ ਇਸ ਕਰਕੇ ਮੈਂ ਵੀ ਇਹ ਮਹਿਸੂਸ ਕਰ ਸਕਦਾ ਕਿ ਪੰਜਾਬ ਦੀ ਸਿਆਸਤ ਵਿੱਚ ਜੇ ਅਕਾਲੀ ਭਾਜਪਾ ਸਿਆਸੀ ਤੌਰ ਤੇ ਸਮਝੌਤਾ ਕਰਕੇ ਇੱਕ ਮਿਕ ਹੋ ਜਾਂਦੇ ਹੈ ਤੇ ਦੂਜੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਰਕਾਰ ਬਣਾਉਣ ਦਾ ਦਾਅਵਾ ਕਰਦੀਆਂ ਉਹਨਾਂ ਨੂੰ ਇੱਕ ਵਾਰੀ ਤੇ ਹੱਥਾਂ ਪੈਰਾਂ ਦੀ ਪੈਣੀ ਪੈ।

0: ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਬਿਲਕੁਲ ਗੂਗਲ ਕਰ ਸਕਦੇ ਹੋ, ਮੇਰਾ ਨੰਬਰ ਰਸ਼ਮੀਤ ਕੌਰ, ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਗਰੰਟੋਰ ਬਾਰੇ। ਗਰੰਟੋਰ ਹੁੰਦਾ ਕੀ ਹੈ? ਜਿਹੜਾ ਕਿ ਕਿਸੇ ਹੋਰ ਦੀ ਮੌਰਗੇਜ ਵਿੱਚ ਆਪਣੀ ਗਰੰਟੀ ਪਾ ਰਿਹਾ। ਹੁਣ ਜਦੋਂ ਅਸੀਂ ਗਰੰਟੀ ਪਾ ਰਹੇ ਹਾਂ, ਮਤਲਬ ਕਿ ਉਹ ਸਾਡੀ ਰਿਸਪੋਂਸੀਬਿਲਟੀ ਬਣ ਜਾਂਦੀ ਹੈਗੀ ਹੈ, ਭਾਵੇਂ ਸਾਡਾ ਕੋਈ ਵੀ ਹਿੱਸਾ ਨਹੀਂ ਹੈਗਾ ਘਰ ਵਿੱਚ। ਸੋ ਘਰ 'ਚ ਅਗਰ ਹਿੱਸਾ ਨਹੀਂ ਹੈ ਬਟ ਗਰੰਟੀ ਹੈਗੀ ਹੈ, ਦੈਟ ਮੀਨਸ ਕਿ 100% ਮੇਰੀ ਲਾਇਬਿਲਟੀ ਹੈ। ਮੇਰੇ ਕ੍ਰੈਡਿਟ ਬਿਊਰੋ ਤੇ ਦੂਜੇ ਬੰਦੇ ਦੀ ਮੌਰਗੇਜ ਦਿਸੇਗੀ। ਜੇ ਉਹ ਮੌਰਗੇਜ ਪੇਮੈਂਟ ਮਿਸ ਕਰ ਗਏ, ਉਹ ਮੇਰੀ ਰਿਸਪੋਂਸੀਬਿਲਟੀ ਬਣ ਜਾਏਗੀ ਕਿ ਮੌਰਗੇਜ ਦੇਣੀ ਹੈ, ਨਹੀਂ ਤੇ ਮੇਰਾ ਕ੍ਰੈਡਿਟ ਵੀ ਜਿਹੜਾ ਹੈਗਾ ਅਫੈਕਟ ਹੋਏਗਾ। ਸੋ ਇਹੋ ਜਿਹੀ ਸਿਚੁਏਸ਼ਨ ਤੋਂ ਬਚਿਆ ਜਾ ਸਕਦਾ ਹੈਗਾ। ਪਹਿਲੀ ਗੱਲ ਤੇ ਕੋਸ਼ਿਸ਼ ਕਰੀਏ ਕਿ ਬਿਨਾਂ ਗਰੰਟੋਰ ਤੋਂ ਅਸੀਂ ਜਿਹੜਾ ਹੈਗਾ ਮੌਰਗੇਜ ਕਰੀਏ, ਕਿਉਂਕਿ ਕਈ ਵਾਰ ਅਸੀਂ ਗਰੰਟੋਰ ਦਾ ਨਾਂ ਇਸ ਲਈ ਪਾ ਲੈਂਦੇ ਹਾਂ ਕਿ ਸਾਨੂੰ ਅਗਰ ਬੈਟਰ ਰੇਟ ਮਿਲ ਜਾਏ, ਮੇਜਰ ਬੈਂਕ ਦੇ ਨਾਲ ਮੌਰਗੇਜ ਮਿਲ ਜਾਏ। ਸੋ ਅਵੋਇਡ ਕੀਤਾ ਜਾ ਸਕਦਾ, ਕਿਉਂਕਿ ਲੇਟਰ ਔਨ ਜਦੋਂ ਅਸੀਂ ਨਾਮ ਕੱਢਣਾ ਹੈ ਗਰੰਟੋਰ ਦਾ, ਉਸ ਵੇਲੇ ਸਾਡਾ ਕਾਫੀ ਖਰਚਾ ਹੋ ਜਾਂਦਾ, ਕਿਉਂਕਿ ਅਸੀਂ ਦੁਬਾਰਾ ਮੌਰਗੇਜ ਕਰਦੇ ਹਾਂ, ਲੈਂਡ ਟ੍ਰਾਂਸਫਰ ਟੈਕਸ ਪੈ ਜਾਂਦਾ ਹੈ। ਸੋ ਬਹੁਤ ਸਾਰੇ ਖਰਚੇ ਵੀ ਹੋ ਜਾਂਦੇ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸ਼ਮੀਤ ਜੀ। ਤੁਸੀਂ ਗੂਗਲ ਕਰ ਲਿਓ ਰਸ਼ਮੀਤ, ਹੁਣਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਮੌਰਗੇ ਦੇ ਬਾਬਤ ਕੋਈ ਵੀ ਜਾਣਕਾਰੀ, ਕਿਸੇ ਵੀ ਤਰ੍ਹਾਂ ਦਾ ਸਵਾਲ। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਆ। ਸੋ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਜ਼ ਆਉਂਦੇ ਨੇ, ਨਾਲ ਦੀ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਤੁਹਾਨੂੰ ਦੇ ਦਈਏ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ, ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: 905-673-3337 ਜੀ ਸਰ, ਸਤਿ ਸ਼੍ਰੀ ਅਕਾਲ, 7583 ਤੁਸੀਂ ਓਨਰ ਹੋ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
3: ਮੇਰਾ ਕੁਐਸਚਨ ਇਹ ਹੈ ਜੀ, ਜਿਹੜੀ ਤਰਨ ਤਾਰਨ ਕੁੜੀ ਪੁਲਿਸ ਰਾਸ ਦੇ ਵਿੱਚ ਫਾਹਰ ਲੈ ਕੇ ਮਰ ਗਈ, ਉਹਦਾ ਕੀ ਕਾਰਨ ਸੀ? ਇੱਕ ਯੋਗ ਰਾਜ ਦੇ ਕੇਸ ਦਾ ਕੀ ਬਣਿਆ? ਉੱਥੇ ਨਿੱਕੇ ਨਿੱਕੇ ਦੋ ਸਵਾਲ ਆ ਜੀ, ਦੱਸਿਓ ਜੀ, ਇਹ ਪੁਲਿਸ ਰਾਸ ਦੇ ਵਿੱਚ ਕਿਉਂ ਮਰ ਰਹੇ ਆ ਆਪਣੇ ਬੱਚੇ?
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
4: ਯੋਗਰਾਜ ਸਿੰਘ ਨੂੰ ਤੇ ਜ਼ਮਾਨਤ ਮਿਲ ਗਈ ਸੀ ਜੀ, ਜਿਹੜਾ ਕੇਸ ਸੀਗਾ, ਤੇ ਉਹਦੇ ਵਿੱਚ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਕਿ ਉਹ ਮੌਕੇ ਤੇ ਠੀਕ ਹੈ, ਉੱਡੇ ਵੱਡੇ ਪੱਧਰ ਤੇ ਰੌਲਾ ਵੀ ਨਹੀਂ ਪਿਆ ਸੀਗਾ ਜਿੱਡਾ ਸਾਨੂੰ ਸ਼ੁਰੂਆਤੀ ਦੌਰ ਚ ਲੱਗਿਆ, ਤੇ ਉਹ ਗੱਲ ਵਿੱਚ ਹੀ ਰਹਿ ਗਈ ਹੈ। ਜਿਹੜੇ ਅੱਜ ਦੀ ਤਰਨ ਤਾਰਨ ਦੀ ਘਟਨਾ ਆ, ਜਿੱਥੇ ਇੱਕ ਲੜਕੀ ਪੁਲਿਸ ਸਟੇਸ਼ਨ ਦੇ ਅੰਦਰ ਜੋ ਪੁਲਿਸ ਵੱਲੋਂ ਹੁਣ ਤੱਕ ਦੀ ਜਾਣਕਾਰੀ ਹੈ ਕਿ ਪੁਲਿਸ ਸਟੇਸ਼ਨ ਦੇ ਅੰਦਰ ਉਹ ਗ੍ਰਿਫਤਾਰ ਸੀ ਕਿਉਂਕਿ ਉੱਥੇ ਕਤਲ ਦੇ ਮੁਕੱਦਮਾ ਉੱਤੇ ਲੱਗਾ ਸੀ। ਕਤਲ ਦੀ ਧਾਰਾ ਵਿੱਚ ਉਹ ਗ੍ਰਿਫਤਾਰ ਹੋਈ, ਇਕੱਲੀ ਉਹ ਨਹੀਂ ਹੋਈ, ਉਹਦੇ ਪਰਿਵਾਰ ਦੇ ਹੋਰ ਜੀ ਵੀ ਗ੍ਰਿਫਤਾਰ ਹੋਏ ਸੀ। ਮਰਦਾਂ ਨੂੰ ਜੇਲ੍ਹ 'ਚ ਭੇਜਤਾ, ਔਰਤਾਂ ਅਜੇ ਜੇਲ੍ਹ 'ਚ ਨਹੀਂ ਭੇਜੀਆਂ ਸੀ, ਪਰਚਾ ਉਹਨਾਂ 'ਤੇ ਵੀ ਦਰਜ ਸੀਗਾ। ਹਵਾਲਾਤ ਦੇ ਵਿੱਚ ਥਾਣੇ 'ਚੋਂ ਬੰਦ ਸੀ ਅਤੇ ਉਸਨੇ ਲੜਕੀ ਨੇ ਹਵਾਲਾਤ ਦੇ ਜਿਹੜਾ ਉੱਥੇ ਦਾ ਬਾਥਰੂਮ ਹੈ ਉਹਦੇ ਵਿੱਚ ਜਾ ਕੇ ਉਸਨੇ ਆਤਮ ਹੱਤਿਆ ਕਰ ਲਈ ਅਤੇ ਉਹਦੀ ਮੌਤ ਹੋ ਗਈ ਹੈ। ਅਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਸ ਵੇਲੇ ਸਾਂਝ ਪੈ ਰਹੇ ਹਾਂ ਤਾਂ ਥੋੜ੍ਹਾ ਕੁ ਸਮਾਂ ਪਹਿਲਾਂ ਉਹਦਾ ਪੋਸਟਮਾਰਟਮ ਹੋਣਾ ਸੀਗਾ, ਜਾਂਚ ਦੇ ਹੁਕਮ ਉੱਪਰਲੇ ਅਧਿਕਾਰੀਆਂ ਨੇ ਦੇ ਦਿੱਤਾ, ਬਕਾਇਦਾ ਜਿਹੜਾ ਉਹਦਾ ਪੋਸਟਮਾਰਟਮ ਹੋਊਗਾ ਅਤੇ ਉਹਦੇ ਵਿੱਚ ਕੁਛ ਖੁਲਾਸੇ ਹੋਣ ਦੀ ਸੰਭਾਵਨਾ। ਪਰਿਵਾਰਕ ਜੀਆਂ ਨੇ ਦੋਸ਼ ਪੁਲਿਸ ਤੇ ਲਾਇਆ ਕਿ ਸਾਡੀ ਕੁੜੀ ਇਹੋ ਜਿਹੀ ਨਹੀਂ ਸੀ, ਹੋ ਸਕਦਾ ਉੱਤੇ ਕੋਈ ਤਸ਼ੱਦਦ ਕੀਤਾ ਤੇ ਤਾਂ ਉਹਦੀ ਮੌਤ ਹੋਈ ਹੈ। ਸੋ ਅਜੇ ਤੱਕ ਅਧਿਕਾਰਤ ਤੌਰ ਤੇ ਨਹੀਂ ਕੁਛ ਵੀ ਕਹਿ ਸਕਦੇ। ਤੇ ਦੂਜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੀ ਇਹ ਲੜਕੀ ਹੈ, ਜਿਹੜੇ ਇਹਦੇ ਪਰਿਵਾਰਕ ਜੀ ਹੋਰ ਹੈ, ਇਹ ਦੋ ਤਿੰਨ ਦਿਨ ਪਹਿਲੀ ਤੇ ਘਟਨਾ ਹੈ ਕਿ ਇੱਕ ਬਜ਼ੁਰਗ ਨੂੰ ਇਹਨਾਂ ਨੇ ਝਗੜੇ ਵਿੱਚ ਮਰ ਗਿਆ, ਪਰਿਵਾਰ ਦਾ ਹੀ ਮਸਲਾ ਸੀ ਤੇ ਉਹਦੇ ਵਿੱਚ ਉਹ ਗ੍ਰਿਫਤਾਰ ਕੀਤੀ ਸੀ ਉਹ ਲੜਕੀ ਹੋਰ ਪਰਿਵਾਰਕ ਜੀ। ਇਸ ਕਰਕੇ ਉਹ ਮਸਲਾ ਥੋੜਾ ਜਿਹਾ ਨਾ ਪਰਿਵਾਰ ਦੇ ਵਿੱਚ ਘੁੰਮਦੇ ਲੜਾਈ ਝਗੜੇ ਚ ਕਰਕੇ ਠੰਡਾ ਜਿਹਾ ਆ। ਬਾਕੀ ਪੋਸਟਮਾਰਟਮ ਹੋਣਾ ਹੁਣ ਤੇ ਉਹਦੇ ਵਿੱਚ ਵੇਖਦੇ ਕੀ ਖੁਲਾਸਾ ਹੁੰਦਾ।
1: ਸੋ ਬਿਲਕੁਲ ਜੀ, 905-673-3337 905-673-3337 ਜਿੱਥੇ ਹੋਰ ਬਹੁਤ ਸਾਰੀਆਂ ਕਾਲਜ ਨੇ ਉੱਥੇ ਇੱਕ ਖਬਰ ਬਹੁਤ ਜ਼ਰੂਰੀ ਰਹਿ ਗਈ ਆ। ਰਮੇਸ਼ ਜੀ, ਪਿਛਲੇ ਦਿਨੀ ਕਿਸਾਨਾਂ ਵੱਲੋਂ ਚੰਡੀਗੜ੍ਹ ਜਾ ਕੇ ਧਰਨਾ ਮੋਰਚਾ ਲਾਇਆ ਗਿਆ, ਪਰ ਉਹ ਕਹਿੰਦੇ ਕਿ ਹੁਣ ਜਿਹੜਾ ਮੋਰਚਾ ਆ ਉਹ ਪੱਕਾ ਲਾਉਣ ਦੀ ਤਿਆਰੀ ਖਿੱਚ ਲਈ ਗਈ ਆ, ਐਲਾਨ ਕਰ ਦਿੱਤਾ ਗਿਆ, ਇਹ ਸਾਰੀ ਕੀ ਖਬਰ ਹੈ ਜੀ?
4: ਸੰਤੂ ਜੀ, ਦੋ ਵੱਖ ਵੱਖ ਗਰੁੱਪ, ਇੱਕ ਜਿਹਨੂੰ ਆਪਾਂ ਐਸ ਕੇ ਆਖਦੇ ਸੰਯੁਕਤ ਕਿਸਾਨ ਮੋਰਚਾ, ਇੱਕ ਆਪਣੇ ਆਪ ਨੂੰ ਵੱਖਰਾ ਐਸ ਕੇ ਐਮ ਕਹਿੰਦਾ, ਖਾਸ ਕਰਕੇ ਜਿਹੜਾ ਸਰਬਤ ਸੂ ਭਦੇਰ ਵਾਲੀ ਧਿਰ ਕਹਿ ਲਈਏ ਜਿਹੜੀ ਕਿਸਾਨ ਤੇ ਮਜ਼ਦੂਰਾਂ ਦੀ ਸਾਂਝੀ ਕਮੇਟੀ ਹੈ, ਦੋਹਾਂ ਨੇ ਐਲਾਨ ਕੀਤਾ ਹੋਇਆ ਹੈ। ਜਿਹੜੀ ਸਰਬਨ ਸਿੰਘ ਭਦੇਰ ਵਾਲਾ ਜਿਹੜਾ ਮੋਰਚਾ ਆ, ਉਸ ਮੋਰਚੇ ਨੇ 1 ਸਤੰਬਰ ਤੋਂ ਚੰਡੀਗੜ੍ਹ ਵਿੱਚ ਪੱਕੇ ਮੋਰਚੇ ਦੀ ਗੱਲ ਦਾ ਐਲਾਨ ਕੀਤਾ ਕਿ ਅਸੀਂ 1 ਸਤੰਬਰ ਤੋਂ ਪੱਕਾ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਮੰਗਾਂ ਤੇ ਅੱਜ ਤੱਕ ਸਿੱਧੀ ਕਹਿੰਦੇ ਮੰਨੀਆਂ ਹੀ ਕੋਈ ਨਹੀਂ, ਨਾਲੇ ਪੰਜਾਬ ਦੀ ਸਰਕਾਰ ਦੇ ਖਿਲਾਫ ਹੈ, ਨਾਲੇ ਕਹਿੰਦੇ ਉਹ ਕੇਂਦਰ ਦੀ ਸਰਕਾਰ ਦੇ ਖਿਲਾਫ ਹੋਵੇਗਾ। ਦੂਜੀ ਕਿਸਾਨ ਧਿਰ ਨੇ ਵੀ ਕਿਹਾ ਹੋਇਆ, ਉਹ ਅਗਸਤ ਮਹੀਨੇ ਦੇ ਕਿਹਾ ਕਿ ਅਗਸਤ ਮਹੀਨੇ ਅਸੀਂ ਚੰਡੀਗੜ੍ਹ ਪੱਕਾ ਮੋਰਚਾ ਲਾਉਣਾ ਐਸ ਕੇ ਐਮ ਨੇ। ਹਾਲਾਂਕਿ ਬੀਤੇ ਸਮੇਂ 'ਚ ਜਦੋਂ ਤੋਂ ਕਿਸਾਨ ਦਿੱਲੀ ਤੋਂ ਚੱਲ ਕੇ ਇੱਥੇ ਆਏ ਹੈ, ਉਦੋਂ ਤੋਂ ਐਲਾਨ ਕਿਸਾਨਾਂ ਨੇ ਜ਼ਿਆਦਾ ਕੀਤੇ ਆ, ਬਹੁਤੀ ਕਿਸਾਨਾਂ ਨੂੰ ਅੰਦੋਲਨ 'ਚ ਕਾਮਯਾਬੀ ਨਹੀਂ ਮਿਲੀ। ਉਹ ਠੀਕ ਹੈ, ਦਿੱਲੀ ਵਿੱਚ ਗਏ, ਦਿੱਲੀ 'ਚ ਵੱਡਾ ਇਹਨਾਂ ਨੂੰ ਪ੍ਰਦਰਸ਼ਨ ਵੀ ਕੀਤਾ ਤੇ ਕਾਫੀ ਸਮਰਥਨ ਮਿਲਿਆ, ਪਰੰਤੂ ਜੇ ਅਸੀਂ ਕਹੀ ਕਿ ਬਹੁਤ ਵੱਡੇ ਪੱਧਰ ਤੇ ਕਿਤੇ ਪੰਜਾਬ ਦੇ ਕਿਸਾਨ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਖੜੀ ਕਰਨ ਵਿੱਚ ਕਾਮਯਾਬ ਰਹੇ, ਪ੍ਰਦਰਸ਼ਨ ਜ਼ਰੂਰ ਕੀਤੇ ਆ, ਪ੍ਰਦਰਸ਼ਨ ਕਾਮੀ, ਪਰੰਤੂ ਅੰਦੋਲਨ ਚੰਡੀਗੜ੍ਹ ਜਾਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਜਾ ਕੇ ਪੰਜਾਬ ਦੀ ਕੋਈ ਵੀ ਕਿਸਾਨ ਧਿਰ ਨਹੀਂ ਕਰ ਸਕੀ। ਜੇ ਕੋਈ ਦਿੱਲੀ ਨੂੰ ਤੁਰਿਆ ਸੀ, ਰਸਤੇ 'ਚ ਜਾ ਕੇ ਬੈਠਿਆ, ਸ਼ੰਭੂ ਬਾਰਡਰ ਤੇ ਬਹਿ ਗਿਆ, ਇੱਧਰ ਖਨੌਰੀ ਬਾਰਡਰ ਤੇ, ਉਹ ਵੀ ਅਸੀਂ ਵੇਖ ਚੁੱਕੇ ਹਾਂ ਕਿ ਕਿਸ ਢੰਗ ਦੇ ਤੇ ਨਾਲ ਜਿਹੜਾ ਉੱਥੋਂ ਪੁਲਿਸ ਨੇ ਇਹਨਾਂ ਦੇ ਬੱਸ ਤੇ ਚੁਕਾ ਕੇ ਭੇਜ ਦਿੱਤਾ ਸੀ, ਉਹ ਵੱਖਰੀ ਗੱਲ ਹੈ ਕਿ ਸਰਕਾਰ ਕੁਛ ਨੁਮਾਇੰਦਿਆਂ ਨੇ ਟਰਾਲੀਆਂ ਵੀ ਚੋਰੀ ਕੀਤੀਆਂ, ਸੋ ਇੱਕ ਵੱਖਰਾ ਮੁੱਦਾ ਹੈ। ਪਰੰਤੂ ਕਿਸਾਨਾਂ ਨੇ ਹੁਣ ਫਿਰ ਇੱਕ ਵਾਰ ਜਿਹੜੀ ਗੱਲ ਕੀਤੀ ਹੈ, ਇਸ ਕਰਕੇ ਅਸੀਂ ਦਾਅਵਾ ਨਹੀਂ ਕਰਦੇ ਕਿ ਕਿਸਾਨ ਕਿੰਨਾ ਕਿਸ 'ਚ ਕਾਮਯਾਬ ਹੋਣਗੇ, ਕਿਸਾਨ ਧਿਰਾਂ ਨੇ ਚੰਡੀਗੜ੍ਹ ਵਿੱਚ ਪੱਕੇ ਮੋਰਚੇ ਦੀ ਗੱਲ ਜ਼ਰੂਰ ਇੱਕ ਵਾਰ ਆਖ ਦਿੱਤੀ।
1: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਬਹੁਤ ਸਾਰੀਆਂ ਕਾਲਜ ਨੇ, ਸੋ ਹੁਣ ਕੱਲ੍ਹ ਨੂੰ ਕਾਲਾਂ ਅਤੇ ਗੱਲਾਂ ਬਾਤਾਂ ਕਰਾਂਗੇ, ਕੱਲ੍ਹ ਨੂੰ ਤੁਹਾਡੇ ਸਵਾਲ, ਕਿਉਂਕਿ ਹੁਣ ਸਮਾਂ ਸਾਡੇ ਕੋਲ 1.5 ਮਿੰਟ ਰਹਿ ਗਿਆ, ਇਹਦੇ ਵਿੱਚ ਨਾ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ, ਨਾ ਤੁਹਾਡੇ ਰਮੇਸ਼ ਜੀ ਦੇ ਜਵਾਬ ਤੁਹਾਡੇ ਤੱਕ ਪਹੁੰਚਣਗੇ। ਸੋ ਕੱਲ੍ਹ ਨੂੰ ਫਿਰ ਇਸੇ ਵੇਲੇ ਇਸੇ ਘੜੀ ਇਸੇ ਪਲ ਗੱਲਾਂ ਬਾਤਾਂ ਕਰਾਂਗੇ। ਰਮੇਸ਼ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਨ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕੱਲ੍ਹ ਨੂੰ ਮਿਲਦੇ ਹਾਂ ਜੀ ਪੰਜਾਬੀ ਲਹਿਰਾਂ ਦੇ ਨਵੇਂ ਹਿੱਸੇ ਦੇ ਵਿੱਚ।
4: ਜੀ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ। ਔਰ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇ ਦਈਏ ਬ੍ਰੈਂਪਟਨ ਕ੍ਰੈਮਟੋਰੀਅਮ ਦਾ, ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨੀ ਹੈ, ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨਲ ਅਤੇ ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦਾ, ਮਾਫ਼ ਕਰਨਾ, ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ 905-458-2222। ਅੱਜ ਦੇ ਪ੍ਰਾਈਜ਼ ਲੌਕ ਕਰਨ ਲਈ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਦੇ ਲਈ 905-458-2222 905-458-2222 'ਤੇ ਸੰਪਰਕ ਕਰ ਸਕਦੇ ਹੋ ਬ੍ਰੈਂਪਟਨ ਕ੍ਰੈਮਟੋਰੀਅਮ ਦੇ ਨਾਲ। ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਸੁਨੇਹਾ ਇੱਕ ਵਾਰ ਫਿਰ ਦੇ ਦਈਏ। ਮੌਰਗੇਜ ਬ੍ਰੋਕਰ ਨੇ ਘਰ ਖਰੀਦਣਾ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਯਾਦ ਰੱਖਣਾ ਆ 6476868।
5: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 4164-2740 2040।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਟਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

0: ਵਾਹ ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀਆਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਅਤੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਇੱਕ ਮੁਲਾਕਾਤ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਕਿਵੇਂ ਹੋ ਸਾਰੇ, ਠੀਕ ਠਾਕ ਹੋ? ਬੱਲੇ ਬੱਲੇ, ਉਮੀਦ ਕਰਦੇ ਹਾਂ ਕਿ ਵੀਕਐਂਡ ਨੂੰ ਖੂਬ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਤੁਸੀਂ ਇੰਜੋਏ ਕੀਤਾ ਹੋਵੇਗਾ। ਅਤੇ ਸਾਡੇ ਵੱਲੋਂ ਅੱਜ ਤੁਹਾਨੂੰ ਸਭ ਨੂੰ ਵੈਲਕਮ ਹੈ, ਐਂਡ ਅੱਜ ਦੇ ਦਿਨ ਲਈ ਅਤੇ ਇਸ ਪੂਰੇ ਵੀਕ ਲਈ ਤੁਹਾਨੂੰ ਸਭ ਨੂੰ ਬੈਸਟ ਵਿਸ਼ਿਜ਼ ਨੇ ਕਿ ਇੰਜੋਏ ਕਰੋ ਅਤੇ ਖੁੱਲ੍ਹ ਕੇ ਮਿਹਨਤਾਂ ਕਰੋ ਅਤੇ ਨਾਲ ਹੱਸਦੇ ਰਹੋ। ਮੇਨ ਗੱਲ ਇਹ ਹੈ ਕਿ ਮਿਹਨਤ ਦੇ ਨਾਲ ਨਾ ਜਿਹੜਾ ਬੰਦਾ ਹੱਸਦਾ ਰਹਿੰਦਾ ਉਹ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਜ਼ਿਆਦਾ ਖੁਸ਼ ਵੀ ਰਹਿੰਦਾ ਅਤੇ ਤੁਹਾਡਾ ਦਿਨ ਵੀ ਚੰਗਾ ਲੰਘਦਾ, ਦਿਨ ਕੀ ਜ਼ਿੰਦਗੀ ਚੰਗੀ ਲੰਘਦੀ ਹੈ। ਸੋ ਮਿਹਨਤ ਕਰੋ ਅਤੇ ਨਾਲ ਹੱਸੋ, ਖੇਡੋ, ਇੰਜੋਏ ਕਰੋ। ਅਤੇ ਪ੍ਰੋਗਰਾਮ 'ਚ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ ਅਤੇ ਨਾਲ ਦੀ ਨਾਲ ਸਮਰ ਦੇ ਕਿੰਨੇ ਕੁ ਹਫ਼ਤੇ ਰਹਿ ਗਏ ਨੇ ਵੀ? ਮੈਨੂੰ ਲੱਗਦਾ ਕਿ 1, 2 ਅਤੇ 3, ਚਲੋ ਜੀ 3-4 ਕਹਿ ਲਓ, ਕਿਉਂਕਿ ਸੈਪਟੈਂਬਰ ਜਿਹੜਾ ਲੇਬਰ ਡੇ ਲੌਂਗ ਵੀਕਐਂਡ ਹੈ ਉਹ ਤਾਂ ਉਹ ਵੀ ਹੈਗਾ ਨਾ। ਸੋ 3-4 ਕੁ ਹਫ਼ਤੇ ਨੇ। ਸੋ ਇਹ 4 ਹਫ਼ਤੇ ਹੁਣ ਦੇਖੋ ਬਾਹਰ ਨਿਕਲੋ, ਜੋ ਅਵੈਂਟਸ ਐਕਟੀਵਿਟੀਜ਼ ਹੋ ਰਹੀਆਂ ਨੇ ਉਹਨਾਂ ਨੂੰ ਇੰਜੋਏ ਕਰੋ। ਬੱਚਿਆਂ ਨੂੰ ਥੋੜ੍ਹਾ ਬਹੁਤਾ ਹੁਣ ਹੋਣਾ ਜ਼ਰੂਰ ਹੈ ਕਿ ਮੋਮ ਡੈਡ ਸਕੂਲ ਸ਼ੁਰੂ ਹੋ ਰਹੇ ਨੇ, ਸੋ ਅਸੀਂ ਆਹ ਵੀ ਕਰਨਾ, ਉਹ ਵੀ ਕਰਨਾ। ਸੋ ਥੋੜ੍ਹੀ ਜਿਹੀ ਬੱਚਿਆਂ ਦੀ ਵੀ ਇੱਕ ਇੰਟਰਟੇਨਮੈਂਟ ਅਤੇ ਇੰਜੋਏਮੈਂਟ ਵੱਲ ਮੈਨੂੰ ਲੱਗਦਾ ਕਿ ਜਿਹੜੇ ਅਖੀਰਲੇ ਕੁਝ ਕੁ ਹਫ਼ਤੇ ਹੁੰਦੇ ਆ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੋ ਤੁਹਾਡੇ ਨਾਲ ਖੈਰ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਸਟੂਡੀਓ 'ਚ ਨੰਬਰ ਹੈ 9056733337 6 8205। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਆ?
0: ਠੀਕ ਹੈ ਜੀ, ਵਧੀਆ ਜੀ, ਕਿਵੇਂ ਹੋ?
1: ਅੱਛਾ, ਆਪਾਂ ਨੇ ਟੈਕਸ ਵਾਲਾ ਨੰਬਰ ਜਿਹੜੇ ਨੋਟਸ ਆਇਆ ਸੀ ਉਹਦਾ ਜਵਾਬ ਦੇਣਾ ਸੀ ਯਾਰ।
0: ਟੈਕਸ ਵਾਲਿਆਂ ਦਾ?
1: ਹਾਂਜੀ ਹਾਂਜੀ,
0: ਠੀਕ ਹੈ ਜੀ, ਕੋਈ ਗੱਲ ਨਹੀਂ, ਨੰਬਰ ਲਿਖ ਲਓ ਤੁਸੀਂ।
1: ਹਾਂਜੀ ਹਾਂਜੀ,
0: ਨੰਬਰ ਹੈ 416 416,
1: ਹਾਂਜੀ,
0: 409 409,
1: ਹਾਂਜੀ,
0: 3252 3252, ਹਾਂਜੀ।
1: ਕੀ ਨਾਮ ਇਹਨਾਂ ਦਾ ਜੀ?
0: ਇਹ ਲੜਕੀ ਹੈ, ਲੜਕੀ ਦਾ ਨਾਮ ਹੈ ਸ਼ੈਲਜਾ ਓਜਾ, ਇਹਨੂੰ ਕਾਲ ਕਰ ਲਓ, ਫੋਨ ਤੇ ਕਰ ਲਿਓ ਗੱਲ। ਕੋਈ ਗੱਲ ਨਹੀਂ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ ਵਕਾਰ ਖਾਨ ਜੀ ਵੀ ਸਾਡੇ ਨਾਲ ਨੇ, ਖਾਨ ਸਾਹਿਬ ਵੈਲਕਮ।
2: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ।

0: और जो सेल फोन दी भी अमेजिंग ऑफर है मेरे को, कैनेडा यूएस अनलिमिटेड कॉलिंग मिले दी, आईफोन और सैमसंग भी स्पेशल प्राइस पर अवेलेबल आ। प्लीज कॉल फॉर फर्दर इंफॉर्मेशन, नंबर है 6478648000 6478648000। असी 18 साल से रॉजर्स दे कॉर्पोरेट इंप्लाई हाँ, तुहाडा अकाउंट और एड्रेस चेक करके बहुत वड़िया प्रमोशन दिला देंगे। नंबर अगेन 6478648000 6478648000
1: 6478648000 ਦੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਓਕੇ, ਕੁਝ ਗੱਲਾਂ ਕਰਨੀਆਂ ਤੁਹਾਡੇ ਨਾਲ। ਅਤੇ ਕੱਲ੍ਹ ਸ਼ਾਮੀ ਇੱਕ ਤਾਂ ਪੰਜਾਬੀ ਵਿਰਸਾ ਮਨਮੋਹਣ ਵਾਰਸ ਕਮਲ ਹੀਰ ਹੋਣਾ ਦਾ ਸ਼ੋਅ ਹੋਇਆ ਸੰਤਾਲ ਹੋਣਾ ਦਾ, ਅਤੇ ਮੈਂ ਨਾ ਕੁਝ ਚੀਜ਼ਾਂ ਨੋਟਿਸ ਕੀਤੀਆਂ। ਮੈਨੂੰ ਬੜੀ ਹੈਰਾਨੀ ਹੋਈ ਕਿ ਆਪਣੇ ਲੋਕ ਕਿਵੇਂ ਯਾਰ ਆਪਾਂ ਰੂਲ ਹੀ ਨਹੀਂ ਫੋਲੋ ਕਰ ਸਕਦੇ। ਕੱਲ ਸ਼ੋਅ ਹੋਇਆ ਤੇ ਦੇਖੋ ਵਾਰ ਵਾਰ ਵਾਰ ਵਾਰ ਵਾਰ ਵਾਰ ਇਹੀ ਕਿਹਾ ਗਿਆ ਲੋਕਾਂ ਨੂੰ ਕਿ ਪਲੀਜ਼ ਤੁਹਾਡੀਆਂ ਸੀਟਾਂ ਨੇ ਤੁਸੀਂ ਬਹਿ ਜਾਓ। ਬਟ ਪਤਾ ਨਹੀਂ ਕਿਉਂ ਯਾਰ ਆਪਾਂ ਸਿੰਪਲ ਬੜੇ ਈਜ਼ੀ ਜਿਹੇ ਬੜੇ ਸੌਖੇ ਜਿਹੇ ਰੂਲ ਹੀ ਨਹੀਂ ਫੋਲੋ ਕਰ ਸਕਦੇ। ਲੋਕ ਉੱਠ ਉੱਠ ਆਈਲਾਂ ਦੇ ਵਿੱਚ ਭੰਗੜੇ ਪਾ ਰਹੇ। ਮੈਨੂੰ ਲੱਗਦਾ ਜਿੰਨੇ ਮਜੋਰਟੀ ਲੋਕ ਬੈਠੇ ਕੋਈ ਆਪਣੀ ਸੀਟ 'ਤੇ ਨਹੀਂ ਬੈਠਾ, ਉਹੀ ਚੱਕ ਕੇ ਜਿੱਥੇ ਜੀ ਕਰਦਾ ਤਾਂ ਲੋਕ ਬੈਠੇ। ਬਟ ਯਾਰ ਆਈ ਡੋਂਟ ਨੋ, ਆਈ ਨਹੀਂ ਹੁੰਦਾ ਯਾਰ ਆਪਾਂ ਥੋੜ੍ਹੇ ਜਿਹਾ ਰੂਲਸ ਫੋਲੋ ਕਰੀਏ। ਆਪਾਂ ਨੂੰ ਜੇ ਕਿਹਾ ਗਿਆ ਕਿ ਆਪਣੀ ਸੀਟ 'ਤੇ ਬਹਿ ਜਾਓ ਅਤੇ ਆਰਾਮ ਨਾਲ ਬਹਿ ਜਾਓ, ਰਾਈਟ? ਸਿੰਪਲ ਸਿੰਪਲ ਇੰਸਟਰਕਸ਼ਨ ਨੇ। ਤੁਸੀਂ ਜਿਹੜੀ ਟਿਕਟ ਲਈ ਹੈ ਤੁਸੀਂ ਉਸ ਸੀਟ 'ਤੇ ਬੈਠੋ ਅਤੇ ਆਰਾਮ ਨਾਲ ਬਹਿ ਕੇ ਆਪਣਾ ਸ਼ੋਅ ਇੰਜੋਏ ਕਰ ਲਓ। ਉੱਠ ਉੱਠ ਆਪਾਂ ਅੱਗੇ ਨੂੰ ਜਾਣਾ, ਸਟੇਜ ਵੱਲ ਨੂੰ ਜਾਣਾ, ਭੰਗੜਾ ਪਾਉਣਾ, ਸਿਕਿਉਰਿਟੀ ਦੀ ਬੱਸ ਹੋ ਗਈ। ਮੈਂ ਕਹਿੰਦਾ ਲੋਕ ਸਿਕਿਉਰਿਟੀ ਗਾਰਡ ਵੀ ਜਿਹੜੇ ਨੇ ਉਹ ਵੀ ਕਹਿੰਦੇ ਯਾਰ ਅਸੀਂ ਕਿੱਥੇ ਫਸ ਗਏ। ਉਹ ਵੀ ਵਿਚਾਰੇ ਦੇਖੋ ਸਿਕਿਉਰਿਟੀ ਗਾਰਡ ਨੂੰ ਫੜ ਫੜ ਭੰਗੜਾ ਪਵਾ ਰਹੇ ਲੋਕ। ਦੱਸ ਵੀ ਠੀਕ ਹੈ, ਚਲੋ ਇੰਜੋਏ ਕਰੋ, ਫਨ ਕਰੋ, ਤੁਸੀਂ ਭੰਗੜਾ ਪਾਉਣਾ। ਜਿਹੜੀ ਤੁਹਾਡੀ ਐਲੋਕੇਟਿਡ ਸੀਟ ਹੈ, ਜਿਹੜੀ ਟਿਕਟ ਤੁਸੀਂ ਲਈ ਹੈ, ਉੱਥੇ ਭੰਗੜਾ ਪਾ ਲਓ। ਹੁਣ ਸੀਟਾਂ ਚਾਰ ਨੇ, ਚਾਰ ਸੀਟਾਂ 'ਤੇ ਮਿਲਦਾ ਮੈਂ ਕੱਲ੍ਹ ਦੇਖੇ ਕਿ 7 ਜਾਂ 8 ਬੰਦੇ ਬੈਠੇ, ਕੋਈ ਸੈਂਸ ਬਣਦਾ? ਚਾਰ ਸੀਟਾਂ 7-8 ਬੰਦੇ ਬੈਠੇ, ਯਾਰ ਦੋਸਤ ਇੱਕ ਦੂਜੇ ਨਿਕਲ ਕੋਈ ਨਾ ਕੋਈ ਨਾ ਬਹਿ ਜਾ, ਫਿਰ ਕੀ ਹੁੰਦਾ? ਅਤੇ ਲੋਕ ਯੂ ਨੋ ਸ਼ੋਅ ਇੰਜੋਏ ਕਰ ਰਹੇ, ਉਹਨਾਂ ਦੇ ਅੱਗੇ ਆ ਭੰਗੜੇ ਪੈ ਰਹੇ ਨੇ ਅਤੇ ਇੱਕ ਦੂਜੇ ਨੂੰ ਫੜ ਫੜ ਕੇ ਕਹਿ ਰਹੇ ਉੱਠ ਉੱਠ ਉੱਠ, ਕੋਈ ਨਾ ਬਹਿਣਾ ਕਾਹਦੇ ਲਈ ਆ? ਸੋ ਪਤਾ ਨਹੀਂ ਯਾਰ, ਮੈਨੂੰ ਕਿਤੇ ਨਾ ਕਿਤੇ ਇੱਕ ਹੁੰਦਾ ਯਾਰ ਡਿਸਅਪੋਇੰਟਮੈਂਟ ਜੀ ਵੀ ਹੁੰਦੀ ਹੈ ਕਿ ਆਪਾਂ ਸਿੰਪਲ ਰੂਲ ਕਿਉਂ ਨਹੀਂ ਫੋਲੋ ਕਰਦੇ। ਅਤੇ ਡਿਸਅਪੋਇੰਟਮੈਂਟ ਦੇ ਨਾਲ ਨਾਲ ਇੱਕ ਦੇਖੋ ਸ਼ਰਮ ਜੀ ਵੀ ਆਉਂਦੀ ਆ। ਅਕਸਰ ਆਪਾਂ ਸਾਰੇ ਇੱਕ ਕਮਿਊਨਿਟੀ ਦੇ ਹਾਂ, ਇੱਕ ਤਾਂ ਉਹਨਾਂ ਨੂੰ ਫਿਰ ਐਲਕੋਹੋਲ ਜਿਹੜੀ ਸਰਵ ਹੋ ਰਹੀ ਸੀ ਉਹ ਬੰਦ ਕਰਤੀ, ਅਤੇ ਉਹਨਾਂ ਨੂੰ ਜਦੋਂ ਪੁੱਛੋ ਵੀ ਕੀ ਕਾਰਨ ਹੈ ਕਹਿੰਦੇ ਬਸ ਸਾਨੂੰ ਇੰਸਟਰਕਸ਼ਨ ਮਿਲੀ ਹੈ ਕਿ ਦਾਰੂ ਤੁਸੀਂ ਦੇਣੀ ਬੰਦ ਕਰੋ। ਇਹ ਨਾ ਆਪਣੇ ਹਰਸ਼ੀ ਆਪਣਾ ਕਿਹੜਾ ਹੈਗਾ ਇੱਥੇ CAA ਸੈਂਟਰ ਹੈ ਜਿਹੜਾ, ਉੱਥੇ ਵੀ ਕਿਹੜਾ ਹੋਇਆ ਸੀਗਾ। ਹੁਣ ਚਲੋ ਉਹਨਾਂ ਨੇ ਫਿਰ ਤੋਂ ਸਟਾਰਟ ਕਰ ਦਿੱਤਾ, ਬਟ ਪਹਿਲਾਂ ਵੀ ਪਤਾ ਨਹੀਂ ਕਿਹੜਾ ਸ਼ੋਅ ਸੀ, ਕੋਈ ਨਾ ਕੋਈ ਪੰਗਾ ਪਿਆ ਅਤੇ ਬਿਲਕੁਲ ਹੀ ਉਹਨਾਂ ਨੇ ਅਲਕੋਹਲ ਬੰਦ ਹੀ ਕਰ ਦਿੱਤੀ ਸੀ। ਹੁਣ ਆਈ ਥਿੰਕ ਫਿਰ ਤੋਂ ਸ਼ੁਰੂ ਹੋਈ, ਮਤਲਬ ਕਿ ਜਿਹੜੇ ਹਿਸਾਬ ਨਾਲ ਆਪਣੇ ਹਾਲਾਤ ਨੇ ਜਾਂ ਲੋਕ ਯੂ ਨੋ ਮਿਸਯੂਜ ਕਰਦੇ ਨੇ ਚੀਜ਼ਾਂ ਨੂੰ, ਫਿਰ ਹੋ ਜਾਣੀ ਹੈ ਬੰਦ। ਇਹ ਵੀ ਜਿਹੜਾ ਵੈਨਿਊ ਹੈ ਇੱਥੇ ਆਪਣਾ ਵੁੱਡਮੈਨ ਕਸੀਨੋ ਵਾਲਾ, ਇੱਥੇ ਵੀ ਇਹੀ ਹਾਲ ਹੋਣਾ ਤੁਸੀਂ ਦੇਖਿਓ। ਸੋ ਥੋੜ੍ਹਾ ਯਾਰ ਆਪਾਂ ਰੂਲਸ ਫੋਲੋ ਕਰਨ ਲੱਗੀਏ। ਤੁਹਾਨੂੰ ਜੇ ਕੋਈ ਸਿਕਿਉਰਿਟੀ ਗਾਰਡ ਕੋਈ ਮੈਨੇਜਮੈਂਟ ਕੁਛ ਕਹਿ ਰਹੀ ਹੈ ਕਿ ਯਾਰ ਤੁਸੀਂ ਇੱਦਾਂ ਕਰ ਲਓ ਤਾਂ ਆਪਾਂ ਕਰ ਲਈਏ। ਪਤਾ ਨਹੀਂ ਕਿਉਂ ਆਪਣੇ ਮਨ 'ਚ ਇੱਕ ਆਈ ਡੋਂਟ ਨੋ ਕਿ ਇੱਕ ਲੈਕ ਆਫ ਡਿਸਪਲਿਨ ਹੈ, ਇੱਕ ਨੌਲੇਜ ਹੀ ਹੈ ਨਹੀਂ। ਸਿੱਧੀ ਜੀ ਗੱਲ ਹੈ ਯਾਰ, ਆਪਾਂ ਬੜੇ ਅਨਐਜੂਕੇਟਡ ਲੱਗਦੇ ਜਦੋਂ ਇੱਦਾਂ ਦੀਆਂ ਚੀਜ਼ਾਂ ਕਰਦੇ ਹਾਂ। ਹੁਣ ਤੁਸੀਂ ਕਿਸੇ ਵੈਨਿਊ ਨੂੰ ਆਪਣਾ ਘਰ ਹੀ ਬਣਾਇਆ ਹੋਇਆ, ਬੈਂਕਟ ਹਾਲ ਹੀ ਬਣਾਇਆ ਹੋਇਆ। ਮੈਨੂੰ ਲੱਗਦਾ ਬਹੁਤ ਜ਼ਰੂਰਤ ਹੈ ਆਪਾਂ ਨੂੰ ਕਿ ਆਪਾਂ ਥੋੜ੍ਹਾ ਜਿਹਾ ਚੇਂਜ ਕਰੀਏ ਆਪਣੀ ਹੈਬਿਟਸ ਨੂੰ ਯਾਰ, ਤਾਂ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਇੰਜੋਏ ਕਰ ਸਕਾਂਗੇ, ਨਹੀਂ ਤਾਂ ਸਾਰਿਆਂ ਲਈ ਵੀ ਕਿਤੇ ਨਾ ਕਿਤੇ ਉਹ ਜੋ ਸਹੂਲਤਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ। ਸਾਡੇ ਨਾਲ ਹਰਪ੍ਰੀਤ ਸੈਣ ਜੀ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ, 416-816-8765 ਨੰਬਰ ਹੈ। ਹਰਪ੍ਰੀਤ ਗੁੱਡ ਮਾਰਨਿੰਗ, ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਵੈਲਕਮ। ਤੇ ਹਰਪ੍ਰੀਤ ਦਾ ਇੱਕ ਕੁਇਕ ਫੋਨ ਨੰਬਰ ਹੈ 416-816-8765-00, 416-816-8765-00 ਤੇ ਗੱਲਬਾਤ ਐਨੀ ਟਾਈਮ ਕਰ ਸਕਦੇ ਹੋ। ਤੇ ਹਰਪ੍ਰੀਤ ਕੀ ਮੈਸੇਜ ਆਪਣਾ?
2: ਬਿਲਕੁਲ ਨਵੀ, ਸੋ ਮੰਡੇ ਮਾਰਨਿੰਗ ਆ, ਸੋ ਆਲਵੇਜ਼ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ, ਇਨਵੈਸਟਮੈਂਟ ਦੀ ਜਿਹੜੀ ਇੰਪੋਰਟੈਂਸ ਹੈਗੀ ਉਹਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਅਗਰ ਆਪਾਂ ਜਿਹੜੇ ਫਾਈਨੈਂਸ਼ੀਅਲ ਪਲੈਨਿੰਗ ਦੇ ਸਟੈਪਸ ਹੈਗੇ ਆ, ਅਗਰ ਆਪਾਂ ਉਹਨਾਂ ਨੂੰ ਫੋਲੋ ਕਰੀਏ ਤਾਂ ਆਪਣੀ ਲਾਈਫ ਦੇ ਵਿੱਚ ਆਪਾਂ ਸਕਸੈਸਫੁਲ ਹੋ ਸਕਦੇ ਹਾਂ। ਸੋ ਜਿੱਥੇ ਇਹਦਾ ਰਿਸਕ ਮੈਨੇਜਮੈਂਟ ਸਭ ਤੋਂ ਵੱਡਾ ਸਟੈਪ ਹੈਗਾ ਹੈ ਕਿ ਅਸੀਂ ਆਪਣੇ ਰਿਸਕ ਨੂੰ ਕਵਰ ਕਰੀਏ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲੈਨਸ ਦੇ ਨਾਲ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਹਰ ਤਰ੍ਹਾਂ ਦੇ ਰਿਸਕ ਨੂੰ ਕਵਰ ਕਰਨ ਦੇ ਲਈ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲੈਨਸ ਬਣੇ ਹੋਏ ਆ। ਸੋ ਹਰੇਕ ਬੰਦੇ ਦੀਆਂ ਨੀਡਸ ਦੇ ਅਕੋਰਡਿੰਗਲੀ ਕੀ ਉਹਨਾਂ ਦਾ ਮੋਟਿਵ ਹੈਗਾ ਆ, ਕਿੰਨਾ ਉਹਨਾਂ ਦਾ ਬਜਟ ਹੈਗਾ ਆ, ਕੀ ਉਹਨਾਂ ਦੀਆਂ ਲਾਇਬਿਲਿਟੀਜ਼ ਹੈਗੀਆਂ ਆ, ਉਹਦੇ ਅਕੋਰਡਿੰਗਲੀ ਉਹਨਾਂ ਦੇ ਪਲੈਨ ਨੂੰ ਪ੍ਰਿਪੇਅਰ ਕੀਤਾ ਜਾ ਸਕਦਾ ਆ। ਸੋ ਅਗਰ ਤੁਹਾਡੀਆਂ ਮੋਰਗੇਜਿਸ ਹੈਗੀਆਂ ਆ, ਤੁਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਨਹੀਂ ਲਈ ਹੈਗੀ ਹਜੇ ਤੱਕ, ਸੋ ਆਪਣੀ ਮੋਰਗੇਜ ਇੰਸ਼ੋਰੈਂਸ ਜ਼ਰੂਰ ਤੁਸੀਂ ਪ੍ਰੋਟੈਕਟ ਕਰ ਸਕਦੇ ਆ। ਐਂਡ ਉਹਦੇ ਨਾਲ ਹੀ ਅਗਰ ਆਪਾਂ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੀ ਕਵਰੇਜ ਐਡ ਆਨ ਕਰਨੀ ਹੋਵੇ ਤਾਂ ਕੰਬੀਨੇਸ਼ਨ ਦੇ ਵਿੱਚ ਸਾਡੇ ਕੋਲ ਪਲੈਨਸ ਅਵੇਲੇਬਲ ਹੈਗੇ ਆ, ਜਿਹਦੇ ਵਿੱਚ ਆਪਾਂ ਤਿੰਨੋ ਕਵਰੇਜਿਸ ਨੂੰ ਐਡ ਆਨ ਕਰ ਸਕਦੇ ਹਾਂ। ਸੋ ਅਗਰ ਤੁਹਾਡੇ ਕੰਮ ਵੱਲੋਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਆ, ਸੋ ਤੁਹਾਨੂੰ ਫਿਰ ਲਾਈਫ ਇੰਸ਼ੋਰੈਂਸ ਤੇ ਸਿਰਫ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਦੀ ਜ਼ਰੂਰਤ ਆ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਜਦੋਂ ਆਪਣੇ ਕਿਸੇ ਵੀ ਕਲਾਇੰਟ ਨੂੰ ਮਿਲਦੇ ਹਾਂ, ਉਹਨਾਂ ਦਾ ਪ੍ਰੋਪਰ ਨੀਡ ਅਨਾਲਿਸਿਸ ਕਰਦੇ ਹਾਂ, ਕਿਹੜੀ ਕਵਰੇਜ ਉਹਨਾਂ ਕੋਲ ਹੈਗੀ ਆ, ਕਿਹੜੀ ਕਵਰੇਜ ਉਹਨਾਂ ਕੋਲ ਨਹੀਂ ਹੈਗੀ, ਕਿੰਨੀ ਕੁ ਕਵਰੇਜ ਦੀ ਜ਼ਰੂਰਤ ਆ, ਉਹਦੇ ਅਕੋਰਡਿੰਗਲੀ ਆਪਾਂ ਉਹਨਾਂ ਨੂੰ ਪਲਾਨ ਜਿਹੜਾ ਰਿਕਮੈਂਡ ਕਰਦੇ ਹਾਂ। ਸੋ ਜਿੱਥੇ ਆਪਾਂ ਰਿਸਕ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ, ਉੱਥੇ ਇਨਵੈਸਟਮੈਂਟ ਆਪਸ਼ਨ ਜਿਹੜੀਆਂ ਹੈਗੀਆਂ ਉਹ ਨਾਲੋ ਨਾਲ ਕਰਨੀਆਂ ਬਹੁਤ ਜ਼ਰੂਰੀ ਆ, ਕਿਉਂਕਿ CRA ਦੇ ਬਹੁਤ ਸਾਰਿਆਂ ਦੇ ਰਜਿਸਟਰਡ ਪਲੈਨ ਬਣੇ ਹੋਏ ਆ, ਜਿਨ੍ਹਾਂ ਦੇ ਵਿੱਚ ਆਪਾਂ ਡਿਸਿਪਲਿਨਡ ਵੇ ਦੇ ਨਾਲ ਥੋੜੀ ਥੋੜੀ ਕੰਟਰੀਬਿਊਸ਼ਨ ਵੀ ਸ਼ੁਰੂ ਕਰੀਏ, ਵੀਕਲੀ, ਬਾਈ ਵੀਕਲੀ, $50, $100, ਤਾਂ ਅਸੀਂ ਵਧੀਆ ਪਲੈਨਿੰਗ ਆਪਣੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਸਕਦੇ ਹਾਂ, ਜਿਹਦੇ ਵਿੱਚ ਪੈਸੇ ਦੀ ਵਧੀਆ ਗਰੋਥ ਵੀ ਹੋਊਗੀ ਐਂਡ ਆਨ ਗੋਇੰਗ ਬੇਸਿਸ ਦੇ ਉੱਪਰ ਡਿਸਿਪਲਿਨ ਵੇ ਦੇ ਨਾਲ ਪੈਸਾ ਤੁਹਾਡਾ ਕੰਟਰੀਬਿਊਟ ਵੀ ਹੋਊਗਾ। ਸੋ ਕਿਹੜਾ ਪਲੈਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ, TFSA ਅਕਾਊਂਟ, RRSP ਅਕਾਊਂਟ ਜਾਂ ਫਿਰ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਸੋ ਇਹ ਬਹੁਤ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਆ, ਉਹਨਾਂ ਪਲੈਨਸ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈਗੀ ਆ ਉਹ ਆਪਾਂ ਕਰ ਸਕਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500,
1: 416-817-6500 ਇੱਕ ਕੁਇਕ ਨੰਬਰ ਹੈ, 416-817-6500। ਹਰਪ੍ਰੀਤ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਤਾਂ 416-817-6500, 416-817-6500 ਤੇ ਤੁਸੀਂ ਕਰੋ ਕਾਲ। ਥੈਂਕ ਯੂ ਹਰਪ੍ਰੀਤ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਜਲਦੀ ਹੀ ਤੁਸੀਂ ਹਰਪ੍ਰੀਤ ਤੋਂ ਕੋਈ ਵੀ ਨੌਲੇਜ ਹੈ, ਐਜੂਕੇਸ਼ਨ ਹੈ, ਇਨਫੋਰਮੇਸ਼ਨ ਹੈ, ਜਿੰਨੀ ਵੀ ਹੈ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਲੈ ਸਕਦੇ ਹੋ। ਉਸਦੇ ਨਾਲ ਨਾਲ ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਮਿਸਟਰ ਕੁਲਵੰਤ ਭਾਅ ਜੀ ਨੇ ਯਾਰ, ਤੁਸੀਂ ਅਗਰ ਗੱਡੀ ਦਾ ਕੋਈ ਵੀ ਕੰਮ ਕਰਵਾਉਣਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਨਵੀਆਂ ਬ੍ਰੇਕਾਂ ਪੈਣ ਵਾਲੀਆਂ, ਗੱਲ ਕੀ ਕੋਈ ਵੀ ਕਾਰ ਵੈਨ ਟਰੱਕ ਨੂੰ ਇਸ਼ੂ, ਤਾਂ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ, 905-460-1111, 905-460-1111 ਦੇ ਉੱਤੇ ਕਾਲ ਤੁਸੀਂ ਕਰੋ। ਤੁਹਾਨੂੰ ਹੁਣ ਅਸੀਂ ਦੇਖੋ, ਮੈਂ ਕਿਹਾ ਸੀ ਨਾ ਕਿ ਸਮਰ ਦੇ ਕੁਝ ਕੁ ਦਿਨ ਬਾਕੀ ਨੇ, ਹੋਲੀਡੇਜ਼ ਦੇ ਕੁਝ ਕੁ ਦਿਨ ਬਾਕੀ ਨੇ, ਹੁਣ ਥੋੜ੍ਹੇ ਜਿਹਾ ਇੰਜੋਏ ਕਰਨਾ ਇਹ ਤੁਹਾਡੇ 'ਤੇ ਆ। ਅਸੀਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਅਤੇ ਐਡਰੈਸ ਵੀ ਦਿੰਦੇ ਹਾਂ, ਸਾਰੀ ਇਨਫੋਰਮੇਸ਼ਨ ਦੇ ਦਿੰਦੇ ਹਾਂ। T.Water Taxi, ਜਿਹਨੇ ਨਹੀਂ ਟਰਾਈ ਕੀਤੀ ਨਾ, ਮਿਸ ਕਰ ਰਹੇ ਹੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਆ ਬਾਤ ਹੈ, ਬਿਲਕੁਲ ਨੰਬਰ 1 ਵੇ ਤੇ ਤੁਸੀਂ ਟਰਾਈ ਕਰੋਗੇ। ਬਾਕੀ ਕਹੋਗੇ ਨਵੀਂ ਯਾਰ ਐਵੇਂ ਅਸੀਂ ਫੇਰੀਆਂ 'ਚ ਧੱਕੇ ਖਾ ਰਹੇ ਸੀ, ਇਹ ਤਾਂ ਵਧੀਆ ਪ੍ਰਾਈਵੇਟਲੀ ਫੈਮਿਲੀ ਨਾਲ ਜਾ ਰਹੇ ਹਾਂ ਤੇ ਇੰਝ ਲੱਗਦਾ ਕਿ ਸਾਡਾ ਆਪਦਾ ਕੀ ਕਹਿੰਦੇ ਹੁੰਦੇ ਆ ਕਿ ਡਰਾਈਵਰ ਹੈ ਤੇ ਸਾਡੀ ਆਪਦੀ ਗੱਡੀ ਹੈ ਤੇ ਆਰਾਮ ਨਾਲ ਜਾ ਰਹੇ ਹਾਂ। 6266 ਹੈਲੋ, 6266 ਹੈਲੋ, 6266 ਹੈਲੋ, ਜੀ ਵੀਰੇ, ਹੈਲੋ
3: ਹੈਲੋ,
1: ਹਾਂਜੀ ਹਾਂਜੀ
3: ਹਾਂਜੀ ਨਵੀਂ ਜੀ, ਸੋਰੀ ਮੈਂ ਨਾ ਮੈਨੂੰ ਲੱਗਦਾ ਵੀ ਇੱਕ ਸਿਸਟਮ ਹੋਣਾ ਚਾਹੀਦਾ, ਜਿਵੇਂ ਆਪਾਂ ਹੋਰਾਂ ਸ਼ੋਅ 'ਚ ਦੇਖਦੇ ਹਾਂ ਨਾ, ਵੀ ਇੱਕ ਸਾਈਡ ਤੇ ਜਗ੍ਹਾ ਦੇ ਦਿੰਦੇ ਨੇ ਵੀ ਯਾਰ ਤੁਸੀਂ ਇੱਥੇ ਡਾਂਸ ਕਰ ਲਓ, ਯੂ ਨੋ, ਤੇ ਤੁਹਾਡੇ ਆਲੇ ਦੁਆਲੇ ਵੀ ਬੋਦਰ ਨਾ ਹੋਵੇ। ਬਟ ਹਾਂ, ਡਾਂਸ ਕਰਨ ਦੇਣਾ ਚਾਹੀਦਾ, ਕਿਸੇ ਨੂੰ ਕੋਈ ਪ੍ਰੋਬਲਮ ਨੀ ਆਣੀ ਚਾਹੀਦੀ। ਸਾਈਡ ਕਰ ਦੋ ਥੋੜੀ ਜੀ ਵੀ ਯਾਰ ਇਹ ਜਗ੍ਹਾ ਤੁਹਾਡੇ ਲਈ ਬਣਾਤੀ, ਵੀ ਨੱਚੋ ਤੁਸੀਂ ਯਾਰ, ਪੇ ਕਰਕੇ ਆਏ ਹੋ, ਫਨ ਕਰਨ ਆਏ ਹੋ, ਨੱਚੋ ਡਾਂਸ ਕਰੋ, ਸਾਈਡ ਤੇ ਕਰ ਦੋ ਥੋੜਾ ਜਿਹਾ।
1: ਆਪਾਂ ਨੂੰ ਆਪਣੀ ਸੀਟ ਤੇ ਕਰ ਲਓ, ਮੇਨ ਗੱਲ ਇਹ ਹੈ ਵੀ ਤੁਸੀਂ ਆਇਲਾ ਚ ਨਾ ਕਰੋ, ਆਪਣੀ ਸੀਟ ਤੇ ਆਰਾਮ ਨਾਲ ਤੁਸੀਂ ਜੋ ਮਰਜ਼ੀ ਕਰਨਾ ਕਰੋ। ਜਿੱਥੇ ਫਾਇਰ ਰੂਟ ਹੈ ਉੱਥੇ ਨਾ ਨੱਚੋ,
3: ਫਾਇਰ ਉਹਨਾਂ ਨੂੰ ਦੱਸ ਦੋ, ਹੋ ਜਾਣਗੇ। ਚਲੋ ਠੀਕ ਹੈ ਜੀ,
1: ਨਹੀਂ ਤੁਸੀਂ ਕੀ ਕਹਿੰਦੇ ਹੋ ਵੀ ਆਇਲਾਂ ਚ ਜਾ ਕੇ ਨੱਚ ਲੋ,
3: ਜਗ੍ਹਾ ਜ਼ਰੂਰ ਬਣਾ ਦੋ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਉੱਥੇ ਜਾ ਕੇ ਨੱਚ ਸਕਦੇ ਆ, ਵੀ ਬਾਕੀ ਵੀ ਉੱਥੇ ਨੱਚ ਰਹੇ ਨੇ, ਵੀ ਚਲੋ ਆਪਾਂ ਉੱਥੇ ਚੱਲ ਜਾਂਦੇ ਹਾਂ। ਜਿਵੇਂ ਆਪਾਂ ਗੋਰਿਆਂ ਦੇ ਸ਼ੋਅ ਚ ਦੇਖਦੇ ਹਾਂ ਯਾਰ, ਹੁਣ ਕੰਸਰਟ ਹੈ, ਨੱਚਣ ਗਾਉਣ ਲਈ ਹੀ ਬਣਿਆ ਆ।
1: ਨਹੀਂ ਨੱਚਣ ਗਾਉਣ ਲਈ ਬਣਿਆ, ਬਟ ਭਾਜੀ ਉਹੀ ਗੱਲ ਫੇਰ ਆ ਗਈ ਵੀ ਆਇਲਸ ਦੇ ਵਿੱਚ ਜਾ ਕੇ ਨਾ ਨੱਚੋ, ਸਟੇਜ ਦੇ ਮੂਹਰੇ ਆ ਨਾ ਨਾ ਨੱਚੋ।
3: ਪਰ ਚਲੋ ਹੁਣ ਆਪਾਂ ਕੀ ਕਹਿ ਸਕਦੇ, ਮੈਂ ਆਪਣੇ ਵਿਊ ਦੇਤੇ ਵੀ ਸਾਈਡ ਤੇ ਨੱਚ ਲਓ ਯਾਰ।
1: ਠੀਕ ਹੈ, ਉਹੀ ਮੈਂ ਕਹਿ ਰਿਹਾ, ਜੇ ਤੁਹਾਨੂੰ, ਮੈਂ ਤਾਂ ਇੰਨਾ ਕਹਿ ਰਿਹਾ ਵੀ ਆਇਲਸ ਦੇ ਵਿੱਚ ਆ ਨਾ ਨੱਚੋ। ਹੁਣ ਤੁਹਾਡੀ, ਤੁਸੀਂ ਟਿਕਟ ਲਈ ਹੋਈ ਆ ਪਿੱਛੇ ਬਹਿਣ ਦੀ, ਤੁਸੀਂ ਮੂਹਰੇ ਆ ਫਲੋਰ ਤੇ ਆਇਲ ਦੇ ਵਿੱਚ ਨੱਚ ਰਹੇ ਹੋ, ਉਹ ਨਹੀਂ ਨਾ ਠੀਕ ਹੈਗਾ। ਚਲੋ, ਸੋ ਆਪਾਂ ਤਾਂ ਇੰਨਾ ਕਹਿ ਰਹੇ ਵੀ ਜੇ ਆਇਲਸ ਦੇ ਵਿੱਚ ਤੁਸੀਂ ਆ ਕੇ ਡਾਂਸ ਕਰ ਰਹੇ ਹੋ, ਉਹ ਨਹੀਂ ਨਾ ਠੀਕ ਹੈਗਾ। ਆਪਣੀ ਸੀਟ ਤੇ ਬਹਿ ਕੇ ਜਿੰਨਾ ਮਰਜ਼ੀ ਤੁਸੀਂ ਇੰਜੋਏ ਕਰੋ, ਜਿਹੜੀ ਤੁਸੀਂ ਟਿਕਟ ਲਈ ਹੈ ਉੱਥੇ ਇੰਜੋਏ ਕਰੋ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਕੁ ਲੋਕ ਜਿਹੜੀ ਟਿਕਟ ਉਹਨਾਂ ਨੇ ਨਹੀਂ ਲਈ ਉੱਥੇ ਆ ਕੇ ਬਹਿ ਰਹੇ ਨੇ। ਹੁਣ ਜੇ ਮੈਂ ਸਪੋਜ਼ ਕਰੋ, ਫੋਰ ਐਗਜ਼ਾਮਪਲ, $50 ਦੀ ਟਿਕਟ ਲੈ ਲਈ ਅਤੇ ਮੈਂ ਆ ਕੇ $200-$300 ਵਾਲੀ ਸੀਟ 'ਤੇ ਆ ਕੇ ਬਹਿ ਗਿਆ ਅਤੇ ਚਾਰ ਸੀਟਾਂ ਨੇ ਉੱਥੇ ਆ ਕੇ 7-8 ਬੰਦੇ ਬਹਿ ਰਹੇ ਨੇ, ਉਹ ਕੀ ਉਹ ਸਹੀ ਹੈ? ਟੋਰਾਂਟੋ ਰੈਪਟਰਸ ਦੀ ਗੇਮ ਹੈ, ਜੇ ਮੈਂ 300 ਸੈਕਸ਼ਨ ਦੀ ਟਿਕਟ ਲੈ ਲਈ, ਉਹ ਹੈਗੀ ਹੈ ਸਪੋਜ਼ ਕਰੋ $100 ਦੀ, ਅਤੇ ਮੈਂ ਆ ਕੇ ਕਹਾਂ ਯਾਰ ਮੈਂ ਤਾਂ ਫਲੋਰ 'ਤੇ ਬਹਿਣਾ ਜਿੱਥੇ $3,000 ਦੀ ਟਿਕਟ ਹੈ, ਉਹ ਕਿੰਨਾ ਕੁ ਠੀਕ ਹੈ? ਸਿਆਣਪ ਨਾਮ ਦੀ ਵੀ ਚੀਜ਼ ਹੁੰਦੀ ਹੈ ਨਾ ਕੋਈ, ਕਿਤੇ ਨਾ ਕਿਤੇ ਆਪਾਂ ਕੋਮਨ ਸੈਂਸ ਹੀ ਵਰਤ ਲਈਏ ਯਾਰ। ਜਿਹੜੀ ਟਿਕਟ ਤੁਸੀਂ ਲਈ ਹੈ ਉਹ ਆ ਕੇ ਬੈਠੋ, ਹੁਣ ਤੁਸੀਂ ਸਪੋਜ਼ ਕਰੋ ਪਲੇਨ 'ਤੇ ਹੋ, ਮੈਂ ਇਕੋਨਮੀ ਦੀ ਸੀਟ ਲੈ ਕੇ ਕਹਾਂ ਨਹੀਂ ਯਾਰ ਮੈਂ ਤਾਂ ਬਿਜ਼ਨਸ ਕਲਾਸ ਜਾ ਕੇ ਬਹਿਣਾ, ਮੈਨੂੰ ਕੌਣ ਰੋਕੂਗਾ? ਆਈ ਨਹੀਂ ਨਾ ਕਰ ਸਕਦੇ, ਸਿੰਪਲ ਕੋਮਨ ਸੈਂਸ ਹੈ ਨੌਲੇਜ ਥੋੜੀ ਬਹੁਤੀ ਜੇ ਆਪਾਂ ਯੂਜ਼ ਕਰੀਏ। ਸੋ ਖੈਰ ਚਲੋ ਤੁਹਾਡੀ ਆਪਦੀ ਮਰਜ਼ੀ ਹੈ, ਹਰੇਕ ਦਾ ਆਪਦਾ ਆਪਦਾ, ਆਪਾਂ ਕਹਿ ਦਿੰਦੇ ਹਾਂ ਨਾ ਵੀ ਤਾਂ ਸਾਡੀ ਸੋਚ ਹੈ। ਬਟ ਖੈਰ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ, ਅਤੇ ਏਰੀਅਨ ਮਿਲਸ ਐਕਿਰਾ ਦੇ ਤੁਸੀਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਨੂੰ ਜ਼ਰੂਰ ਯਾਦ ਰੱਖੋ। ਐਕਿਰਾ ਦੀ ਗੱਡੀ ਲੈਣੀ ਹੈ ਕਿਸੇ ਨੇ ਵੀ 905-8285800, 905-8285800, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ 905-8285800। ਇੱਕ ਨਾ ਇਹਨਾਂ ਨੂੰ ਜ਼ਰੂਰਤ ਹੈ ਕੁਝ ਇੱਕ ਲਾਈਸੈਂਸਡ ਟੈਕਨੀਸ਼ੀਅਨਸ ਦੀ। ਸੋ ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ ਤਾਂ ਏਰੀਅਨ ਮਿਲਸ ਐਕਿਰਾ ਨੂੰ ਅਤੇ ਮੇਪਲ ਐਕਿਰਾ ਨੂੰ ਐਂਡ ਨਾਲ ਦੀ ਨਾਲ ਵੋਕਸਵੈਗਨ ਵਾਲਿਆਂ ਨੂੰ ਕੁਝ ਕੁ ਲਾਈਸੈਂਸਡ ਟੈਕਨੀਸ਼ੀਅਨਸ ਦੀ ਲੋੜ ਹੈ ਮਿਸਾ ਗਾ ਵੋਕਸਵੈਗਨ। ਅਤੇ ਨੰਬਰ ਤੁਸੀਂ ਨੋਟ ਕਰ ਲਓ ਅਗੈਨ ਇਹੀ 905-8285800। ਕਰਨ ਸ਼ਰਮਾ ਨਾਲ ਗੱਲਬਾਤ ਕਰੋ 905-8285800। 9261 ਹੈਲੋ
4: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨਵੀਂ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਅਸੀਂ ਮੈਂ ਉਹੀ ਸ਼ੋਅ ਦੀ ਗੱਲ ਹੀ ਕਰ ਰਹੀ ਸੀਗੀ। ਲਾਸਟ ਵੀਕ ਅਸੀਂ ਸੇਮ ਉੱਥੇ ਗਏ ਸੀਗੇ ਵੁੱਡਵਾਈਨ, ਇਹਦਾ ਕੋਰੀਅਨ ਸਿੰਗਰ ਨੀ ਆਉਂਦੇ ਹੈਗੇ ਕੋਰਟਸ, ਕੋਰਟਸ ਸ਼ੋਅ ਸੀ, ਮੈਂ ਆਪਦੀ ਡਾਟਰ ਨਾਲ ਗਈ ਸੀਗੀ। ਉੱਥੇ ਵੀ ਬਹੁਤ ਲੋਕ ਨੱਚ ਰਹੇ ਸੀਗੇ ਬਟ ਲਾਈਕ ਆਪਦੀ ਆਪਦੀ ਸੀਟ ਤੇ ਸਾਰੇ ਖੜੇ ਹੋਏ ਸੀ ਤੇ ਨਾ ਹੀ ਉਹ ਲਾਈਕ ਸਿਕਿਉਰਿਟੀ ਬਿਲਕੁਲ ਉੱਥੇ ਜਿੱਥੇ ਖੜੇ ਸੀ ਸਿਕਿਉਰਿਟੀ ਵਾਲੇ ਉਹਨਾਂ ਨੇ ਬਿਲਕੁਲ ਮੂਵ ਨੀ ਹੋਏ, ਉਹ ਇੱਧਰ ਉੱਧਰ ਬਸ ਉੱਥੇ ਸੇਮ ਪਲੇਸ ਤੇ ਖੜੇ ਹੋਏ ਸੀਗੇ। ਤੇ ਬਸ ਜਿਹੜੇ ਸਾਰੇ ਲਾਈਕ ਜੰਗਸਟਰ ਸੀਗੇ ਸਾਰੇ, ਮੈਂ ਤਾਂ ਆਪਦੀ ਬੇਟੀ ਨਾਲ ਗਈ ਸੀ ਬਟ ਉਹ ਆਪਦੀ ਸੀਟ ਤੇ ਡਾਂਸ ਕਰ ਰਹੇ ਸੀਗੇ, ਕਿਸੇ ਨੂੰ ਕਿਸੇ ਨੇ ਕੋਈ ਬੋਦਰੇਸ਼ਨ ਨੀ ਦਿੱਤੀ ਬਿਲਕੁਲ ਵੀ।
1: ਉਹੀ ਤਾਂ ਮੈਂ ਕਹਿ ਰਿਹਾ ਨਾ, ਉਹੀ ਤਾਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਕਿਸੇ ਨੂੰ ਬੋਦਰ ਨਾ ਕਰੋ, ਜਿਹੜੀ ਤੁਹਾਡੀ ਸੀਟ ਹੈ ਉੱਥੇ ਜੋ ਮਰਜ਼ੀ ਕਰੋ, ਉੱਥੇ ਨੱਚੋ ਗਾਓ, ਉੱਥੇ ਫੰਕਸ਼ਨ ਕਰੋ, ਜੋ ਮਰਜ਼ੀ ਕਰੋ। ਮੈਂ ਬਹੁਤ ਸਾਰੇ ਕੌਨਸਰਟ ਅਟੈਂਡ ਕੀਤੇ ਹੈ, ਹਿਪ ਹੋਪ ਦੇ ਵੀ ਕੀਤੇ ਨੇ, ਹੋਰ ਕੰਟਰੀ ਮਿਊਜ਼ਿਕ ਦੇ ਵੀ ਕੀਤੇ ਨੇ, ਚਲੋ ਆਪਣੇ ਵੀ ਕੀਤੇ ਆ, ਕੁਝ ਕੁ ਜਿਹੜੇ ਬਾਲੀਵੁੱਡ ਦੇ ਨੇ ਉਹ ਵੀ ਕੀਤੇ ਆ, ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਕਿਉਂ ਆਪਾਂ ਨਹੀਂ ਰੂਲ ਫੋਲੋ ਕਰਦੇ। ਹੁਣ ਤੁਹਾਡੀ ਗੱਲ ਠੀਕ ਹੈ, ਮੈਂ ਕੌਨਸਰਟ ਅਟੈਂਡ ਕੀਤੇ ਨੇ ਜਿੱਥੇ 50,000 ਬੰਦਾ, ਉਹ ਵੀ ਆਪਣੀਆਂ ਸੀਟਾਂ ਤੇ ਬਹਿ ਕੇ ਇੰਜੋਏ ਕਰਦੇ ਆ, ਜ਼ਰੂਰੀ ਥੋੜ੍ਹਾ ਵੀ ਤੁਸੀਂ ਜਾ ਕੇ ਆਈਲੈਂਡ ਦੇ ਵਿੱਚ ਹੀ ਨੱਚਣਾ। ਕੋਸ਼ਿਸ਼ ਕਰਦੇ ਰਹਿੰਦੇ ਕਿ ਦੇਖੋ ਇਹ ਜੋ ਆਪਣੇ ਮੈਸੇਜ ਹੁੰਦੇ ਆ ਤਾਂ ਹੀ ਨੇ ਵੀ ਯਾਰ ਆਪਾਂ ਹੋਰ ਵੀ ਇੰਜੋਏ ਕਰੀਏ, ਨਹੀਂ ਤਾਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈ। ਹੁਣ ਮੈਂ ਗੱਲ ਕੀਤੀ ਵੀ ਐਲਕੋਹੋਲ, ਐਲਕੋਹੋਲ ਦੀ ਗੱਲ ਹੈ, ਜੇ ਅਗਲੇ ਨੇ 9:30 ਵਜੇ ਦਾਰੂ ਸਰਵ ਕਰਨੀ ਬੰਦ ਕਰਨੀ, ਉਹ ਹੁਣ 9 ਵਜੇ ਕਰ ਰਹੇ ਕਿਉਂਕਿ ਕਹਿੰਦੇ ਯਾਰ ਵੀ ਲੋਕ ਖਰਾਬੀ ਬਹੁਤ ਕਰ ਰਹੇ ਨੇ। ਸੋ ਜੇ ਆਪਾਂ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਸਮਝਾਂਗੇ, ਚੇਂਜ ਕਰਾਂਗੇ, ਤਾਂ ਹੀ ਕਿਤੇ ਨਾ ਕਿਤੇ ਜਾ ਕੇ ਯੂਨੋ ਆਪਾਂ ਇਹ ਚੀਜ਼ਾਂ ਹੋਰ ਵੀ ਇੰਜੋਏ ਕਰ ਸਕਾਂਗੇ। ਕਮਲਜੀਤ ਵੀ ਸਾਡੇ ਨਾਲ ਨੇ, ਕਮਲਜੀਤ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਜੇ ਗੱਡੀਆਂ ਦੀ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਨਹੀਂ ਘਟ ਰਹੀ ਤਾਂ ਤੁਸੀਂ ਕਮਲਜੀਤ ਨੂੰ ਇੱਕ ਵਾਰ ਕਾਲ ਕਰੋ, 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਕਮਲਜੀਤ ਢਿੱਲੋਂ, 6473944369। ਕਮਲਜੀਤ ਵੈਲਕਮ।
5: ਥੈਂਕ ਯੂ ਨਵੀ ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆ ਗਈ ਹੈ, ਪ੍ਰਾਈਸ ਵੱਧ ਕੇ ਆ ਗਿਆ ਜਾਂ ਕਿਸੇ ਨੂੰ ਵੀ ਕੋਈ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ, ਤੇ ਸਾਡੇ ਕੋਲ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਅਗਰ ਕੋਈ ਵੀ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਦਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 6473394439। ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤੇ ਮੈਂ ਰਿਕਮੈਂਡ ਕਰਾਂਗੀ ਕਿ ਸੇਮ ਐਡਰੈਸ ਤੇ ਅਗਰ ਤੁਹਾਡੇ ਕੋਲ ਮਲਟੀਪਲ ਕਾਰਸ ਹੈਗੀਆਂ ਨੇ ਤੇ ਘਰ ਵੀ ਹੈਗਾ ਤੇ ਉਹ ਇਕੱਠਾ ਇੱਕੋ ਕੰਪਨੀ ਤੋਂ ਇੰਸ਼ੋਰਡ ਕਰਵਾਓ ਤਾਂ ਕਿ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਜੋ ਕਿ 25% ਹੋ ਸਕਦਾ ਤੇ ਮਲਟੀ ਲਾਈਨ ਡਿਸਕਾਊਂਟ ਜਿਹੜਾ ਕਿ 15-20% ਹੁੰਦਾ ਤੁਹਾਨੂੰ ਉਹ ਮਿਲ ਸਕਦਾ। ਇਸ ਤੋਂ ਇਲਾਵਾ ਅਗਰ ਤੁਸੀਂ ਗੁੱਡ ਡਰਾਈਵਰ ਹੈਗੇ ਹੋ ਤੇ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ 10% ਡਿਸਕਾਊਂਟ ਤੁਸੀਂ ਰਾਈਟ ਅਵੇ ਲੈ ਸਕਦੇ ਹੋ ਤੇ ਰਿਨਿਊਲ ਤੇ ਤੁਹਾਨੂੰ 25% ਡਿਸਕਾਊਂਟ ਡਿਸਕਾਊਂਟ ਵੀ ਮਿਲ ਸਕਦਾ। ਸੋ ਅਗਰ ਤੁਸੀਂ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦੇ ਆ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਆਈ ਐਮ ਵੈਰੀ ਕੌਨਫੀਡੈਂਟ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਇਸ ਤੋਂ ਬਿਨਾਂ ਅਗਰ ਤੁਹਾਨੂੰ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰੀ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਡੇ ਕੋਲ ਉਸ ਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਅਗੇਨ ਮੇਰਾ ਫੋਨ ਨੰਬਰ ਹੈਗਾ 6473944369, 6473493. ਥੈਂਕ ਯੂ ਨਵੀ।
1: ਥੈਂਕ ਯੂ ਜੀ। 6473944369 ਇੱਕ ਕੁਇਕ ਨੰਬਰ ਹੈ, 6473944369 ਤੇ ਤੁਸੀਂ ਫੋਨ ਕਰਨਾ। 6473944369 ਕਮਲਜੀਤ ਤੇ ਤੁਹਾਡੇ ਲਈ, ਕਮਲਜੀਤ ਤੁਹਾਡੇ ਹਾਜ਼ਰ ਨੇ। ਕਿੰਨਾ ਕੁ ਕਾਮਨ ਹੈ ਕਿ ਹੋਮਲੈਸ ਕੁਝ ਕੁ ਲੋਕ ਬਸ ਝੂਠੀ ਬੋਲ ਰਹੇ ਹੁੰਦੇ ਆ ਕਿ ਅਸੀਂ ਹੋਮਲੈਸ ਆ। ਮੈਂ ਇੱਕ ਵੀਡੀਓ ਦੇਖੀ, ਉਹਦੇ ਵਿੱਚ ਨਾ ਇੱਕ ਬੰਦਾ ਤੇ ਉਹ ਪੈਸੇ ਮੰਗ ਰਿਹਾ ਤੇ ਮੀਨੋ ਉਹ ਕਿਤੇ ਨਾ ਕਿਤੇ ਇੰਜ ਐਕਟ ਕਰ ਰਿਹਾ ਵੀ ਉਹਨੂੰ ਬਹੁਤ ਕੋਈ ਤਕਲੀਫ ਹੈ ਸਿਹਤ ਪੱਖੋਂ। ਤੇ ਇੱਕ ਹੋਰ ਬੰਦਾ ਆਉਂਦਾ, ਉਹ ਕਹਿੰਦਾ ਯਾਰ ਤੂੰ ਯੂਨੋ ਕੇਨ ਦੇ ਨਾਲ ਤੁਰ ਰਿਹਾ ਵੀ ਮੈਂ ਤਾਂ ਤੈਨੂੰ ਦੇਖਿਆ ਤੇਰੇ ਕੋਲ ਤਾਂ ਚੰਗੀ ਭਲੀ ਗੱਡੀ ਹੈ, ਤੂੰ ਗੱਡੀ 'ਚ ਜਾ ਕੇ ਆਪਣੀ ਇੰਜੋਇਮੈਂਟ ਕਰ ਰਿਹਾ ਤੇ ਡਰਾਈਵ ਵੀ ਕਰ ਰਿਹਾ ਤੇ ਵਧੀਆ ਜ਼ਿੰਦਗੀ ਜੀ ਰਿਹਾ। ਤੇ ਉਹ ਨਾ ਬੰਦਾ ਸ਼ਰਮਿੰਦਾ ਜਿਹਾ ਹੋ ਕੇ ਉਹ ਫਿਰ ਉੱਥੋਂ ਭੱਜ ਜਾਂਦਾ। ਤੇ ਜਿਹੜੇ ਬੰਦੇ ਨੇ ਉਹਨੂੰ ਕਨਫਰੰਟ ਕੀਤਾ ਸੀਗਾ, ਉਹ ਫਿਰ ਕਿਸੇ ਦਿਨ ਉਹਨੂੰ ਗੱਡੀ ਦੇ ਕੋਲ ਦੇਖਦਾ, ਕਹਿੰਦਾ ਓਏ ਤੂੰ ਉਹੀ ਨਹੀਂ ਜਿਹਦੇ ਕੋਲ ਗੱਡੀ ਆ। ਤੇ ਉਹ ਫਿਰ ਸ਼ਰਮਿੰਦਾ ਹੋ ਕੇ ਭੱਜ ਜਾਂਦਾ। ਸੋ ਕਿੰਨੇ ਕੀ ਤੁਸੀਂ ਵੀ ਇਹ ਚੀਜ਼ ਦੇਖੀ ਹੈ ਵੀ ਹੋਮਲੈਸ ਕੁਝ ਕੁ ਲੋਕ ਫੇਕ ਕਰ ਰਹੇ ਹੁੰਦੇ ਆ, ਡਿਸਬਿਲਿਟੀ ਵੀ ਆਪਣੀ ਫੇਕ ਕਰ ਰਹੇ ਹੁੰਦੇ ਆ। ਨੰਬਰ ਹੈ ਆਪਣਾ 905-673-3337, 905-673-3337, 905-673-3337। ਮੈਂ ਕਿਤੇ ਕਿਤੇ ਮਤਲਬ ਆਈ ਥਿੰਕ ਇੱਕ ਵਾਰੀ ਇਹ ਚੀਜ਼ ਮੈਂ ਸੁਣੀ ਸੀਗੀ ਵੀ ਕੋਈ ਹੋਮਲੈਸ ਬਣਨ ਦੀ ਇੱਕ ਬਸ ਉਈ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਫੇਕ ਕਰ ਰਿਹਾ ਸੀ ਬੰਦਾ। ਬਟ ਵੀ ਇਹ ਗੱਲ ਇੰਨੀ ਆਮ ਇਹ ਨਹੀਂ ਸੀ ਮੈਨੂੰ ਪਤਾ। ਇਹ ਬੰਦਾ ਹੁਣ ਬਹੁਤ ਔਖਾ ਹੋ ਤੁਰ ਰਿਹਾ, ਇਹਨੇ ਕੇਨ ਫੜੀ ਹੋਈ ਹੈ, ਇੰਜ ਬਿਹੇਵ ਕਰ ਰਿਹਾ ਵੀ ਲੱਤ ਹੀ ਨਹੀਂ ਚੱਲਦੀ। ਨਾਲੇ ਕੱਪ ਹੈ, ਕੱਪ ਦੇ ਉੱਤੇ ਲਿਖਿਆ ਮਨੀ ਪਲੀਜ਼ ਜਾਂ ਜੋ ਵੀ ਹੈ, ਪੈਸੇ ਮੰਗ ਰਿਹਾ। ਅਤੇ ਇੱਕ ਹੋਰ ਇਹਦੀ ਵੀਡੀਓ ਆਈ, ਆਰਾਮ ਨਾਲ ਜਾ ਕੇ ਆਪਣੀ ਗੱਡੀ 'ਚ ਐਂਟਰ ਕਰ ਰਿਹਾ, ਟੋਪੀ ਪਾਈ ਹੋਈ ਹੈ, ਡਰੈਸ ਸ਼ਰਟ ਪਾਈ ਹੈ ਅਤੇ ਈਜ਼ਲੀ ਯਾਰ ਵਾਕ ਕਰ ਰਿਹਾ, ਕੋਈ ਤਕਲੀਫ ਨਹੀਂ। ਫਿਰ ਕੋਈ ਉਹਨੂੰ ਐਕਸਪੋਜ਼ ਕਰਦਾ ਅਤੇ ਫਿਰ ਉਹ ਭੱਜ ਜਾਂਦਾ। ਇਹ ਗੱਲ ਕਿੰਨੀ ਕਾਮਨ ਹੈ, ਕੀ ਤੁਸੀਂ ਵੀ ਇਹ ਕਦੇ ਨੋਟਿਸ ਕੀਤਾ ਵੀ ਲੋਕ ਪੈਸਾ ਉਹਨਾਂ ਕੋਲ ਹੁੰਦਾ ਬਟ ਉਈ ਈਜ਼ੀ ਮਨੀ ਦੇ ਚੱਕਰਾਂ ਦੇ ਵਿੱਚ ਡਿਸਬਿਲਿਟੀਆਂ ਫੇਕ ਕਰ ਰਹੇ ਆ, ਹੋਮਲੈਸ ਬਣਨ ਦੀ ਇੱਕ ਝੂਠ ਮਾਰ ਰਹੇ ਨੇ? 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਅਤੇ ਕੁਝ ਗੱਲਾਂ ਬਾਤ ਥੋੜ੍ਹਾ ਨਾਲ ਕਰਦੇ ਹਾਂ। ਅਤੇ ਹੁਣ ਯਾਰ ਪੈਸੇ ਦੇਣ ਦੇ ਵੇਲੇ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ। ਕਦੇ ਸੋਚਿਆ ਸੀ ਕਿ ਕਿਸੇ ਹੋਮਲੈਸ ਬੰਦੇ ਨੂੰ ਪੈਸੇ ਦੇ ਰਹੇ ਹੋ ਤਾਂ ਜੋ ਦੋ ਚਾਰ ਵਾਰ ਸੋਚਣਾ ਪਵੇਗਾ ਯਾਰ ਇਹ ਵਾਕਈ ਹੋਮਲੈਸ ਹੈ, ਇਹਨੂੰ ਵਾਕਈ ਕੋਈ ਤੰਗੀ ਹੈ, ਇਹ ਵਾਕਈ ਡਿਸੇਬਲਡ ਹੈ ਜਾਂ ਉਹੀ ਬੰਦਾ ਝੂਠ ਬੋਲ ਰਿਹਾ। ਸੋ ਖੈਰ ਗੱਲਾਂ ਬਾਤ ਥੋੜ੍ਹਾ ਨਾਲ ਕਰਦੇ ਹਾਂ। ਅਤੇ 3865 ਹੈਲੋ,
6: ਹਾਂਜੀ ਗੁੱਡ ਮਾਰਨਿੰਗ ਨਵੀ। ਮੈਂ ਵੈਸੇ ਕਾਲ ਤੇ ਸ਼ੋਅ ਲਈ ਕੀਤਾ ਸੀਗਾ, ਉਹਦਾ ਮੈਂ ਛੋਟਾ ਜਿਹਾ ਇੱਕ ਪੁਆਇੰਟ, ਮੈਨੂੰ ਲੱਗਦਾ ਸਾਡੀ ਸਿਵਿਕ ਸੈਂਸ ਜਿਹਦੇ 'ਚ ਅਸੀਂ ਰੇਜ਼ ਹੋਏ ਹਾਂ ਉਹਦੇ ਕਰਕੇ ਅਸੀਂ ਸਾਡੀਆਂ ਆਦਤਾਂ ਬਣੀਆਂ ਹੋਈਆਂ ਨੇ। ਜਦੋਂ ਹੁਣ ਮੈਂ ਆਪਣਾ ਕੋਈ ਪੁਰਾਣਾ ਟਾਈਮ ਯਾਦ ਕਰਦਾ ਮੈਂ ਸੇਮ ਇੱਦਾਂ ਹੀ ਕਰਦਾ ਹੁੰਦਾ ਸੀਗਾ, ਹੁਣ ਮੈਂ ਬਹੁਤ ਐਮਬੈਰਸ ਹੁੰਦਾ। ਤੇ ਮੈਨੂੰ ਲੱਗਦਾ ਸਾਡੇ ਉੱਥੇ ਜਿਹੜੀ ਸਿਵਿਕਸ ਜੋ ਵੀ ਉਹ ਅਪਬ੍ਰਿੰਗਿੰਗ ਹੈ ਉਹਦੇ ਵਿੱਚ ਇਹਨੂੰ ਐਕਸੈਪਟ ਕੀਤਾ ਗਿਆ, ਤੇ ਇਸ ਕਰਕੇ ਇੱਥੇ ਵੀ ਆ ਕੇ ਕਈ ਬੱਚੇ ਜਾਂ ਲੋਕ ਉਸ ਤਰ੍ਹਾਂ ਹੀ ਕਰਦੇ ਨੇ। ਕਮਿੰਗ ਬੈਕ ਔਨ ਡਿਸੇਬਿਲਿਟੀ ਵਾਲੀ, ਤੇ ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਹੁਤ ਲੋਕ ਫੇਕ ਕਰਦੇ ਨੇ। ਜਾਂ ਈਵਨ ਕਈ ਤੁਸੀਂ ਫੀਮੇਲ ਦੇਖੀਆਂ ਹੋਣਗੀਆਂ, ਜੀ ਮੇਰੇ ਘਰ ਦੋ ਨਿਆਣੇ ਆ, ਇੱਥੇ ਤੇ ਨਿਆਣਿਆਂ ਦੇ ਪੈਸੇ ਹੀ ਇੰਨੇ ਮਿਲਦੇ ਨੇ, ਤੇ ਵਾਈ ਦੇ ਆਰ ਉਹ ਕਾਹਦੇ ਲਈ ਮੰਗਦੀਆਂ ਪਈਆਂ ਨੇ। ਤੇ ਉਹ ਯੂ ਕੈਨ ਮੇਕ ਇਟ ਆਊਟ ਕਿ ਵੀ ਇਹਨਾਂ ਨੂੰ ਲੋੜ ਨਹੀਂ ਹੈਗੀਆਂ। ਔਰ ਮੈਂ ਤਾਂ ਇਨਕਰੇਜ ਕਰਾਂਗਾ ਬਹੁਤ ਲੋਕਾਂ ਨੂੰ ਕਿ ਇਹਨਾਂ ਨੂੰ ਪੈਸੇ ਨਾ ਦਿੱਤੇ ਜਾਣ, ਕਿਉਂਕਿ ਜਿੱਦਾਂ ਜਿੱਦਾਂ ਅਸੀਂ ਪੈਸੇ ਦਿੰਦੇ ਹਾਂ ਉਹ ਸਗੋਂ ਹੋਰ ਉਹਨਾਂ ਦਾ ਉਹਨਾਂ ਨੂੰ ਵੀ ਆਪਣਾ ਹੋਰ ਮਿਲਦਾ ਕਿ ਵੀ ਅੱਛਾ ਚਲੋ ਜੀ ਅੱਜ ਕੰਮ ਹੀ ਬੜਾ ਵਧੀਆ।
1: ਤੇ ਭਾਜੀ ਜੀ ਜਿਹੜੇ ਜਿਹਦੇ ਕੋਈ ਬੱਚੇ ਨੇ ਉਹ ਬੰਦਾ ਯਾਰ ਕਹੂਗਾ ਕਿ ਯਾਰ ਕਿਸੇ ਵੀ ਹਾਲਤ ਵਿੱਚ ਮੈਂ ਕੰਮ ਕਰਨਾ ਹੀ ਕਰਨਾ, ਮਿਹਨਤ ਕਰਨੀ ਕਰਨੀ ਤਾਂ ਕਿ ਗੈਰੰਟੀਡ ਪੈਸੇ ਮਿਲਣ, ਐਂ ਥੋੜਾ ਵੀ ਮੰਗ ਲੈ ਮਿਲ ਗਏ ਠੀਕ ਹੈ ਨਹੀਂ ਤਾਂ ਨਾ ਸੇ।
6: ਕਈ ਵਾਰੀ ਜੀ ਉਹਨਾਂ ਨੂੰ ਪੁੱਛਿਆ ਕਿ ਆ ਜਾਓ ਮੇਰੇ ਕੋਲ ਜੋਬ ਹੈਗੀ ਹੈ ਮੈਂ ਤੁਹਾਨੂੰ ਕੰਮ ਦਿੰਦਾ, ਉਹ ਬਸ ਮਿੰਟ ਜੀ ਉਹ ਫਿਰ ਅੱਗੇ ਪਿੱਛੇ ਹੋ ਜਾਂਦੇ ਨੇ ਜੀ ਉੱਥੇ। ਕਈ ਵਾਰੀ ਅੱਡੇ ਘੱਟੇ ਬੰਦੇ ਤੁਸੀਂ ਦੇਖਦੇ ਹੋ ਕਿ ਆਫਰ ਦਾ, ਮੈਂ ਇੱਕ ਦੋ ਵਾਰੀ ਆਫਰ ਵੀ ਕੀਤਾ, ਮੈਂ ਕਿਹਾ ਯਾਰ ਆ ਜਾ ਮੇਰੇ ਕੋਲ ਕੰਮ ਹੈਗਾ ਤੇ ਤੂੰ ਆ ਜਾ ਉੱਥੇ ਕੰਮ ਕਰ ਲੈ, ਉਹ ਬਸ ਚੁੱਪ ਕਰਕੇ ਉਹਨੇ ਮੂੰਹ ਹੀ ਉੱਧਰ ਕੀਤਾ ਤੇ ਤੁਰ ਗਿਆ ਪਿੱਛੇ ਨੂੰ ਅਗਲੀ ਗੱਡੀਆਂ ਵੱਲ ਚੱਲ ਪਿਆ।
1: ਨਹੀਂ ਤਾਂ ਅਗਲਾ ਬੰਦਾ ਕਹਿੰਦੇ ਯਾਰ ਕਿ ਸਾਨੂੰ ਗਰੰਟੀਡ ਕੋਈ ਨਾ ਕੋਈ ਇਨਕਮ ਮਿਲੇਗੀ ਅਸੀਂ ਕੰਮ ਕਰਦੇ ਹਾਂ।
6: ਹਾਂ ਬਿਲਕੁਲ ਜੀ ਬਿਲਕੁਲ, ਉਹ ਆਫਰ ਵੀ ਕਰ ਲਓ ਬਟ ਉਹ ਨਹੀਂ ਐਕਸੈਪਟ ਕਰਨਗੇ। ਉਹ ਤੁਸੀਂ ਕਈ ਵਾਰ ਟਰਾਈ ਜਿਹੜਾ ਵੀ ਕੋਈ ਦਿੰਦਾ ਪੈਸੇ ਇੱਕ ਵਾਰੀ ਪਲੀਜ਼ ਟਰਾਈ ਕਰਕੇ ਦੇਖਿਓ, ਫਿਰ ਤੁਹਾਨੂੰ ਆਈਡੀਆ ਲੱਗ ਜਾਏਗਾ ਦੇ ਆਰ ਰੀਅਲ ਨੀਡੀ ਪੀਪਲ ਹੈ ਜਾਂ ਇਹ ਫੇਕ ਕਰ ਰਹੇ ਨੇ।
1: ਬਿਲਕੁਲ ਨਹੀਂ, ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। 1478 ਹੈਲੋ 1478 ਹੈਲੋ ਜੀ
7: ਹੈਲੋ
1: ਹਾਂਜੀ
7: ਹਾਂਜੀ ਨਵੀਂ ਅਸੀਂ ਉਹ ਕਾਟਨ ਪਾਉਣੇ ਆ, ਕਾਟਨ ਵਾਲਿਆਂ ਦਾ ਫੋਨ ਲੈਣਾ।
1: ਕਾਟਨ ਵਾਲਿਆਂ ਦਾ ਨੰਬਰ ਹੈ ਜੀ 416
7: 416
1: 702
7: ਹਾਂਜੀ 702
1: ਹਾਂਜੀ
7: ਹਾਂਜੀ
1: 7068
7: 7068
1: ਹਾਂਜੀ 416 702 ਤੇ 7068
7: 7068 ਹੈ
1: ਹਾਂਜੀ
7: ਠੀਕ ਹੈ ਜੀ
1: ਠੀਕ ਹੈ ਜੀ ਕੋਈ ਗੱਲ ਨਹੀਂ ਜੀ 4105 ਹੈਲੋ
8: ਹੈਲੋ ਸਤਿ ਸ੍ਰੀ ਅਕਾਲ ਭਾਜੀ
1: ਸਤਿ ਸ੍ਰੀ ਅਕਾਲ ਜੀ
8: ਹਾਂਜੀ ਭਾਜੀ ਇਹ ਨਾ ਇਹ ਇੰਡੀਆ ਦੀ ਗੱਲ ਆ, ਮੈਂ ਨਾ ਜੁੱਚੀ ਜਾ ਰਿਹਾ ਸੀ ਟ੍ਰੇਨ ਤੇ
1: ਸੋਰੀ ਕਿੱਥੇ ਜਾ ਰਹੇ ਸੀ
8: ਯੂਪੀ ਯੂਪੀ
1: ਯੂਪੀ ਓਕੇ
8: ਹਾਂਜੀ ਹਾਂਜੀ ਉੱਥੇ ਨਾ ਇੱਕ ਮੰਗਣ ਵਾਲਾ ਆਇਆ ਚੰਗਾ ਭਲਾ ਮੁੰਡਾ ਸੀ ਉਹਨਾਂ ਬਿਹੇਵ ਕਰ ਰਿਹਾ ਸੀ ਕਿ ਇੱਕ ਟੈਰਾਂ ਵਾਲੀ ਰੇਹੜੀ ਨੀ ਹੁੰਦੀ ਆ ਕਿ ਮੇਰਾ ਲੱਤਾਂ ਤੋਂ ਚੱਲ ਨੀ ਪਾਉਂਦਾ ਤੇ ਉਹਨੂੰ ਮੈਂ ਦਸ ਰੁਪਈਏ ਦਿੱਤੇ ਬਾਅਦ ਵਿੱਚ ਜਦੋਂ ਉਹ ਸਾਰਿਆਂ ਨੂੰ ਮੰਗਦਾ ਰਿਹਾ ਤੇ ਜਦੋਂ ਟ੍ਰੇਨ ਚੱਲ ਗਈ ਉਹ ਹੀ ਆਪਣੀ ਚੱਕ ਕੇ ਰੇਹੜੀ ਜੀ ਪਈਆਂ ਵਾਲੀ ਤੇ ਆਪਣੇ ਪੈਰਾਂ ਤੇ ਚੱਲ ਗਿਆ ਏਦਾਂ ਵੀ ਹੋ ਜਾਂਦਾ
1: ਨਹੀਂ ਉਹੀ ਹੈ ਨਾ ਭਾਜੀ ਫਿਰ ਆਪਾਂ ਹੁਣ ਜਿਹੜੇ ਲੋਕ ਚਲੋ ਚੰਗੇ ਦਿਲ ਦੇ ਆ ਆਪਾਂ ਪੈਸਾ ਦੇ ਦਿੰਨੇ ਆ ਫਿਰ ਕਰੀਏ ਕੀ ਨਾ ਹੀ ਦਈਏ
8: ਨਹੀਂ ਜਿਹੜਾ ਮਤਲਬ ਦਵੋ ਪੈਸੇ ਜਿਹੜੇ ਲੋੜਵੰਦ ਆ ਉਦਾਂ ਦੂਜਿਆਂ ਨੂੰ ਜਿਹੜੇ ਲੋੜਵੰਦ ਨਹੀਂ ਆ ਏਦਾਂ ਦਾ ਕੰਮ ਕਰਦੇ ਉਹਨਾਂ ਨੂੰ ਉਹਨਾਂ ਤੋਂ
1: ਪਰ ਹੁਣ ਆਪਾਂ ਨੂੰ ਕੀ ਪਤਾ ਵੀ ਕਿਹੜਾ ਲੋੜਵੰਦ ਆ ਕਿਆ ਕਿਹੜਾ ਬਸ ਫੇਕ ਕਰ ਰਿਹਾ ਹੈਰਾਨੀ ਦੀ ਗੱਲ ਹੈ ਯਾਰ ਇਹ ਇੰਨਾ ਵੱਡਾ ਝੂਠ ਬੋਲਣਾ ਕਿ ਮੇਰੀ ਮੇਰੀਆਂ ਲੱਤਾਂ ਤੋਂ ਯੂ ਨੋ ਚੱਲ ਨਹੀਂ ਹੁੰਦਾ ਜਾਂ ਕੋਈ ਮੈਨੂੰ ਡਿਸੇਬਿਲਿਟੀ ਹੈ ਇਹ ਬੜੀ ਗਲਤ ਗੱਲ ਹੈ ਯਾਰ ਚਲੋ ਸਰ ਬਹੁਤ ਸ਼ੁਕਰੀਆ ਤੁਹਾਡਾ ਇੱਕ ਤਾਂ ਹੋ ਗਿਆ ਨਾ ਵੀ ਬੰਦਾ ਉਹੀ ਕਹਿ ਰਿਹਾ ਮੈਂ ਹੋਮਲੈਸ ਹਾਂ ਚਲੋ ਠੀਕ ਹੈ ਝੂਠ ਬੋਲ ਰਿਹਾ ਘਰ ਬਾਰ ਵੀ ਹੁੰਦਾ ਜਾਂ ਜੋ ਵੀ ਹੈ ਛੱਤ ਹੈਗੀ ਉਹਦੇ ਕੋਲ ਬਟ ਦੂਜੀ ਗੱਲ ਇੱਕ ਨਕਲ ਮਾਰਨੀ ਕਿ ਮੈਂ ਡਿਸੇਬਲਡ ਹਾਂ ਲੱਤਾਂ ਨੂੰ ਕੋਈ ਇਸ਼ੂ ਹੈ ਮੇਰੇ ਕੋਈ ਯੂ ਨੋ ਹੱਥ ਪੈਰ ਨਹੀਂ ਚੱਲਦੇ ਹੈਗੇ ਆਈ ਥਿੰਕ ਉਹ ਬਹੁਤ ਗਲਤ ਗੱਲ ਹੈ ਹੁਣ ਵਿਚਾਰੇ ਜਿਹੜੇ ਲੋਕਾਂ ਨੂੰ ਵਾਕਈ ਇੱਕ ਡਿਸੇਬਿਲਿਟੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜ਼ਿੰਦਗੀ ਜੀਣੀ ਕਿੰਨੀ ਮੁਸ਼ਕਿਲ ਹੈ ਅਤੇ ਤੁਸੀਂ ਇੱਥੇ ਬਸ $2-4 ਦੇ ਖਾਤਰ ਫੇਕ ਕਰ ਰਹੇ ਹੋ ਯੂ ਨੋ ਵੈਰੀ ਡਿਸਅਪੋਇੰਟਿੰਗ ਟੂ ਸੀ ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ ਐਚ ਕੇ ਮੂਵਰਸ ਕੋਲ 30 ਸਾਲ ਦਾ ਐਕਸਪੀਰੀਅੰਸ ਹੈ ਨਵਾਂ ਘਰ ਲਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਇੱਕ ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ 'ਚ ਤਾਂ 416-524-6704 ਦੇ ਉੱਤੇ ਤੁਸੀਂ ਐਚ ਕੇ ਮੂਵਰਸ ਨਾਲ ਸੰਪਰਕ ਕਰੋ ਤੇ ਭਰੋਸੇ ਵਾਲੀ ਟੀਮ 30 ਸਾਲ ਦਾ ਇੱਕ ਟਰੈਕ ਰੈਕਡ ਹੈ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨੂੰ ਮੂਵ ਕਰਵਾਇਆ ਕੋਈ ਦੂਰ ਵੀ ਜਾ ਰਿਹਾ ਟੋਰਾਂਟੋ ਛੱਡ ਕੇ ਕਹਿੰਦੇ ਯਾਰ ਇਸ ਤੇ ਚੱਲੇ ਹਾਂ ਕੈਲਗਰੀ ਨੂੰ ਅਸੀਂ ਤੇ ਚੱਲੇ ਹਾਂ ਬੀ ਸੀ ਨੂੰ ਤਾਂ 416-524-6704 ਐਂਡ ਬੀਓਂਡ ਆਇਓ ਨੰਬਰ 1 ਆਪਣੀ ਆਪਟੀਕਲ ਟੀਮ ਨਵੀਂ ਐਨਕਾਂ ਚਾਹੀਦੀਆਂ ਚਾਹੇ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਸਨਗਲਾਸਿਸ ਤਾਂ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਨੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ ਅਤੇ ਤੁਸੀਂ ਰੋਮੀ ਭਾਅ ਜੀ ਨੂੰ ਮਿਲੋ 9057939 3937 9057939 3937 6266 ਹਾਂਜੀ
3: ਨਵੀ ਵੀਰੇ ਪਹਿਲਾਂ ਤਾਂ ਐਂ ਦੱਸੋ ਵੀ ਉਹ ਸ਼ੋਅ ਦੇ ਵਿੱਚ ਸਿੰਗਰ ਜਿਹੜੇ ਆਪਣੇ ਤਿੰਨ ਭਰਾ ਆਏ ਸੀ ਉਹਨਾਂ ਨੇ ਪਰਫਾਰਮੈਂਸ ਕਿੱਦਾਂ ਕੀਤੀ ਥੋੜਾ ਜਿਹਾ ਪੋਜ਼ਿਟਿਵ ਵੀ ਦੱਸੋ
1: ਬਹੁਤ ਵਧੀਆ ਬੱਲੇ ਬੱਲੇ ਉਹਨਾਂ ਦੀ ਪਰਫਾਰਮੈਂਸ ਹੁੰਦੀ ਬਹੁਤ ਵਧੀਆ ਉਹ ਤਾਂ ਲੈਜੈਂਡ ਬੰਦੇ ਨੇ ਤੇ ਉਹਨਾਂ ਦੀ ਪਰਫਾਰਮੈਂਸ ਕਦੇ ਮਾੜੀ ਹੋ ਹੀ ਨਹੀਂ ਸਕਦੀ
3: ਮੈਂ ਕਿਹਾ ਪੂਰਾ ਦਮ ਹੈ
1: ਨਵੇਂ ਵੀ ਗਾਏ ਪੁਰਾਣੇ ਵੀ ਗਾਏ ਇਕੱਠਿਆਂ ਨੇ ਵੀ ਗਾਏ ਸੋਲੋ ਵੀ ਗਾਏ ਉਹ ਤਾਂ ਹੁਣ ਲੈਜੈਂਡ ਬੰਦੇ ਇਹਨਾਂ ਦਾ ਤਾਂ ਦੱਸਣ ਦੀ ਲੋੜ ਹੀ ਨਹੀਂ ਵਧੀਆ ਵਧੀਆ ਤਾਂ ਹੁੰਦੀ ਵੀ ਉਹਨੇ ਪਤਾ ਨਹੀਂ ਕਿੰਨੇ ਸਾਲ ਹੋ ਗਏ 30-35 ਸਾਲ ਹੋ ਗਏ ਗਾਉਂਦਿਆਂ ਨੂੰ
3: ਨਹੀਂ ਉਹ ਆਪਾਂ ਕਹਿੰਦੇ ਨਾ ਵੀ ਹੁਣ ਆਪਾਂ ਗੁਣ ਦੇ ਗਾਣੇ ਗੁਣੇ ਘੱਟ ਆਉਂਦੇ ਨੇ ਜਿੱਦਾਂ ਆਪਾਂ ਕਹਿੰਦੇ ਵੀ ਉਹ ਸੀਨੀਅਰ ਬੰਦੇ ਹੋ ਗਏ ਹੁਣ ਹਨਾ ਉਹਨੇ ਨਹੀਂ ਉਹ ਆਪਾਂ ਕਹਿੰਦੇ ਆ ਪਰ ਜਿਸ ਹਿਸਾਬ ਨਾਲ ਤੁਸੀਂ ਦੱਸਦੇ ਆ ਮੈਨੂੰ ਪਤਾ ਵੀ ਮੈਂ ਤਾਂ ਆਪ ਮਿਸ ਕਰਤਾ ਸ਼ੋਅ ਉਹਨਾਂ ਦਾ ਵੀ ਉਹ ਤਾਂ ਸ਼ੋਅ ਹੀ ਬੜਾ ਮਤਲਬ ਦੇਖਣ ਵਾਲਾ ਸੀਗਾ
1: ਹਨਾ ਇਹ ਸ਼ੋਅ ਉਹਨਾਂ ਦਾ ਤਾਂ ਬਾਕੀ ਕਹਿੰਦੇ ਹੁੰਦੇ ਨਾ ਕਿ ਤੁਸੀਂ ਹੱਥਾਂ ਦੇ ਗਿਣ ਸਕਦੇ ਹੋ ਜਿਹੜੇ ਦੇਖਣ ਵਾਲੇ ਸ਼ੋਅ ਹੁੰਦੇ ਆ ਤੇ ਇਹਨਾਂ ਦਾ ਉਹਨਾਂ ਵਿੱਚੋਂ ਇੱਕ ਹੈ
3: ਜਿਹਨੂੰ ਸਿੰਗਰ ਨੇ ਯਾਨੀ ਕਿ ਅਸਲੀ ਬਾਕੀ ਤਾਂ ਸਿਰਫ ਚਲੋ ਉਹੀ ਨੇ ਸਿੰਗਰ ਨੇ ਅਸਲੀ ਵੀ ਗਾਣਾ ਆਉਂਦਾ ਉਹਨਾਂ ਨੂੰ ਖਾਸ ਕਰਕੇ ਵਾਰਿਸ ਸਾਹਿਬ ਨੂੰ ਤੇ ਹਾਂਜੀ ਤੇ ਬਾਕੀ ਮੈਂ ਕਹਿਣਾ ਸੀ ਬ੍ਰਦਰ ਮੈਂ ਨਾ ਪਿੱਛੇ ਜੇ ਰੇਡੀਓ ਸੁਣਦਾ ਸੀਗਾ ਉਹਦੇ ਵਿੱਚ ਦੱਸਿਆ ਗਿਆ ਜਿਹੜੇ ਆਪਣੇ ਮਿਨਿਸਟਰ ਨੇ ਨਾ ਇੱਥੇ ਦੇ ਜਿਹੜੇ ਲੋਕਲ ਐਮ ਪੀ ਉਮ ਪੀ ਨੇ ਇਹਨਾਂ ਨੂੰ ਨਾ ਆਪਣਾ ਸਾਰਾ ਸ਼ੋਅ ਕਰਨਾ ਪੈਂਦਾ ਹੁੰਦਾ ਡਾਟਾ ਵੀ ਅਸੀਂ ਕਿਹੜੇ ਕਿਹੜੇ ਟੈਕਸ ਦੇ ਵਿੱਚ ਕੀ ਕਲੇਮ ਕਰ ਰਹੇ ਹਾਂ ਹਨਾ ਉਹਨਾਂ ਨੂੰ ਵੈਬਸਾਈਟ ਤੇ ਪਾਉਣਾ ਪੈਂਦਾ ਸਾਰਾ ਤੇ ਉਹਦੇ ਵਿੱਚ ਮੈਂ ਦੇਖਿਆ ਵੀ ਇੱਕ ਜਿਹੜਾ ਕੋਕ ਦਾ ਕੇਨ ਹੁੰਦਾ ਨਾ $1 ਦਾ ਉਹਨਾਂ ਨੇ ਉਹ ਵੀ ਟੈਕਸ ਕਲੇਮ ਕੀਤਾ ਹੋਇਆ ਆ ਠੀਕ ਹੈ ਤੇ ਮੈਂ ਤੁਸੀਂ ਗੱਲ ਕਰਦੇ ਹੋ ਹੋਮਲੈਸ ਬੰਦੇ ਦੀ ਮੈਂ ਗੱਲ ਕਰਦਾ ਆਪਣੇ ਐਮ ਪੀਆਂ ਦੀ ਤੱਕ ਦੀ ਵੀ ਮਤਲਬ ਸਾਰੇ ਦੇ ਸਾਰੇ ਹੀ ਆਪਾਂ ਮਤਲਬ ਫਰੋਡ ਦੀ ਕੈਟਾਗਰੀ ਚ ਹੀ ਆਉਂਦੇ ਹਾਂ ਹਰ ਬੰਦਾ ਜ਼ਿੰਦਗੀ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਝੂਠ ਬੋਲਦਾ ਹੀ ਆ ਕੋਈ ਮੈਂ ਤਾਂ ਇਹ ਵੀ ਸੋਚਦਾ ਸੀ ਵੀ ਮੈਂ ਲਵੀ ਨੂੰ ਪੁੱਛੂਗਾ ਵੀ ਯਾਰ ਵੀ ਜਦੋਂ ਸਕੂਲ ਜਾਂਦੇ ਸੀ ਤਾਂ ਕਦੀ ਆਪਾਂ ਝੂਠ ਮਾਰ ਕੇ ਛੁੱਟੀ ਨੀ ਲੈਂਦੇ ਵੀ ਯਾਰ ਮੇਰਾ ਅੱਜ ਢਿੱਡ ਦੁਖਦਾ ਵੀ ਅੱਜ ਮੈਂ ਸਕੂਲ ਨੀ ਜਾਣਾ ਫੇਕ ਕਰਦੇ ਹਾਂ ਜ਼ਿੰਦਗੀ ਚ ਕੁਛ ਨਾ ਕੁਛ ਕਦੀ ਨਾ ਕਦੀ ਤਾਂ ਆਪਾਂ ਆਪਣੇ ਮਤਲਬ ਲਈ ਹਨਾ ਲੋਕ ਬਹੁਤ ਜ਼ਿਆਦਾ ਕਨੇਡਾ ਤਾਂ ਮੈਂ ਕਹਿੰਦਾ ਮੇਰੇ ਪਹਿਲਾ ਥੋਟ ਇਹ ਵੀ ਆਉਂਦਾ ਵੀ ਫੁੱਲ ਆਫ ਕਨੇਡਾ ਹੀ ਸਾਰਾ ਝੂਠਾਂ ਨਾਲ ਭਰਿਆ ਪਿਆ ਕਿੰਨੇ ਲੋਕ ਬੈਨੀਫਿਟਸ ਲੈ ਰਹੇ ਨੇ ਝੂਠ ਬੋਲ ਕੇ ਕਿੰਨੇ ਲੋਕ ਟੈਕਸ ਬਚਾਉਂਦੇ ਨੇ ਝੂਠ ਬੋਲ ਕੇ ਇਹ ਸਾਰੀ ਕੈਟਾ ਆਪਾਂ ਸਾਰੇ ਹੀ ਬਹੁਤ ਵੱਡੇ ਲੈਵਲ ਦੀ ਗੱਲ ਹੈ ਤੁਸੀਂ ਸਿਰਫ ਇਕੱਲੇ ਹੋਮਲੈਸ ਦੀ ਗੱਲ ਕੀਤੀ ਹੈ ਇਹ ਸਾਰਾ ਸਿਸਟਮ ਹੀ ਇਹੀ ਚੱਲ ਰਿਹਾ ਕਿਤਨੇ ਕਿਤੇ ਆਪਾਂ ਸਾਰੇ ਕੁਛ ਨਾ ਕੁਛ ਜ਼ਿੰਦਗੀ ਚ ਝੂਠ ਬੋਲਦੇ ਤਾਂ ਕਿ ਆਪਣਾ ਕੋਈ ਪੋਜ਼ਿਟਿਵ ਬੈਨੀਫਿਟ ਹੋ ਸਕੇ
1: ਠੀਕ ਹੈ ਅਰੇ ਥੈਂਕ ਯੂ ਬਟ ਇੱਕ ਹੁੰਦਾ ਝੂਠ ਬੋਲਣਾ ਠੀਕ ਹੈ ਤੁਸੀਂ ਕਿਸੇ ਨੂੰ ਹਾਰਮ ਨਹੀਂ ਕਰ ਰਹੇ ਬਟ ਝੂਠ ਬੋਲਣਾ ਕਹਿ ਕੇ ਕਿ ਮੈਨੂੰ ਕੋਈ ਡਿਸੇਬਿਲਿਟੀ ਹੈ ਤੇ ਕਿਸੇ ਹੋਰ ਤੋਂ ਤੁਸੀਂ ਪੈਸਾ ਮੰਗ ਰਹੇ ਹੋ ਕਿਸੇ ਹੋਰ ਨੂੰ ਲੁੱਟ ਰਹੇ ਹੋ ਇੱਕ ਕਿਸਮ ਦਾ ਆਈ ਥਿੰਕ ਯੂ ਨੋ ਇੱਕ ਤੰਦਰੁਸਤ ਬੰਦਾ ਇੱਕ ਹੈਲਥੀ ਬੰਦਾ ਇੰਜ ਕਹਿ ਰਿਹਾ ਕਿ ਮੇਰੇ ਗੋਡੇ ਮੋਢੇ ਕੋਈ ਮੇਰਾ ਯੂ ਨੋ ਮੈਨੂੰ ਵਾਕਈ ਇੱਕ ਕੁਦਰਤੀ ਤੌਰ ਦੇ ਉੱਤੇ ਕੋਈ ਡਿਸੇਬਿਲਿਟੀ ਹੈ ਉਸ ਤੋਂ ਵੱਡਾ ਝੂਠ ਨਹੀਂ ਕੋਈ ਹੁੰਦਾ ਜ਼ਿੰਦਗੀ ਦੇ ਵਿੱਚ ਨੰਬਰ ਹੈ ਆਪਣਾ 905-673-3337 ਅਤੇ ਗੱਲਬਾਤ ਕਰ ਰਹੇ ਹਾਂ ਅੱਜ ਆਪਾਂ ਵੀ ਕਿੰਨੇ ਕੁ ਵੱਡੇ ਲੈਵਲ ਦੇ ਝੂਠ ਹੋਮਲੈਸ ਲੋਕਾਂ ਵੱਲੋਂ ਬੋਲੇ ਜਾਂਦੇ ਆ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇੱਕ ਵੀਡੀਓ ਬੜੀ ਵਾਇਰਲ ਹੋਈ ਇੱਕ ਬੰਦੇ ਦੀ ਕਹਿ ਰਿਹਾ ਕਿ ਮੇਰੇ ਤੋਂ ਤੁਰ ਨਹੀਂ ਹੁੰਦਾ ਨਾ ਕੰਮ ਕਰ ਹੁੰਦਾ ਅਤੇ ਮੈਨੂੰ ਪੈਸੇ ਦੀ ਲੋੜ ਹੈ ਅਤੇ ਜਾ ਕੇ ਫਿਰ ਆਪਣੀ ਗੱਡੀ 'ਚ ਬਹਿ ਰਿਹਾ ਮੈਨੂੰ ਲੱਗਦਾ ਯਾਰ ਇਹ ਗੱਲ ਹੈਗੀ ਵੀ ਆਈ ਥਿੰਕ ਇੱਥੋਂ ਦੀ ਹੋਈ ਆਪਣੇ ਲੋਕਲ ਇੰਟੀਰੀਅਰ ਦੇ ਪਿੱਛੇ ਇੱਕ ਨੋਫਰਸ ਵੀ ਦਿਸ ਰਿਹਾ ਅਤੇ ਉਹ ਬੰਦਾ ਜਿਹੜਾ ਵੀਡੀਓ ਬਣਾ ਰਿਹਾ ਉਹਨੂੰ ਫਿਰ ਠੋਕ ਕੇ ਕਹਿ ਰਿਹਾ ਕਿ ਯੂ ਆਰ ਅ ਲਾਇਰ ਵੀ ਤੂੰ ਝੂਠ ਬੋਲ ਰਿਹਾ ਅਤੇ ਉਹ ਬੰਦਾ ਉਹਦੇ ਕੋਲ ਗੱਡੀ ਵੀ ਯਾਰ ਬੜੀ ਚਮਕਾ ਕੇ ਰੱਖੀ ਹੋਈ, ਆਈ ਥਿੰਕ ਵੋਲਕਸਵੈਗਨ ਦੀ ਗੱਡੀ ਲੱਗਦੀ ਹੈ, ਬਟ ਹਾਂ ਹੈਗੀ ਵੋਲਕਸਵੈਗਨ ਦੀ ਹੈ ਅਤੇ ਹੈਗੀ ਵੀ ਇੰਟੀਰੀਅਰ ਦੀ ਹੈ। ਗੱਡੀ 'ਚ ਬਹਿ ਕੇ ਸੂਟ ਬੂਟ ਪਾ ਕੇ ਜਾ ਰਿਹਾ ਅਤੇ ਇੱਕ ਦਿਨ ਟੋਪੀ ਪਾ ਕੇ ਅਤੇ ਕੁੰਡੀ ਜੀ ਫੜ ਕੇ ਕਹਿ ਰਿਹਾ ਕਿ ਯਾਰ ਮੇਰੇ ਤੋਂ ਤੁਰ ਹੀ ਨਹੀਂ ਹੁੰਦਾ। ਸੋ ਇੱਕ ਵੀਰ ਨੇ ਕਿਹਾ ਨਵੀਂ ਯਾਰ ਹੁਣ ਤਾਂ ਪੈਸੇ ਨਾ ਹੀ ਦਿਓ ਹੋਮਲੈਸ ਲੋਕਾਂ ਨੂੰ ਤਾਂ ਚੰਗੀ ਗੱਲ ਹੈ, ਨਹੀਂ ਤਾਂ ਤੁਹਾਡਾ ਪੈਸਾ ਵੇਸਟ ਹੀ ਹੋ ਰਿਹਾ, ਕੋਈ ਦਾਰੂ ਪੀ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸੋ ਨੰਬਰ ਹੈ ਆਪਣਾ 9056733337। ਕਿਸ ਲੈਵਲ ਤੱਕ ਦੇ ਹੋਮਲੈਸ ਲੋਕਾਂ ਵੱਲੋਂ ਝੂਠ ਬੋਲੇ ਜਾ ਰਹੇ ਨੇ, ਕੀ ਤੁਸੀਂ ਵੀ ਕਦੇ ਨੋਟਿਸ ਕੀਤਾ? ਅਤੇ ਤੁਸੀਂ ਸ਼ੇਅਰ ਕਰ ਰਹੇ ਹੋ 905-673-3337 'ਤੇ 8577। ਹੈਲੋ,
9: ਸਤਿ ਸ਼੍ਰੀ ਅਕਾਲ ਨਵੀ ਬਾਈ।
1: ਸਤਿ ਸ਼੍ਰੀ ਅਕਾਲ ਜੀ।
9: ਅਸੀਂ ਨਾ 2008 ਦੇ ਵਿੱਚ ਇੰਡੀਆ ਵੀ ਆਪਣੇ ਟਰੱਕ ਸੀਗੇ ਮੰਡੀਆਂ 'ਚ, ਉਹ ਜਿਹੜਾ ਗੱਲਾਂ ਕਹਿੰਦੇ ਵੀ ਸੀਜ਼ਨ ਦਾ ਕੰਮ ਹੁੰਦਾ, ਅਸੀਂ ਉਦੋਂ ਝੋਨੇ ਦਾ ਕੰਮ ਕਰਦੇ ਸੀ। ਉੱਥੇ ਬੰਦਾ ਆਇਆ ਇੱਕ, ਤੇ ਉਹਦੇ ਵਧੀਆ ਕੱਪੜੇ ਪੈਂਟ ਤੇ ਸ਼ਰਟ ਪਾਈ ਵੀ ਸੀ, ਤੇ ਉਹ ਬਹੁਤ ਹੀ ਜ਼ਿਆਦਾ ਅੱਖਾਂ 'ਚ ਉੱਥੋਂ ਸਿੱਟੀ ਜਾਵੇ ਵੀ ਮੈਨੂੰ ਕੋਈ ਨਾ ਕੋਈ ਪੰਜਾਬੀ ਉੱਧਰ ਦੂਜੀ ਸਟੇਟ ਤੋਂ ਦੂਰ ਦੀ ਸਟੇਟ ਕੋਈ ਦੱਸੀ ਸੀ ਉਹਨੇ, ਮੇਰੇ ਯਾਦ ਨੀ ਹੁਣ ਬੰਬੇ ਕੰਨੀ ਹੋਣੀ ਕਿੱਥੋਂ, ਜਿਹੜਾ ਹਾਲ ਹੈ ਵੀ ਮੈਂ ਰੰਗ ਰੋਗਨ ਦਾ ਕੰਮ ਜਾਣਦਾ, ਤੇ ਆਹ ਜਿਹੜੀ ਉਦੋਂ ਚੱਲੀ ਸੀ ਛੱਤਾਂ ਦੇ ਉੱਤੇ ਉਹ ਪੀਪੀ ਖਾਣੀ ਕੀ ਕਰਦੇ ਸੀਗੇ ਆਪਣੇ ਡਿਜ਼ਾਇਨ ਜੇ ਵਾਹੁਣ ਵਾਲੇ, ਮਤਲਬ ਕਿ ਰਾਜਸਥਾਨੀ ਕਲਾਕਾਰ ਨੂੰ ਵੀ ਮੈਂ ਉਹ ਜਾਣਦਾ ਸੀ, ਤੇ ਬੰਦਾ ਕਹਿੰਦਾ ਵੀ ਤੈਨੂੰ ਕੰਮ ਦਵਾਊ ਤੇ ਮੇਰੀ ਹੈਲਪ ਕਰੋ ਵੀ ਮੈਨੂੰ ਤਾਂ ਉਹ ਇੱਥੇ ਛੱਡ ਗਿਆ, ਮੇਰੇ ਛੋਟੇ ਛੋਟੇ ਜਵਾਕ ਆ ਵੀ ਮੈਂ ਤਾਂ ਇੱਥੇ ਲੁੱਟ ਪੁੱਟ ਕੇ ਮੈਨੂੰ ਇੱਥੇ ਟਰੱਕ ਵਾਲਾ ਤਾਰ ਗਿਆ ਨੇੜੇ ਤੁਹਾਡੇ ਇੱਥੇ ਪਿੰਡ ਦੇ, ਆਪਣੇ ਲੋਕਾਂ ਨੇ ਮੰਡੀ ਚ ਬੈਠੇ ਜੱਟਾਂ ਨੇ 50 ਕਿਸੇ ਨੇ 20 ਕਿਸੇ ਨੇ 100, ਮਤਲਬ ਕਿ ਖੜੇ ਪੈਰੀ ਉਹਨੂੰ 3-4 ਹਜ਼ਾਰ ਰੁਪਇਆ ਕਰਤਾ 2008 ਦੇ ਵਿੱਚ। ਅਸੀਂ ਵੀ ਦਿੱਤੇ, ਮੈਂ ਖੁਦ ਵੀ ਦਿੱਤੇ 50 ਰੁਪਏ ਉਹਨੂੰ ਹਨਾ
1: ਜੀ ਜੀ।
9: ਉਸ ਤੋਂ ਬਾਅਦ ਦੂਜੇ ਦਿਨ ਅਸੀਂ ਨਾਲ ਹੀ ਪਿੰਡ ਹੋਰ ਸੀਗਾ, ਅਸੀਂ ਤਾਂ ਡੇਲੀ ਇੱਕ ਮੰਡੀ ਚੋਂ ਚੱਕਣਾ ਹੁੰਦਾ ਜੀ ਗੇੜਾ ਚੱਕ ਕੇ ਲਾਉਣੇ ਜੀ, ਜਦੋਂ ਉੱਥੇ ਗਏ ਉਹੀ ਬੰਦਾ ਉੱਥੇ ਫੇਰ ਖੜਾ, ਉਹਦਾ ਫੋਨ ਫਾਨ ਤਾਂ ਹੁੰਦੇ ਨੀ ਜੀ, ਪਰ ਅਸੀਂ ਜੁੱਤੀ ਨਾਲ ਹੀ ਬਣੀ।
1: ਅੱਛਾ,
9: ਤੇ ਫੇਰ ਮੰਨਿਆ ਵੀ ਮੈਂ ਤਾਂ, ਉਹ ਕਹਿੰਦਾ ਮੈਂ 70-80 ਹਜ਼ਾਰ ਰੁਪਇਆ ਇਕੱਠਾ ਕਰ ਲੈਣਾ ਹਫ਼ਤੇ ਦੇ ਵਿੱਚ।
1: ਬੱਲੇ ਬੱਲੇ
9: 2008 ਚ ਉਹੀ ਕੰਮ ਹੁਣ ਲੋਕਾਂ ਨੇ ਇੱਥੇ ਚਲਾਇਆ ਹੋਇਆ। ਅੱਗੇ ਨਾ ਬਾਈ ਆਪਣੇ ਟੋਰਾਂਟੋ ਏਰੀਏ ਦੇ ਵਿੱਚ ਕਿਸੇ ਵੀ ਇੰਟਰਸੈਕਸ਼ਨ ਤੇ ਮੰਗਣ ਵਾਲਾ ਨੀ ਖੜਾ ਹੁੰਦਾ ਸੀ, ਜੇ ਹੁੰਦਾ ਸੀ ਤਾਂ ਗੋਹੇਗਾਰੇ ਨਸ਼ੇੜੀ ਜਾਂ ਕੋਈ ਪੁਰਾਣੇ ਜਮਾ ਨਸ਼ੇੜੀ ਬੰਦੇ ਹੁੰਦੇ ਸੀਗੇ ਡਰੱਗ ਅਡਿਕਟਡ।
1: ਇੱਕ ਯਾਰ ਮੁੰਬਈ ਦਾ ਵੀ ਬੰਦਾ ਸੀਗਾ ਤੇ ਉਹਨੇ 7.5 ਕਰੋੜ ਮਿਲਣ ਦਾ ਉਹਦਾ ਨੈਟਵਰਥ ਸੀਗਾ, ਉਹ ਤੁਸੀਂ ਸੁਣਿਆ ਉਸ ਬੰਦੇ ਬਾਰੇ? ਡੇਲੀ ਡੇਲੀ ਕਹਿੰਦੇ ਕਿ ਉਹ ਪਤਾ ਨੀ 2500 ਤੋਂ ਵੱਧ ਰੁਪਈਆ ਕਮਾਉਂਦਾ ਸੀਗਾ ਬਸ 8-10 ਘੰਟੇ ਮੰਗ ਮੰਗ ਕੇ।
9: ਬਾਈ ਇੱਥੇ ਨਾ ਆਪਣੇ 401 ਚੋਂ ਆਪਾਂ ਕੀਲ ਦਾ ਅੱਗੇ ਵੈਸਟਰਨ ਰੋਡ ਕੱਢਦੇ ਆ, ਉੱਥੇ ਸਾਹਮਣੇ ਠੇਕਾ ਗਾ, ਉੱਥੇ ਸ਼ਿਫਟਾਂ ਲੱਗਦੀਆਂ ਘੰਟੇ ਘੰਟੇ ਦੀਆਂ, ਤੇ ਉਹ ਸ਼ਿਫਟਾਂ ਪਿੱਛੇ ਲੜ ਪੈਂਦੇ ਆ ਮਾਰਨਿੰਗ ਟਾਈਮ ਤੇ ਈਵਨਿੰਗ ਟਾਈਮ ਵਾਲੀਆਂ ਪਿੱਛੇ।
1: ਜੀ ਜੀ ਜੀ, ਚਲੋ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਦੀ ਨਾਲ ਤੁਸੀਂ ਸਾਰੇ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ ਹੈ, ਕੈਨੇਡੀ ਅਤੇ ਮੇਫਿਲਡ ਦੇ ਐਨ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਅਤੇ ਆਪਣੇ ਮਨਪਸੰਦ ਦੀ ਗਰੋਸਰੀ ਤੁਸੀਂ ਕਰ ਸਕਦੇ ਹੋ। ਫੈਸ਼ਨ ਆਈ ਕਿਊ, ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ, ਵਾਹ ਵੀ ਵਾਹ ਇੱਕ ਲਓ ਅਤੇ ਦੂਜਾ 30% ਡਿਸਕਾਊਂਟ ਤੇ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫਿਲਡ, ਫੈਸ਼ਨ ਆਈ ਕਿਊ 9054532225। ਫੈਸ਼ਨ ਆਈ ਕਿਊ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਈ ਜੁੜਿਆ ਤੇ ਇਸ ਵੀਕ ਗ੍ਰੈਂਡ ਹੋਮ ਫਰਨੀਚਰ ਤੇ ਫਿਰ ਹੋ ਰਹੀ ਹੈ ਬੈਠਾ ਬੈਠਾ, ਤੇ ਸੁੱਖ ਜੀ ਵੈਲਕਮ।
10: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸਖਤ ਲੱਕੜੀ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1,100 ਸੀ। ਇਸ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦਾ। ਜੀ ਹਾਂ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ $399 ਦਾ ਲੈ ਕੇ ਜਾ ਸਕਦੇ ਹੋ। ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਨਾਲ ਤੁਹਾਨੂੰ 에ਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਣਾ। ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ $399 ਦਾ, ਤੇ ਨਾਲ 에ਅਰ ਫਰਾਇਰ ਬਿਲਕੁਲ ਫ੍ਰੀ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰੇਗਾ ਇਸ ਵੀਕਐਂਡ ਦੇ ਉੱਪਰ। ਸੋ ਜਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨੇ ਵੀ ਬਾਈ ਜੀ।
1: ਕਿਆ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ ਜ਼ਰੂਰ 6685 ਟੋਮਗਨ ਰੋਡ ਤੇ ਪਹੁੰਚੋ। 0575 ਜੀ ਸਰ।
11: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ,
1: ਕੈਸੇ ਹੋ?
11: ਬਸ ਵਧੀਆ ਜੀ, ਆਪ ਬਤਾਓ?
1: ਬਹੁਤ ਬੜੀਆ ਸਰ।
11: मैं ना जब हम छोटे थे आई थिंक होंगे 15-15 साल के होंगे, तब वो जैसे ये इंडिया में वो लगते हैं ना बड़े बड़े पंडाल लगते हैं और फिर कोई सत्संग कर रहा होता है, उसके बाद हमने ना मैं और मेरा कजन ने देखा कि एक बंदा है उसके पैर पूर टूटे हुए हैं और क्या कहते हैं हाथ भी ऐसा मतलब कर रखा है कि लग रहा था बिल्कुल लूला लंगड़ा है। तो हमारे दिमाग में ये है यहाँ तक पहुंचा कैसे होगा, तो हमने कहा सब खाली होना तो देखते हैं आज। हम दूर से ना खड़े रहे खड़े रहे खड़े रहे खड़े रहे, जब खाली नहीं हुआ वो बंदे ने पता नहीं क्या, वो बंदे ने पता नहीं वो रस्सी से कुछ कुछ बांध रखा था, ऐसे लग रहा था जैसे पैर ही ना हो उसका, ऐसे कुछ कर रखा था और बंदे ने अच्छा। सब खोला खाला और फिर चला गया भाग के उसके बाद जब सब खत्म हो गया
1: अच्छा।
11: तो मतलब वहां तो ऐसे ऐसे स्टंट भी करते हैं कि मतलब जरूरी नहीं आपको लगे बंदा लूला लंगड़ा है और वो भी
1: इतना फेक है।
11: पहली बार हमने देखा, मैंने हैरान हो गए हम।
1: नहीं यार अजकल तो ना अपन बहुत ध्यान किसी की मदद करनी चाहिए, हम बड़ा झूठ बोलिया जाता दुनिया से।
11: हाँ बट मुझे लगता है अगर नहीं करेंगे जैसे ये ड्रग एडिक्ट वगैरह है, अगर बाय चांस दूसरा पर्सपेक्टिव लो नहीं करेंगे सब करना छोड़ दें तो क्राइम करेंगे फिर।
1: क्राइम तो वैसे भी करती हैं
11: क्योंकि इनको तो चाहिए, इनको नशा चाहिए वो चाहिए, जब बिल्कुल ही बंद हो जाएगा तो क्राइम लेवल ऊपर बढ़ जाएगा, इसका तो कोई और समाधान करना पड़ेगा।
1: चलो थैंक यू सर। नहीं क्राइम तो हुण कड़ा नहीं कर रहे, जे किसी नूं पैसा मिल गया दारू पी ली सगा ते बहुत सारे जिहड़े क्राइम होर भी करनगे। सो खैर साढ़े नाल हरप्रीत जी जुड़ रहे ने एक बार फिर, एक थोनों मैं भी इनफॉर्मेशन दे देवां कि किसी ने भी गड्डी लेनी होवे तां कैलेडिन मित्सुबिशी 10 साल की थोनों वारंटी मिल रही है कैलेडिन मित्सुबिशी ते। सो तुसीं जरूर जीवन सिद्धू हुणां नूं फोन करो 6476782754 कैलडन मित्सुबिशी 6476782754। सब्जी मार्केट नाले रेस्टोरेंट है नाले ग्रोसरी स्टोर है, तो सब्जी मार्केट थोड़े लिए 24 घंटे 7 दिन ओपन है, मेन गल है 24/7 दे आर ओपन। सब्जी मार्केट 10 लोरमेल गेट सेंडल रोड मैकलॉगलिन या 10970 ब्रैमली रोड ब्रैमली कंट्री साइड सब्जी मार्केट, हर तरह दियाँ हरिया ताजिया सब्जियां हरे मटर गोल कद्दू चप्पण कद्दू टिंडो आदि साग बाथू थोनों इतों मिल रहा, विजिट करो सब्जी मार्केट। हरप्रीत सैनी जी साढ़े नाल एक बार फिर जुड़ चुके, हरप्रीत वेलकम गया।
2: थैंक यू सो मच नवी। सो जिदा असीं पहला गल कर रहे सीगे फाइनेंशियल प्लानिंग दे स्टेप्स दी गल कीती सीगी, सो जिन्ने भी लिसनर साडे जुड़े होए आ किसी का कोई भी क्वेश्चन हैगा चाहे वह लाइफ इंश्योरेंस पॉलिसीज हैगियां तुसीं एग्जिस्टिंग पॉलिसीज नूं रिव्यू करवाना है जां तुसीं घरां दी क्लोजिंग कराई सीगी उस टाइम दे उपर मॉर्गेज इंश्योरेंस बैंक तों एड ऑन करवा ली सी उहदे बारे तुसीं उहनूं रिव्यू करवा के उहदे बारे फुल डिटेल लैनी हैगी है, नंबर हैगा जी मेरा 4168176500। समर का टाइम आ साडे पेरेंट्स ग्रैंड पेरेंट्स रैलेटिव्स इत्थे आ रहे हैं विजिटर वीजा के उपर, उन्हां दी मैडिकल इंश्योरेंस बारे तुसीं फाइंड आउट करना हैगा है। जे तुसीं एनुअल पेमेंट कट्ठी नहीं दे सकते तुसीं मंथली इंस्टॉलमेंट दे विच इह प्लान लै सकदे आ। सो बहुत तरह दी ऑप्शंस विद प्री एग्जिस्टिंग कंडीशन विदाउट प्री एग्जिस्टिंग डिफरेंट डिफरेंट डिडक्टिबल ऑप्शंस, सो उहनां दे नाल रिलेटेड जिहड़े प्लान हैगे साडे कोल अवेलेबल हैगे आ। नंबर हैगा जी अगेन 4168176500। ऑफिस लोकेटेड हैगा मैकवीन एंड मेफील ड्राइव दे उपर ब्रैम्पटन दे विच 11675 मैकवीन ड्राइव यूनिट नंबर 6 टॉप चॉइस इंश्योरेंस दा ऑफिस। नंबर मेरा अगेन 4168176500।
1: थैंक यू हरप्रीत। थैंक यू टी डॉट वाटर टैक्सी, तुसी सेंटर आइलैंड नु जाना ना ता टी डॉट वाटर टैक्सी लेके जाओ, इंज लगदा थोड़ी प्राइवेट टैक्सी है 1 Queens K West ते तुसी जरूर जरूर पहुंचो। टी डॉट वाटर टैक्सी गूगल कर लो 6473708 36।
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: This is Radio Awaaz, every day, 9 to 10 a.m. Radio Awaaz.
14: All advertisements are paid. Awaaz the Voice does not take any responsibility for any paid advertisements during this program.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-TAWAKitchen.ca। www.tawakitchen.ca।
3: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
6: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
7: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
6: 905-671-2000,
7: 905-671-2000। ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
9: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
10: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
11: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
12: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 647-656-2810।
13: ड्राइव कर रहे हो? शो नो एंजॉय कर रहे हो? कुछ भूल रहे हो?
14: ड्राइविंग लाइसेंस?
13: नो.
14: पुलिस ऑफिसर?
13: नो नो.
14: ट्रैफिक लाइट्स?
13: नो.
14: देन
2: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
15: जिंदगी एक सफर है सुहाना.
2: की तुसी कनाडा विच स्टूडेंट वीजा दे उते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नु अगर विजिटर या टूरिस्ट वीजा ते कनाडा बुलाना चाहुंदे हो ता परख्या ते भरोसे वाला नाम पंजाब विच सब तो वध सक्सेस रेट दे नाल ईजी वीजा विजिटर वीजा कनाडा दा लगवा के दे रहे हन. वधेरे जानकारी लई ईजी वीजा 9592200200 95922200200 ते अज ही कॉल करके अपनी अपॉइंटमेंट बनाओ.
16: सुनो जी किथे हो? 11:30 हो गया रात दे, घरे नहीं आना अज?
12: मैं सेविंग कर रहा नाले ग्रोसरी खरीद रहा, नजारा आ रहा हैगा.
16: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
12: फ्रेश ग्रोसरी डिपो रात दे 12 बजे तक खुलदे ने, जिन्ना दा कहंदे एक डोर तो बड़ो दूजे तो निकलो सेविंग 100 डॉलर दी. 905-458-1331 स्टेपल बुश स्टॉप रूम ते स्टेपल बुश दा इंटरसेक्शन फ्रेश ग्रोसरी डिपो 9054581300.
17: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो. साधारण क्रेडिट कार्ड नालों कितने कट ब्याज आसानी नाल उपलब्धता.
2: आज ही होम एक्विटी वीजा लेन दे लई कॉल करो 905-671-2000 905-671-2000 और शर्तें लागू होंदी हैं.
18: यार आजकल इकोनॉमी बहुत टफ चल रही है. ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने जिथे सेविंग्स तक खत्म होने लग जाती है. पर कनाडा विच फाइनेंशियल स्ट्रेस के लिए लीगल ऑप्शंस अवेलेबल ने थ्रू द इंसॉल्वेंसी प्रोसेस. तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाने विच हेल्प करते हैं. इस प्रोसेस नाल तुसी अपनी फाइनेंशियल सिचुएशन नू कंट्रोल विच ले आ सकते हो ते अगला सही स्टेप प्लान कर सकते हो. ज्यादा इन्फॉर्मेशन लई अज ही कॉल करो 416-518-3200
19: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ. F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ. 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ. ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-316-302-9941.
20: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
21: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ.
20: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ.
22: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
23: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ.
20: ਅੱਛਾ ਜੀ.
24: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000. ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ. ਨੰਬਰ ਰੱਖੋ ਯਾਦ 905-671-2000 905-671-2000 Mr. Sandhu.

ਅੰਦਰ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

काजी खूबसूरत सुविधा खूबसूरत लोग खूबसूरत मुल्क से ये चलो डिजिटल ए एम फ्रीकुएंसी राही टोरंटो पेंसिलवेनिया न्यूयॉर्क वाशिंगटन न्यू जर्सी तक जिसे सुन रहे हो उत्थे बॉर्डर टू बॉर्डर रेंज के सारनिया के बॉर्डर तो लैके नैगरा फॉल तक यानी कि किचनर वाटरलू कैम्ब्रिज लंडन वुडस्टॉक होंगे है ब्रैंटफोर्ड तो लैके हैमिल्टन तो नैगरा फॉल रीजन और सानू नॉर्थ के बैरी तो मस्कोका तो ओरेंजवेल तो जो सानू टोबरमरी तक और जो विंगम तो लैके मैनटोन आइलैंड तक सानू सुन रहे हो अपने रेडियो सैट्स से www.am530.ca उत्ते जाके सानू तुसी दुनिया के किसी भी कोने सुन सकते हो इंटरनेट की मदद के नाल आप सब का हार्दिक स्वागत 914 स्टूडियोज़ घड़ियों के उत्ते 10 अगस्त का दिन हो चुका है असी तुसी और CHLOAM530 डाल इस चैनल के नाल ਤੁਸੀਂ ਡਿਜੀਟਲ ਫ੍ਰੀਕੁਐਂਸੀ ਰਾਹੀਂ ਜਿੱਥੇ ਜੁੜ ਰਹੇ ਹੋ 30 ਸਾਲ ਪਲੱਸ ਦਾ ਸਮਾਂ ਔਰ ਬ੍ਰਾਡਕਾਸਟਿੰਗ ਸੈਕਟਰ 'ਚ ਅਰਾਊਂਡ 14 to 15 years ਜਿਹੜੇ ਮੈਨੂੰ ਹੋ ਗਏ ਨੇ ਸਾਲ ਹੋ ਗਏ ਨੇ ਮੈਨੂੰ ਔਰ ਮੈਂ ਆਪਦੇ ਰੂਬਰੂ ਹਾਂ ਅਮਨਦੀਪ ਸਿੰਘ ਬੈਨੀਪਾਲ ਮੇਰਾ ਨਾਂ ਔਰ ਬਹੁਤ ਸਾਰੇ ਲੋਕ ਨਵੇਂ ਜੁੜਦੇ ਰੋਜ਼ ਆਪ ਸਭ ਨੂੰ ਮੋਸਟ ਵੈਲਕਮ ਫ੍ਰੀਕੁਐਂਸੀ ਦੇ ਵਿੱਚ ਅਸੀਂ ਜਿੱਥੇ ਸ਼ੋਜ਼ ਬ੍ਰੋਡਕਾਸਟ ਕਰਦੇ ਹਾਂ ਅਲੱਗ ਅਲੱਗ ਮੋਡ ਔਰ ਅਲੱਗ ਅਲੱਗ ਸਵਿੰਗਸ ਦੇ ਉੱਪਰ ਉੱਥੇ ਰੇਡੀਓ ਵਾਸ ਦੇ ਵਿੱਚ ਅਸੀਂ ਇਨਫੋਰਮੇਸ਼ਨ ਅਤੇ ਨਾਲ ਨਾਲ ਤੁਹਾਡੇ ਫਾਈਨਾਂਸ ਅਤੇ ਤੁਹਾਡੀ ਲਾਈਫ ਨਾਲ ਜੁੜੀਆਂ ਕੁਛ ਗੱਲਾਂ ਚੜ੍ਹਦੀ ਕਲਾ ਨਿਰਭਉ ਨਿਰਵੈਰ ਦੀ ਜਿੱਥੇ ਮੈਂ ਗੱਲ ਕਰਦਾ ਨਾ ਉਹ ਸਭ ਲੈ ਕੇ ਆਉਂਦੇ ਹਾਂ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਅਤੇ ਚੱਲੀਏ ਫਿਰ ਉਸ ਸਫ਼ਰ ਦੇ ਵੱਲ ਗ੍ਰੇ ਸਕਾਈਜ਼ ਦੇ ਨਾਲ ਇਸ ਵੇਲੇ ਪੀਅਰਸਨ ਏਅਰਪੋਰਟ ਦਾ ਟਰੈਕ 6 ਖਾਲੀ ਅਤੇ ਜਿੱਥੇ ਕੁਛ ਖਬਰਾਂ ਪੋਟਰ ਏਅਰਲਾਈਨ ਵੱਲੋਂ ਮਾਫ਼ੀ ਮੰਗੀ ਗਈ ਇੱਕ ਬੱਚੇ ਦਾ ਬਕਲ ਕੱਸਿਆ ਨਹੀਂ ਗਿਆ ਉਹਦੇ ਕਾਰਨ ਜਿਹੜਾ ਫਲਾਈਟ ਹੈ ਬੀ ਸੀ ਤੋਂ ਓਨਟੈਰੀਓ ਦੇ ਲਈ ਉਹ ਜਿਹੜਾ ਕੈਂਸਲ ਕਰਨਾ ਪਿਆ ਲੋਕਾਂ ਨੂੰ ਜਹਾਜ਼ ਦੇ ਵਿੱਚ ਹੀ ਰਹਿਣਾ ਪਿਆ ਸੋ ਦੇ ਸੈਡ ਵੀ ਆਰ ਸੋਰੀ ਚਲੋ ਜੀ ਟਾਈਮ ਫਿਸ ਸਾਰਾ ਕੁਛ ਖਤਮ ਨੰਬਰ 2 ਦੇ ਉੱਤੇ ਬੀ ਸੀ ਵਿੱਚ ਅੱਗ ਲੱਗੀ ਹੈ ਪੂਰੀ ਸਟੇਟ ਜਿਹੜੀ ਹੈ ਪੂਰੀ ਜਿਹੜੀ ਬ੍ਰਿਟਿਸ਼ ਕੋਲੰਬੀਆ ਉਹ ਇੱਕ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਅੱਗ ਬਹੁਤ ਤੇਜ਼ ਹੈ ਅਤੇ ਇਹ ਅੱਗ ਵੱਡੇ ਸ਼ਹਿਰਾਂ ਵੱਲ ਨੂੰ ਜਾ ਰਹੀ ਹੈ ਅਤੇ ਇੱਕ ਵਿਅਕਤੀ ਦੀ ਮੌਤ ਹਜੇ ਤੱਕ ਸਿਰਫ ਡਿਕਲੇਅਰ ਕੀਤੀ ਗਈ ਹੈ ਕਿਉਂਕਿ ਐਸੀ ਅਫਰਾ ਤਫਰੀ 'ਚ ਚੈੱਕ ਨਹੀਂ ਕੀਤਾ ਜਾ ਸਕਦਾ ਦੂਸਰੇ ਪਾਸੇ ਪੀਅਰ ਪੋਲਿਟ ਜਿਹੜਾ ਹੈਗਾ ਓਪੋਜੀਸ਼ਨ ਲੀਡਰ ਆ ਉਹ ਥੋੜ੍ਹਾ ਜਿਹਾ ਬੋਲਿਆ ਅੱਛੇ ਦਿਨ ਆਉਣ ਵਾਲੇ ਹੈ ਅਤੇ ਅੱਛੇ ਦਿਨਾਂ ਦੇ ਵਾਸਤੇ ਪੀਅਰ ਪੋਲੀਅਰ ਜਿਹੜਾ ਬੋਲਿਆ ਕਿ ਡੋਨਲਡ ਟਰੰਪ ਸਾਹਿਬ ਉਹਨੂੰ ਇੱਕ ਚਿੱਠੀ ਲਿਖੀ ਹੈ ਫਾਈਨਲੀ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਕੱਪੜੇ ਪਾੜਨ ਦੀ ਬਜਾਏ ਪੀਅਰ ਪੋਲੀਅਰ ਨੇ ਜਿਹੜਾ ਹੈਗਾ ਪਹਿਲੀ ਵਾਰ ਉਹ ਕੰਮ ਕੀਤਾ ਜੋ ਓਪੋਜੀਸ਼ਨ ਲੀਡਰ ਐਰਨੋ ਟੂਲ ਨੇ ਕੀਤਾ ਸੀ ਜਦੋਂ ਪਿਛਲੀ ਵਾਰ ਇਹ ਬੈਡ ਐਗ ਆਇਆ ਸੀਗਾ ਬੈਡ ਐਗ ਤੁਸੀਂ ਸਮਝਦੇ ਕਿਹਦੀ ਗੱਲ ਕਰਦਾ ਜਿਹਨੇ ਪੂਰੀ ਦੁਨੀਆ 'ਚ ਤਰਾਹੀ ਮਚਾਈ ਹੋਈ ਹੈ ਅਤੇ ਆਪਣੇ ਮੁਲਕ ਦਾ ਬੇੜਾ ਗਰਕ ਕੀਤਾ ਹੋਇਆ ਸੋ ਇਸ ਤੋਂ ਬਾਅਦ ਕੁਛ ਹੋਰ ਖਬਰਾਂ ਜਿਹਨਾਂ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਪਰ ਉਸ ਤੋਂ ਪਹਿਲਾਂ ਆਪ ਜੀ ਕੈਸੇ ਹੋ 9-17 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਅਤੇ ਆਪ ਜੀ ਦਾ ਹਾਲ ਚਾਲ ਪੁੱਛਣਾ ਚਾਹੁੰਦਾ ਸੀਗਾ ਕਿ ਤੁਸੀਂ ਸਾਨੂੰ ਕਿੱਥੇ ਕਿੱਥੇ ਸੁਣ ਰਹੇ ਹੋ ਇਸ ਸਮੇਂ ਸ਼ਾਇਦ ਮੈਂ ਕਿਸੇ ਨੂੰ ਕੋਈ ਕੰਮ ਕਹਿਣਾ ਹੋਵੇ ਅਤੇ ਤੁਸੀਂ ਸ਼ਹਿਰ ਕਿਹੜੇ 'ਚ ਹੈਗੇ ਹੋ ਆਪਾਂ ਨੇ ਇੱਕ ਕਰ ਦਿੰਦੇ ਹਾਂ ਚੜ੍ਹਦੀ ਕਲਾ ਇੱਕ ਇੰਜੈਕਸ਼ਨ ਆ ਜਿਵੇਂ ਬੂਸਟਰ ਨਹੀਂ ਲਾਉਂ ਦਿੰਦੇ ਸੀ ਬੂਸਟਰ ਲਗਾਉਂਦੇ ਹਾਂ ਕਿ ਚੜ੍ਹਦੀ ਕਲਾ ਅਤੇ ਚੜ੍ਹਦੀ ਕਲਾ ਵਾਲਾ ਬੂਸਟਰ ਅੱਜ ਚਾਹੀਦਾ ਤੁਸੀਂ ਕਿਹੜੇ ਕਿਹੜੇ ਸ਼ਹਿਰ 'ਚੋਂ ਮੇਰੇ ਦੋਸਤ ਨੇ ਇੱਕ ਪਰਮਜੀਤ ਭਾਅ ਜੀ ਉਹ ਕਹਿੰਦੇ ਚੈੱਕ ਕਰਨਾ ਲੋਕ ਕਿਹੜੇ ਕਿਹੜੇ ਸ਼ਹਿਰ 'ਚ ਸੁਣਦੇ ਨੇ ਅਤੇ ਹੁਣ ਮੈਂ ਉਹਨੂੰ ਦੱਸਣਾ ਚਾਹੁੰਦਾ ਸੀ ਕਿਹੜੇ ਕਿਹੜੇ ਸ਼ਹਿਰ 'ਚ ਲੋਕ ਸੁਣਦੇ ਨੇ ਇਸ ਸਮੇਂ ਐਮਰੇਟ ਜਿਹੜੀ ਹੈਗੀ ਆ ਫਲਾਈਟ ਆ ਚੁੱਕੀ ਹੈ ਜੀ ਬਹੁਤ ਸਾਰੇ ਲੋਕ ਉੱਤਰ ਰਹੇ ਨੇ ਇੰਡੀਆ ਤੋਂ ਬਹੁਤ ਆਉਂਦੇ ਨੇ ਇਸ ਫਲਾਈਟ ਰਾਹੀਂ ਪਰ ਤੁਸੀਂ ਅਗਰ ਆਪਣੀ ਏਅਰ ਟਿਕਟ ਬੁੱਕ ਕਰਾਉਣੀ ਆ ਐਤਕੀ ਟਿਕਟਸ ਮਹਿੰਗੀਆਂ ਹੋਣਗੀਆਂ ਕਿਉਂਕਿ ਸੂਰੀ ਸਾਹਿਬ ਨੇ ਜਿਹੜੇ ਬੀਜੇਪੀ ਦੇ ਉਹਨਾਂ ਐਥਲੋਨ ਨਾਲ ਗੱਡੀਆਂ ਚੱਲਣ ਲੱਗੀਆਂ ਨੇ ਜਹਾਜ਼ ਨਾਲ ਚੱਲਣੇ ਸ਼ੁਰੂ ਹੋ ਜਾਣ ਯਾਨੀ ਕਿ ਤੁਸੀਂ ਆਪਣੇ

0: ਸਸਤੀ ਹਵਾਈ ਟਿਕਟਸ ਅਗਰ ਲੈਣੇ ਨੇ ਤਾਂ ਤੁਸੀਂ ਕਾਲ ਕਰਨੀ ਹੈ ਕੋਮਲ ਨੂੰ ਆਲ ਲਿੰਕ ਟਰੈਵਲ ਤੋਂ 905-239-7711 9052397711 905-239-7711 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਆ। ਅਤੇ ਪਰਮਜੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਜ਼ਿਆਦਾ ਵਧੀਆ, ਤੁਸੀਂ ਸੁਣਾਓ ਕਿਵੇਂ?
0: ਪਹਿਲਾਂ ਆਪਾਂ ਸਾਰਿਆਂ ਨਾਲ ਹੈਲੋ ਹਾਈ ਕਰ ਲਈਏ।
1: ਬਿਲਕੁਲ ਕਰੋ,
0: ਇੱਕ ਗਾਣਾ ਸੀ ਨਾ ਹੈਲੋ ਹੈਲੋ ਕਰਿਆ ਕਰ, ਕੋਈ ਨਵਾਂ ਪੁਆੜਾ ਪਾ ਲੇਂਗੀ।
1: ਹਾਂਜੀ,
0: ਉਹ ਤਾਂ ਵੈਸਟਰਨ ਕਲਚਰ ਦੀ ਐਂਟਰੀ ਸੀ ਸਾਡੇ ਕਲਚਰ ਦੇ ਵਿੱਚ। ਸੋ ਗਾਣੇ ਜਿਹੜੇ ਨੇ ਉਹ ਕਲਚਰ ਨੂੰ ਦਰਸਾਉਂਦੇ ਹੁੰਦੇ ਨੇ
1: ਜੀ। ਬਿਲਕੁਲ ਜੀ।
0: ਤੇ ਉਸ ਸਮੇਂ ਡਿਸਕੋ ਡਿਸਕੋ ਹੈਲੋ ਹੈਲੋ ਦੀਆਂ ਗੱਲਾਂ ਗੁਰਦਾਸ ਮਾਨ ਤੇ ਕੋਈ ਲੋਕ ਕਰਨ ਲੱਗ ਗਏ ਸੀ। ਗਾਣਾ ਮੈਂ ਸੁਣਦਾ ਹੁੰਦਾ, ਮੈਨੂੰ ਹਾਸਾ ਬੜਾ ਆਉਂਦਾ। ਇਹ ਕੋਈ ਸ਼ੇਰਾ ਕਰਕੇ ਸਿੰਗਰ ਆ, ਤੇ ਨਾ ਹੈਲੋ ਹੈਲੋ ਕਰਿਆ ਕਰ, ਕੋਈ ਨਵਾਂ ਪੁਆੜਾ ਪਾ ਲੈਂਗੀ, ਨਾ ਡਿਸਕੋ ਡਿਸਕੋ ਕਰਿਆ ਕਰ, ਕੋਈ ਨਵਾਂ। ਮੈਨੂੰ ਮੈਨੂੰ ਮੈਨੂੰ ਉਹ ਟਾਈਮ ਤੇ ਹੁਣ ਦੇ ਟਾਈਮ ਦੇ ਵਿੱਚ ਹਾਸਾ ਬੜਾ ਹੁੰਦਾ ਹੈਗਾ ਕਿ ਵਾਟ ਦਾ ਹੈਲ ਇਜ਼ ਗੋਇੰਗ ਔਨ।
1: ਆਪਾਂ ਸਾਰੇ ਟਾਈਮ ਦੇਖ ਲਿਆ, ਆਪਾਂ ਚਿੱਠੀ ਵਾਲਾ ਵੀ ਦੇਖ ਲਿਆ,
0: ਚਿੱਠੀ ਰੇਡੀਓ, ਟੀਵੀ, ਬਲੈਕ ਟੈਲੀਫੋਨ ਕਾਲ ਮਿਲਾਉਣੀ, ਐਕਸਚੇਂਜ ਨੂੰ
1: ਸਭ ਦੇਖ,
0: ਐਕਸਚੇਂਜ ਅੱਗੇ ਲੈ ਕੇ ਜਾਣੀ, ਸਭ ਦੇਖਿਆ ਬਈ। 905-239-7711 ਕੋਮਲ ਦਾ ਨੰਬਰ ਹੈ, 9052397711 ਕਿਸੇ ਨੇ ਘੁੰਮਣ ਫਿਰਨ ਜਾਣਾ ਕਿਤੇ ਵੀ। ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲੇ ਗੈਰੀ ਗਰੇਵਾਲ 11 ਦੇ ਯਾਰ, ਜਿੱਥੇ ਆਪਣੇ ਮਿੱਤਰ ਨੇ, ਉੱਥੇ ਕੋਈ ਵੀ ਗੱਡੀ, ਪਰਮਜੀਤ ਭਾਅ ਜੀ ਗੱਡੀ ਲੈ ਕੇ ਆਏ ਨੇ ਬਾਹਰ, ਬਈ ਮੈਂ ਡਰ ਗਿਆ ਸੀ ਕਿ ਆਰਮੀ ਵਾਲੇ ਕੀ ਕਰਨ ਆਏ ਨੇ। ਕਿਹੜੀ ਗੱਡੀ ਆ ਭਾਅ ਜੀ ਇਹ?
1: ਓਏ ਉਹਦੀ ਹਰਾ ਰੰਗ
0: ਨਹੀਂ ਵੈਸੇ, ਕਿਹੜੀ ਗੱਡੀ ਆ ਭਾਅ ਜੀ?
1: ਹਮਰ ਆ,
0: ਹਮਰ ਆਏ ਉੱਤੇ, ਜਿਹੜਾ ਤੁਸੀਂ ਉੱਤੇ ਕੱਪੜਿਆਂ ਦਾ ਢੇਰ ਜਿਹਾ ਲਾਇਆ, ਕਹਿੰਦੇ ਧੋਣ ਵਾਲੇ ਕੱਪੜੇ ਨੇ?
1: ਨਹੀਂ ਧੋਣ ਵਾਲੇ ਨਹੀਂ, ਉਹ ਤਰਪਾਲ ਪਾਈ ਆ ਉੱਤੇ।
0: ਅੱਛਾ, ਉੱਤੇ ਤਰਪਾਲ ਪਾਈ ਆ, ਮੈਨੂੰ ਲੱਗਿਆ ਧੋਣ ਵਾਲੇ ਕੱਪੜੇ ਉੱਪਰ ਰੱਖ ਲਏ।
1: ਨਹੀਂ ਨਹੀਂ ਨਹੀਂ ਨਹੀਂ, ਇਹ ਡਰਾਈ ਕਲੀਨ ਕਰਾਈ ਦੇ ਜੀ।
0: ਅੱਛਾ,
1: ਕੈਨੇਡਾ 'ਚ ਕੱਪੜੇ ਥੋੜ੍ਹੀ ਧੋਈ ਦੇ।
0: ਓ ਕਿਆ ਬਾਤ ਹੈ,
1: ਪਿੰਡ ਦੇ ਖਾਣ ਹੋਈ ਜਾਏ। ਇੱਕ ਵਾਰੀ ਸ਼ੋਅ ਕਰਨਾ ਵੀ ਆ ਗਏ ਕੈਨੇਡਾ 'ਚ, ਮੁੜ ਕੇ ਮਾਮਾ ਪਿੰਡ ਦਾ ਧੱਪੜ ਹੋ ਜਾਣਾ,
0: ਪਿੰਡ ਦਾ ਧੱਪੜ ਹੋ ਜਾਣਾ। 905-673-33-37 ਸਾਡੇ ਸਟੂਡੀਓ ਦੇ ਨੰਬਰ ਨੇ। ਪਹਿਲਾਂ ਤੁਹਾਡਾ ਹੈਲੋ ਹਾਈ ਕਰ ਲਈਏ, ਤੁਸੀਂ ਕਿਵੇਂ ਹੋ ਵੀ ਸਾਰੇ? ਆ ਜਾਓ ਇੱਕ ਵਾਰ, 905-673-33-37 ਕਿਹੜੇ ਕਿਹੜੇ ਸ਼ਹਿਰ 'ਚ, ਤੁਹਾਡੇ ਦੂਰ ਵਾਲੇ ਸ਼ਹਿਰ ਵਾਲੇ ਦੱਸੋਗੇ ਸਾਨੂੰ? ਕੋਈ ਅਮੈਰੀਕਾ 'ਚ ਸੁਣ ਰਿਹਾ ਹੋਵੇ, ਇਟਲੀ 'ਚੋਂ ਸੁਣ ਰਿਹਾ ਹੋਵੇ, ਇੰਡੀਆ 'ਚੋਂ ਸੁਣ ਰਿਹਾ ਹੋਵੇ, ਜਾਂ ਕਿਤੋਂ ਵੀ BC 'ਚੋਂ, ਨਵਾਂ ਸਕੋਸ਼ੀਆ 'ਚੋਂ ਬਹੁਤ ਸੁਣਦੇ ਹੁੰਦੇ ਨੇ। 905-673-33-37 ਬਸ ਤੁਸੀਂ ਟੀਕਾ ਲਾਉਣਾ ਸਾਡੇ ਬੂਸਟਰ ਚੜ੍ਹਦੀ ਕਲਾ ਵਾਲਾ। ਚੜ੍ਹਦੀ ਕਲਾ ਕਹੀ ਜਾਂਦੀ ਸੀ ਦਸਮ ਪਿਤਾ ਤੋਂ ਬਾਅਦ, ਜਦੋਂ ਕਹਿੰਦੇ ਸੀ ਨਾ ਵੀ ਕਿੰਨੇ ਸਿੰਘ ਆ ਰਹੇ ਹੋ, ਕਹਿੰਦੇ 1.25 ਲੱਖ ਆ ਰਹੇ ਨੇ। ਇਹ ਕੋਡਵਰਡਸ ਰੱਖੇ ਗਏ ਸੀਗੇ ਚੜ੍ਹਦੀ ਕਲਾ ਦੇ, ਕਿ ਮਾਨਸਿਕ ਲੈਵਲ ਹਾਈ ਰਹੇ, ਭਾਵੇਂ ਤੁਸੀਂ ਕੁਛ ਵੀ ਆਪਣੇ ਅੱਖਾਂ ਮੂਹਰੇ ਹੁੰਦਾ ਦੇਖੋ। ਦੇਖ ਕੇ ਅਣਡਿੱਠ ਕੀਤਾ, ਸਾਡੀ ਅਰਦਾਸ 'ਚ ਹੈ, ਦੇਖ ਕੇ ਅਣਡਿੱਠ ਕੀਤਾ। ਇਹ ਬੜੀ ਵੱਡੀ ਕੁਰਬਾਨੀ ਹੁੰਦੀ ਹੈ, ਕੋਈ ਦੇਖ ਕੇ ਅਣਡਿੱਠ ਕਰ ਦਿਓ ਕਿ ਮੈਂ ਦੇਖਿਆ ਹੀ ਨਹੀਂ ਹੈਗਾ, ਇਸ ਤੋਂ ਵੱਡਾ ਸਬਰ ਨਹੀਂ ਕੋਈ ਹੋ ਸਕਦਾ ਹੈਗਾ। 905-673-33-37 ਅਤੇ ਚੜ੍ਹਦੀ ਕਲਾ, ਕੋਈ ਨੈਗਰਾ ਫਾਲ ਤੋਂ ਬਈ, ਕੋਈ ਲੰਡਨ ਕਿਚਨਰ ਤੋਂ, ਕੋਈ ਨੌਰਥ 'ਚੋਂ ਬੈਰੀਬੂਰੀ ਦੇ ਏਰੀਏ 'ਚੋਂ, ਜਾਂ ਕੋਈ ਓਸ਼ਵਾ ਵਾਲੇ ਬੋਮਨਵੈਲ ਵਾਲੇ ਪਾਸਿਓਂ, ਜਾਂ ਕੋਈ ਨੈਗਰਾ ਫਾਲ ਵਾਲੇ ਪਾਸਿਓਂ, ਤੁਹਾਡੀ ਆਵਾਜ਼ ਸੁਣ ਲਈਏ। 905-673-33-37 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ। ਅਜੇ ਜੀ ਕਿਹੜੇ ਸ਼ਹਿਰ 'ਚੋਂ?
2: ਹਾਂਜੀ, ਆਟਵਾ ਤੋਂ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਹੜੇ ਸ਼ਹਿਰ 'ਚੋਂ?
2: ਆਟਵਾ ਤੋਂ ਜੀ।
0: ਬੱਲੇ ਬੱਲੇ ਆਟਵਾ ਤੋਂ ਜੀ, ਚੜ੍ਹਦੀ ਕਲਾ ਤੁਹਾਨੂੰ?
2: ਚੜ੍ਹਦੀ ਕਲਾ ਜੀ।
0: ਬਹੁਤ ਸ਼ੁਕਰੀਆ, ਤੁਸੀਂ ਇੱਕ ਆਵਾਜ਼ ਮਾਰੀ, ਤੂੰਨੇ ਬੁਲਾਇਆ ਔਰ ਹਮ ਚਲੇ ਆਏ ਰਹੇ, ਤੇ ਬਹੁਤ ਸ਼ੁਕਰੀਆ। ਆਟਵਾ ਤੋਂ ਤੁਹਾਨੂੰ ਤੁਸੀਂ ਕਾਲ ਕਰ ਰਹੇ ਹੋ, ਤੁਹਾਡੇ ਆਟਵਾ ਦੀਆਂ ਵੀ ਗੱਲਾਂ ਗੁੱਲਾਂ ਕਰਾਂਗੇ ਅੱਗੇ, ਕਾਰਨੀ ਹੋਣਾ ਦੀ ਹੋਰ। ਤੇ 905-673-33-37 ਬਈ, ਲਾਈਨਸ ਮੇਰੇ ਤੋਂ ਲੋਕ ਲੱਗ ਗਈਆਂ ਸਾਰੀਆਂ, ਹੁਣ ਮਿਲਾ ਸਕਦੇ ਹੋ। 905-673-33-37 ਹੈਲੋ।
2: ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਕਿਹੜੇ ਸ਼ਹਿਰ 'ਚ ਜਨਾਬ?
2: ਡਨਵਿਲ ਤੋਂ।
0: ਅੱਛਾ, ਡਨਵਿਲ ਤੋਂ, ਇੱਥੇ ਤੁਸੀਂ ਕੀ ਕਰਦੇ ਹੋ ਕੰਮ?
2: ਇੱਥੇ ਆਪਣਾ ਘਰ ਹੀ ਆ।
0: ਅੱਛਾ, ਡਨਵਿਲ ਕਿੱਥੇ ਹੈਗੇ ਤੁਸੀਂ, ਕਿਹੜੇ ਰੋਡ ਤੇ ਹੋ, ਲੇਕ ਸ਼ੋਰ ਤੇ ਕਿੱਥੇ? ਬਹੁਤ ਸ਼ੁਕਰੀਆ ਤੁਹਾਡਾ। ਤੇ ਕੀ ਕਰਦੇ ਹੋ ਤੁਸੀਂ ਇੱਥੇ ਕੰਮ ਕੁੰਮ?
2: ਟਰੱਕ ਚਲਾਉਣਾ ਜੀ।
0: ਵੈਰੀ ਗੁੱਡ ਸਰ, ਏਰੀਆ ਵਧੀਆ ਨਾ, ਸ਼ਾਂਤੀ ਆ?
2: ਇਹ ਤਾਂ ਬਹੁਤ ਵਧੀਆ, ਇਕੋ ਸਿਟੀ ਆ, ਵਧੀਆ ਇੱਥੇ ਹਾਲ ਦੋ।
0: ਹਾਂ, ਸ਼ਾਂਤੀ ਆ ਸ਼ਹਿਰ, ਅੱਗੇ ਤੁਹਾਡੇ ਪੋਰਟ ਕਾਲ ਬਰਨਾ ਆ ਅੱਗੇ ਜਾ ਕੇ, ਤੇ ਪਿੱਛੇ ਨੂੰ ਚਲੇ ਜਾਂਦਾ ਫਿਸ਼ਰਵਿਲ ਆ ਜਾਂਦਾ ਤੁਹਾਡੇ। ਹਾਂਜੀ, 716 ਨੰਬਰ, ਸਤਿ ਸ਼੍ਰੀ ਅਕਾਲ ਜੀ। ਅੰਦਰ ਨੂੰ ਤੁਸੀਂ ਜਾਈ ਚਲੋ, ਸਾਊਥ ਨੂੰ। ਮੈਂ ਨੌਰਥ ਕੈਲੋਰੀਨਾ ਗਿਆ ਸੀਗਾ, ਉਹ ਕਿੱਥੇ ਤੱਕ ਅੰਦਰ ਨੂੰ ਜਾਏਗੀ? ਭਾਜੀ ਕਿੱਥੇ ਤੱਕ ਤੁਸੀਂ ਸੁਣੀ ਅੱਜ ਤੱਕ ਅਮਰੀਕਾ 'ਚ? ਇੱਕ ਘੰਟਾ ਤਾਂ ਰੋਚੈਸਟਰ ਅੱਗੇ ਹੈ ਨਾ। ਤੇ ਰਜਿਸਟਰ ਤੋਂ ਵੀ 200-300 ਕਿਲੋਮੀਟਰ ਅੱਗੇ ਹੋਰ ਨਿਕਲਦੇ। ਹੋਰ ਕੋਈ ਅਮਰੀਕਾ 'ਚ ਸਾਡਾ ਟਰੱਕ ਡਰਾਈਵਰ ਸੁਣਦਾ ਉਹ ਵੀ ਦੱਸ ਸਕੇ ਵੀ ਕਿੱਥੇ ਕਿੱਥੇ ਤੱਕ ਫ੍ਰੀਕੁਐਂਸੀ ਸੁਣਦੇ। ਮੈਂ ਨਾ ਰੈਂਟਲ ਵੈਨ ਲਈ ਸੀ ਇੱਕ
1: ਜੀ,
0: ਉਹ 'ਚ M530 ਲਾਇਆ ਅਤੇ ਮੈਂ ਉਹ ਧੁਰ ਤੱਕ ਗਾਂ ਤੱਕ ਪਹੁੰਚ ਗਿਆ, ਵਾਸ਼ਿੰਗਟਨ ਦੇ ਏਰੀਏ ਤੱਕ ਜਾਣ ਵਾਲਾ ਸੀਗਾ।
1: ਚੈੱਕ ਕਰਨ
0: ਲੈ ਕੇ ਚੱਕ ਕਰਨ ਲੱਗ ਗਈ ਫਿਰ
1: ਚੈੱਕ ਕਰਨ ਲੈ।
0: ਹਾਂ ਮੈਂ ਚੈੱਕ ਕਰਦਾ ਰਹਿੰਦਾ, ਮੈਂ ਕਿਤੇ ਵੀ ਜਾਵਾਂ ਆਪਣੀ ਗੱਡੀ ਭਰੋਸਾ, ਪਰ ਰੈਂਟਲ ਕਾਰ ਚ ਵੀ ਚੱਲ ਰਿਹਾ ਸੀ। ਤੇ ਮੈਂ ਸਡਬਰੀ ਦੇ ਨਾਰਥ ਗਿਆ, ਮੈਨੀਟੋਨਲ ਆਈਲੈਂਡ ਦੇ ਕੋਲ, ਉੱਥੇ ਚੱਲੇ 17 ਹਾਈਵੇ ਦੇ ਉੱਪਰ ਥੋੜਾ ਥੋੜਾ, ਹੈਨਾ। ਫਿਰ 400 ਨੂੰ ਉਹ ਗਾਂ ਤੱਕ ਚੱਲ ਜਾਓ ਤੁਸੀਂ, ਓਰੇਲੀਆ ਤੱਕ ਚੱਲ ਜਾਓ, ਓਰੇਲੀਆ ਤੱਕ ਚੱਲਦਾ। ਫਿਰ ਇੱਧਰ ਨੂੰ ਓਵਨ ਸਾਊਂਡ ਲੰਘ ਜਾਓ, ਪਰਾਂ ਨੂੰ ਚੱਲ ਜਾਓ, ਉੱਧਰ ਨੂੰ ਗ੍ਰੈਵਨ ਹਸ ਤੋਂ ਪਿੱਛੇ ਪਿੱਛੇ 400 ਜਾਂਦਾ ਨਾ, ਪਰ ਇਹਨੂੰ ਗ੍ਰੈਵਨ
1: ਹਸ ਤੋਂ ਤੱਕ ਚੱਲਦਾ ਮੌਂਟਰੀਅਲ ਤੱਕ।
0: ਓਟਵਾ ਦੇ ਵਿੱਚ ਕੀ ਆ, ਅਸੀਂ ਇੱਕ ਵਾਰੀ ਮੈਂ ਸਤਿੰਦਰਪਾਲ ਭਾਜੀ, ਉਦੋਂ ਭਾਜੀ ਨੇ ਸ਼ੋਅ ਲਾਈਵ ਕੀਤਾ ਸੀ, ਸਟੀਫਨ ਹਾਰਪਰ ਪ੍ਰਧਾਨ ਮੰਤਰੀ ਹੁੰਦਾ ਸੀ
1: ਜੀ,
0: ਅਸੀਂ ਬੱਸ ਲੈ ਕੇ ਗਏ ਸੀ ਸਾਰੇ, ਬੱਸ ਲੈ ਕੇ ਵਿਸਾਖੀ ਮਨਾਉਣ ਗਏ ਸੀ। ਤੇ ਨਾ ਅਸੀਂ ਜਿਹੜਾ ਓਟਵਾ ਵਾਲਾ ਹਾਈਵੇ ਆ ਜਦੋਂ ਚੜ੍ਹ ਜਾਂਦੇ ਆ, ਬੈਲਵਿਲ ਤੋਂ ਬਾਅਦ ਬੰਦ ਹੋ ਜਾਂਦਾ, ਬੈਲਵਿਲ ਤੋਂ ਉਰੇ ਥੋੜ੍ਹਾ ਬੰਦ ਹੋ ਜਾਂਦਾ ਪਿੱਛੇ ਇੱਧਰਲੇ ਪਾਸੇ ਟੋਰਾਂਟੋ ਵਾਲੇ ਪਾਸੇ। ਪਰ ਬੈਲਵਿਲ ਤੋਂ ਜਦੋਂ ਅਸੀਂ ਕਿੰਗਸਟਨ ਤੋਂ ਚੜ੍ਹੇ ਨਾ, 4 ਮੇਰੇ ਖਿਆਲ ਕਿਹੜਾ 18 ਆ ਕਿ ਨਹੀਂ ਕੀ ਨਵਾਂ ਹਾਈਵੇ ਦਾ, 16 ਆ ਮੇਰੇ ਖਿਆਲ, ਜਦੋਂ ਅਸੀਂ ਉੱਥੇ ਚੜ੍ਹੇ ਉਰੇ 'ਤੇ 530 ਚੱਲ ਪਿਆ ਬੱਸ ਦੇ ਵਿੱਚ। ਹਾਂਜੀ, ਅਸੀਂ ਬੜੇ ਖੁਸ਼ ਹੋਏ ਉਦੋਂ ਸੁਣ ਕੇ ਵੀ ਹਾਂ ਬਈ ਫ੍ਰੀਕੁਐਂਸੀ ਪਕੜ ਲਈ, ਜਿਵੇਂ ਹੁੰਦਾ ਨੀ ਗਾ ਫੌਜੀ ਖੋ ਗਿਆ ਹੁੰਦਾ ਅਤੇ ਉਹਨੂੰ ਵਾਇਰਲੈਸ ਮਿਲ ਜਾਂਦੀ ਹੈ ਇੱਦਾਂ। 905-600-7373 ਸੈਂਤੀ, ਹੋਰ ਕਿੱਥੇ ਕਿੱਥੇ ਹੋ ਬਈ ਸੰਗਤੋ, ਆ ਜਾਓ ਨਿਕਲ ਕੇ। ਲੰਡਨ ਲੁੰਡਨ ਵਾਲਾ ਕਿੱਧਰ ਗਏ ਵੀ ਅੱਜ ਸਸਤੇ ਹੋਏ ਹੋ ਤੁਸੀਂ, ਅਤੇ ਅਮੈਰੀਕਾ 'ਚ ਕੋਈ ਹੋਰ ਕਿਤੋਂ ਸੁਣਦਾ ਪਿਆ, ਜਾਂ ਸਾਨੂੰ ਲੋਕਲ ਸ਼ਹਿਰ 'ਚੋਂ ਵੀ ਕਰ ਲਓ ਕਾਲ, ਤੁਹਾਨੂੰ ਕਿਹੜਾ ਬੈਨ ਹੈ ਕੋਈ। ਚੜ੍ਹਦੀ ਕਲਾ 905-600-7373 9567333337 'ਤੇ ਤੁਹਾਡੀ ਸਾਡੀ ਹੈਲੋ ਹਾਏ ਹੁੰਦੀ ਪਈ ਹੈ। 905-600-7373-33।

0: ਸੋ 9056733333 ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ ਤੇ ਗੁਰਦੀਪ ਜੀ ਗੁਰਦੀਪ ਓ ਬਟਨ ਦੱਬਿਆ ਗਿਆ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ
1: ਮੈਂ ਹਰ ਹਫ਼ਤੇ ਜਾਂਦਾ ਇੱਧਰ ਓਟਵਾ ਇੱਧਰ ਵਿੰਸਟਰ ਤੇ ਸਡਬਰੀ ਤੇ ਮੈਂ ਰੈਗੂਲਰਲੀ ਸੁਣਦਾ ਨਾ 5:30 ਨੂੰ ਤੇ ਜਦੋਂ ਆਪਾਂ ਬੈਲਵਿਲ ਤੋਂ ਅੱਗੇ ਜਾਂਦੇ ਆ ਉਦੋਂ ਫਿਰ ਕਿਹਾ ਜੁੱਟਣ ਲੱਗ ਜਾਂਦੀ ਜੀ
0: ਹਾਂਜੀ
1: ਜਦੋਂ ਰੈਸਟ ਨੂੰ ਜਾਂਦੇ ਆ ਆਪਾਂ ਕਿਚਨਰ ਤੱਕ ਉਹ ਰੇਂਜ ਆਉਂਦੀ ਆ ਇੱਧਰ ਬੈਰੀ ਵਾਲੀ ਸਾਈਡ ਜਦੋਂ ਆਪਾਂ ਇਨੀਸ਼ੀਅਲ ਟੱਪ ਜਾਂਦੇ ਆ ਉਦੋਂ ਰੇਂਜ ਜੁੱਟਣ ਲੱਗ ਜਾਂਦੀ ਜੀ
0: ਹਾਂ ਵਿੱਚ ਵਿੱਚ ਡਿਸਕਨੈਕਟ ਤਾਂ ਮਾੜੀ ਮੋਟੀ ਆ ਰੇਡੀਓ ਆ ਹੋਊਗਾ ਪਰ ਲੰਡਨ ਸ਼ਹਿਰ ਦੇ ਵਿੱਚ ਸਾਡਾ ਕਾਰੋਬਾਰ ਆ ਅਸੀਂ ਲੰਡਨ 'ਚ ਸੁਣਦੇ ਰਹਿੰਦੇ ਅੰਦਰ ਜਾ ਕੇ ਸ਼ਹਿਰ ਦੇ ਵਿੱਚ ਸਾਰਨੀਆਂ ਟਿਮੋਟਨ ਤੇ ਖੜ ਕੇ ਪਾਰਕਿੰਗ ਸੁਣਿਆ ਠੀਕ ਆ ਬ੍ਰਿਜੀ ਦਾ ਦੱਸ ਦੇ ਤੁਸੀਂ ਤੁਹਾਡੇ ਗੋਡੇ ਮੋਢੇ ਲੱਕ ਸਿਰ ਮਾਈਗ੍ਰੇਨ ਗਰਦਨ ਆਕੜੀ ਪਈ ਆ ਹੰਕਾਰ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਠੀਕ ਕਰ ਸਕਦੇ ਨੇ ਅਤੇ ਜਿਹੜੀ ਆਕੜੀ ਹੋਈ ਆ ਦੂਏ ਲੋਟ ਦਰਦ ਨਾਲ ਉਹ ਬ੍ਰਿਜੀ ਠੀਕ ਕਰ ਸਕਦਾ ਅਤੇ ਤੁਸੀਂ ਜਿਹੜਾ ਹੈਗਾ ਕੋਈ ਵੀ ਰਿਲੈਕਸ ਹੋਣਾ ਚਾਹੁੰਦਾ ਬਲੱਡ ਸਰਕੂਲੇਸ਼ਨ ਤੋਂ ਲੈ ਕੇ ਕੋਈ ਨਾੜਾਂ ਦੇ ਵਿੱਚ ਦਰਦ ਆ ਕੋਈ ਹੱਡੀਆਂ 'ਚ ਲੱਗਦਾ ਹੁੰਦਾ ਕਈ ਵਾਰੀ ਦੇਖਣ ਨੂੰ ਹੁੰਦੀ ਉਹ ਸਵੈਲਿੰਗ ਅੰਦਰਲੇ ਪਾਸੇ ਹੈ ਨਾ ਅਤੇ ਗੱਡੀਆਂ ਟਿੱਡੀਆਂ ਟਿੱਡੀਆਂ ਤੁਰ ਰਹੀਆਂ ਮੈਂ ਆਹ ਦੋ ਗੱਡੀਆਂ ਸੀ ਉੱਪਰ ਚੜੀਆਂ ਦੋਨੋਂ ਟਿੱਡੀਆਂ ਜਿਹੀਆਂ ਸੀਗੀਆਂ ਅਤੇ ਤੁਸੀਂ ਬ੍ਰਿਜੀ ਨੂੰ ਮਿਲਣਾ ਇਹ ਕੇਰਲਾ ਦੇ ਆਯੁਰਵੈਦਿਕ ਤਰੀਕੇ ਨਾਲ ਇੱਕ ਪੰਚਕਰਮਾ ਥੈਰੇਪੀ ਕਰਦੇ ਨੇ ਜਦੋਂ ਤੁਸੀਂ ਜਾਓਗੇ ਉਹ ਪੰਜ ਤਰੀਕਿਆਂ ਨਾਲ ਤੁਹਾਡੇ ਬੋਡੀ ਦੇ ਉੱਤੇ ਅਪਲਾਈ ਕਰਦੇ ਨੇ ਉਹ ਪੰਜਾਂ ਤਰੀਕਿਆਂ ਨਾਲ ਤੁਹਾਡੀ ਬੋਡੀ ਨੂੰ ਸਕੂਨ ਰਿਲੈਕਸ ਹੁੰਦੀ ਹੈ ਤੁਹਾਡੀ ਬੋਡੀ ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ ਬ੍ਰਿਜੀ ਨੂੰ ਕੰਟੈਕਟ ਕਰਨਾ ਬ੍ਰਿਜੀ ਨੰਬਰ ਬੋਲ ਦਿਉ ਆਪਣਾ
2: 647-619-1369
0: ਦੇ ਤੁਸੀਂ ਕਾਲ ਕਰਨੀ ਆ ਬ੍ਰਿਜੀ ਨੂੰ 647-619-1369 928 ਸਟੂਡੈਂਟ ਨਿਕਲੀਆਂ ਤੇ ਹੋ ਗਏ ਨੇ ਔਰ ਹਾਈਲੈਂਡ ਡਾਕਟਰ ਰਿਪੇਅਰ ਸੈਂਟਰ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 905-400-6363 ਓਇਲ ਚੇਂਜ ਜਾਂ ਤੁਸੀਂ ਕਾਰ ਦਾ ਕੋਈ ਵੀ ਸਸਪੈਂਸ਼ਨ ਤੋਂ ਲੈ ਕੇ ਟਰਾਂਸਮਿਸ਼ਨ ਇੰਜਨ ਲਾਈਟ ਇਲੈਕਟ੍ਰੀਕਲ ਕੋਈ ਕੰਮ ਆ 19 ਸਾਲ ਪਹਿਲਾਂ MTO ਅਪਰੂਵਡ ਵਰਕਸ਼ਾਪ ਖੁੱਲ੍ਹੀ ਸੀ ਅਤੇ ਇਸ ਵੇਲੇ ਪੂਰੀ ਜਿਹੜੀ ਚੜ੍ਹਦੀ ਕਲਾ 'ਚ ਰਹਿੰਦੇ ਨੇ ਗੈਰੀ ਗਰੇਵਾਲ ਯਾਰਾਂ ਦੇ ਯਾਰ ਅਤੇ ਜਿੰਨੇ ਵੀ ਲੋਕ ਯਾਰਾਂ ਦੇ ਯਾਰ ਤਾਂ ਕਹਿੰਦੇ ਨਾ ਰੇਡੀਓ ਆਵਾਜ਼ ਕਹਿ ਦਿਓ ਗੱਡੀ ਰਿਪੇਅਰ ਕਰਾਉਣ ਤੋਂ ਬਾਅਦ ਟੋਟਲ ਬਿੱਲ 'ਚੋਂ 10% ਔਫ ਕਰ ਦੇਣਗੇ $200 ਦਾ ਬਿੱਲ ਬਣਿਆ $20 ਦੀ ਘੱਟ ਪੇ ਕਰਨੇ ਆ ਤੁਸੀਂ ਬਸ ਬਾਅਦ 'ਚ ਕਹਿਣਾ ਕਿ ਰੇਡੀਓ ਆਵਾਜ਼ ਸੁਣ ਕੇ ਆਏ ਸੀ ਔਰ ਇਸੇ ਤਰ੍ਹਾਂ ਟਰੂ ਨੌਰਥ ਦਾ ਨੰਬਰ ਨੋਟ ਕਰ ਲਓ ਟਰੂ ਨੌਰਥ ਇੱਕ ਵੱਡੀ ਕੰਪਨੀ ਆ ਕਿਸੇ ਨੇ ਵੀ ਕੋਈ ਪੱਥਰ ਸਟਾਉਣਾ ਕੋਈ ਯਾਰਡ ਪੱਧਰਾ ਕਰਾਉਣਾ ਕਿਸੇ ਨੇ ਘਾਹ ਦਾ ਕੋਈ ਵੱਡੇ ਲੈਵਲ 'ਤੇ ਕੰਮ ਕਰਾਉਣਾ ਜਾਂ ਕਿਸੇ ਨੇ ਜਿਹੜੇ ਵੇਸਟ ਹੁੰਦੀ ਹੈ ਤੁਸੀਂ ਡਰਾਈਵੇ ਪੱਟਦੇ ਹੋ ਲੋਕਾਂ ਦੇ ਜਾਂ ਮਿੱਟੀ ਮੁੱਟੀ ਪੱਟਦੇ ਹੋ ਸਿੱਟਣੀ ਹੁੰਦੀ ਆ ਜਿਹੜੀ ਉਹ ਵੇਸਟ ਜਿਹੜੀ ਹੈ ਵੇਸਟ ਮਤਲਬ ਆ ਜਿਹੜਾ ਸਿੱਟਣਾ ਹੁੰਦਾ ਡੰਪ ਕਰਨਾ ਹੁੰਦਾ ਉਹ ਡੰਪਿੰਗ ਕਰਨੀ ਆ ਕੰਕਰੀਟ ਦੀ ਐਸ਼ਫਾਲਟ ਦੀ ਜਾਂ ਹੋਰ ਕਿਸੇ ਚੀਜ਼ ਦੀ ਗਰਾਊਂਡ ਵਰਕ ਦੀ ਅਤੇ ਤੁਸੀਂ ਟਰੂ ਨੌਰਥ ਦੇ ਯਾਰਡ ਸਿੱਟ ਦੇਣਾ ਜਾ ਕੇ ਟਰੂ ਨੌਰਥ ਦਾ ਯਾਰਡ ਹੈ ਕੈਨੇਡੀ ਐਂਡ ਡੇਰੀ ਦੇ ਕੋਲ ਹਰਨਟਾਰੀਓ ਐਂਡ ਡੇਰੀ ਦੇ ਕੋਲ ਆ ਅਤੇ ਉਹ ਵੱਡਾ ਸਾਰਾ ਹੋਟਲ ਆ ਉਹਦੇ ਸਾਹਮਣੇ ਉਰਲੇ ਪਾਸੇ ਉਲਟੇ ਪਾਸੇ ਪੁਲਿਸ ਸਟੇਸ਼ਨ ਦੇ ਨਾਲ ਜਿਹੜਾ ਵੱਡਾ ਪੁਲਿਸ ਸਟੇਸ਼ਨ ਬਣਿਆ ਮਿਸਾਗਾ ਦਾ ਰੀਜਨ ਆਫ ਪੀਲ ਦਾ ਅਤੇ ਟਰੂ ਨੌਰਥ ਦਾ ਯਾਰਡ ਆ ਉੱਥੇ 416-803-0603 416-803-0603

0: ਸੋ ਸੰਤੋਸ਼ ਜੀ ਸਾਡਾ ਸੰਤੋਸ਼ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਰੇਡੀ ਲਿਸਨਰਸ ਨੂੰ
0: ਸਾਰੀ ਜ਼ਿੰਦਗੀ ਲੋਕ ਨਾ ਇੱਕ ਚੀਜ਼ ਵਧਣ ਲਈ ਚੀਜ਼ਾਂ ਵਧਾਉਣ ਲਈ ਰੌਲਾ ਪਾਉਂਦੇ ਨੇ ਨਾ ਭੱਜ ਨੱਠ ਕਰਦੇ ਨਾ
2: ਜੀ
0: ਸਾਰੀ ਜ਼ਿੰਦਗੀ
1: ਬਿਲਕੁਲ
0: ਹੈ ਨਾ ਕੁਛ ਚੀਜ਼ਾਂ ਨੇ ਲੋਕ ਜ਼ਿੰਦਗੀ ਚ ਘਟਾਉਂਦੇ ਵੀ ਨੇ ਹੈ ਉਹ ਪੁੱਛਣੇ ਚਾਹਾਂਗੇ ਸਾਰਿਆਂ ਨੂੰ ਕੀ ਘਟਾਉਂਦੇ ਆ ਲੋਕ ਜ਼ਿਆਦਾ ਤੇ ਤੁਸੀਂ ਕੀ ਘਟਾਉਣਾ ਚਾਹੁੰਦੇ ਹੋ 905-673-33-37 ਸਾਰੇ ਪੁੱਛੀਏ ਫਿਰ ਸਾਰਿਆਂ ਨੂੰ
1: ਜੀ ਬਿਲਕੁਲ ਬਹੁਤ ਇੰਟਰਸਟਿੰਗ ਕੁਐਸਚਨ ਹੈ
0: ਹਾਂ ਵੀ ਵਧਾਉਂਦੇ ਤਾਂ ਸਾਰੇ ਨੇ ਆਜੋ ਆਉਣ ਦਿਓ ਕਹਿੰਦਾ ਨੀ ਕਹਿੰਦਾ ਜੀ ਉਦਾਂ ਵਿਜ਼ਿਟਰ ਨਾ ਪਰ ਜੇ ਮਾਸ ਦੀ ਬੋਟੀ ਆਪੇ ਆਉਂਦੀ ਹੈ ਵਿੱਚ ਕਰੀ ਦੇ ਨਾਲ ਤਾਂ ਆਉਣ ਦਿਓ ਹਨਾ
1: ਸੋ
0: ਪੱਲੇ ਉਹਨਾਂ ਦੀ ਵੀ ਕਾਮੇਡੀ ਕਮਾਲ ਦੀ ਸੀ ਪਰ ਮੁੱਕ ਜਾਂਦੀ ਹੈ ਬਾਅਦ ਚੋਂ ਇਹਨਾਂ ਕੋਲ ਕਾਮੇਡੀਅਨਸ ਕੋਲ ਹਨਾ ਜ਼ਿਆਦਾ ਇੱਕ ਪੰਡਿਤ ਜੀ ਹੁੰਦੇ ਨੇ ਅਤੇ ਉਹ ਕਹਿੰਦੇ ਵੀ ਤੁਸੀਂ ਕਹਿੰਦਾ ਵੀ ਵੈਜੀਟੇਰੀਅਨ ਆ ਉਹ ਤਰੀ ਤਰੀ ਪਾ ਦਿਓ ਕਹਿੰਦਾ ਉਹ ਜਦੋਂ ਤਰੀ ਤਰੀ ਪਾ ਰਿਹਾ ਹੁੰਦਾ ਤਾਂ ਵਿੱਚ ਬੋਟੀ ਆ ਜਾਂਦੀ ਕਹਿੰਦਾ ਜਿਹੜੀ ਆਪੇ ਆਉਂਦੀ ਉਹਨੂੰ ਆਉਣ ਦੋ ਨਾ ਰੋਕੂ ਹੈ ਯਾਨੀ ਖਾਣ ਨੂੰ ਸਭ ਕੁਝ ਜੀ ਕਰਦਾ ਪਰ ਧਰਮ ਦੀ ਆੜ ਦੇ ਹੇਠ ਕਈ ਵਾਰੀ ਅਸੀਂ ਬਹੁਤ ਕੁਛ ਕਰਦੇ ਹਾਂ ਪਰ ਕਿਹੜੀ ਐਸੀ ਚੀਜ਼ ਆ ਜਿਹੜੀ ਲੋਕ ਲਾਈਫ 'ਚ ਘਟਾਉਣੀ ਚਾਹੁੰਦੇ ਹੁੰਦੇ ਆ ਹਾਂਜੀ 905-673-33-37 ਵੈਸੇ ਤਾਂ ਹਰ ਚੀਜ਼ ਸਾਡੇ ਕੋਲ ਵੱਧ ਜਾਵੇ ਹੋਰ ਆ ਜਾਵੇ ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਸਟੂਡੀਓਜ਼ ਦੇ ਨੰਬਰ ਨੇ 905-673-33-37 ਲੈਸ ਦੈਨ 3 ਮਹੀਨੇ ਹੋ ਗਏ ਸੀ ਉਹਨਾਂ ਨੂੰ ਬਾਹਰ ਫਿਰਦਿਆਂ ਨੂੰ ਅਤੇ ਲੈਸ ਦੈਨ 3 ਦਿਨ ਦੇ ਵਿੱਚ ਫੰਡਿੰਗ ਜਿਹੜੀ ਅਕਾਊਂਟ 'ਚ ਆ ਗਈ ਹੈ 3 ਦਿਨਾਂ ਦੇ ਅੰਦਰ ਸੋ ਕਿਸੇ ਨੂੰ ਵੀ ਕੁਇਕ ਫੰਡਿੰਗ ਦੀ ਲੋੜ ਆ ਲੋਕਾਂ ਨੂੰ ਲੱਗਦਾ ਕਿ ਮੈਨੂੰ ਰੀਫਾਈਨੈਂਸਿੰਗ ਨਹੀਂ ਹੋ ਸਕਦੀ ਸੈਕਿੰਡ ਪੋਜੀਸ਼ਨ ਦੀ ਮੋਰਗੇਜ ਨਹੀਂ ਮਿਲ ਸਕਦੀ ਲੋਕਾਂ ਨੂੰ ਇੱਦਾਂ ਲੱਗਦਾ ਬਟ ਤੁਸੀਂ ਕਰ ਸਕਦੇ ਹੋ ਨੰਬਰ ਹੈਗਾ 416-804-2015 416-804-2015 ਦੇ ਉੱਤੇ ਪਰਮਜੀਤ ਹੁਣ ਕਾਲ ਕਰਨੀ ਆ ਆਫਿਸ ਇਹਨਾਂ ਦਾ ਹੈਗਾ ਟੋਮਕਿਨ ਐਂਡ ਡੇਰੀ ਸਿਵਿਆਂ ਦੇ ਕੋਲ ਸਿਵੇ ਤਾਂ ਕਹਿ ਦਿੰਦੇ ਨੇ ਕਿ ਆਪਾਂ ਲੋਕ ਡਰਦੇ ਹਾਂ
3: ਜੀ
0: ਮੈਂ ਨਾ ਇੱਕ ਬੰਦੇ ਨੇ ਕਸਟਮ ਘਰ ਤਿਆਰ ਕੀਤਾ
3: ਜੀ
0: ਇਹ ਗੱਲ ਹੈਗੀ ਆ ਸਟੀਵਨਸਵੈਲ ਨਾਂ ਦੀ ਇੱਕ ਗਲੀ ਆ ਜਾਂਦੀ ਆ
3: ਜੀ
0: ਉਹ ਜਾਂਦੀ ਆ ਰਿਜਵੇ ਨੂੰ
3: ਜੀ
0: ਕ੍ਰਿਸਟਲ ਬੀਚ ਦੇ ਉੱਤੇ
3: ਜੀ
0: ਕਿਊ ਡਬਲਯੂ ਚੋਂ ਨਿਕਲਦੀ ਆ ਉੱਥੇ ਨਿਕਲਦੇ ਆ ਨਾ ਕਿ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਪਿੰਡ ਹੁੰਦਾ ਨਾਂ ਸਟੀਵਨਸਵੈਲ ਉਹ ਤੋਂ ਪਹਿਲਾਂ ਨਾ ਇੱਕ ਬੜੀ ਸੋਹਣੀ ਬਾਰ ਆ ਰਾਈਟ ਹੈਂਡ ਦੇ ਉੱਤੇ ਜਿੰਨੇ ਪੌਸ਼ ਮਤਲਬ ਤੁਹਾਨੂੰ ਦੇਖਣ ਲੱਗਦੇ ਵੀ ਲੈਗਸੀ ਲੱਗਦੀ ਉੱਥੇ ਬੈਠੇ ਬਜ਼ੁਰਗ ਬੈਠਦੇ ਨੇ ਉਹ ਬਾਰ ਦੇ ਵਿੱਚ
3: ਜੀ
0: ਤੇ ਉੱਥੇ ਬਾਹਰ ਉਹ ਸਾਰੇ ਬੈਠਦੇ ਨੇ ਤੇ ਉੱਥੇ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਨੇ ਐਂਟੀਕ ਗੱਡੀਆਂ ਸ਼ੌਂਕ ਨਾਲ ਆਉਂਦੇ ਨੇ ਇੱਥੇ ਉਹ ਏਰੀਆ ਬੜਾ ਵਧੀਆ ਉੱਥੇ ਰਿਟਾਇਰਮੈਂਟ ਲਈ ਲੋਕ ਜਾਂਦੇ ਨੇ ਬਹੁਤ ਸਾਰੇ ਲੋਕ ਸਤਿੰਦਰਪਾਲ ਭਾਜੀ ਵੀ ਉੱਥੇ ਹੁੰਦੇ ਨੇ ਇਹਨਾਂ ਦੇ ਵੀ ਕੋਟੇਜ ਉੱਥੇ ਪਾਸੇ ਹੈ ਨਾ ਸੋ ਉਹ ਏਰੀਆ ਬੜਾ ਸ਼ਾਨਦਾਰ ਆ
3: ਜੀ
0: ਲੇਕ ਦੇ ਨਾਲ ਨਾਲ ਲੱਗਦਾ ਉੱਥੇ ਨਾ ਇੱਕ ਬਜ਼ੁਰਗ ਵਾਕਫ ਹੋ ਗਿਆ ਮੇਰਾ
3: ਜੀ
0: ਉਹਨੇ ਘਰ ਬਣਾਇਆ ਕਸਟਮ ਉਹਦੀ ਜ਼ਮੀਨ ਪਈ ਸੀ ਤੇ ਉਹ ਜਿਹੜਾ ਘਰ ਬਣਾਇਆ ਉਹਦੇ ਮੂਹਰਲੇ ਪਾਸੇ ਜਿਵੇਂ ਰੋਡ ਦੇ ਨਾਲ ਏ ਸਿਵੇ ਲੱਗਦੇ ਨੇ ਗ੍ਰੇਵਯਾਰਡ ਆ ਬਿਲਕੁਲ ਜਦੋਂ ਗ੍ਰੇਵਯਾਰਡ ਖਤਮ ਹੁੰਦਾ ਉਹਦੇ ਪਿੱਛੇ ਉਹਨੇ ਘਰ ਬਣਾਇਆ ਐਲ ਸ਼ੇਪ ਦਾ ਡਰਾਈਵਰ ਰੱਖ ਕੇ ਜ਼ਮੀਨ ਸਾਰੀ ਉਹਦੀ ਰੋਡ ਦੇ ਨਾਲ ਨਹੀਂ ਬਣਾਇਆ ਤਾਂ ਮੈਂ ਨਾ ਬੜਾ ਮੈਂ ਹੋਣਾ ਵੀ ਇੱਦਾਂ ਕਿਉਂ ਬਣਾਇਆ ਮੇਰੇ ਮਨ 'ਚ ਸਵਾਲ ਰਹਿਣਾ ਗਾਹੀ ਬਗਾਹੀ ਇੱਕ ਦਿਨ ਉਹ ਮੈਨੂੰ ਮਿਲ ਗਿਆ ਉੱਥੇ ਕਨਵੀਨੀਅੰਸ ਸਟੋਰ ਆ ਮੈਂ ਉੱਥੇ ਰੁਕਿਆ ਅਤੇ ਉੱਥੋਂ ਆਹ ਚੱਕਣੀ ਆਈਸ ਕਿਊਬ ਜਿਹੇ ਪਿੱਕ ਕਰਨੇ ਸੀਗੇ ਅਤੇ ਮੈਂ ਰੁਕਿਆ ਮੈਂ ਗੱਲ ਕਰਨ ਲੱਗ ਗਿਆ ਮੈਂ ਕਿਹਾ ਮੈਂ ਤੈਨੂੰ ਉੱਥੇ ਖੜਾ ਦੇਖਿਆ ਇੱਕ ਦੋ ਵਾਰ ਰੋਡ ਦੇ ਕੋਲ ਜਿੱਥੇ ਕੰਸਟਰਕਸ਼ਨ ਚੱਲਦੀ ਹੈ ਕਹਿੰਦਾ ਦੈਟਸ ਮਾਈਨ ਹਾਊਸ ਹੈ ਨਾ ਮੈਂ ਕਿਹਾ ਵੀ ਉਹ ਤੇਰਾ ਘਰ ਇਹ ਕਹਿੰਦਾ ਦੈਟਸ ਮਾਈਨ ਹੈ ਨਾ ਮੈਂ ਕਿਹਾ ਓਕੇ ਬੜਾ ਚੰਗਾ ਲੱਗਿਆ ਮੈਂ ਕਿਹਾ ਇੱਕ ਗੱਲ ਪੁੱਛਾਂ ਹੱਸਣ ਲੱਗਿਆ ਕਹਿੰਦਾ ਯੈਸ ਯੂ ਮੇ ਆਸਕ ਯੂ ਆਰ ਅਲਾਊਡਿਡ ਮੈਂ ਕਿਹਾ ਬਈ ਇਹ ਜਿਹੜਾ ਘਰ ਹੈ ਵੀ ਅਸੀਂ ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ 'ਚੋਂ ਹਾਂ ਅਸੀਂ ਭੂਤ ਪ੍ਰੇਤ ਜਿੱਥੇ ਸੰਤ ਰਾਮ ਮਦਾਸੀ ਕਹਿੰਦਾ ਜਿੱਥੇ ਮਰ ਕੇ ਚੰਬਲ ਜਾਂਦੇ ਨੇ ਭੂਤ ਪਤੇਰੇ ਤੂੰ ਮੰਗਦਾ ਰਹੀ ਹੋ ਇਹ ਸੂਰਜਾ ਕਮੀਆਂ ਦੇ ਜਿਹੜੇ ਹੈ ਨਾ ਸੋ ਵੀ ਸਾਡੇ 'ਚ ਇਹ ਵਿਸ਼ਾ ਬੜਾ ਕਿ ਮੜੀਆਂ 'ਚ ਜਾਣਾ ਖਤਰਨਾਕ ਹੁੰਦਾ, ਮੜੀਆਂ ਦੀ ਕੋਲੀ ਲੰਘਣਾ ਖਤਰਨਾਕ ਹੈ, ਮੜੀਆਂ ਦੇ ਸਾਹਮਣੇ ਰਹਿਣਾ ਖਤਰਨਾਕ ਹੈ
2: ਜੀ।
0: ਤਾਂ ਉਹਨੇ ਮੈਨੂੰ ਇੱਕ ਗੱਲ ਕਹੀ ਸੀ, ਬੜੀ ਵਧੀਆ ਲੱਗੀ ਸੀ। ਕਹਿੰਦਾ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ ਜਿਹੜੇ ਸਾਡੇ ਤੋਂ ਗਏ ਨੇ
2: ਜੀ,
0: ਤੇ ਤੁਸੀਂ ਇਹਨਾਂ ਤੋਂ ਡਰਦੇ ਹੋ
2: ਜੀ,
0: ਹੈਗਾ ਇੱਦਾਂ ਕਿ ਨਹੀਂ?
2: ਬਿਲਕੁਲ ਇੱਦਾਂ ਹੀ ਆ। ਔਰ ਤੁਸੀਂ ਯਕੀਨ ਕਰਿਓ, ਮੈਂ ਨਾ ਸਾਡਾ ਇੱਕ ਯਾਰ ਸੀ ਫੋਰਕਲਿਫਟ ਚਲਾਉਂਦੇ, ਗੋਰਾ ਮਰ ਗਿਆ, ਅਤੇ ਉਹਦੀਆਂ ਅਸੀਂ ਉਹਦੇ ਫਿਊਨਰਲ ਦੇ ਉੱਤੇ ਗਏ ਅਤੇ ਬੜਾ ਗਮਗੀਨ ਜਿਹਾ ਹੋ ਕੇ ਗਏ, ਪਰ ਉੱਥੇ ਮਾਹੌਲ ਹੋਰ ਹੀ, ਪੂਰੇ ਸਾਰੇ ਵੈਲ ਡਰੈਸ ਔਰ ਸਾਰੇ ਹੱਸਣ ਦੇ ਉਹਦੀਆਂ ਗੱਲਾਂ ਕਰ ਕਰਕੇ, ਯਾਰ ਇੱਦਾਂ ਕਰਦਾ ਸੀ, ਇੱਦਾਂ ਕਰਦਾ ਸੀ। ਮੈਂ ਯਾਰ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਇਹ ਵੀ ਇੱਕ ਫੈਸਟੀਵਲ ਹੀ ਹੈ ਇਹਨਾਂ ਦੇ ਲਈ, ਹੈ ਨਾ, ਕਿਸੇ ਦਾ ਮਰਨਾ ਵੀ। ਅਤੇ ਉਹ ਕਹਿੰਦੇ ਵੀ ਯਾਰ ਜਿਹੜਾ ਆਇਆ ਉਹਨੇ ਜਾਣਾ ਤਾਂ ਹੈਗਾ ਹੀ ਇੱਕ ਦਿਨ, ਹੈ ਨਾ, ਰਿਟਰਨ ਹੈ। ਮੈਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਨਾ ਵੀ ਪਰਮਾਤਮਾ ਪਟਾਕਾ ਜਦੋਂ ਮਰਜ਼ੀ ਪਵਾ ਦੀ, ਪਰ ਪੈਂਚਰ ਨਾ ਕਰੀ, ਪੈਂਚਰ ਨਾ ਕਰੀ, ਪਟਾਕਾ ਜਦੋਂ ਮਰਜ਼ੀ ਪਵਾ ਦੀ, ਕੋਈ ਟੈਨਸ਼ਨ ਨਹੀਂ। ਔਰ ਮੇਰੀ ਸਾਰਿਆਂ ਅੱਗੇ ਇੱਕ ਬੇਨਤੀ ਹੈ ਵੀ ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਜਿਹੜਾ ਵੀ ਬੰਦਾ ਮਿਲਦਾ ਮੈਨੂੰ, ਯਾਰ ਦਿਲ 'ਚ ਕੁਛ ਰਹਿ ਨਾ ਜਾਵੇ ਵੀ ਇਹ ਕੀਤਾ ਨਹੀਂ,
0: ਜ਼ਰੂਰ ਦੇਖੀ
2: ਜੀ।
0: ਬਈ ਤੁਹਾਡੇ ਕਾਲਸ ਅਸੀਂ ਬਾਅਦ 'ਚ ਲਵਾਂਗੇ, ਥੋੜ੍ਹੀ ਜਿਹੀ ਗੱਲ ਖਤਮ ਹੋ ਜਾਂਦਾ ਫਿਰ ਕਰਦੇ ਹਾਂ ਕਾਲਸ ਦੀ ਗੱਲ, ਹਜੇ ਰੁਕ ਜਾਓ ਦੋ ਮਿੰਟ, ਹੈ ਨਾ, ਵੀ ਫਿਰ ਟੋਪਿਕ ਚੇਂਜ ਹੋਈ ਜਾਂਦਾ ਹੁੰਦਾ। ਮੈਂ ਇੱਕ ਚੀਜ਼ ਦੇਖੀ ਜੋ ਮੈਨੂੰ ਮਹਿਸੂਸ ਹੋਈ ਕਿ ਲੋਕਾਂ ਨੇ ਆਪਣੇ ਮੁਲਕ ਛੱਡਤੇ, ਆਪਣੇ ਪਿਆਰੇ ਛੱਡਤੇ, ਘਰ ਬਾਹਰ ਛੱਡਤੇ, ਜ਼ਮੀਨਾਂ ਛੱਡਤੇ, ਜਿਨ੍ਹਾਂ 'ਚ ਜਾ ਕੇ ਇਹਨਾਂ ਦੀ ਧਾਰ ਨਿਕਲਦੀ ਹੈ ਉੱਥੇ ਜਾ ਕੇ, ਇਹਨਾਂ ਨੇ ਆਪਣੇ ਸ਼ੌਂਕ ਨਹੀਂ ਪੂਰੇ ਕੀਤੇ
2: ਜੀ।
0: ਇਹਨਾਂ ਨੇ ਚਾਰ ਚਾਰ ਪੰਜ ਪੰਜ ਛੇ ਛੇ ਮਕਾਨ ਬੁੱਕ ਕਰਾਏ
2: ਜੀ,
0: ਪਰ ਫਾਈਨੈਂਸ ਨਹੀਂ ਕਰੇ ਰਨ ਕੀਤੇ ਵੀ ਇਨ ਕੇਸ ਦੋ 'ਚ ਮਕਾਨ ਦੇ ਵਿੱਚ ਕਿਰਾਏਦਾਰ ਨਾ ਹੋਏ
2: ਜੀ।
0: ਡਾਊਨ ਪੇਮੈਂਟਾਂ ਦੇਖੀ ਗਏ ਕਿੰਨੀਆਂ ਸਾਡੇ ਕੋਲ ਹੈਗੀਆਂ
2: ਜੀ, ਬਿਲਕੁਲ
0: ਰਾਈਟ। ਇਹ ਸਮਝ ਨਹੀਂ ਸਕੇ ਜਦੋਂ ਗਿਰਿਆ ਉਦੋਂ ਬਾਈ ਕਰਨਾ, ਇਹ ਹਮੇਸ਼ਾ ਜਦੋਂ ਉੱਤੇ ਗਿਆ ਉਦੋਂ ਬਾਈ ਕਰਦੇ ਆ, ਗਿਰੇ ਨੂੰ ਇਹ ਭੱਜ ਲੈਂਦੇ ਛੱਡ ਕੇ
2: ਜੀ, ਬਿਲਕੁਲ।
0: ਗਿਰਿਆ ਬਾਈ ਕਰਨਾ ਹੁੰਦਾ, ਉੱਤੇ ਗਿਆ ਵੇਚਣਾ ਹੁੰਦਾ, ਇਹ ਕਮਾਉਣ ਦੀ ਕਲਾ
2: ਜੀ।
0: ਇਹਨਾਂ ਬਿਜ਼ਨਸ ਨਹੀਂ ਕੀਤੇ, ਘਰਾਂ 'ਚੋਂ ਆਏ, ਕੋਈ ਖੇਤੀ ਕਰਦਾ, ਕੋਈ ਦੁੱਧ ਵੇਚਦਾ, ਕੋਈ ਕੁਛ ਕਰਦਾ, ਇਹਨਾਂ ਨੇ ਜਿਹੜੇ ਬਿਜ਼ਨਸ 'ਤੇ ਕੰਮ ਕੀਤਾ ਉਹੀ ਬਿਜ਼ਨਸ ਖੋਲ੍ਹ ਲਿਆ, ਇਮੋਸ਼ਨਲ ਹੋ ਕੇ ਕਿ ਮੈਂ ਤਾਂ ਜੀ ਬੜੇ ਟੌਪ ਦਾ ਫਲਾਣਾ ਹੈਗਾ, ਮੈਂ ਇਹ ਕਰ ਦੂੰਗਾ, ਉਹ ਕਰ ਦੂੰਗਾ। ਸੋ ਕੋਈ ਸਿੱਖਣੇ ਵਾਲੀ ਗੱਲ ਨਹੀਂ ਕਰ ਪਾਏ ਕਿ ਇਸ ਮੁਲਕ 'ਚੋਂ ਸਿੱਖ ਲਈਏ ਕੋਈ। ਉਹ ਬਜ਼ੁਰਗ ਦੀ ਗੱਲ ਕੀਤੀ, ਮੜੀਆਂ ਦੀ ਗੱਲ ਕੀਤੀ ਮੈਂ, ਉਹ ਕਹਿੰਦਾ ਵੀ ਲਵ ਦੈਮ, ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ, ਸਾਡੇ 'ਚੋਂ ਗਏ ਹੋਏ ਲੋਕ ਨੇ
2: ਜੀ,
0: ਅਸੀਂ ਇਹਨਾਂ ਲਈ ਨਿਰਾਸ਼ ਨਹੀਂ ਹੈਗੇ, ਅਸੀਂ ਇਹਨਾਂ ਲਈ ਬਹੁਤ ਖੁਸ਼ ਹਾਂ। ਲੋਕ ਉੱਥੇ ਫਲਾਵਰਸ ਲੈ ਕੇ ਆਉਂਦੇ ਨੇ, ਕੈਂਡਲਸ ਜਲਾਉਂਦੇ ਨੇ, ਮੈਨੂੰ ਦੇਖ ਕੇ ਬਹੁਤ ਵਧੀਆ ਲੱਗਦਾ। ਮੈਂ ਛੋਟਾ ਜਿਹਾ ਕਹਿੰਦਾ ਕਸਟਮ ਘਰ ਤਿਆਰ ਕੀਤਾ, ਮੈਂ ਕਿਹਾ ਵੀ ਉਹ ਮੈਨੂੰ ਵੱਡਾ ਲੱਗਦਾ, ਕਹਿੰਦਾ ਨਹੀਂ ਮੈਂ ਗਰਾਜ ਵੱਡੇ ਰੱਖੇ ਨੇ, ਮੈਨੂੰ ਸ਼ੌਂਕ ਆ ਫਿਸ਼ਿੰਗ ਦਾ ਬੋਟਸ ਵਾਸਤੇ, ਮੇਰੀਆਂ ਦੋ ਬੋਟਸ ਨੇ ਅੰਦਰ ਖੜਨੀਆਂ, ਇੱਕ ਮੇਰਾ ਤੈਨੂੰ ਕਿਸ ਦਿਨ ਆਏ ਜੀਪ ਦਿਖਾਊਂਗਾ ਬਣਾਈ ਹੋਈ, ਮੈਂ ਅੰਦਰ ਕੰਮ ਕਰਦਾ। ਸੋ ਗਰਾਜ ਮੈਂ ਵੱਡੇ ਬਣਾਏ ਨੇ, ਮੈਨੂੰ ਸ਼ੌਂਕ ਆ ਅੰਦਰ ਕੰਮ ਕਰਨ ਦਾ। ਸੋ ਮੈਂ ਦੋ ਐਸੇ ਲੈਜੈਂਡ ਲੋਕਾਂ ਨੂੰ ਮਿਲਿਆ ਨੈਗਰਾ ਫਾਲ 'ਚ, ਇੱਕ ਮੈਂ ਮਿਲਿਆ ਸੀ ਹੋਰ ਨੂੰ, ਉਹਦੇ ਕੋਲ ਟੋਇਟਾ ਦੀ ਕਾਰ ਸੀ ਕਨਵਰਟੇਬਲ, ਉਹਨੇ ਪ੍ਰੋਪਰਟੀ ਵੇਚਣ ਨਹੀਂ ਆਈ ਹੋਈ ਸੀ ਪ੍ਰਾਈਵੇਟ ਸੇਲ ਦੇ ਉੱਤੇ, ਮੈਂ ਉਹਦੇ ਕੋਲ ਚਲਿਆ ਗਿਆ। ਜਦੋਂ ਨਾ ਪਰਮਜੀਤ ਮੈਂ ਅੰਦਰ ਕੰਮ ਕੀਤਾ ਦੇਖਿਆ, ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਮੈਨੂੰ ਆਹ ਬੰਦਾ ਦੇ ਕੰਟਰੈਕਟਰ ਜਿਹਨੇ ਕੰਮ ਕੀਤਾ, ਹੱਸਣ ਲੱਗ ਗਿਆ ਲੰਬੇ ਲੰਬੇ ਵਾਲ ਸੀ ਸੰਜੇ ਦੱਤ ਵਾਂਗੂ, ਕਹਿੰਦਾ ਇਟਸ ਮੀ, ਚੰਗੇ ਗੋਰੇ ਜਿਹੜੇ ਵਧੀਆ ਪੜ੍ਹੇ ਲਿਖੇ ਗੋਰੇ ਜਿਹੜੇ ਮਾਨਸਿਕ ਤੌਰ 'ਤੇ ਰਿਚ ਨੇ। ਅੱਛਾ, ਉਹ ਮੈਨੂੰ ਕਹਿੰਦਾ, ਮੈਨੂੰ ਕਿਹਾ ਵੀ ਬਹੁਤ ਸੋਹਣਾ ਘਰ ਤਿਆਰ ਕੀਤਾ, ਕਹਿੰਦਾ ਮੈਂ ਹਰ ਸਾਲ ਇੱਕ ਟੁੱਟਿਆ ਹੋਇਆ ਘਰ ਚੱਕਦਾ, ਜਦੋਂ ਮੇਰਾ ਸ਼ਾਮ ਨੂੰ ਦਿਲ ਕਰਦਾ ਸਸਤੇ ਤੋਂ ਸਸਤਾ ਮੈਂ ਬਾਏ ਕਰਨਾ, ਡਜ਼ਨਟ ਮੈਟਰ ਕਿੱਥੇ ਆ, ਜਦੋਂ ਮੇਰਾ ਦਿਲ ਕੀਤਾ, ਕਹਿੰਦਾ ਮੈਂ ਜਾ ਕੇ ਉਹਨੂੰ ਰਿਪੇਅਰ ਕਰਿਆ ਹੁੰਦਾ, ਮੈਂ ਪੈਨਸ਼ਨ 'ਤੇ ਹਾਂ ਇਸ ਵੇਲੇ, ਕੋਈ ਕੰਮ ਨਹੀਂ ਕਰਦਾ, ਮੇਰੀ ਵਾਈਫ ਵੀ ਪੈਨਸ਼ਨ 'ਤੇ ਆ, ਅਤੇ ਜਦੋਂ ਦਿਲ ਕਰਦਾ ਉਹਨੂੰ ਫਿਕਸ ਕਰੀਏ ਨਾ, ਕਹਿੰਦਾ 8-7 ਮਹੀਨਿਆਂ 'ਚ ਇਹਨੂੰ ਮੈਂ ਡਨ ਕਰ ਦਿੰਦਾ। ਕਹਿੰਦਾ ਜਦੋਂ ਮੈਂ ਇਹ ਪ੍ਰੋਪਰਟੀ ਰੈਂਟ ਜਾਂ ਵੇਚਣ ਲਈ ਲਾਉਂਦਾ, ਮਲਟੀਪਲ, ਡਜ਼ਨਟ ਮੈਟਰ ਮਾਰਕੀਟ ਕਿਹੋ ਜਿਹੀ ਆ, ਮਲਟੀਪਲ ਲੋਕ ਇਹਨੂੰ ਬਾਏ ਕਰਨ ਲਈ ਆਉਂਦੇ ਨੇ। ਮੈਂ ਕਿਹਾ ਮੈਂ ਹੈਰਾਨ ਰਹਿ ਗਿਆ, ਮੈਂ ਇੰਨੀ ਸਫਾਈ ਨਾਲ ਫਲੋਰਸ, ਡਰਾਈਵਲਸ, ਡਿਜ਼ਾਈਨਸ ਅੰਦਰ, ਮੋਲਡਿੰਗਸ ਮੈਂ ਨਹੀਂ ਕਦੇ ਦੇਖਿਆ। ਮੈਂ ਕਿਹਾ ਮੈਂ ਮੰਨ ਸਕਦਾ ਕਿ ਵੀ ਕੋਈ ਮਿਲੀਅਨ ਡਾਲਰ ਪ੍ਰਾਈਸ ਵੈਲਿਊ ਦੇ ਵਿੱਚ ਇਹ ਡਿਜ਼ਾਈਨ ਅਤੇ ਮੋਲਡਿੰਗਸ ਜਿਹੜੇ ਮਿਲਦੇ ਨੇ, ਇੰਨਾ ਸੋਹਣਾ ਘਰ ਉਹਨੇ ਡਿਜ਼ਾਈਨ ਰੀਡਿਜ਼ਾਈਨ ਕੀਤਾ ਹੈ ਘਰ। ਇੱਕ ਮਕਾਨ 'ਚੋਂ ਕਹਿੰਦਾ ਮੈਂ $80-85,000 ਬਚਾਉਂਦਾ, ਦੈਟਸ ਮਾਈ ਪੋਕਿਟ ਮਨੀ। ਕਹਿੰਦਾ 4 ਮਹੀਨੇ ਮੈਂ ਫਲੋਰਿਡਾ ਰਹਿੰਦਾ, ਕਹਿੰਦਾ ਸਾਲ 'ਚ ਮੇਰੀ ਆਰਵੀ ਉੱਥੇ ਪਾਰਕ ਕਰਦੇ ਹਾਂ, ਅਸੀਂ ਜਾ ਕੇ ਇੱਥੋਂ ਆਰਵੀ ਲੈ ਜਾਂਦੇ ਹਾਂ, 4 ਮਹੀਨੇ ਉੱਥੇ ਰਹਿੰਦਾ। ਸ਼ਾਮ ਨੂੰ ਮੈਂ ਅਤੇ ਮੇਰੀ ਵਾਈਫ, ਮੈਂ ਕਨਵਰਟੀਬਲ ਗੱਡੀ 'ਤੇ ਹੱਸ ਰਿਹਾ ਸੀ, ਮੈਂ ਕਿਹਾ ਇਟ ਸ਼ੁੱਡ ਬੀ ਦ ਕੀ ਸ਼ੁੱਡ ਬੀ ਇਨ ਹੈਂਡ ਆਫ ਯੰਗ ਪਰਸਨ, ਕਹਿੰਦਾ ਆਈ ਐਮ ਯੰਗ ਟੂ, ਹੈ ਨਾ। ਉਹਨੇ ਮੈਨੂੰ ਦੱਸਿਆ ਕਿ ਉੱਥੇ ਇੱਕ ਟ੍ਰੇਲ ਆ, ਉਹਨੂੰ ਫਰੈਂਡਸ਼ਿਪ ਟ੍ਰੇਲ ਕਹਿੰਦੇ ਆ, ਕਹਿੰਦਾ ਅਸੀਂ ਉੱਥੇ ਜਾਂਦੇ ਹਾਂ, ਸ਼ਾਮ ਨੂੰ ਮੈਂ ਆਪਣੀ ਵਾਈਫ ਦਾ ਪਸੰਦ ਦਾ ਗਾਣਾ ਰੋਜ਼ ਲਾ ਕੇ 2-4 ਗਾਣੇ ਲਾ ਕੇ, ਅਸੀਂ ਕਨਵਰਟੇਬਲ 'ਚ ਵੀ 3-4 ਦਿਨ ਸਾਡਾ ਕਿਤੇ ਹੁੰਦਾ, ਅਸੀਂ ਦੋਨੋਂ ਜਾਣੇ ਜਾਂਦੇ ਹਾਂ, ਗੇੜਾ ਕੱਢ ਕੇ ਆਉਂਦੇ ਹਾਂ ਬਾਹਰ, ਬੱਚੇ ਸਾਡੇ ਕਹਿੰਦਾ ਹੁਣ ਆਪਣੇ ਆਪਣਾ ਸੈਟਲ ਨੇ। ਜ਼ਿੰਦਗੀ ਜਿਉਣ ਦਾ ਢੰਗ, ਮੈਂ ਛੋਟਾ ਸੀਗਾ ਸੱਤਵੀਂ ਜਮਾਤ ਦੇ ਵਿੱਚ ਇੱਕ ਅੰਕਲ ਆਏ, ਸਾਈਕਲ ਦੇ ਉੱਤੇ ਆਉਂਦੇ ਹੁੰਦੇ ਸੀ। ਉਹਨਾਂ ਨੇ ਇੱਕ ਗਾਣਾ ਗਾਇਆ ਕਿ ਸਭ ਝੂਠੇ ਗਹਿਣੇ ਲਾ ਦਿਓ, ਵਿੱਦਿਆ ਦਾ ਗਹਿਣਾ ਪਾ ਲਓ। ਮਾਮਲਾ ਗੜਬੜ ਹੈ ਅਤੇ ਗਾਣਾ ਬਣਾਇਆ ਸੀ, ਵਿੱਦਿਆ ਦਾ ਗਹਿਣਾ ਪਾ ਲਓ ਹਾਂਜੀ, ਅਤੇ ਜ਼ਿੰਦਗੀ ਸਵਰ ਜਾਏਗੀ, ਜ਼ਿੰਦਗੀ ਬਣ ਜਾਏਗੀ। ਆਹ ਗਾਣਾ ਗਾਉਂਦੇ ਸੀ ਉਹ, ਠੀਕ ਹੈ। ਸੋ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਉਹ ਗਾਣਾ ਸੁਣ ਕੇ। ਕਿੱਥੇ ਅੱਠਵੀਂ ਕਲਾਸ, ਕਿੱਥੇ ਅੱਜ, ਹਜੇ ਤੱਕ ਉਹ ਅੰਕਲ ਦੀ ਸ਼ਕਲ, ਉਹਨਾਂ ਦੀਆਂ ਕਿਤਾਬਾਂ, ਉਹ ਕਿਤਾਬਾਂ ਵੇਚਦੇ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਉਹਦਾ ਨਾਂ ਸੀ ਜ਼ਿੰਦਗੀ ਜਿਉਣ ਦਾ ਢੰਗ। ਉਹ ਬੜੀ ਖੂਬਸੂਰਤ ਕਿਤਾਬ ਸੀਗੀ ਉਹਨਾਂ ਦੀ। ਸਾਡੇ ਪ੍ਰਿੰਸੀਪਲ ਨੇ ਉਹ ਕਿਤਾਬ ਪੜ੍ਹਨ ਤੋਂ ਬਾਅਦ ਆਪਣੇ 'ਚ ਬੜੀ ਚੇਂਜ ਲੈ ਕੇ ਆਏ। ਜ਼ਿੰਦਗੀ ਭਰੀ ਪਈ ਆ ਇਸ ਤਰ੍ਹਾਂ ਦੇ ਲੋਕਾਂ ਨਾਲ, ਅਤੇ ਜ਼ਿੰਦਗੀ ਭਰੀ ਪਈ ਆ ਮਟੀਰੀਅਲ ਨਾਲ ਭਰੇ ਹੋਏ ਲੋਕਾਂ ਨਾਲ। ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹਨਾਂ ਕੋਲ ਜਾ ਕੇ ਬਹਿਣਾ। ਜਿਹਦੇ ਕੋਲ ਬੈਠੋਗੇ ਉਹ ਜਿਹਾ ਤੁਹਾਨੂੰ ਬਣਾ ਦੂਗਾ। ਮੈਂ ਹਮੇਸ਼ਾ ਕਹਿੰਦਾ ਨਾ, ਅਕਸਰ ਸਾਡੀ ਕਮਿਊਨਿਟੀ ਦੇ ਲੋਕ ਜਦੋਂ ਕਾਰ ਖਰੀਦਣ ਜਾਂਦੇ ਨੇ, ਸਾਈਕਲ ਵਾਲੇ ਨੂੰ ਨਾਲ ਲੈ ਕੇ ਜਾਂਦੇ ਨੇ ਸਲਾਹ ਕਰਨ ਲਈ ਕਿ ਕਾਰ ਲਈਏ ਕਿ ਨਾ। ਪਹਿਲੀ ਗੱਲ, ਸਾਈਕਲ ਵਾਲੇ ਨੂੰ ਜੈਲਸ ਹੁੰਦੀ ਆ ਵੀ ਕਿਉਂ ਲੈ ਰਿਹਾ, ਉਹ ਮਾਲਕ ਬਣਿਆ ਹੁੰਦਾ ਉੱਥੇ। ਅਤੇ ਮੈਨੂੰ ਯਾਦ ਆ ਵੀ ਕਿਚਨਰ ਦੇ ਵਿੱਚ ਇੱਕ ਪ੍ਰੋਪਰਟੀ ਸੀ, ਪਰਮ ਦੇ ਨਾਲ ਗਏ ਸੀ, ਉਹ ਬ੍ਰਾਂਡ ਨਿਊ ਪ੍ਰੋਪਰਟੀ ਬਿਲਡਰ ਨੇ ਪਰਮਜੀਤ ਆਪਣੀ ਕੁੜੀ ਲਈ ਬਣਾਈ ਸੀ, ਡਿਊਪਲੈਕਸ ਕਿਚਨਰ ਦੇ ਵਿੱਚ। ਅਤੇ ਦੋ ਗਲੀਆਂ ਲੱਗਦੀਆਂ ਸੀ ਉਹਨੂੰ, ਡਬਲ ਕਾਰ ਗਰਾਸ ਸੀ, ਟੋਟਲੀ ਦੋਨੋਂ ਘਰ ਹੀ ਸੈਪਰੇਟ ਬਣਾਏ, ਉਹਨੇ ਸਭ ਸੈਪਰੇਟ ਲਗਾਈਆਂ, ਉਹਨੇ ਏ ਸੀ ਵੀ। ਜਿਹੜੀ ਬੇਟੀ ਵਾਲਾ ਪੋਰਸ਼ਨ ਸੀ ਤਿੰਨ ਬੈਡਰੂਮ ਦਾ, ਉਹਦੇ 'ਚ ਉਹਨੇ ਕੋਈ ਉਹਨੇ ਅਪਗ੍ਰੇਡ ਛੱਡਿਆ ਹੀ ਨਹੀਂ ਬਿਲਡਰ ਨੇ। ਕੁਆਰਟਸ ਮੈਂ ਪਹਿਲੀ ਵਾਰ ਉਦੋਂ ਲੱਗੀ ਦੇਖੀ ਸੀ ਉੱਥੇ, ਹੈ ਨਾ, ਉਦੋਂ ਕੁਆਰਟਸ ਸ਼ੁਰੂ ਹੋਈ ਸੀ ਅਜੇ, ਮੈਂ ਉੱਥੇ ਲੱਗੀ ਦੇਖੀ ਸੀ ਉਹਦੀ ਕਿਚਨ 'ਚ। ਇੱਕ ਬੰਦਾ ਲਿਆਏ, ਉਹ ਬੰਦੇ ਪਰਚੇਜ਼ਰ ਜਿਹੜੇ ਨੇ, ਭਾਜੀ ਸੁਣਦੇ ਹੋਣਗੇ ਉਹਨਾਂ ਦੇ, ਪੀਜ਼ਾ ਸਟੋਰ ਨੇ ਉੱਥੇ ਕਿਚਨਰ 'ਚ, ਉਹ ਲਿਆਏ ਨਾਲ ਸਲਾਹ ਲਈ। ਉਹਦਾ ਨਾਂ ਵੀ ਅਮਨ ਸੀ। ਉਹ ਬੰਦਾ ਨਾ ਲੰਮਾ ਪੈ ਕੇ ਨੁਕਸ ਲੱਭੀ ਜਾਵੇ ਘਰ 'ਚ, ਵੀ ਲੱਭਦਾ ਨਹੀਂ ਪਿਆ ਕੋਈ। ਉਹ ਆਇਆ ਸੀ ਦੱਸਣ ਨੂੰ ਵੀ ਮੈਨੂੰ ਬਹੁਤ ਪਤਾ, ਤੂੰ ਕਿਤੇ ਫਸ ਨਾ ਜਾਈ ਇਹਨਾਂ ਦੇ ਕੋਲ, ਮੈਂ ਤੈਨੂੰ ਬਚਾਉਣਾ, ਮੈਂ ਸਪਾਈਡਰਮੈਨ ਤੇ ਸੁਪਰਮੈਨ ਆ। ਤੇ ਉਹ ਨਾ ਲੰਮਾ ਪੈ ਲੱਭੀ ਜਾਵੇ, ਅਖੀਰ ਦੇ ਵਿੱਚ ਨਾ ਉਹਨੂੰ ਇੱਕ ਨੁਕਸ ਲੱਭ ਗਿਆ ਪਰਮਜੀਤ। ਉਹਨੂੰ ਨੁਕਸ ਲੱਭਿਆ ਕਿ ਇੱਕ ਨਾ ਪਾਈਪ ਸੀਗਾ ਜਿਹੜਾ ਫਰਨਸ 'ਚੋਂ ਵੈਂਟੀਲੇਸ਼ਨ ਕਰਦਾ, ਪਾਣੀ ਨੂੰ ਬਾਹਰ ਕੱਢਦਾ, ਪਾਣੀ ਨਹੀਂ ਨਿਕਲਦਾ ਪਾਈਪ 'ਚੋਂ। ਉਹ ਪਾਈਪ ਲਈ ਨਾ ਉਹਨਾਂ ਨੇ ਪ੍ਰੋਪਰਲੀ ਉਹ ਡਰੇਨ ਨਹੀਂ ਬਣਾਇਆ ਸੀ, ਥੱਲੇ ਬਣਦਾ ਨਾ ਜ਼ਮੀਨ 'ਤੇ, ਉਹਨਾਂ ਨੇ ਉਹ ਪਾਈਪ ਲਿਆ ਕੇ ਘੁਮਾ ਕੇ ਸਿੰਕ ਦੇ ਕੋਲ ਵਿੱਚ ਫਸਾਇਆ ਸੀ, ਮਤਲਬ ਉਸ ਟਾਈਮ 'ਤੇ ਭੁੱਲ ਗਏ ਹੋਣਾ ਬਣਾਉਣ ਲਈ। ਉਹਨੇ ਉਹ ਲੱਭ ਲਿਆ, ਉਹਨੂੰ ਫੜ ਲਿਆ ਉਹਨੇ ਘੁੱਟ ਕੇ। ਅਸੀਂ ਬਾਹਰ ਨਿਕਲੇ, ਬਾਇਰ ਦਾ ਮੂਡ 50-50 ਹੋ ਗਿਆ। ਬਾਹਰ ਖੜ੍ਹੇ ਮੈਂ ਅਤੇ ਪਰਮ, ਅਤੇ ਮੈਂ ਕਿਹਾ ਵੀ ਛੱਡ ਚੱਲੀਏ, ਇਹ ਬੰਦੇ ਨੇ ਕਿਸੇ ਦੇ ਲੋਟ ਨਹੀਂ ਆਉਣਾ। ਉਹ ਬੰਦਾ ਇੱਕ ਹੋਰ ਗੱਲ ਕਹਿਣ ਲੱਗਾ, ਮਾਇੰਡ ਨਾ ਕਰਿਓ ਕੋਈ ਜਿਹੜਾ ਸੁਣਦਾ, ਜਿਹਦੇ ਕੋਲ ਕੁਛ ਵੀ ਨਹੀਂ ਹੁੰਦਾ ਕੋਲ ਹੰਕਾਰ ਬਹੁਤ ਹੁੰਦਾ। ਉਹ ਉਸ ਵੇਲੇ ਉਹ ਭਾਜੀ ਵੀ ਬੜੇ ਹੰਕਾਰੀ ਜਿਹੜਾ, ਭਾਜੀ ਮੈਂ ਤਾਂ ਛੇਤੀ ਛੇਤੀ ਕਿਸੇ ਕੋਲੋਂ ਲੋਟ ਨਹੀਂ ਆਉਂਦਾ ਆਪਣੇ ਮੂੰਹ ਨਾਲ ਕਹਿੰਦੇ। ਮੈਂ ਕਿਹਾ ਭਾਜੀ ਤੂੰ ਉਹ ਬੰਦੇ ਨਾਲ ਖੜ੍ਹਾ ਜਿਹੜਾ ਇੱਕ ਮਿੰਟ 'ਚ ਤੁਰ ਪੈਂਦਾ ਗਾਹਾਂ ਨੂੰ, ਭੁੱਲ ਜਾਂਦਾ ਕਿ ਪਿੱਛੇ ਕੀ ਪਿਆ, ਵਪਾਰ ਬਾਅਦ 'ਚੋਂ ਲਿਹਾਜ਼ ਪਹਿਲਾਂ, ਹੈ ਨਾ। ਸੋ ਉਹਨਾਂ ਨੇ ਨਾ ਜਦੋਂ ਨੁਕਸ ਕੱਢਿਆ ਪਰਮਜੀਤ ਉਸ ਘਰ ਦਾ, ਅਤੇ ਜਦੋਂ ਨੁਕਸ ਕੱਢਿਆ ਨਾ, ਤਾਂ ਮੈਂ ਉਹਨੂੰ ਹੱਸਣ ਲੱਗ ਗਿਆ। ਮੈਂ ਕਿਹਾ ਇਹ ਤਾਂ 500 ਰੁਪਈਏ ਨਾਲ ਠੀਕ ਹੋ ਜੂਗਾ, ਡਿਊਪਲੈਕਸ ਘਰ ਆ, ਜਿੰਨਾ ਤੂੰ ਰੈਂਟ ਦਿੰਦਾ, ਖੜ੍ਹੇ ਖੜ੍ਹੇ ਮੈਂ ਕੰਪੈਰੀਜ਼ਨ ਕਰਤੇ, ਜਿੰਨਾ ਤੂੰ ਰੈਂਟ ਦਿੰਦਾ ਉਹ ਤੋਂ ਵੱਧ ਰੈਂਟ ਥੱਲਿਓਂ ਆਲਰੇਡੀ ਆ ਰਿਹਾ। ਡੀਸੈਂਟ ਬੰਦੇ ਥੱਲੇ ਦੋ ਬੈਡਰੂਮ ਦੇ ਪੋਰਸ਼ਨ 'ਚ ਰਹਿ ਰਹੇ ਨੇ, ਦੋ ਗਰਾਜ ਦੋਨਾਂ ਦੇ ਅਲੱਗ ਅਲੱਗ ਸਭ ਕੁਛ ਹੈ। ਤੂੰ ਇੱਕ ਘਰ ਦੀ ਕੀਮਤ 5.5 ਲੱਖ 'ਚ ਲੈ ਕੇ ਦਿੱਤਾ ਸੀ, ਉਹਨਾਂ ਨੇ 11.5 ਤੱਕ ਉਹਨੂੰ ਦੋ ਵਾਰ ਰੀਫਰੈਂਸ ਕਰਾਇਆ ਡਿਊਪਲੈਕਸ ਨੂੰ, 5.5 ਦਾ ਲੈ ਕੇ 5.65 ਦਾ ਲੈ ਕੇ 63 ਦਾ। ਜਦੋਂ ਨਾ ਮੈਂ ਅਸੀਂ ਉਹਨੂੰ ਬੁਲਾ ਕੇ ਕਹਿਣ ਲੱਗੇ ਵੀ ਨਹੀਂ ਅਸੀਂ ਲੈਣਾ ਨਹੀਂ, ਸਾਹਮਣੇ ਏਜੰਟ ਬੈਠਾ ਸੀ, ਉਹ ਕਹਿੰਦਾ ਅੱਜ ਮੇਰੀ ਡੀਲ ਫਰਮ ਕਰਾ ਦਿਓ। ਮੈਂ ਪਰ ਉਹਨੂੰ ਕਿਹਾ ਕਿ ਇਹਨੂੰ ਕਹਿ ਦੇ ਵੀ ਲੈਣਾ ਨਹੀਂ ਗਾ। ਉਹ ਬੰਦਾ ਭੱਜਿਆ, ਮੈਂ ਕਹਿੰਦਾ ਨਹੀਂ ਨਹੀਂ ਭਾਜੀ ਰੁਕੋ, ਕਾਲੀ ਨਾ ਕਰੋ, ਪਲੀਜ਼ ਰੁਕ ਜਾਓ, ਮੈਂ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਜਾ ਕੇ ਕਾਰ 'ਚ। ਮੈਂ ਕਿਹਾ ਕਿੱਥੋਂ ਲੈ ਕੇ ਆਉਂਦਾ ਪਹਿਲਾਂ ਆਹ ਦੱਸ ਮੈਨੂੰ, ਭਾਨੀ ਮਰ ਜਿਹਾ। ਮੈਨੂੰ ਬੜਾ ਹਾਸਾ ਆਉਂਦਾ, ਉਹ ਬਹੁਤ ਹੱਸਦਾ ਹੁੰਦਾ ਜਦੋਂ ਪ੍ਰੋਪਰਟੀ ਲੈ ਲਈ ਤੋਂ ਬਾਅਦ, ਕਹਿੰਦਾ ਭਾਜੀ ਤੁਸੀਂ ਕਿੰਨੇ ਸਟੇਟਸ, ਸਿੱਧਾ ਹੀ ਕਹਿਤਾ ਸੀ ਉਹਦੇ ਮੂੰਹ 'ਤੇ ਭਾਨੀ ਮਾਰ ਜਿਹਾ, ਕਹਿੰਦਾ ਮੇਰੇ ਨਾਲ ਬੋਲਣੋਂ ਹਟ ਗਿਆ ਅੱਜ ਕੱਲ੍ਹ। ਮੈਂ ਕਿਹਾ ਉਹਨੇ ਆਪ ਜਾ ਕੇ ਔਫਰ ਪਾਉਣੀ ਹੁੰਦੀ ਆ, ਤੈਨੂੰ ਉਹਨੇ ਕਹਿਣਾ ਸੀਗਾ ਵੀ ਨਾ ਲੈ, ਉਹਨੇ ਆਪ ਲੈਣਾ ਸੀਗਾ, ਤਾਂ ਕਾਕਾ ਤੈਨੂੰ ਉਹ ਕਹਿ ਰਿਹਾ ਸੀਗਾ। ਅਤੇ ਤੂੰ ਹੁਣ ਅੱਜ ਖੁਸ਼ ਆ, ਦੋ ਵਾਰ ਰੀਫਰੈਂਸ ਕਰਾਇਆ, 11:30 ਤੱਕ ਅਪਰੇਜ਼ ਹੋਇਆ ਉਹ। ਉਹਦੇ ਤੋਂ ਉਹਨੇ ਮਲਟੀਪਲ ਪ੍ਰੋਪਰਟੀਜ਼ ਅੱਗੇ ਬਣਾਈਆਂ, ਪੀਜ਼ਾ ਸਟੋਰ ਬਣਾ ਲਿਆ, ਸਭ ਕੁਝ ਬਣਾ ਲਿਆ, ਹੈ ਜੀ। ਸੋ ਇਹ ਕਹਾਣੀ ਤੁਹਾਡੇ ਲਈ ਬੜੀ ਐਗਜ਼ਾਮਪਲ ਮੈਂ ਸਾਬਿਤ ਕੀਤੀ ਹੈ, ਤੁਸੀਂ ਇਹਦੇ ਲਈ ਮਤਲਬ ਰਹੋ, ਪਰਮਜੀਤ ਨਾਲ ਜੁੜ ਰਹੇ ਹੋ ਕੁਛ ਖਰੀਦਣ ਵੇਚਣ ਲਈ, ਤੁਸੀਂ ਇਹਨਾਂ ਤੋਂ ਫਰਾਂਸ ਕਰਾ ਰਹੇ ਹੋ, ਕੋਈ ਹੋਰ ਪਿੱਛੋਂ ਬੈਠਾ ਤੁਹਾਨੂੰ ਉਂਗਲੀਆਂ ਲਾਈ ਜਾਂਦਾ, ਇੱਥੇ ਤੁਸੀਂ ਖਰਾਬ ਹੁੰਦੇ ਹੋ। ਆਪਣੀ ਕਮਿਊਨਿਟੀ 'ਚ ਬੜੀ ਵੱਡੀ ਪ੍ਰੋਬਲਮ ਹੈ ਕਿ ਨਾ ਵਸਣ ਦੇਣਾ ਨਾ ਵਸਣਾ। ਦੂਜੀ ਗੱਲ ਹੈਗੀ ਆ ਕਿ ਟਰੱਸਟ ਕਰੋ ਜਿਹਨਾਂ ਜੁੜੇ ਹੈਗੇ ਹੋ, ਬਲਾਇੰਡ ਫੇਥ 'ਤੇ। ਮੈਂ ਪਹਿਲੀ ਪ੍ਰੋਪਰਟੀ ਜਦੋਂ ਲਈ ਸੀ ਜ਼ਿੰਦਗੀ 'ਚ, ਰਿਐਲਟਰ ਸੀ ਗਿੱਲ ਮੁੰਡਾ, ਉਹਨੇ ਨਾ ਮੈਂ ਅੰਦਰ ਵਾੜਿਆ, ਗੇੜਾ ਕੱਢਿਆ, ਮੈਨੂੰ ਕਹਿੰਦਾ ਭਾਜੀ 'ਚ ਐਂ ਆਇਆ ਦੋਸਤ ਆਪਣਾ। ਮੈਂ ਕਿਹਾ ਭਾਜੀ ਮੈਂ ਤਾਂ ਤੇਰੇ ਥਰੂ ਲੈ ਰਿਹਾ, ਤੂੰ ਰਿਸਪੋਂਸੀਬਿਲਟੀ ਲੈ, ਮੈਂ ਨਹੀਂ ਲੈਣੀ ਹੈਗੀ, ਮੈਨੂੰ ਨਹੀਂ ਨੌਲੇਜ ਹੈ ਇਹਦੇ ਬਾਰੇ ਕੁਛ, ਮੈਨੂੰ ਤਾਂ ਕਮਰੇ 3 ਦੇ ਅੱਗੇ ਇੱਕ ਗੁਸਲਖਾਨਾ ਦੇ ਅੱਗੇ ਬਸ, ਮੈਨੂੰ ਨਹੀਂ ਹੋਰ ਕੁਛ ਦੇਖਿਆ, ਬੰਗਲੋ ਸੀਗਾ ਛੋਟਾ ਜਿਹਾ। ਉਹਨੇ ਬੂਟਾ ਲਾਇਆ ਸੀ ਅਤੇ ਉਹਨੇ ਕਿਹਾ ਮੈਂ ਆਪੇ ਟੇਕ ਕੇਅਰ ਕਰ ਲਾਂ ਸਾਰੀ। ਮੈਂ ਕਿਹਾ ਤੂੰ ਕਰ ਬਸ, ਮੇਰੇ ਡਨ। ਮੈਂ ਗੱਡੀ ਚੱਕਣ ਜਾਂਦਾ ਮਿਲਟਨ ਫੋਰਡ 'ਤੇ, ਅਨਿਲ ਚੋਪੜਾ ਜੀ ਨਾ ਫਾਈਲ ਜੀ ਰੱਖ ਦੇਣਗੇ ਇਹਦਾ, ਐਂ ਮੈਂ ਬੰਦ ਕਰਕੇ ਨਾ, ਮੈਂ ਕਹਿੰਦਾ ਸਾਈਨ ਕਰਨ ਵਾਲੀ ਜਗ੍ਹਾ 'ਤੇ ਮੈਂ ਸਾਈਨ ਕਰ, ਮੈਂ ਗੱਡੀ ਤੁਹਾਡੇ ਤੋਂ ਲੈ ਰਿਹਾ, ਇੱਕ ਵਾਰ ਤੁਸੀਂ ਮੇਰੇ ਨਾਲ ਗੱਡੀ 'ਚ ਕੋਈ ਮਾੜਾ ਚੰਗਾ ਕਰ ਲਉਂਗੇ, ਜ਼ਿੰਦਗੀ 'ਚ ਮੈਨੂੰ ਲੂਜ਼ ਨਹੀਂ ਕਰੋਗੇ ਜਿਹੜਾ ਵਾਰ ਵਾਰ ਤੁਹਾਡੇ ਕੋਲ ਆਉਂਦਾ। ਸਾਈਨ ਕਰਾਓ ਜੀ, ਕਿੱਥੇ ਕਰਾਉਣੇ? ਮੈਂ ਟਰੱਸਟ ਕਰਦਾ ਲੋਕਾਂ 'ਤੇ, ਵਿਸ਼ਵਾਸ ਦੇ ਬੇਸ 'ਤੇ ਮੈਂ ਲੋਕਾਂ ਨਾਲ ਕਾਰੋਬਾਰ ਕੀਤਾ ਜ਼ਿੰਦਗੀ 'ਚ। ਰੋਜ਼ ਲੋਕ ਸਾਡੇ ਪੈਸੇ ਮਾਰਦੇ ਨੇ ਐਡਾਂ 'ਚ ਕਦੇ ਕਿਸੇ ਚੀਜ਼ 'ਚ, ਅਸੀਂ ਨਹੀਂ ਕਾਵਾਂ ਰੌਲੀ ਪਾਈ। ਇੱਥੋਂ ਪਤਾ ਨਹੀਂ ਕਿੱਥੋਂ ਕੋਈ ਟੁੱਟਿਆ ਜਿਹਾ ਬੰਦਾ ਨਿਕਲਦਾ, ਖਨੀ ਕੀ ਹੋਣਾ ਕੀ ਨਹੀਂ ਹੋਣਾ ਹੁੰਦਾ, ਆਪਣੀ ਇੱਕ ਸਟੋਰੀ ਬਣਾ ਕੇ ਬਲੇਮ ਲਾ। ਅਸੀਂ ਅੱਜ ਤੱਕ ਏਅਰ 'ਤੇ ਬਹਿ ਕੇ ਕਿਸੇ ਬੰਦੇ ਦਾ ਨਾਂ ਨਹੀਂ ਲਿਆ ਵੀ ਫਲਾਣੇ ਦੇ ਪੈਸੇ ਨਹੀਂ ਦਿੱਤੇ। ਕਾਰੋਬਾਰ ਆ ਯਾਰ, ਚੱਲਦਾ ਰਹਿੰਦਾ, 'ਚ ਦੇਣ ਵਾਲੇ ਲੈਣ ਵਾਲੇ ਮਾੜੇ ਚੰਗੇ ਸਭ ਮਿਲਣੇ ਆ। ਸੋ ਫਾਰ ਸਟੂਡੀਓ ਦੇ ਨੰਬਰ 905-673-3333 ਪਰਮਜੀਤ ਜੀ, ਲੋਕਾਂ ਨੂੰ ਰੀਫਰਾਂਸ ਨਹੀਂ ਹੋ ਰਹੀ ਇਸ ਵੇਲੇ
2: ਜੀ,
0: ਪੋਸੀਬਲ ਹੈ?
2: ਨਹੀਂ, ਮੈਨੂੰ ਤਾਂ ਲੱਗਦਾ ਹੋ ਰਹੀ ਹੈ ਜੀ।
0: ਹਾਂਜੀ,
2: ਪ੍ਰੋਬਲਮ ਪਤਾ ਕਿੱਥੇ ਹੈ ਵੱਡੀ?
0: ਹਾਂਜੀ,
2: ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਿਹੜੀ ਤੁਹਾਡੀ ਜਿਹੜੀ ਫਾਈਲ ਹੈ ਨਾ,
0: ਹਾਂਜੀ,
2: ਉਹ ਸਹੀ ਜਗ੍ਹਾ ਦੇ ਉੱਤੇ ਨਹੀਂ ਹੈਗੀ।
0: ਠੀਕ ਹੈ,
2: ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਸਹੀ ਜਗ੍ਹਾ ਹੈਗੀ, ਮੇਰੇ ਤੋਂ ਪਰੇ ਪਰੇ ਬੈਠੇ ਖੱਬੀ ਖਾਨ ਬੈਠੇ ਨੇ ਮੌਰਗੇਜ ਕਰਨ ਵਾਲੇ, ਵੀ ਤੁਸੀਂ ਮਤਲਬ ਜਾਓ ਤੁਸੀਂ ਨਾ ਕਿਸੇ ਮੌਰਗੇਜ, ਜਿਵੇਂ ਤੁਸੀਂ ਕਿਹਾ ਸੀਗਾ ਅੱਗੇ ਵਿੱਚ ਬੰਦੇ ਬਹੁਤ ਨੇ ਫਿਲਟਰ ਲਾਉਣ ਵਾਲੇ। ਯਾਰ ਮੈਂ ਵੈਸੇ ਇੱਕ ਗੱਲ, ਵੈਸੇ ਕਦੀ ਬੈਠਾ ਬੈਠਾ ਸੋਚਦਾ ਹੁੰਦਾ ਘਰੇ ਸਿੰਕ ਉਹ 'ਚ ਵੀ ਫਿਲਟਰ ਲੱਗਾ ਹੈ ਨਾ, ਵੀ ਗਾਰਬੇ ਥੱਲੇ ਨਾ ਚੱਲ ਜਾਏ, ਹੈ ਨਾ, ਫਰਨੇ 'ਚ ਫਿਲਟਰ ਲੱਗਾ, ਹਰੇਕ ਜਗ੍ਹਾ 'ਤੇ ਫਿਲਟਰ ਲੱਗਾ, ਅਤੇ ਪਰ ਇੱਥੇ ਤੁਸੀਂ ਕਿਉਂ ਨਹੀਂ ਫਿਲਟਰ ਲਾਉਂਦੇ ਬਈ?
0: ਹਾਂਜੀ,
2: ਵੀ ਕਿਹਨੂੰ ਕੰਮ ਦੇਣਾ, ਕਿਹਨੂੰ ਨਹੀਂ ਪਰਖ ਲਈਏ ਬੰਦਾ ਕਿ ਨਾ ਪਰਖੀਏ, ਕਿ ਸਿੱਧਾ ਹੀ ਆਪਾਂ ਵਟਸਐਪ ਦੇ ਉੱਤੇ ਭੇਜੇ ਡਾਕੂਮੈਂਟ, ਪਤਾ ਹੀ ਨਹੀਂ ਅੱਗੇ ਕੌਣ ਬੈਠਾ ਕੌਣ ਨਹੀਂ ਬੈਠਾ, ਜਿੱਥੇ ਮਰਜ਼ੀ ਵਰਤੀ ਜਾਏ ਇਨਫੋਰਮੇਸ਼ਨ ਤੁਹਾਡੀ, ਕਿੰਨੀ ਭਾਜੀ ਕੀਮਤੀ ਇਨਫੋਰਮੇਸ਼ਨ ਹੈ, ਤੁਹਾਡਾ ਕ੍ਰੈਡਿਟ ਬਿਊਰੋ, ਤੁਹਾਡਾ ਡਰਾਈਵਰ ਲਾਇਸੈਂਸ, ਤੁਹਾਡਾ ਸਿਨ ਕਾਰਡ, ਜੋਬ ਲੈਟਰ, ਪੇ ਸਟਬ, ਪ੍ਰੋਪਰਟੀ ਟੈਕਸ ਬਿੱਲ, ਮੌਰਗੇਜ ਸਟੇਟਮੈਂਟ, ਤੁਸੀਂ ਬਿਨਾਂ ਵਟਸਐਪ ਤੇ ਮੈਨੂੰ ਵੀ ਭੇਜ ਦਿੰਦੇ ਨੇ, ਲੋਕ ਭੇਜਦੇ ਨੇ, ਮੈਂ ਕਰ ਦਿੰਦਾ ਕੰਮ, ਕੋਈ ਏਡੀ ਗੱਲ ਨਹੀਂ, ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਯਾਰ 5 ਮਿੰਟ ਕੱਢ ਕੇ ਆ ਜਾਓ। ਹੁਣ ਗੱਲ ਹੈਗੀ ਰੀਫਾਈਨੈਂਸਿੰਗ ਦੀ, ਜਿਹੜੇ ਮੇਰੇ ਭੈਣ ਭਰਾ ਨੇ, ਦੇਖੋ ਹੁਣ ਰੀਫਾਈਨੈਂਸਿੰਗ ਤੇ ਚਲੋ ਇੱਕ ਸਾਈਡ ਤੇ ਰਹਿ ਗਈ, ਪੇਮੈਂਟਾਂ ਬਹੁਤ ਟੁੱਟ ਰਹੀਆਂ ਨੇ ਮੇਰੇ ਭੈਣ ਭਰਾਵਾਂ ਦੀ, ਤੁਹਾਨੂੰ ਪਤਾ ਯਾਰ ਟੁੱਟ ਰਹੀਆਂ ਨੇ, ਹਲੇ ਤੁਹਾਨੂੰ ਪਤਾ ਹੀ ਹੈ ਨਾ ਲੱਗ ਹੀ ਜਾਣਾ ਨਾ, ਹੁਣ ਬੱਦਲ ਲੱਗੇ ਨੇ, ਲੱਗਦਾ ਮੀਂਹ ਪਊਗਾ, ਹੈ ਨਾ, ਹੁਣ ਤੁਹਾਨੂੰ ਲੱਗਦਾ ਵੀ ਯਾਰ ਮੁਸੀਬਤ ਆ ਗਈ, ਪੇਮੈਂਟਾਂ ਟੁੱਟਣਗੀਆਂ, ਉਸ ਤੋਂ ਪਹਿਲਾਂ ਰੀਫਾਈਨੈਂਸਿੰਗ ਕਰਵਾ ਲਓ। ਜੇ ਨਹੀਂ ਰੀਫਾਈਨੈਂਸਿੰਗ ਕਰਵਾਉਣੀ, ਤੁਹਾਨੂੰ ਪਤਾ ਯਾਰ 15-20 ਹਜ਼ਾਰ ਨਾਲ ਗੱਲ ਚੱਲਦੀ ਮੇਰੀ, ਤੁਸੀਂ ਸੈਕਿੰਡ ਮੌਰਗੇਜ ਲੈ ਲਓ, $20,000 ਲੈ ਜਾਓ, $200 ਪੇਮੈਂਟ ਬਣਦੀ ਸਾਰੀ ਉਹਦੀ।
0: ਸਹੀ ਗੱਲ,
2: ਤੁਸੀਂ ਆਪਣੇ ਅਕਾਊਂਟ ਦੇ ਵਿੱਚ ਰੱਖ ਲਓ, ਬਾਅਦ $200 ਤਾਂ ਕੋਈ ਨਹੀਂ ਨਾ ਪੇਮੈਂਟ ਵੱਡੀ, ਤੁਸੀਂ ਉਹਦੀ $500 ਕਰਨੀ ਸ਼ੁਰੂ ਕਰ ਦਿਓ, $300 ਵੱਧ ਦੇ ਦਿਓ, $500 ਮਹੀਨੇ ਦਾ ਕਰੀ ਜਾਓ, ਆਪਣੇ ਆਪ ਨੂੰ ਬਚਾ ਕੇ ਰੱਖੋ, ਬਹੁਤ ਜ਼ਰੂਰੀ ਹੈ। ਨੰਬਰ ਨੋਟ ਕਰੋ, 416-804-2015। ਅਗਰ ਕਿਸੇ ਨੇ ਨਵੀਂ ਪ੍ਰੋਪਰਟੀ ਬੁੱਕ ਕਰਾਈ ਸੀ, ਹੁਣ ਅਪਰੇਜ਼ਲ ਨਹੀਂ ਆ ਰਿਹਾ ਤਾਂ ਬਿਲਡਰ ਖੱਬੇ ਸੱਜੇ ਹੋ ਰਿਹਾ, ਤਾਂ ਨੰਬਰ ਨੋਟ ਕਰੋ 416-804-2015। ਅਗਰ ਕਿਸੇ ਪ੍ਰੋਪਰਟੀ ਦੇ ਉੱਤੇ ਆਫਰ ਪਾਉਣ ਚੱਲੇ ਹੋ ਔਰ ਬਿਲਡਰ ਕਹਿ ਰਿਹਾ ਪ੍ਰੀ ਅਪਰੂਵਲ ਲੈ ਕੇ ਆਓ ਪਹਿਲਾਂ, ਕਿਉਂਕਿ ਬਾਅਦ 'ਚ ਮੈਨੂੰ ਯੱਬ ਨਹੀਂ ਚਾਹੀਦਾ, ਤਾਂ ਨੰਬਰ ਨੋਟ ਕਰੋ 416-804-2015।
0: ਕਿੰਨੇ ਪੈਸੇ ਲਓਗੇ ਪ੍ਰੀ ਅਪਰੂਵਲ?
2: ਹਾਂਜੀ,
0: ਕਿੰਨੇ ਪੈਸੇ ਲਓਗੇ?
2: ਉਹ ਰਹਿਣ ਦਿਓ, ਪੈਸੇ ਤਾਂ ਪਹਿਲੇ ਕਦੀ ਨਹੀਂ ਲਾਏ, ਅੱਜ ਤੱਕ ਪਤਾ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਬਣਾ ਕੇ ਦੇ ਦਿੱਤੇ, ਉਹ ਜਿਹਦਾ ਹਜ਼ਾਰਾਂ ਨਾਲ ਢਿੱਡ ਨਹੀਂ ਨਾ ਭਰਿਆ ਉਹਦਾ 100 ਨਾਲ ਵੀ ਨਹੀਂ ਭਰਨਾ। ਯਾਦ ਰੱਖਿਓ ਮੇਰੀ ਗੱਲ,
0: ਵੈਰੀ ਗੁੱਡ ਸਰ।
2: ਹਾਂ, ਇੰਨੇ
0: ਟੂ ਵੀ ਨੋਟਡ,
2: ਇੰਨੇ ਕਦਾ ਤਾਂ ਤੁਹਾਡਾ ਭਰਾ ਚਾਹ ਕਾਫੀ ਪੀ ਰਿਹਾ ਤੁਰਦਾ ਤੁਰਦਾ।
0: 416-804-2015 ਕੋਈ ਪਰਚੇਸ ਕਰਨ ਤੋਂ ਪਹਿਲਾਂ ਤੁਸੀਂ ਸੈਕਿੰਡ ਓਪੀਨੀਅਨ ਲੈਣੀ ਆ। ਬੇਸ਼ੱਕ ਭੂਆ ਦਾ ਮੁੰਡਾ ਬੈਂਕ 'ਚ ਲੱਗਿਆ ਹੋਇਆ
2: ਜੀ,
0: ਇਹ ਭੂਆ ਫੁੱਫੜਾਂ ਨੇ ਹੀ ਮਰਵਾਏ ਨੇ ਸਾਰੇ, ਮਾਮੇ ਦੇ ਮੁੰਡੇ ਅਤੇ ਕੁੜੀਆਂ ਨੇ ਹੀ ਮਰਵਾਏ ਨੇ ਸਾਰੇ, ਦੀ ਨੇ ਮਰਵਾਏ ਨੇ ਅਤੇ ਦੀਦੀ ਨੇ ਮਰਵਾਏ ਨੇ,
2: ਬਿਲਕੁਲ
0: ਹਾਂਜੀ, ਬਾਈ ਨੇ ਮਰਵਾਏ ਨੇ ਅਤੇ ਵੀਰੇ ਨੇ ਮਰਵਾਏ ਨੇ,
2: ਇੱਦਾਂ ਹੀ ਜੀ।
0: ਠੀਕ ਹੈ, ਸੋ ਤੁਸੀਂ ਕਾਲ ਕਰਨੀ ਆ ਪ੍ਰੋਫੈਸ਼ਨਲ ਨੂੰ ਜਿਹਦੀ ਜ਼ਿੰਦਗੀ ਲੰਘ ਗਈ ਇਸੇ ਕੰਮ 'ਚ, ਅਤੇ ਤੁਹਾਡੇ ਸਿਰ 'ਤੇ ਇਹਨਾਂ ਨੇ ਆਪਣੇ ਬੱਚੇ ਪਾਲ ਕੇ ਵੱਡੇ ਕੀਤੇ ਨੇ, ਅਤੇ ਇਸ ਕਾਰੋਬਾਰ ਨੂੰ, ਇਹ ਕਾਰੋਬਾਰ ਨਹੀਂ ਹੱਥਾਂ ਦਾ ਜਾਦੂ ਸਮਝਦੇ ਨੇ, ਮੈਜਿਕ ਸਮਝਦੇ ਨੇ
2: ਬਹੁਤ, ਮਤਲਬ ਤੁਸੀਂ ਇਹ ਕਿਹਾ ਵੀ ਵਾਕਈ ਗੱਲ ਸਹੀ ਹੈ ਵੀ 29 ਸਾਲ ਹੋ ਗਏ, ਬੱਚੇ ਆਪਣੇ ਪਾਲੇ ਨੇ, ਆਪਣਾ ਘਰ ਬਾਰ ਚਲਾਇਆ, ਆਪਣੀ ਪ੍ਰੋਪਰਟੀ ਬਣਾਈ,
0: ਇਸੇ ਕੰਮ 'ਚ ਨੇ ਕੰਮ,
2: ਇਸੇ ਕੰਮ ਦੇ ਵਿੱਚ ਹੀ, ਔਰ ਤੁਹਾਡੇ ਸਦਕਾ ਹੀ ਹੈ, ਔਰ ਮੀਡੀਆ ਦੇ ਸਦਕਾ, ਜਿਹੜੇ ਬੋਲਣ ਦਾ ਮੌਕਾ ਦਿੰਦੇ, ਨਹੀਂ ਤਾਂ ਕੋਈ ਇੱਕ ਮਿੰਟ ਨਹੀਂ ਬੋਲਣ ਦਿੰਦਾ,
0: ਤੁਸੀਂ
2: 10 ਮਿੰਟ ਦੇ ਦਿੱਤੇ
0: ਬੰਦੇ ਨੂੰ ਕਾਬੂ, ਇੱਦਾਂ ਕਰ ਲੈਣਾ, ਮੇਰਾ ਤਾਂ ਦੇਖੋ ਸਾਰਾ ਸ਼ੋਅ ਲੰਘ ਕੇ ਤੁਹਾਡੇ ਬੈਠੇ
2: ਜਾ ਰਿਹਾ, ਬਿਲਕੁਲ ਮੈਨੂੰ ਵੀ ਵਧੀਆ ਲੱਗਦਾ,
0: ਮੈਂ ਜਾਣ ਕੇ ਰੋਕਿਆ ਸੀ ਤੁਹਾਨੂੰ ਸ਼ੋਅ ਤੋਂ ਬਾਅਦ ਰੋਕ ਕੇ ਰੱਖਣਾ,
2: ਨਹੀਂ ਮੈਂ ਅੱਜ ਜਾਣਾ, ਮੇਰੇ ਗਾਹਕ ਵੇਟ ਕਰ, ਮੇਰੀ 10 ਵਜੇ ਅਪਾਇੰਟਮੈਂਟ ਭਾਜੀ, ਮੈਂ ਰੁਪਈਆ ਬਣਾਉਣਾ ਜਾ ਕੇ ਸੋਮਵਾਰ ਦਾ,
0: 416-804-2015 ਤੇ ਪਹਿਲਾਂ ਕਾਲ ਕਰ ਲਓ, 416-804-2015, 416-804-2015। ਮੈਂ ਯੂੰ ਗਿਆ ਵਾਪਸ ਆਇਆ, ਤੁਸੀਂ ਕਿਸੇ ਨੇ ਵੀ ਕੋਈ ਵੀ ਮੋਰਗੇਜ ਹੈ, ਕੰਸੋਲੀਡੇਸ਼ਨ ਕਰਨੀ ਹੈ, ਕਰਜ਼ੇ ਨੇ, ਕੁਛ ਵੀ ਆ, 416-804-2015 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ, ਯੂੰ ਗਏ ਯੂੰ ਵਾਪਸ।
3: ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕਿਆ ਨਾ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8408-0001।
4: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ 1 ਰੂਫ, ਕਮਿਊਨਿਟੀ ਦਾ
5: छह फुट दो इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
7: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 9054512600 9054526200।
8: याद है मेनू जदों मेरा फर्स्ट एक्सीडेंट होया सी, किन्नी परेशान हो गई सी मैं। इंश्योरेंस नाल डील करना, गड्डी पेंट कराना, किन्ने झंझट। थैंक्स करदी हां मैं स्पीडएक्स ऑटो कलिजन वालियां दा जिन्ना ने मेरी इंश्योरेंस नाल खुद डील किया, रेंटल कार भी दित्ती ते मेरी कार नू बिल्कुल नवी वर्गी बना दित्ता। ते तुसी भी पहुंचो स्पीडएक्स ऑटो कलिजन 181 रदरफोर्ड रोड साउथ यूनिट 11 ते या कॉल करो 4162779221 416-277-9221।
9: यार लास्ट वीकेंड असी तवा किचन तो केटरिंग ऑर्डर कीता सी, ऑनेस्टली बेस्ट डिसीजन सी। हाँ ब्रो, फूड वाज अमेजिंग, फ्रेश, हॉट ते फुल टेस्ट वाला। गेस्ट्स भी पूरे इंप्रेस हो गए, सर्विस भी टॉप नॉट सी, टाइम ते डिलीवरी, प्रॉपर पैकिंग ते सब कुछ ऑर्गेनाइज सी। मेन्यू भी बहुत फ्लेक्सिबल सी, करीज, रोटी, राइस, एवरीथिंग वाज परफेक्ट। ऑनेस्टली असी तां हुण हर फंक्शन लई तवा किचन ही चूज करांगे। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
5: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा।
7: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 9054512600।
0: कोई भी अगे फंक्शंस आ रहे ने इंडोर आउटडोर, इंडोर फंक्शन दे लिए लगातार बुकिंग जा रही है। नजारा इंडियन रेस्टो लॉन्च जिथे पार्किंग खुली, जिथे एनवायरमेंट अंदर बहुत सोहना, लेजर लाइट्स तो लैके स्टेज बनी हुई है, डीजे तो लैके माइक बने हुए ने, ते तुहाडी एक क्लब वर्गी बिल्कुल लुक जिथे तुहानू लगदी है, खुले डुले वॉशरूम्स तो लैके टॉप का खाना ते नज़ारा वर्गा नज़ारा कित्थों आना। सो चरणप्रीत क्विकली सैकेंड्स दे विच मैसेज दे दो अपना प्लीज।
10: हाँ जी, सत श्री अकाल जी सारे ने। सो किसी ने भी केटरिंग करानी है, तुसीं चाहुंदे हो घरे तुहाडे आके अपना अपना घर दा इवेंट समझ के केटरिंग करी जावे, बाहर दी अपने घर दे बंदे ही तुहाडी आप दी केटरिंग करे, तो कॉन्टैक्ट जरूर करियो सानू केटरिंग दी
0: 6└','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// ਅਲੱਗ ਤਰ੍ਹਾਂ ਦੇ ਤੰਦੂਰ ਦਾ ਅਲੱਗ ਇਹਨਾਂ ਕੋਲ ਜਿਹੜਾ ਹੈਗਾ ਸ਼ੈੱਫ ਹੈਗਾ ਇਹਨਾਂ ਕੋਲ ਪਾਕਿਸਤਾਨ ਤੋਂ ਇੱਕ ਸ਼ੈੱਫ ਨੇ ਇੱਕ ਇਹਨਾਂ ਕੋਲ ਕੌਂਟੀਨੈਂਟਲ ਮਿਡਲ ਈਸਟ 'ਚੋਂ ਕੰਮ ਕਰਕੇ ਆਇਆ ਡਬਈ ਤੋਂ ਕੰਮ ਕਰਕੇ ਆਇਆ ਸ਼ੈੱਫ ਹੈ ਅਤੇ ਇੱਕ ਇਹਨਾਂ ਕੋਲ ਦੋ ਇਹਨਾਂ ਕੋਲ ਆਂਟੀਆਂ ਨੇ ਜਿਹੜੇ ਪਰੌਂਠੇ ਮੇਥਿਆਂ ਵਾਲੇ ਦਾਰਾ ਸਿੰਘ ਤੋਂ ਲੈ ਕੇ ਇੰਨੇ ਜ਼ਬਰਦਸਤ ਬਣਾਉਂਦੇ ਆ ਅਤੇ ਇਹਨਾਂ ਦੇ ਕੁਛ ਗ੍ਰੇਵੀਜ਼ ਨੇ ਜਿਹੜੀਆਂ ਬੜੀਆਂ ਮਸ਼ਹੂਰ ਨੇ ਮੇਥੀ ਮਲਾਈ ਮੁਰਗ ਅਤੇ ਮੇਥੀ ਮਲਾਈ ਪਨੀਰ ਮਸ਼ਰੂਮ ਜਾਂ ਮਟਰ ਜਾਂ ਤੁਸੀਂ ਇਹਨਾਂ ਦਾ ਤਵਾ ਚਿਕਨ ਹੈ ਜਿਹੜਾ ਬੋਨ ਵਾਲਾ ਹੁੰਦਾ ਟੋਰਾਂਟੋ 'ਚ ਬੋਨ ਵਾਲਾ ਇੰਨੀ ਗ੍ਰੇਵੀ ਨਾ ਇੰਨੇ ਪੀਸ ਦਾ ਚਿਕਨ ਸਰਵਿੰਗ ਕੋਈ ਵੀ ਨਹੀਂ ਦਿੰਦਾ ਹੈਗਾ ਨੋ ਕੰਪਰੋਮਾਈਜ਼ ਵਿਦ ਦ ਮਟੀਰੀਅਲ ਵਿਦ ਦ ਕੁਆਲਿਟੀ ਵਿਦ ਦ ਸਟੈਂਡਰਡ ਅਤੇ ਤੁਸੀਂ 905-790-1699 ਜਾਂ ਇਹਨਾਂ ਨੂੰ ਹੁਣੇ ਕਾਲ ਕਰਨੀ ਹੈ ਤੁਸੀਂ ਹਲਵਾਈ ਹੋ ਕੁੱਕ ਹੋ ਸ਼ੈੱਫ ਹੋ ਕੰਮ ਲੱਭ ਰਹੇ ਹੋ ਹੈਲਪਰ ਹੋ ਸਟੋਰ ਮੈਨੇਜਰ ਰਹੇ ਹੋ ਰੈਸਟੋਰੈਂਟ ਮੈਨੇਜਰ ਦੇ ਤੌਰ 'ਤੇ ਕੰਮ ਕਰਨਾ 647-6338-78 6478-8878 ਦੇ ਉੱਤੇ ਤੁਸੀਂ ਕਾਲ ਕਰਨੀ 647-6338-8878 ਤਵਾ www.tawakitchen.ca ਜਾਂ ਨਜ਼ਾਰਾ ਗੂਗਲ ਦੇ ਉੱਤੇ ਪਾਲਣਾ ਨਜ਼ਾਰਾ ਰੈਸਟੋਰੈਂਟ ਤੁਸੀਂ ਦੇਖੋਗੇ ਬਹੁਤ ਖੂਬਸੂਰਤ ਪਿਕਚਰ ਇਨਵਾਇਰਮੈਂਟ ਰਾਤ ਤੋਂ ਲੈ ਕੇ ਕੱਲ੍ਹ ਰਾਤ ਤੋਂ ਲੈ ਕੇ ਪਰਸੋਂ ਤੱਕ ਦੇ ਰੋਜ਼ ਦੇ ਇਵੈਂਟਸ ਅਪਲੋਡ ਕਰਦੇ ਨੇ ਨਜ਼ਾਰਾ ਥੈਂਕ ਯੂ ਸੋ ਮਚ ਔਰ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨਾਇਗਰਾ ਫਾਲ ਦੇ ਏਰੀਆ 'ਚ ਕਾਰ ਟਰੱਕ ਵੈਨ ਐਸ ਯੂ ਵੀ ਦੀ ਕੋਈ ਵੀ ਰਿਪੇਅਰ ਆਪਣੇ ਪੰਜਾਬੀ ਭਰਾਵਾਂ ਦੀ ਮਿਸਾਕਾ ਤੋਂ ਬਾਅਦ ਸੈਕਿੰਡ ਲੋਕੇਸ਼ਨ 13 ਰਿਚਮੰਡ ਸਟਰੀਟ ਥੋਰਲਡ 2894981300 ਰਾਈਟ ਵਿੰਡੋ ਫੋਰਸ ਨਵੀਆਂ ਟਾਕੀਆਂ ਦਰਵਾਜ਼ੇ ਘਰ ਦੇ ਪਾਉਣੇ ਸ਼ਵਾਨੂ ਤੋਂ ਉੱਪਰ ਕੋਈ ਨਹੀਂ ਲਾਈਫ ਟਾਈਮ ਵਾਰੰਟੀ ਦੇ ਨਾਲ ਲੋਨ ਅਪਰੂਵਲ ਦੇ ਨਾਲ ਛੋਟੀ ਜਿਹੀ ਕਿਸ਼ਤ ਦੇ ਨਾਲ 416-206-3200 ਨਾਨਕ ਡਕਟ ਕਲੀਨਿੰਗ ਨੂੰ ਤੁਸੀਂ ਸਾਰੇ ਕਾਲ ਕਰ ਰਹੇ ਹੋ ਡਕਟ ਕਲੀਨਿੰਗ 'ਚ ਟੋਪ ਦਾ ਨਾਮ ਅਤੇ ਜਿੰਨੇ ਵੀ ਕਾਲ ਜਾਣਗੇ ਸਾਰਿਆਂ ਨੂੰ ਫਰਨਸ ਜਿਹੜੀ ਹੈਗੀ ਆ ਬਿਲਕੁਲ ਉਹਦਾ ਫਿਲਟਰ ਫ੍ਰੀ 'ਚ ਚੇਂਜ ਕਰਕੇ ਦੇਣਗੇ। ਨਾਨਕ 416-729-1521 ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ ਦਾ ਕਲੀਨਿਕ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਸਾਂਭ ਸੰਭਾਲ ਲਈ 905-451-8182 ਦੇ ਉੱਤੇ ਕਾਲ ਕਰਨੀ ਹੈ। ਔਰ ਇਹਦੇ ਨਾਲ ਨਾਲ ਏ ਬੀ ਐੱਸ ਆਟੋਕਲਿਜ਼ਨ ਕਿਚਨਰ ਵਾਸ਼ਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਪੰਜਾਬੀ ਭਰਾਵਾਂ ਦੀ ਆਪਣੀ ਵਰਕਸ਼ਾਪ ਏ ਬੀ ਐੱਸ ਆਟੋਕਲਿਜ਼ਨ 416-520-1946 ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀਆਂ 'ਚ ਟੋਪ ਦਾ ਟੋਂਟੋ 'ਚ ਬ੍ਰੈਂਡ ਆ 905-857-8222। ਅਤੇ ਬਹੁਤ ਸਾਰੇ ਲੋਕ ਨਾ ਫੈਕਟਰੀ 'ਚ ਸੁਪਰਵਾਈਜ਼ਰ ਲੱਗੇ ਹੋਏ ਹੋ ਤੁਸੀਂ ਜਾਂ ਫੈਕਟਰੀ ਦੇ ਪ੍ਰੋਡਕਸ਼ਨ ਡਿਪਾਰਟਮੈਂਟ 'ਚੋਂ ਐੱਮ ਕੇ ਪੈਲਟਸ ਨਾਂ ਦੀ ਕੰਪਨੀ ਹੈ, ਵੇਅਰ ਹਾਊਸ ਮੈਨੇਜਰ, ਆਪਰੇਸ਼ਨ ਮੈਨੇਜਰ, ਸ਼ਿਪਿੰਗ ਡਿਪਾਰਟਮੈਂਟ ਔਰ ਪਰਚੇਜ਼ਿੰਗ ਟੀਮ ਆ ਜਿਹੜੀ, ਅਗਰ ਤੁਸੀਂ ਉਹ 'ਚ ਕੰਮ ਕਰਦੇ ਹੋ। ਐੱਮ ਕੇ ਪੈਲਟਸ ਜਿਹੜੀ ਕੈਨੇਡੀਅਨ ਮੇਡ ਪੈਲਟਸ ਤਿਆਰ ਕਰਦੀ ਹੈ, ਆਈ ਐੱਸ ਪੀ ਐੱਮ 15 ਸਰਟੀਫਾਈਡ ਹੈਗੇ ਨੇ ਇਹ, ਅਤੇ ਅਲਾਓ ਮੈਨੂਫੈਕਚਰਿੰਗ ਹੀਟਡ ਪੈਲਟ ਫੋਰ ਇੰਟਰਨੈਸ਼ਨਲ ਸ਼ਿਪਿੰਗ ਵਾਸਤੇ ਵੀ। ਤੁਸੀਂ ਕਿਸੇ ਵੀ ਮੁਲਕ 'ਚ ਪੈਲਟਸ ਭੇਜਣੀਆਂ ਨੇ, ਇੱਥੇ ਸਿੱਧਾ ਮੈਨੂਫੈਕਚਰ ਕੋਲ ਜਾ ਸਕਦੇ ਜਿਹੜੇ ਬਣਾਉਂਦੇ ਨੇ ਪੈਲਟਸ ਨੂੰ, ਸਕਿੱਡਾਂ ਬਣਾਉਂਦੇ ਨੇ ਇਹ। ਅਤੇ ਤੁਸੀਂ ਕੋਈ ਪੈਕਿੰਗ ਵੀ ਕਰਾਉਣੀ ਹੈ ਕਿਸੇ ਨੇ ਸਪੈਸ਼ਲ ਕਿਸਮ ਦੀ ਕੋਈ ਚੀਜ਼ ਦੀ, ਗਲਾਸ ਦੀ, ਕਿਸੇ ਹੋਰ ਚੀਜ਼ ਦੀ, ਉਹ ਵੀ ਕਸਟਮਾਈਜ਼ ਕਰਕੇ ਦਿੰਦੇ ਨੇ। ਸੋ ਕੋਈ ਵੀ ਕਾਲ ਲਈ 3652-6620 1-365-866-2080 ਔਰ info@mkpallets.ca ਦੇ ਉੱਤੇ ਤੁਸੀਂ ਜਾਣਾ, info@mkpallets.ca ਤੇ ਤੁਸੀਂ ਜਾ ਸਕਦੇ ਹੋ। 365-866-2080 ਇਹਨਾਂ ਦਾ ਨੰਬਰ ਹੈ। ਔਰ ਨਾਲ ਨਾਲ ਤੁਸੀਂ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਮੈਨੂੰ ਕੰਟੈਕਟ ਕਰਨਾ 416-518-3200। ਦਿਵਾਲੀ ਨੇੜੇ ਆਉਣੀ ਹੈ ਜਾਂ ਸਮੋਸਾ ਐਂਡ ਸਵੀਟ ਫੈਕਟਰੀ ਦਾ ਸਾਨੂੰ ਮੈਸੇਜ ਆ ਚੁੱਕਿਆ, ਉਹਨਾਂ ਦਾ ਵੀ ਮੈਸੇਜ ਤੁਹਾਡੇ ਨਾਲ ਡਿਲੀਵਰ ਕਰਿਆ ਕਰਾਂਗੇ ਮਿਠਾਈ ਮੇਲੇ ਵਾਸਤੇ। ਆਰ ਐੱਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, ਇੱਕ ਸੋਫਾ ਮੈਂ ਬਣਾਇਆ, ਉਹਨੂੰ ਦੇਖ ਕੇ ਦੋ ਬੰਦਿਆਂ ਨੇ ਨੰਬਰ ਹੋਰ ਲੈ ਲਿਆ। ਆਊਟਡੋਰ ਇਨਡੋਰ ਫਰਨੀਚਰ ਕਸਟਮਾਈਜ਼, ਜਾਂ ਤੁਸੀਂ ਬਾਬਾ ਜੀ ਦਾ ਕਮਰਾ, ਆਰਤੀ ਵਾਲਾ ਜਗ੍ਹਾ ਜਿਹੜਾ ਹੈਗਾ ਸਪੈਸ਼ਲੀ ਕਸਟਮਾਈਜ਼ ਤਿਆਰ ਕਰਾਉਣੀ ਹੈ। ਆਰ ਐੱਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, ਪੁਰਾਣੇ ਸੋਫਿਆਂ ਨੂੰ ਨਵੇਂ ਵੀ ਬਣਾਉਂਦੇ ਆ। 647-705-1317 647-705-1317 ਔਰ ਤੁਸੀਂ ਐਮ ਐੱਚ ਐੱਸ ਪੀ ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਉਹਨਾਂ ਨੂੰ ਕੰਟੈਕਟ ਕਰਨਾ, ਕੰਸਟਰਕਸ਼ਨ ਦੇ ਵਿੱਚ ਕੋਈ ਵੀ ਕੰਮ ਹੈ 416-671-0709 416-671-0709 ਔਰ ਮੈਨੂੰ ਸ਼ੋ ਤੋਂ ਬਾਅਦ 416-518-3200 'ਤੇ ਕਾਲ ਕਰਨੇ। ਸੰਤੋਸ਼ ਨੰਬਰ ਦਿਓ ਆਪਣਾ। ਜਿਹੜੇ ਲੋਕ ਬਿਜ਼ਨਸ 'ਚ ਜਾਣਾ ਚਾਹੁੰਦੇ, ਇਸ ਵੇਲੇ ਕਈ ਬਿਜ਼ਨਸ ਜਿਹੜੇ 3-3 ਲੱਖ ਦੇ ਮਿਲਦੇ ਸੀ, ਤੁਹਾਨੂੰ 70-70-50-50 ਹਜ਼ਾਰ ਦੇ ਮਿਲ ਜਾਂਦੇ ਨੇ। ਅਤੇ ਤੁਸੀਂ ਅਗਰ ਐਂਟਰ ਹੋਣਾ, ਰਿਸੈਸ਼ਨ ਇਜ਼ ਦਾ ਬੈਸਟ ਟਾਈਮ ਟੂ ਐਂਟਰ ਇਨ ਐਨੀ ਬਿਜ਼ਨਸ ਆਪਰਚੁਨਿਟੀ, ਅਤੇ ਇਸ ਵੇਲੇ ਤੁਸੀਂ ਕੋਈ ਵੀ ਐਂਟਰ ਹੋਣਾ ਚਾਹੁੰਦੇ ਹੋ, ਕੋਈ ਕੰਸਲਟੇਸ਼ਨ ਚਾਹੀਦੀ ਹੈ ਤੁਹਾਨੂੰ, ਇਹਨਾਂ ਕੋਲ ਕਨਵੀਨੀਅੰਸ ਸਟੋਰਸ ਸੰਤੋਸ਼ ਉਹਨਾਂ ਦੇ ਕੋਲ, ਡੇਰੀ ਕੁਈਨ ਦੇ ਨਾਲ ਨਾਲ ਜਿਹੜੇ ਰੈਸਟੋਰੈਂਟਸ ਹੈਗੇ ਨੇ ਸੇਲ ਦੇ ਉੱਤੇ, ਪੀਜ਼ਾ ਸਟੋਰਸ ਨੇ, ਅਤੇ ਤੁਸੀਂ ਵਧੀਆ ਇਨਕਮ ਨਾਲੇ ਬਣਾ ਸਕਦੇ ਹੋ। ਸੰਤੋਸ਼ ਨੰਬਰ ਦਿਓ
1: 416-674-4742-42।
0: ਪ੍ਰੋਪਰਟੀ ਰੈਂਟ ਕਰਨੀ ਆ ਤੇ ਤੁਸੀਂ ਚਾਹੁੰਦੇ ਹੋ ਕਿ, ਕੱਲ ਪਰਸੋਂ ਦੀਆਂ ਦੋ ਖਬਰਾਂ ਨੇ, ਨਵੇਂ ਸਕੈਂਡਲ ਹੋਰ ਫੜੇ ਨੇ, 5 ਬੰਦੇ ਹੋਰ ਫੜੇ ਨੇ, ਸਾਰੇ ਪੰਜਾਬੀ ਨੇ ਬੰਦੇ ਇਹ, ਜਾਂ ਇੰਡੀਅਨ ਨੇ ਬੰਦੇ, ਸਾਰੇ ਇੰਡੀਅਨ ਕਹਿ ਲਓ ਇਹਨਾਂ ਨੂੰ। ਇਹ ਲੋਕ ਫਰੋਡ ਕਰਦੇ ਸੀ ਲੋਕਾਂ ਨਾਲ ਰੈਂਟਲ ਪ੍ਰੋਪਰਟੀਆਂ ਦੇ ਵਿੱਚ ਜਾ ਜਾ ਕੇ। ਮੈਂ ਇੱਕ ਲੜਕੀ ਨੂੰ ਜਾਣਦਾ, ਉਹਦਾ ਕੇਸ ਆਇਆ, ਇੱਥੋਂ ਦੀ ਬੋਰਨ ਆ, ਪੰਜਾਬ, ਅਤੇ ਉਹ ਮਕਾਨ 'ਤੇ ਕਬਜ਼ਾ ਕਰਕੇ ਬੈਠੀ ਹੈ ਔਰ ਵਿੰਡਜ਼ਰ ਦੇ ਵਿੱਚ 1.5 ਸਾਲ ਹੋ ਗਿਆ ਖਾਲੀ ਨਹੀਂ ਕਰਾ ਰਹੇ, ਮਕਾਨ ਲੈ ਕੇ ਲੋਕਾਂ ਨੂੰ ਅੱਗੇ ਰੈਂਟ ਕਰ ਦਿੱਤਾ, ਗੋਰੇ ਕਾਲੇ ਪੀਲੇ ਸਾਰੇ ਬਾੜਤੇ ਅੰਦਰ, ਭੰਗੀ ਭੁੰਗੀ ਸਾਰੇ, ਉਹ ਮਕਾਨ ਨਹੀਂ ਖਾਲੀ ਹੋ ਰਿਹਾ, ਮਕਾਨ ਮਾਲਕ ਮਕਾਨ ਛੱਡਣ ਨੂੰ ਤਿਆਰ ਬੈਠੇ ਨੇ। ਤੁਸੀਂ ਕੋਈ ਵੀ ਪ੍ਰੋਪਰਟੀ ਰੈਂਟ ਕਰਨੀ ਹੈ, ਨੰਬਰ ਬੋਲੋ ਸੰਤੋਸ਼।
1: 416-674-4242-42
0: ਨਿਹਾਇਤ ਹੀ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ, ਜਾਂ 60,000 ਨਾਲ ਬ੍ਰੈਂਪਟਨ, ਬੈਰੀ ਤੇ ਹੈਮਿਲਟਨ ਤੇ ਨੈਗਰਾ ਫਾਲ 'ਚ ਪ੍ਰੋਪਰਟੀਜ਼ ਨੇ, ਡਿਟੈਚ ਘਰ ਨੇ, ਸੈਮੀ ਡਿਟੈਚ ਘਰ ਨੇ। ਕੋਈ ਵੀ ਫਸਟ ਟਾਈਮ ਬਾਹਰ ਐਂਟਰ ਹੋਣਾ ਚਾਹੁੰਦਾ, ਨੰਬਰ ਟੂ ਕਾਲ, ਜਿਹਨਾਂ ਦਾ ਕ੍ਰੈਡਿਟ ਖਰਾਬ ਆ ਉਹ ਵੀ ਲੋਕ ਕਾਲ ਕਰਿਓ, ਮਕਾਨ ਨਹੀਂ ਲੈ ਪਾਉਂਦੇ, ਕ੍ਰੈਡਿਟ ਖਰਾਬ ਆ ਜਿਹਨਾਂ ਦਾ, 416-473-4242। ਫਿਊ ਡੀਲ ਰਿਐਲਟੀ ਤੋਂ ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਡ ਨੇ, ਇਹਨਾਂ ਦੀ ਟੀਮ ਨੂੰ ਤੁਸੀਂ ਕਾਲ ਕਰ ਸਕਦੇ ਹੋ। ਮੈਨੂੰ ਸ਼ੋ ਤੋਂ ਬਾਅਦ 416-518-3200, ਕਿਸੇ ਕੋਲ ਕਰਜ਼ਾ ਹੈਗਾ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਰ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8077sofascudio.ca. Thank you, Jim.
1: रात हमें छड़ देनी है पर जनाब चले किथे हो
2: मैं चलिया स्काईडम ऑटो एंड बॉडी सेंटर जेडे कर देने मेरी कार दी केयर बेस्ट सर्विस ते फुल रिपेयर
1: ए होई हन स्काईडम ग्रुप ऑफ कंपनीज जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
2: जी हां कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है फ्रीट वास्ते बेस्ट पैकेज प्रोवाइड कीते जांदे ने वधेरी जानकारी ले कॉल करो 905-874-9878
3: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
4: ਕੀ ਗੱਲ ਬਾਈ ਜੀ ਐਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6 47 765 2340
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 10 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ, ਮੰਡੇ ਮੋਰਨਿੰਗ ਦੇ ਵਿੱਚ ਹੋਪ ਹੈ ਤੁਹਾਡਾ ਸਮਾਂ ਬੜਾ ਵਧੀਆ ਲੰਘ ਰਿਹਾ ਹੋਵੇਗਾ। ਤੇ ਲਓ ਜੀ 10:06 ਹੋ ਚੁੱਕੇ ਆ ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਸਟੂਡੀਓ ਦੇ ਵਿੱਚ ਤੁਸੀਂ ਜਦੋਂ ਗੱਲਬਾਤ ਕਰਨੀ ਹੈ ਫਿਰ ਨੰਬਰ ਸਟੂਡੀਓ ਦਾ ਹੁੰਦਾ ਜੀ 647-13-13-647-8741-1313। ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੁੰਦੀ ਹੈ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਸਾਵਣ ਦੀ ਜੀ, ਅੱਜ ਹੋ ਗਈ 26 ਤਰੀਕ ਤੇ ਸੰਮਤ ਨਾਨਕਸ਼ਾਹੀ 558 ਚੱਲ ਰਿਹਾ। ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਪਰ ਪਹਿਲਾਂ ਮੌਸਮ ਦਾ ਹਾਲ ਚਾਲ ਵੀ ਦੇਖ ਲਈਏ ਜੀ। ਮੌਸਮ ਕੀ ਕਹਿੰਦਾ ਇਸ ਸਮੇਂ? 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਅੱਜ। ਬੱਦਲਵਾਈ ਬਣੀ ਹੋਈ ਹੈ ਜੀ। 28 ਡਿਗਰੀ ਸੈਲਸੀਅਸ ਹਾਈ ਜਾਣਾ ਹੈ, ਲੋਅ 19 ਡਿਗਰੀ ਜਾਣਾ ਹੈ। ਤੇ ਜਿਹੜੀ ਬਾਰਿਸ਼ ਹੈ ਜੀ ਉਹ ਹੋ ਸਕਦੀ ਹੈ। ਰੇਨੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ 4 ਵਜੇ। ਸੋ ਹਵਾ ਜਿਹੜੀ ਹੈ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ। ਸੋ ਵਧੀਆ ਮੌਸਮ ਹੈ ਜੀ ਕਿਉਂਕਿ ਹੁਣ ਬੱਦਲਵਾਈ ਹੈ, ਪਰ 1 ਵਜੇ ਥੋੜ੍ਹੀ ਜਿਹੀ ਧੁੱਪ ਚਮਕਾਰੇ ਮਾਰੂਗੀ, ਫਿਰ 4 ਵਜੇ ਥੋੜ੍ਹਾ ਜਿਹਾ ਮੀਂਹ ਪਊਗਾ, ਜ਼ਿਆਦਾ ਨਹੀਂ ਪੈਣਾ। ਪਰ ਓਵਰਆਲ ਸ਼ਾਮ ਨੂੰ ਮਿਕਸ ਜਿਹਾ ਰਹੇਗਾ, ਚਾਹੇ ਬੱਦਲ ਵੀ ਹੋਣਗੇ ਅਤੇ ਨਾਲ ਫਿਰ ਧੁੱਪ ਵੀ ਹੋਵੇਗੀ। 8:30 ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ 24, 23, 22, 20, 19, 17 ਸਵੇਰੇ 6 ਵਜੇ ਹੋਵੇਗਾ 17 ਡਿਗਰੀ ਸੈਲਸੀਅਸ ਤੇ 6:19 ਤੇ ਸਵੇਰੇ ਸਨਰਾਈਜ਼ ਹੋਣਾ। ਤੇ ਕੱਲ੍ਹ ਦਾ ਮੌਸਮ ਵੀ ਵਧੀਆ ਜੀ, ਮਿਕਸ ਹੀ ਹੈ ਅਤੇ ਸਵੇਰੇ ਬੱਦਲ ਹੋਣਗੇ, ਫਿਰ ਧੁੱਪ ਜਿਹੜੀ ਚਮਕਾਰੇ ਮਾਰੂਗੀ 7-8 ਵਜੇ ਦੇ ਕਰੀਬ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ ਕਿਉਂਕਿ ਆਪਾਂ ਸ਼ਬਦ ਸਰਵਣ ਕਰਨਾ ਅਤੇ ਸ਼ਬਦ ਤੁਹਾਡੇ ਲਈ ਮੈਂ ਸਟਾਰਟਿੰਗ ਦੇ ਵਿੱਚ ਲਾਇਆ ਥੋੜ੍ਹਾ ਜਿਹਾ, ਪਰ ਹੋਰ ਸਰਵਣ ਕਰਦੇ ਹਾਂ ਥੋੜ੍ਹਾ ਜਿਹਾ ਸ਼ਬਦ, ਕਿਉਂਕਿ ਅੱਜ ਮੰਡੇ ਹੁੰਦਾ ਜਦੋਂ ਸੋਮਵਾਰ ਦਾ ਦਿਨ, ਅਤੇ ਆਪਾਂ ਸ਼ਬਦ ਦੇ ਨਾਲ ਕਰਦੇ ਹਾਂ ਜੀ ਸ਼ੁਰੂਆਤ। ਅਤੇ ਲਓ ਜੀ ਸ਼ਬਦ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਰ ਕਰਦੇ ਹਾਂ।

ਜੀ ਬਿਲਕੁਲ ਜੀ, ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਸ਼ਬਦ ਆਪਾਂ ਨੇ ਸਰਵਣ ਕੀਤਾ, ਕਿਉਂਕਿ ਅੱਜ ਸੋਮਵਾਰ ਦਾ ਦਿਨ ਤੇ ਸੋਮਵਾਰ ਵਾਲੇ ਦਿਨ ਆਪਾਂ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹੁੰਦੇ ਹਾਂ ਤੇ ਹੋਪ ਹੈ ਕਿ ਤੁਹਾਨੂੰ ਬੜਾ ਆਨੰਦ

ਫਾਇਰਸ ਕਰਕੇ ਜਿਹੜੀ ਸਟੇਟ ਆਫ ਐਮਰਜੈਂਸੀ ਹੈ ਉਹ ਲਗਾਈ ਹੋਈ ਹੈ। ਅਤੇ ਜੇ ਨਾਲ ਦੀ ਨਾਲ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਇਹ ਜਿਹੜਾ 2026 ਦਾ ਪਹਿਲੇ 6 ਮਹੀਨੇ ਆ ਉਹਦੇ ਵਿੱਚ ਕਹਿੰਦੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ 3,323 ਨਾਗਰਿਕਾਂ ਨੂੰ ਜਿਹੜੇ ਕਿ ਇਹ ਪਹਿਲਾ 6 ਮਹੀਨੇ ਆ ਉਹਦੇ ਵਿੱਚ। ਸੋ ਇਸ ਤੋਂ ਇਲਾਵਾ ਕਹਿੰਦੇ ਆ ਵੀ 7,670 ਭਾਰਤੀ ਨਾਗਰਿਕਾਂ ਨੂੰ ਦੇ ਖਿਲਾਫ ਇਸ ਵੇਲੇ ਕੈਨੇਡੀਅਨਸ ਆਫੀਸਰਸ ਵੱਲੋਂ ਐਕਟਿਵ ਰਿਮੂਵਲ ਕੇਸ ਜਿਹੜੇ ਆ ਉਹ ਚੱਲ ਰਹੇ ਆ। ਕਿਉਂ? ਕਿਉਂਕਿ ਜਾਂ ਤਾਂ ਉਹਨਾਂ ਦੇ ਪਰਮਿਟ, ਵਰਕ ਪਰਮਿਟ ਹੋ ਗਏ, ਚਾਹੇ ਸਟੱਡੀ ਪਰਮਿਟ ਹੋ ਗਏ, ਉਹ ਖਤਮ ਹੋ ਗਏ, ਜਾਂ ਫਿਰ ਉਹਨਾਂ ਨੇ ਕੋਈ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਉਹ ਕੀਤੀਆਂ ਹੈਗੀਆਂ, ਜਾਂ ਕੋਈ ਵੀਜ਼ੇ ਦੇ ਘੁਟਾਲੇ ਉਹਨਾਂ ਨੇ ਕੀਤੇ ਆ, ਜਾਂ ਕੋਈ ਵੀ ਫਰੋਡ ਕਿਸੇ ਕਿਸਮ ਦਾ ਵੀ ਉਹਨਾਂ ਨੇ ਕੀਤਾ। ਸੋ ਉਹ ਜਾਂਚ ਜਿਹੜੀ ਉਹਨਾਂ ਦੀ ਚੱਲ ਰਹੀ ਹੈ। ਸੋ ਫਿਰ ਹੋਰ ਪਤਾ ਨਹੀਂ ਕਿੰਨਿਆਂ ਕੁ ਨੂੰ ਜਿਹੜਾ ਹੈ ਡਿਪੋਰਟ ਹੈ ਉਹ ਕੀਤਾ ਜਾਣਾ। ਸੋ ਇਹ ਨਾ ਇਸ ਸਮੇਂ ਦੇ ਵਿੱਚ ਬਹੁਤ ਵੱਡੀ ਇੱਕ ਤ੍ਰਾਸਦੀ ਇੱਦਾਂ ਦੀ ਬਣ ਗਈ ਹੈ ਕਿ ਜਿਹੜੇ ਲੋਕ ਵਰਕ ਪਰਮਿਟ 'ਤੇ ਆ ਰਹੇ ਹੈ ਜਾਂ ਵਿਜ਼ਟਰ ਆ ਰਹੇ ਹੈ ਜਾਂ ਇੰਟਰਨੈਸ਼ਨਲ ਸਟੂਡੈਂਟ ਦੇ ਰੂਪ ਦੇ ਵਿੱਚ ਇੱਥੇ ਪਹੁੰਚੇ ਹੈ, ਚਾਹੇ ਉਹ ਉੱਥੋਂ ਉਸ ਤਰੀਕੇ ਦੇ ਨਾਲ ਭੇਜੇ ਗਏ, ਚਾਹੇ ਉਹ ਇੱਥੇ ਆ ਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਝਾਂਸਾ ਦਿੱਤਾ ਗਿਆ ਜਿਹਦੇ ਕਰਕੇ ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਕਦਮ ਰੱਖ ਲਿਆ। ਸੋ ਇਹ ਬੜੀ ਇੱਕ ਨਮੋਸ਼ੀ ਵਾਲੀ ਗੱਲ ਹੈ ਕੈਨੇਡਾ ਵਰਗੇ ਕੰਟਰੀ ਦੇ ਵਿੱਚ, ਜਦੋਂ ਕਿ ਪਹਿਲਾਂ ਇਹ ਸਾਰਾ ਕੁਛ ਨਹੀਂ ਸੀ ਪਰ ਹੁਣ ਸਾਰਾ ਕੁਛ ਹੀ ਸਿਸਟਮ ਹੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਉਹ ਖਰਾਬ ਹੋ ਗਿਆ। ਅਤੇ ਕੋਸ਼ਿਸ਼ ਤਾਂ ਚਲੋ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ ਵੀ ਸਾਰਾ ਕੁਛ ਠੀਕ ਰਹੇ, ਪਰ ਸਮਾਂ ਲੱਗਦਾ ਫਿਰ ਬਹੁਤ ਜ਼ਿਆਦਾ, ਕਿਉਂਕਿ ਹੁਣ ਚਲੋ ਜਿਹੜੀ CBSA ਹੈ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ ਨਾ, ਉਹਨੇ ਇਹ ਅੰਕੜੇ ਦਿੱਤੇ ਆ ਅਤੇ ਇਹ ਕਹਿੰਦੇ ਅੰਕੜਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਵੱਧ ਗਏ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ। ਪਹਿਲਾਂ ਹੁੰਦਾ ਸੀ ਕੋਈ ਇੱਕਾ ਦੁੱਕਾ ਕੁਛ ਹੁੰਦਾ ਸੀ, ਪਰ ਹੁਣ ਜਿਹੜਾ ਹੈਗਾ ਬਹੁਤ ਜ਼ਿਆਦਾ ਇਹ ਸਾਰਾ ਕੁਛ ਹੋ ਗਿਆ। ਕਹਿੰਦੇ ਆ ਕਿ ਭਾਰਤ ਕੁੱਲ ਹਟਾਉਣਾ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਆ, ਵੀ ਜਿਹੜੇ ਇਹ ਡਿਪੋਰਟ ਕਰਨੇ ਆ ਨਾ ਉਹਨਾਂ ਦੇ ਵਿੱਚ ਭਾਰਤ ਦਾ ਨੰਬਰ 1 ਹੈ। ਬਾਕੀ ਹੈਗੇ ਹੋਰ ਕੰਟਰੀ ਵੀ ਜਿਵੇਂ ਮੈਕਸੀਕੋ ਵੀ ਆ, ਹੈਤੀ ਵੀ ਹੈ, ਪਰ ਭਾਰਤ ਸਭ ਤੋਂ ਅੱਗੇ ਆ। ਔਰ ਕਹਿੰਦੇ ਕੈਨੇਡਾ ਤੋਂ ਡਿਪੋਰਟ ਕਰਨ ਦੇ ਮੁੱਖ ਕਾਰਨ ਜਿਹੜੇ ਆ ਉਹ ਰਿਫਿਊਜੀ ਅਰਜ਼ੀਆਂ, ਜੋ ਪੂਰੀ ਅਪੀਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰੱਦ ਹੋ ਗਈਆਂ, ਵਿਦਿਆਰਥੀ ਹੋ ਗਏ, ਵਰਕ ਪਰਮਿਟ ਹੋਲਡਰ ਹੋ ਗਏ। ਸੋ ਉਹਨਾਂ ਨੇ ਇਹਨਾਂ ਚੀਜ਼ਾਂ ਦੀ ਉਲੰਘਣਾ ਕੀਤੀ ਆਪਣੇ ਵਰਕ ਪਰਮਿਟ ਦੀ ਹੈ ਨਾ, ਜਾਂ ਕੋਈ ਕ੍ਰਾਈਮ ਕੀਤਾ, ਕੋਈ ਫਰੋਡ ਕੀਤੇ, ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ। ਸੋ ਜਿਵੇਂ ਚਲੋ ਆਪਾਂ ਨਾ ਕਈ ਵਾਰ ਪਿਛਲੇ ਸਮਿਆਂ 'ਚ ਇਹ ਆਉਂਦਾ ਵੀ ਹਾਂ ਇੰਨਾ ਕੁਛ ਹੋਈ ਜਾ ਰਿਹਾ, ਰਿਪੋਰਟ ਤਾਂ ਕੋਈ ਹੋ ਨਹੀਂ ਰਿਹਾ, ਪਰ ਨਹੀਂ, ਕਈ ਵਾਰ ਜਿਹੜੇ ਅੰਕੜੇ ਆ ਨਾ ਜਾਂ ਜਿਹੜੀ ਸਰਕਾਰ ਹੁੰਦੀ ਆ ਉਹ ਪੇਸ਼ ਨਹੀਂ ਕਰਦੀ ਜਾਂ ਅੱਗੇ ਤੱਕ ਨਹੀਂ ਜਾਂਦੇ, ਜਾਂ ਕਈ ਵਾਰ ਆਪਾਂ ਹੀ ਅਵੇਅਰ ਨਹੀਂ ਹੁੰਦੇ, ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਐਂ ਲੱਗ ਰਿਹਾ ਹੁੰਦਾ ਸਾਰਾ ਕੁਛ ਹੋ ਹੀ ਜਾ ਰਿਹਾ, ਪਰ ਇਹ ਲੋਕਾਂ ਨੂੰ ਵਾਪਸ ਨਹੀਂ ਭੇਜਿਆ ਜਾ ਰਿਹਾ। ਪਰ ਨਹੀਂ, ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸਮੇਂ ਸਮੇਂ 'ਤੇ। ਔਰ ਇੱਦਾਂ ਹੀ ਜੇ US ਦੀ ਗੱਲ ਕਰੀਏ ਨਾ, US ਦੇ ਵਿੱਚ ਤਾਂ ਭਰਮਾਰ ਹੈ, ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਉੱਥੋਂ ਵੀ ਜਿਹੜਾ ਡਿਪੋਰਟ ਕੀਤਾ ਗਿਆ। ਈਵਨ ਕਿ ਕਹਿੰਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਸੀਗੇ ਉਹਨਾਂ ਨੂੰ ਵੀ ਜਿਹੜਾ ਡਿਪੋਰਟ ਕੀਤਾ ਗਿਆ US ਦੇ ਵਿੱਚ। ਉੱਥੇ ਤਾਂ ICE ਨੇ ਪੂਰੀ ਜਿਹੜੀ ਅੱਤ ਹੈ ਜੀ ਉਹ ਚੱਕੀ ਹੋਈ ਹੈ। ਅਤੇ ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ। ਨਹੀਂ, ਤੁਹਾਡੀ ਨਾ ਲਾਈਨ ਡਰੋਪ ਹੋ ਗਈ ਹੈ, ਤੁਸੀਂ ਦੁਬਾਰਾ ਮਿਲਾ ਲਓ ਪਲੀਜ਼, ਅਤੇ ਆਪਾਂ ਤੁਹਾਡੀ ਗੱਲਬਾਤ ਜਿਹੜੀ ਆ ਉਹ ਸੁਣਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ। ਨਹੀਂ, ਆਵਾਜ਼ ਨਹੀਂ ਆ ਰਹੀ, ਆਈ ਥਿੰਕ ਕੋਈ ਪ੍ਰੋਬਲਮ ਆ ਗਈ, ਮੈਂ ਚੈੱਕ ਕਰਦੀ ਹਾਂ ਭਾਈ, 2 ਮਿੰਟ ਬਾਅਦ ਤੁਸੀਂ ਕਰਿਓ ਕਾਲ ਹੈ ਨਾ, ਅਤੇ ਆਈ ਡੋਂਟ ਨੋ ਕੁਛ ਤੋਂ ਹੋਆ ਹੈ, ਮੈਂ ਚੈੱਕ ਕਰਦੀ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ। ਆਈ ਥਿੰਕ ਕੋਈ ਪ੍ਰੋਬਲਮ ਆ ਗਈ ਹੈ ਨਾ, ਅਤੇ ਫਿਰ ਕਰਦੇ ਹਾਂ ਗੱਲਬਾਤ, ਥੋੜ੍ਹਾ ਜਿਹਾ ਹੋਲਡ ਕਰ ਲਓ, ਆਈ ਡੋਂਟ ਨੋ ਕੀ ਹੋ ਗਿਆ। ਹੈਲੋ, ਕੋਈ ਨਹੀਂ, ਚੈੱਕ ਕਰਦੇ ਹਾਂ ਆਪਾਂ ਫਿਰ ਕਰਦੇ ਹਾਂ ਗੱਲਬਾਤ ਹੈ ਨਾ। ਅਤੇ ਲਓ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਇੱਕ ਗੀਤ ਸੁਣੋ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਆਹ ਸੁਣੋ ਗੀਤ।

0: ਹਾਂਜੀ ਇਹ ਥੋੜੀ ਨਾ ਪ੍ਰੋਬਲਮ ਆ ਗਈ ਸੀ, ਮੈਂ ਕੀਤਾ ਸੈੱਟ ਹੁਣ। ਹਾਂਜੀ ਆ ਗਈ ਆਵਾਜ਼। ਹਾਂਜੀ ਟੀਵੀ ਤੇ ਬਸ ਸ਼ੁਰੂ ਕਰ ਦੇਣਾ, ਮੇਰੀ ਥੋੜੀ ਢਿੱਲ ਹੈਗੀ, ਬਾਕੀ ਤਾਂ ਸਾਰਾ ਸਿਸਟਮ ਸਭ ਅਪ ਟੂ ਡੇਟ। ਜੀ ਜੀ ਬਿਲਕੁਲ
1: 3669 3669 3779
0: ਅੱਛਾ ਮੈਂ ਦੇਖ ਲੈਂਦਾ।
1: ਓ ਯਾ ਯਾ ਓ 9779
0: ਚਲੋ ਠੀਕ ਹੈ।
1: ਜਿਹੜਾ ਮਜ਼ਾਰਾ ਕਰਦੇ ਨਾ ਬੱਚੇ, ਇਹ ਦੂਜੇ ਨੇ ਵੀ ਲਾ ਬੈਠਾ, ਜਿਹਨਾਂ ਜਿਹਨਾਂ ਨੂੰ ਮਿਲਿਆ ਪਰ ਕਫਰਮੈਂਟ ਤੇ ਪੱਕੇ ਕਰਨੇ ਸੀ ਨਾ, ਉਹਨਾਂ ਹੁਣ ਦੁਬਾਰੇ ਉਹਨਾਂ ਦੀਆਂ ਫਾਈਲਾਂ ਖੋਲਣੀਆਂ।
0: ਠੀਕ ਆ,
1: ਉਹ ਹੁਣ ਵਿਚਾਰ ਉਹਨਾਂ ਦੀਆਂ ਕੈਂਸਲ ਹੋਈ ਜਾਂਦੀਆਂ, ਹੁਣ ਤਾਂ ਬਹੁਤ ਤਰੀਕੇ ਦੇ ਸਾਨ ਨਾਲ ਲਾਤਾ ਇਹਨਾਂ ਨੇ।
0: ਜੀ ਜੀ ਜੀ ਜੀ
1: ਦੇਖੋ ਕਿ ਕੀ ਬਣਦਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਪਰ ਉਹ ਬਿੱਲੀ ਵਾਲਾ ਸਾਧ ਲੱਭਿਆ ਨੀ, ਮੁੰਡੇ ਗਏ ਹੋਏ ਲੱਭਣ, ਬਾਰਡ ਵਾਲ ਪੰਡ ਜੇ ਸੀ ਮਰਦੇ ਉਹਦੇ।
0: ਕਿਹੜਾ ਸਾਧ?
1: ਬਿੱਲੀ ਵਾਲਾ ਪੰਡ ਤੇ ਜਿਹੜਾ ਬਿੱਲੀ ਲੈ ਕੇ ਭੱਜ ਗਿਆ, ਸੋਨੇ 9 ਲੱਖ ਲੈ ਕੇ ਭੱਜ ਗਿਆ।
0: ਅੱਛਾ ਅੱਛਾ ਠੀਕ ਆ, 8 ਲੱਖ
1: ਪ੍ਰੋਪਰਟੀ
0: ਅੱਜ ਨੰਬਰ ਇੱਧਰ ਉੱਧਰ ਬੜੇ ਹੋ ਰਹੇ ਆ। ਚਲੋ ਠੀਕ ਹੈ, ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ ਕੀ ਹਾਲ ਚਾਲ?
2: ਚੜ੍ਹਦੀ ਕਲਾ ਜੀ ਸਮਝ ਪਈ ਜੀ, ਬਹੁਤ ਵਧੀਆ ਲਾਇਆ
0: ਜੀ।
2: ਹਾਂਜੀ ਬਾਕੀ ਅਮੈਰੀਕਾ ਦੇ ਰੂਲ ਥੋੜੇ ਸਸਤਾ ਜੀ, ਆਪਣੇ ਢਿੱਲੇ ਥੋੜੇ ਜਿਹੇ, ਉਹ ਸਸਤਾ ਟਰੰਪ ਜਿਵੇਂ ਮਰਜ਼ੀ ਆ, ਪਰ ਉਹ ਕਦੇ ਫੰਗੇ ਨੀ ਦਿੰਦਾ ਜੀ, ਉਹ ਆਪਣੇ ਥੋੜੇ ਢਿੱਲੇ ਜਾ ਰਿਹਾ ਜੀ
0: ਜੀ।
2: ਜਿਹੜਾ ਚੋਰੀ ਕਰਦਾ ਲਾਈ ਝਗੜੇ ਕਰਦਾ ਕੋਈ ਨੀ ਕਹਿੰਦਾ ਜੀ, ਤੁਸੀਂ ਕੋਈ ਵੀ ਕਿਸੇ ਕੰਟਰੀ ਦਾ ਹੋਵੇ, ਬਸ ਉਹ ਹੁਣ ਤਾਂ ਆਪਾਂ ਲਪੇਟ ਕੇ ਛੱਡ ਦੋ ਬਸ, ਕਿਸੇ ਵੀ ਕੰਟਰੀ ਦਾ ਹੋਵੇ
0: ਜੀ ਜੀ। ਰਿਪੀਟ ਕਰ ਦਿੰਦੀ ਆ ਜਿਵੇਂ ਨਾ ਭਾਜੀ ਕਹਿ ਕੇ ਗਏ ਆ, ਇਹ ਮੈਂ ਏਦਾਂ ਦੱਸਿਆ ਤੁਹਾਨੂੰ ਕਿ ਕੈਨੇਡਾ ਨੇ 2026 ਦੇ ਪਹਿਲੇ 6 ਮਹੀਨੇ ਚ 3323 ਜਿਹੜੇ ਆ ਇੰਡੀਅਨ ਨਾਗਰਿਕ ਆ ਉਹਨਾਂ ਨੂੰ ਡਿਪੋਰਟ ਕੀਤਾ, ਔਰ ਇਸ ਤੋਂ ਇਲਾਵਾ 7669 ਭਾਰਤੀ ਨਾਗਰਿਕਾਂ ਦੇ ਖਿਲਾਫ ਇਸ ਵੇਲੇ ਕੈਨੇਡੀਅਨ ਆਫੀਸਰਸ ਵੱਲੋਂ ਐਕਟਿਵ ਰਿਮੂਵਲ ਕੇਸ ਚੱਲ ਰਹੇ ਆ। ਹਾਂਜੀ ਭਾਜੀ ਕੀ ਹਾਲ ਚਾਲ?
2: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ
0: ਜੀ ਜੀ ਸਤਿ ਸ੍ਰੀ ਅਕਾਲ।
2: ਫੋਨ ਦੇ ਵਿੱਚ ਤੁਹਾਡੇ ਸੇਮ ਪਹਿਲਾਂ ਵਾਲੀ ਪ੍ਰੋਬਲਮ ਆਈ ਹੋਆ ਜੀ।
0: ਅੱਛਾ ਹੁਣ ਫੇਰ ਨਹੀਂ ਆ ਰਹੀ ਆਵਾਜ਼?
2: ਜਦੋਂ ਹੋਲਡ ਹਾਂਜੀ ਨਹੀਂ ਆਉਂਦੀ ਹੋਲਡ ਤੇ ਉਹਨੇ ਸੁਣਦਾ ਨਹੀਂ ਕੁਛ ਵੀ। ਭੈਣ ਜੀ ਤੁਸੀਂ ਆ ਸਟੂਡੈਂਟ ਪ੍ਰੋਗਰਾਮ ਵੀਜ਼ੇ ਦੀ ਗੱਲ ਕਰਦੇ ਸੀ ਹਨਾ ਜੀ?
0: ਹਾਂਜੀ।
2: ਦੇਖੋ ਇਹ ਬੱਚੇ ਇੱਥੇ ਬ੍ਰੈਂਪਟਨ ਚ ਪੜ੍ਹਨ ਆਏ ਹਨਾ, ਇੱਥੇ ਇਹਨਾਂ ਨੇ ਪੜ੍ਹਾਈ ਕੀਤੀ, 2 ਸਾਲ ਮੁੜ ਕੇ ਕੈਲਗਿਰੀ ਚਲ ਗਏ, ਉੱਥੇ ਜਾ ਕੇ ਫਿਰ ਨਵੇਂ ਸਿਰੇ ਪੜ੍ਹਾਈ ਲਈ ਹਨਾ, ਹੁਣ ਉੱਥੇ ਮਜ਼ਾਰਾ ਕਰਨ ਲੱਗੇ ਵਾ। ਉਹਨਾਂ ਦੀ ਮੈਂ ਸੁਣਦਾ ਸੀ ਗੱਲਬਾਤ, ਉਹ ਕਹਿੰਦੇ ਪਹਿਲਾਂ ਤੁਸੀਂ ਆਏ ਕਿੱਥੇ? ਕਹਿੰਦੇ ਬ੍ਰੈਂਪਟਨ ਚ ਹਨਾ। ਇਹ ਜਿਹੜੇ ਇੱਥੇ ਕਮਰੇ ਕਮਰੇ ਦੇ ਕਾਲਜ ਖੁੱਲੇ ਹੋ ਸੀ, ਇਹਦੇ ਲਈ ਸਿਟੀ ਇਹਦੇ ਪ੍ਰੋਵਿੰਸ ਨੇ ਪਰਮਿਸ਼ਨ ਦਿੱਤੀ ਤਾਂ ਹੀ ਖੁੱਲਿਆ ਭੈਣ ਜੀ ਹਨਾ
0: ਜੀ।
2: ਇਹ ਚ ਸਾਡੀ ਸਰਕਾਰ ਵੀ ਜ਼ਿੰਮੇਵਾਰ ਕਸੂਰਵਾਰ ਆ ਜੀ,
0: ਬਿਲਕੁਲ
2: ਜੇ ਆਪਾਂ ਕਹੀਏ ਸਿਟੀ ਦਾ ਕਸੂਰ, ਸਿਟੀ ਦਾ ਪੂਰਾ ਹੱਥ ਆ ਇਹ ਚ। ਜਿਹੜੇ ਹੁਣ ਮੈਂ ਕੱਲ ਇੰਟਰਵਿਊ ਸੁਣਦਾ ਸੀ ਇੰਡੀਆ ਤੋਂ ਕਿਸੇ ਪੱਤਰਕਾਰ ਦੀ, ਉਹ ਕਹਿੰਦਾ ਵੀ ਜਲੰਧਰ ਬੰਦੇ ਬੈਠੇ ਆ, ਵੀ ਤੁਹਾਡੇ ਕੈਨੇਡਾ ਚ ਬ੍ਰੈਂਪਟਨ ਚ ਕੈਲਗਿਰੀ ਚ ਉਹਨਾਂ ਨੇ ਕਾਲਜ ਖੋਲੇ, ਉਹ ਕਿੱਦਾਂ ਖੋਲ ਲੈ?
0: ਠੀਕ ਹੈ
2: ਵੀ ਉਹਨਾਂ ਨੂੰ ਪਰਮਿਸ਼ਨ ਕਿਹਨੇ ਦੇ ਦਿੱਤੀ ਆ? ਵੀ ਸਰਕਾਰ ਤੁਹਾਡੀ ਇੰਨੀ ਸੁੱਤੀ ਪਈ ਸੀ, ਵੀ ਪ੍ਰੋਵਿੰਸਾਂ ਬਿਨਾਂ ਗੱਲ ਤੋਂ ਹੀ ਇਹਨਾਂ ਨੇ ਕਾਲਜ ਸਕੂਲ ਕਮਰੇ ਕਮਰੇ ਦੇ ਘਲਾਈ ਗਏ ਨਾ
0: ਜੀ ਜੀ।
2: 2022 ਦੀ ਗੱਲ ਆ ਭੈਣ ਜੀ, ਮੈਨੂੰ ਇੰਡੀਆ ਤੋਂ ਕਾਲ ਆਈ ਵੀ ਇੱਥੇ ਸਾਡੀ ਬੇਟੀ ਨੇ ਪੜ੍ਹਨ ਆਉਣਾ, ਵੀ ਇੱਥੇ ਬ੍ਰੈਂਪਟਨ ਦੀ ਯੂਨੀਵਰਸਿਟੀ ਉੱਥੇ ਆਉਣਾ ਹਨਾ ਜੀ।
0: ਠੀਕ ਹੈ।
2: ਮੈਂ ਹੱਸਿਆ, ਮੈਂ ਕਿਹਾ ਬ੍ਰੈਂਪਟਨ ਦੀ ਯੂਨੀਵਰਸਿਟੀ ਕੋਈ ਵੀ ਨੀ ਹੈਗੀ?
0: ਅੱਛਾ।
2: ਤੇ ਕਹਿੰਦੇ ਨਹੀਂ ਜੀ ਆਹ ਐਡਰੈਸ ਤੇ ਆ। ਜਦੋਂ ਭੈਣ ਜੀ ਮੈਂ ਬ੍ਰੈਂਪਟਨ ਡਾਊਨਟਾਊਨ ਜਾ ਕੇ ਦੇਖਿਆ, ਪਹਿਲਾਂ ਤਾਂ ਮੈਨੂੰ ਲੱਭੀ ਨੀ ਉਹ ਨਾ ਬ੍ਰੈਂਪਟਨ ਡਾਊਨਟਾਊਨ ਦੇ ਵਿੱਚ ਯੂਨੀਵਰਸਿਟੀ ਹੈ ਨਾ, ਮੈਂ ਅੱਧਾ ਕੋਈ ਘੰਟਾ ਘੁੰਮੀ ਗਿਆ ਉੱਥੇ, ਗੱਡੀ ਪਾਰਕ ਲਾ ਲੁ ਕੇ ਨਾ ਪਹਿਲਾਂ ਕਾਰ ਚ ਘੁੰਮੀ ਗਿਆ, ਜਦੋਂ ਮੈਨੂੰ ਉਹ ਯੂਨੀਵਰਸਿਟੀ ਲੱਭੀ, ਜਦੋਂ ਮੈਂ ਜਾ ਕੇ ਦੇਖਿਆ 2 ਕਮਰੇ ਜੀ।
0: ਦੇਖ ਲਓ ਹੈ, ਦੱਸੋ।
2: ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਇਹ ਤਾਂ 2 ਕਮਰਿਆਂ ਦੀ ਯੂਨੀਵਰਸਿਟੀ ਇੱਥੇ ਆਉਣਾ। ਕਹਿੰਦੇ ਨਹੀਂ, ਉਹ ਤਾਂ ਕਹਿੰਦੇ ਜੀ ਕੰਮੇ ਬਹੁਤ ਵਧੀਆ, ਕੁੜੀ ਨੇ ਤਾਂ ਦਿਨਾਂ ਜੀ ਜੋਬ ਤੇ ਲੱਗ ਜਾਣਾ, ਇੱਥੇ ਜੋਬਾਂ ਹੀ ਬਹੁਤ ਆ ਜੀ, ਨਾਲੇ ਪੜ੍ਹੀ ਜਾਊਗੀ ਨਾਲੇ ਜੋਬ ਕਰੀ ਜਾਊਗੀ।
0: ਹੁਣ ਉੱਥੇ ਆ, ਉਹਨਾਂ ਨੂੰ ਕਿਹੜਾ ਪਤਾ ਹੁੰਦਾ, ਅਗਲਾ ਤਾਂ ਸੋਚਦਾ ਵੀ ਮੇ ਬੀ ਵਧੀਆ ਹੀ ਹੋਊਗਾ ਸਾਰਾ ਕੁਛ ਹੈ ਨਾ।
2: ਗੌਰਮੈਂਟ ਸੀਲ ਲੱਗੀ ਕਾਰਨ ਨਵਾਂ ਕਾਨੂੰਨ ਆ ਰਿਹਾ
0: ਠੀਕ
2: ਹੈ ਸਿਟੀਆਂ ਦੀ ਪ੍ਰੋਪਰਟੀਆਂ ਵੀ ਸੀਲ ਕਰਨੀਆਂ ਚਾਹੀਦੀਆਂ ਸਾਰਿਆਂ ਦੀਆਂ ਕਿਉਂਕਿ ਇਹ ਤਾਂ ਨਿਆਣੇ ਇਹਨਾਂ ਦੇ ਐਸ਼ ਕਰਦੇ ਸੀ ਨਿਆਣੇ ਇਹਨਾਂ ਦੇ ਨੰਬਰ ਦੇ ਕਰਕੇ ਬਣਾਇਆ ਇੱਥੇ ਸਾਰਾ ਕੁਝ ਇਮੀਗ੍ਰੇਸ਼ਨ ਨੂੰ ਕੱਟ ਲੱਗਾ ਤਾਂ ਹੀ ਇੰਨੀ ਇਹਦੀ ਹੋਈ ਆ ਬੱਲੇ ਬੱਲੇ ਆਪਣੇ ਕਰਨੀ ਸਾਹਿਬ ਦੀ ਹੈਨਾ
0: ਬਿਲਕੁਲ
2: ਤੁਸੀਂ ਹੁਣ ਨੋਟ ਕੀਤਾ ਭੈਣ ਜੀ
0: ਹਾਂਜੀ ਮੈਂ ਕਿਹਾ ਹੁਣ ਤਾਂ ਇਟਲੀ ਗਏ ਹੋਏ ਵੈਕੇਸ਼ਨ ਤੇ
2: ਹਾਂਜੀ ਭੈਣ ਜੀ ਉਹ ਵਪਾਰ ਵੀ ਲਿਆ ਰਹੇ ਆ ਬਿਜ਼ਨਸ ਵੀ ਲਿਆ ਰਹੇ ਕਿਉਂਕਿ ਅਮਰੀਕਾ ਦਾ ਹੁਣ ਇਹਨਾਂ ਨੂੰ ਅੱਖਾਂ ਕੱਢ ਰਿਹਾ ਨਾ ਜੀ ਇਹਨਾਂ ਨੂੰ ਚਾਰ ਚੁਫੇਰੇ ਹੱਥ ਪੈਰ ਮਾਰਨਾ ਹੀ ਪੈਣਾ ਹੈ ਨਾ ਜੀ ਕਿਉਂਕਿ ਜੋ ਹਾਲਾਤ ਅਮਰੀਕਾ ਨਾਲ ਚੱਲ ਰਹੇ ਆਪਣੀ 19 ਤਰੀਕ ਨੂੰ 50% ਟੈਰਿਫ ਲੱਗ ਜਾਣੇ ਹੈ ਨਾ ਜੇ 50% ਲੱਗ ਗਿਆ ਤਾਂ ਇੱਥੇ ਅੱਧੇ ਤਾਂ ਬਿਜ਼ਨਸ ਉੱਥੇ ਖੜ ਜਾਣੇ ਆ ਜੀ
0: ਚਲੋ
2: ਹਾਂਜੀ
0: ਹਾਂਜੀ
2: ਇਸ ਕਰਕੇ ਇਹਨਾਂ ਨੂੰ ਹੁਣ ਚਾਰ ਚੁਫੇਰੇ ਹੱਥ ਪੈਰ ਮਾਰਨਾ ਹੀ ਪੈਣਾ ਨਾ ਜੀ ਤੇ ਫਰੋਡ ਤਾਂ ਫਰੋਡ ਹੀ ਆ ਜੀ ਹੁਣ ਇਹ ਗੌਰਮੈਂਟ ਨੇ ਇਹਨਾਂ ਦੇ ਦੇਖਿਓ ਜੀ ਹਾਲਾਤ ਕੀ ਕਰਨੇ ਚੜਾਉਣੇ ਉਹਨੇ ਆਕੇ ਸਾਰੇ ਜਿਹੜੇ ਫਰੋਡ ਕਰਦੇ ਸਿਸਟਮ ਦੇ ਨਾਲ
0: ਜੀ ਬਿਲਕੁਲ ਥੈਂਕ ਯੂ ਭਾਜੀ
2: ਥੈਂਕ ਯੂ ਭਾਜੀ
0: ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਲਓ ਜੀ ਇਹ ਤੁਹਾਨੂੰ ਸਮਾਚਾਰ ਦਿੱਤਾ ਇੱਕ ਤਾਂ ਹੈ ਨਾ ਜਿਹੜੇ ਰਿਪੋਰਟ ਕੀਤੇ ਗਏ 3323 ਤੇ ਬਾਕੀ ਜਿਵੇਂ ਆਪਾਂ ਕਹਿੰਦੇ ਹਾਂ 7700 ਦੇ ਕਰੀਬ 7669 7669 ਇਹਨਾਂ ਨੂੰ ਜਿਹੜਾ ਹੈਗਾ ਕਾਰਵਾਈ ਇਹਨਾਂ 'ਤੇ ਕੀਤੀ ਜਾ ਰਹੀ ਹੈ ਅਤੇ ਜੇ ਨਾ ਹੁਣ ਆਪਾਂ ਗੱਲ ਕਰੀਏ ਜਿਵੇਂ ਹੁਣ ਓਨਟੈਰੀਓ ਹੈ ਕਹਿੰਦੇ ਆ ਵੀ ਓਨਟੈਰੀਓ ਪੀਲ ਦੁਆਰਾ ਜਿਹੜੀਆਂ ਆਪਣੀਆਂ ਵਾਟਰ ਸਰਵਿਸਿਜ਼ ਹੈ ਨਾ ਉਹਦੇ ਪ੍ਰਬੰਧ ਨੂੰ ਦੁਬਾਰਾ ਰੀਓਰਗਨਾਈਜ਼ ਕਰਨ ਲੱਗਿਆ ਮੇ ਬੀ ਕਿਸੇ ਹੋਰ ਕੰਪਨੀ ਨੂੰ ਜਿਹੜਾ ਦਿੱਤਾ ਜਾਊਗਾ ਇਹ ਸਾਰਾ ਜਿਹੜੀ ਸਾਰੀ ਸਰਵਿਸ ਹੈ ਪਾਣੀ ਦੀ ਸੋ ਇਹਦੇ ਬਾਰੇ ਇਹ ਵੀ ਸੋਚਿਆ ਜਾ ਰਿਹਾ ਇਹ ਕਹਿੰਦੇ ਆ ਵੀ ਜਿਹੜੀ ਨਵੀਂ ਕਾਰਪੋਰੇਸ਼ਨ ਹੋਊਗੀ ਨਾ 2029 ਤੱਕ ਬ੍ਰੈਂਪਟਨ ਮਿਸੀਸਾਗਾ ਅਤੇ ਕੈਲੇਡਨ ਦੇ ਲਈ ਪਾਣੀ ਅਤੇ ਜਿਹੜਾ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਉਹ ਜਿਹੜੀਆਂ ਸਾਰੀਆਂ ਸਰਵਿਸਿਜ਼ ਹੈ ਆਪਣੇ ਹੱਥ ਵਿੱਚ ਲੈਣ ਦੀ ਤਿਆਰੀ ਹੈ ਜਿਹੜੀ ਉਹ ਕਰ ਰਹੀ ਹੈ ਕਿਸੇ ਨਵੀਂ ਕਾਰਪੋਰੇਸ਼ਨ ਨੂੰ ਜਿਹੜਾ ਇਹ ਕੰਮ ਸੌਂਪਿਆ ਜਾਊਗਾ ਸੋ ਜਿਹੜੇ ਆਲੋਚਕ ਹੈਗੇ ਆ ਕ੍ਰਿਟਿਕਸ ਆ ਉਹ ਵਿੱਚ ਵਿੱਚ ਇਹ ਵੀ ਕਹਿ ਰਹੇ ਆ ਕਿ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਜਾਵੇ ਸ਼ਾਇਦ ਫਿਰ ਕਈ ਵਾਰੀ ਮਹਿੰਗਾਈ ਵੀ ਜ਼ਿਆਦਾ ਹੋ ਜਾਂਦੀ ਹੈ ਨਾ ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਾਰਾ ਸਿਸਟਮ ਕਰਨਾ ਹੁੰਦਾ ਅਤੇ ਸਰਵਿਸਿਜ਼ ਕਈ ਵਾਰ ਮਹਿੰਗੀਆਂ ਵੀ ਹੋ ਜਾਂਦੀਆਂ ਪਰ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਇਹ ਬਿਲਕੁਲ ਲੇਟੈਸਟ ਜਿਹੜੀ ਹੈ ਅਪਡੇਟ ਹੈ ਕਿ ਓਨਟੈਰੀਓ ਪੀਲ ਦੁਆਰਾ ਆਪਣੇ ਜਿਹੜੇ ਵਾਟਰ ਸਰਵਿਸਿਜ਼ ਹੈ ਉਹਦਾ ਉਹਦੀ ਜਿਹੜੀ ਦੇਖਭਾਲ ਹੈ ਉਹਦੀ ਔਰਗਨਾਈਜੇਸ਼ਨ ਹੈ ਉਹਨੂੰ ਰੀਔਰਗਨਾਈਜ਼ ਕਰਨ ਲੱਗਿਆ ਕਿਸੇ ਹੋਰ ਦੇ ਹੱਥ ਦੇ ਵਿੱਚ ਇਹ ਸਾਰਾ ਸਿਸਟਮ ਚਲਾ ਜਾਣਾ ਪਰ 2029 ਤੱਕ ਹੋਊਗਾ ਜਿਹੜੀ ਵੀ ਕਾਰਪੋਰੇਸ਼ਨ ਦੇ ਕੋਲ ਜਾਊਗਾ ਪਰ ਲੋਕਾਂ ਨੂੰ ਇਹ ਡਰ ਹੈ ਵੀ ਇਹ ਨਿੱਜੀਕਰਨ ਦਾ ਦਰਵਾਜ਼ਾ ਖੁੱਲ੍ਹ ਰਿਹਾ ਔਰ ਜਿਹੜੇ ਲੋਕ ਹੈ ਕਈ ਅਸਹਿਮਤ ਹੈ ਇਸ ਚੀਜ਼ ਦੇ ਨਾਲ ਵੀ ਨਹੀਂ ਇੱਦਾਂ ਹੋਣਾ ਚਾਹੀਦਾ ਹੈ ਨਾ ਕਿਉਂਕਿ ਹੁਣ ਤਾਂ ਸਰਕਾਰ ਦੇ ਕੋਲ ਹੈ ਪਰ ਜੇ ਪ੍ਰਾਈਵੇਟਾਈਜੇਸ਼ਨ ਹੋ ਜਾਂਦੀ ਹੈ ਫਿਰ ਕਈ ਵਾਰ ਸਾਰਾ ਕੁਛ ਮਹਿੰਗਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਕੁਛ ਕਰਨਾ ਹੁੰਦਾ ਜੇ ਆਪਾਂ ਦੇਖਦੇ ਹਾਂ ਨਾ ਜਿਹੜਾ ਵੇਸਟ ਲੈ ਕੇ ਜਾਂਦੇ ਗਾਰਬੇਜ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵੀ ਜਿਹੜੀ ਕੰਪਨੀ ਹੈ ਉਹ ਚੇਂਜ ਹੋਈ ਹੈ ਨਾ ਹੁਣੀ ਲੇਟੈਸਟ ਹੀ ਹੈ ਉਹ ਵੀ ਉਹ ਹੋਰ ਕੋਈ ਕੰਪਨੀ ਹੈ ਪਹਿਲਾਂ ਹੋਰ ਸੀਗੀ ਹੁਣ ਕਿਸੇ ਹੋਰ ਦੇ ਕੋਲ ਉਹ ਸਾਰਾ ਸਿਸਟਮ ਉਹਨਾਂ ਦੇ ਹੱਥ 'ਚ ਚਲਾ ਗਿਆ ਸੋ ਇੱਦਾਂ ਜਿਹੜੀਆਂ ਸਰਕਾਰਾਂ ਨਾ ਉਹ ਚੇਂਜ ਵੀ ਕਰਦੇ ਰਹਿੰਦੇ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਨੂੰ ਇੰਨਾ ਕੋਈ ਫਾਇਦਾ ਨਹੀਂ ਹੋ ਰਿਹਾ ਅਤੇ ਅਸੀਂ ਦੂਸਰੇ ਹੱਥਾਂ ਦੇ ਵਿੱਚ ਇਹ ਸਾਰਾ ਕੁਝ ਸੌਂਪ ਦਈਏ ਤਾਂ ਕਿ ਸਾਨੂੰ ਕੋਈ ਜ਼ਿਆਦਾ ਨੁਕਸਾਨ ਨਾ ਝੱਲਣਾ ਪਵੇ ਹੈ ਨਾ ਫਿਰ ਉਹਨਾਂ ਨੇ ਆਪਣੇ ਆਪ ਰੇਟ ਵਧਾ ਦੇਣੇ ਹੁੰਦੇ ਆ ਜਿਵੇਂ ਹੁਣ ਪਿੱਛੇ ਜਾ ਦੇਖੋ ਕਿੰਨੇ ਚਾਹੇ ਆਪਾਂ ਜਿਹੜੇ ਆਪਣਾ ਟੈਕਸ ਹੈ ਉਹਦੀ ਸਮੇਂ ਸਮੇਂ 'ਤੇ ਵਧੀ ਜਾ ਰਿਹਾ ਇਹ ਜਿਹੜਾ ਸਟੋਮ ਟੈਕਸ ਹੈ ਉਹ ਦੇਖ ਲਓ ਨਵੇਂ ਹੀ ਸਾਡੇ 'ਤੇ ਲਗਾ ਦਿੱਤਾ ਗਿਆ ਹੈ ਨਾ ਜਿਹੜੇ ਛੱਤਾਂ ਤੋਂ ਕਹਿੰਦੇ ਪਾਣੀ ਆਉਂਦਾ ਜਿਹੜਾ ਰੂਫ ਤੋਂ ਵਾਟਰ ਜਿਹੜਾ ਜਾਂਦਾ ਥੱਲੇ ਹੈ ਸੋ ਸਟੋਮ ਵਾਟਰ ਉਹਨੂੰ ਕਹਿੰਦੇ ਆ ਉਹ ਵੀ ਨਾਲ ਵਿੱਚ ਐਡ ਕਰ ਦਿੱਤਾ ਸੋ ਨਵੀਆਂ ਜਿਹੜੀਆਂ ਚੀਜ਼ਾਂ ਇਹ ਸਰਕਾਰਾਂ ਜਦ ਉਹਨਾਂ ਨੂੰ ਲੱਗਦਾ ਵੀ ਸਾਨੂੰ ਕੋਈ ਇੰਨੀ ਇਨਕਮ ਨਹੀਂ ਹੋ ਰਹੀ ਅਤੇ ਫਿਰ ਉਹ ਆਪਣੇ ਹੱਥਾਂ 'ਚੋਂ ਛੱਡ ਕੇ ਦੂਜੇ ਦੇ ਹੱਥਾਂ 'ਚ ਸੌਂਪ ਦਿੰਦੇ ਆ ਸੋ ਲਓ ਜੀ ਦੇਖਦੇ ਹਾਂ 2029 ਦੀ ਗੱਲ ਹੈ ਇਹ ਚਲੋ ਹਾਲ ਤਾਂ 2026 ਚੱਲ ਰਿਹਾ 27-28 ਫਿਰ 29 ਦੇ ਵਿੱਚ ਮੇ ਵੀ ਇੱਦਾਂ ਹੋ ਸਕਦਾ ਅਤੇ ਲਓ ਜੀ ਹੁਣ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰ ਰਹੇ ਹਾਂ ਅਤੇ ਇੱਕ ਜੇ ਹੋਰ ਨਿਊਜ਼ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਥੋੜ੍ਹੀ ਦੇਰ ਤੱਕ। ਪਹਿਲਾਂ ਆਪਾਂ ਹੁਣ ਸਰਾਂਸ਼ ਨੂੰ ਲੈ ਲਈਏ। ਸਰਾਂਸ਼ ਸਾਡੇ ਨਾਲ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਅਤੇ ਬਹੁਤ ਵਧੀਆ ਤੁਹਾਡੇ ਲਈ ਜਿਹੜੇ ਲੋਨ ਦਾ ਪ੍ਰਬੰਧ ਕਰਦੇ ਆ ਤਾਂ ਕਿ ਤੁਸੀਂ ਨਾ ਐਜੂਕੇਸ਼ਨ ਲੈ ਸਕੋ, ਕੋਈ ਵੀ ਕੋਰਸਿਸ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਸਕੋ, ਕਿਉਂਕਿ ਜਿਹੜਾ ਇਹ ਲੋਨ ਹੈ ਤੁਹਾਨੂੰ ਹੁਣ ਬੜੇ ਵਧੀਆ ਮਿਲ ਰਿਹਾ, ਬਹੁਤ ਜ਼ਿਆਦਾ ਮਾਤਰਾ 'ਚ ਮਿਲ ਰਿਹਾ। ਅਤੇ ਸਰਾਂਸ਼ ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ। ਤੇ ਦਓ ਥੋੜੀ ਜਿਹੀ ਜਾਣਕਾਰੀ, ਕੌਣ ਕੌਣ ਐਲੀਜੀਬਲ ਹੈ ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਗਵਰਨਮੈਂਟ ਲੋਨ ਦੇ ਰਹੀ ਹੈ?
3: ਹਾਂਜੀ, ਇਸਮੇ ਜਿਨਕਾ ਸਟੇਟਸ PR ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ। ਪ੍ਰੋਟੈਕਟਿਡ ਪਰਸਨ ਮੀਨਸ ਉਨਕਾ ਰਿਫਿਊਜੀ ਕਾ ਜੋ ਕੇਸ ਹੈ ਵੋ ਅਪਰੂਵ ਹੋ ਗਿਆ ਹੈ, ਔਰ ਬਾਕੀ ਓਨਟਾਰੀਓ ਮੇ ਕਹੀਂ ਵੀ ਰਹਤੇ ਹੈ, ਔਰ ਚਾਹੇ ਵੋ ਊਬਰ ਚਲਾ ਰਹੇ ਹੈ, ਹਾਊਸ ਵਾਈਫ ਹੈ, ਚਾਹੇ ਸੈਲਫ ਇੰਪਲੋਇਡ ਹੈ, ਚਾਹੇ ਇੰਪਲੋਇਡ ਹੈ ਕਹੀਂ ਪੇ, ਸਭ ਐਲੀਜੀਬਲ ਹੈ। ਆਸਾਨ ਸੇ ਕੋਰਸਿਸ ਕਰਤੇ ਹੈ ਲੋਕ ਹਮਾਰੇ, ਕਿਤਨੇ ਹੀ ਕਲਾਇੰਟਸ ਹਮ 8 ਸਾਲ ਸੇ ਲੋਗੋ ਕੋ ਸਰਵ ਕਰ ਰਹੇ ਹੈਂ, ਆਜ ਹਮਨੇ ਕਾਮ ਸ਼ੁਰੂ ਨਹੀਂ ਕਰਾ, ਬਹੁਤ ਟਾਈਮ ਹੋ ਗਿਆ, ਬਹੁਤ ਜ਼ਿਆਦਾ ਲੋਗੋ ਕੋ ਹਮ ਹੈਲਪ ਕਰ ਚੁਕੇ ਹੈਂ। ਤੋ 50 ਸੇ ਲੇਕੇ $170,000 ਤੱਕ ਲੋਨ ਹਾਸਿਲ ਕਰੇ, ਬਿਨਾ ਕ੍ਰੈਡਿਟ ਚੈੱਕ ਕੇ 0% ਪੇ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਠੀਕ ਹੈ। ਅੱਛਾ, ਜੇ ਹੁਣ ਫੈਮਿਲੀ ਆਫ 4 ਹੈ ਹੈ ਨਾ, ਉਹਨਾਂ ਦਾ ਕਿੰਨਾ ਕੁ ਲੋਨ ਦੇ ਲਈ ਉਹ ਐਲੀਜੀਬਲ ਹੋ ਜਾਣਗੇ?
3: ਹਾਂਜੀ, ਸੋ ਇਸਮੇ ਫੈਮਿਲੀ ਆਫ 4 ਮੇ ਅਪ ਟੂ $160,000 ਉਨਕੋ ਆਤਾ ਹੈ। ਅਗਰ ਫੈਮਿਲੀ ਆਫ 5 ਹੈ ਤੋ ਯੇ $170,000 to $180,000 ਤੱਕ ਵੀ ਚਲਾ ਜਾਤਾ ਹੈ। ਓਕੇ, $160,000 ਆਇਆ ਫੈਮਿਲੀ ਆਫ 4 ਕੋ, ਹਸਬੈਂਡ ਵਾਈਫ ਦੋਨੋ ਪੜ ਰਹੇ ਹੈ, 2 ਸਾਲ ਕਾ ਕੋਰਸ ਕਰ ਰਹੇ ਹੈ ਜੋ ਕਿ ਫੁਲੀ ਆਨਲਾਈਨ ਹੈ, ਸਿਰਫ ਉਨਕੋ ਬੇਸਿਕ ਇੰਗਲਿਸ਼ ਆਤੀ ਹੈ, ਘਰ ਬੈਠ ਕੇ ਫੋਨ ਪੇ ਜਾਂ ਲੈਪਟੋਪ ਪੇ ਕਲਾਸਿਸ ਲਗਾ ਰਹੇ ਹੈ, ਆਸਾਨ ਸੀ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਕੁਛ ਐਸੇ ਕੋਰਸ ਹੈ ਜਿਨਮੇ ਟੀਚਰ ਹੀ ਨਹੀਂ ਹੈ, ਔਰ ਆਸਾਨ ਹੈ। ਓਕੇ, ਅਬ $160,000 ਤੋਂ ਆ ਗਿਆ ਇਨਕੋ ਬਿਨਾ ਕ੍ਰੈਡਿਟ ਚੈੱਕ ਕੇ। ਅਗਰ ਇਨਕੇ ਬੱਚੇ ਛੋਟੇ ਹੈ 11 ਸਾਲ ਸੇ, ਤੋ ਕਾਲਜ ਕੀ ਜੋ ਫੀਸ ਹੈ ਵੋ ਅਗਰ 3 ਬੱਚੇ ਤੋਂ ਪੂਰੀ ਕਵਰ ਹੋ ਜਾਤੀ ਹੈ, 2 ਬੱਚੇ ਤੋਂ ਆਧੇ ਸੇ ਜ਼ਿਆਦਾ ਕਵਰ ਹੋ ਜਾਤੀ ਹੈ, ਗਵਰਨਮੈਂਟ ਹੀ ਪੇ ਕਰ ਦੇਤੀ ਕਾਲਜ ਕੀ ਫੀਸ। ਤੋ ਆਪਕੋ 1.5 ਲੱਖ ਆਇਆ, ਆਪਣੇ 1.5 ਲੱਖ ਹੀ ਵਾਪਿਸ ਕਰਨਾ ਹੈ, ਤੋ ਮਿਸ ਨਾ ਕਰੇ, ਲੋਨ ਹਾਸਿਲ ਕਰਨੇ ਬਿਨਾ ਕ੍ਰੈਡਿਟ ਚੈੱਕ ਕੇ, 0% ਪੇ ਕਹੀਂ ਨਹੀਂ ਮਿਲੇਗਾ ਆਪਕੋ, ਗਾਰੰਟੀ ਹੈ ਇਸ ਚੀਜ਼ ਕੀ।
0: ਅੱਛਾ, ਬਿਲਕੁਲ, ਦੇਖੋ ਕ੍ਰੈਡਿਟ ਚੈੱਕ ਨਹੀਂ ਕਹਿੰਦੇ ਬਿਲਕੁਲ ਵੀ ਹੋਣਾ ਹੈਗਾ, ਤੇ ਜਿਹੜਾ ਇੰਟਰਸਟ ਰੇਟ ਹੈ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਨਾ, 0% ਦੱਸ ਦਿੱਤਾ। ਸੋ ਤੁਸੀਂ ਨਾ ਨੰਬਰ ਨੋਟ ਕਰ ਲਓ ਪਹਿਲਾਂ, ਤੇ ਤੁਸੀਂ ਸਰਾਂਸ਼ ਨੂੰ ਕਾਲ ਕਰਕੇ ਜਿਹੜੀ ਵੀ ਤੁਹਾਡੇ ਮਾਇੰਡ ਦੇ ਵਿੱਚ ਇਨਕੁਆਇਰੀ ਹੈ ਵੀ ਆਹ ਮੈਨੂੰ ਇਹਦਾ ਆਨਸਰ ਮਿਲਣਾ ਚਾਹੀਦਾ ਹੈ ਨਾ, ਸੋ ਤੁਸੀਂ ਜ਼ਰੂਰ ਅਪੁਆਇੰਟਮੈਂਟ ਬਣਾਓ, ਆਫਿਸ ਦੇ ਵਿੱਚ ਜਾਓ ਅਤੇ ਗੱਲਬਾਤ ਕਰੋ। ਨੰਬਰ ਮੈਂ ਦੇ ਦਿੰਦੀ ਹਾਂ ਇੱਕ ਵਾਰ, 437-264-3751 4372643175 'ਤੇ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਰਾਂਸ਼, ਕੋਰਸਿਸ ਕਿਹੜੇ ਕਿਹੜੇ ਹੈਗੇ ਆ, ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਜਦੋਂ ਉਹਨਾਂ ਨੇ ਸਾਰਾ ਕੁਛ ਅਪਲਾਈ ਕਰਨਾ? ਜੀ
3: ਹਾਂਜੀ, ਨਾ ਤੋ ਕੋਈ ਇੰਪਲੋਇਮੈਂਟ ਕਾ ਡਾਕੂਮੈਂਟ ਲਗਤਾ ਹੈ, ਨਾ ਕੋਈ ਪਰਸਨਲ ਗਾਰੰਟੀ ਹੈ, ਪੜੋਸੀ ਕੀ ਗਾਰੰਟੀ ਲਗਤੀ ਹੈ। ਤੋ ਮਤਲਬ ਆਪਕਾ ਮੈਰਿਜ ਸਰਟੀਫਿਕੇਟ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਔਰ ਜਿਤਨੇ ਬੱਚੇ ਜ਼ਿਆਦਾ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਉਤਨੀ ਫੰਡਿੰਗ ਬੜ ਜਾਤੀ ਹੈ, ਇਨਕਰੀਜ਼ ਹੋ ਜਾਤੀ ਹੈ। ਤੋ ਆਪਕੋ ਕਿਸੀ ਪੜੋਸੀ ਕੀ ਹੈਲਪ ਵੀ ਚਾਹੀਦਾ ਹੈ ਕਿ ਪਰਸਨਲ ਗਾਰੰਟੀ ਡਾਲ ਦੋ ਮਾਰੇ ਯਹਾਂ ਪੇ, ਤੋ ਮਤਲਬ ਯਹਾਂ ਪੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੋ, ਰਿਸਟ੍ਰਿਕਸ਼ਨ ਨਹੀਂ ਹੈ ਉਸਕੇ ਉਪਰ ਕਿ ਆਪਣੇ ਐਜੂਕੇਸ਼ਨ ਮੇ ਯਹਾਂ ਪੇ ਕਰਨਾ ਹੈ। ਗਵਰਨਮੈਂਟ ਆਪਕੋ ਪੈਸੇ ਦੇ ਹੀ ਲਿਵਿੰਗ ਐਕਸਪੈਂਸਿਸ ਕੇ ਲੀ ਰਹੀ ਹੈ, ਔਰ ਇਸਮੇ ਲਾਈਕ ਆਪਕਾ ਆਪਣਾ ਪਹਿਲਾ ਕੁਸ਼ਚਨ ਕਿਆ ਥਾ,
0: ਕੋਰਸਿਸ ਕੌਣ ਕੌਣ ਸੇ ਹੈ ਔਰ ਇਸਮੇ?
3: ਹਾਂਜੀ
0: ਜੀ ਜੀ,
3: ਡਾਕੂਮੈਂਟਸ ਹੋ ਗਏ ਹਮਾਰੇ। ਹਾਂਜੀ, ਕੋਰਸਿਸ ਇਸਮੇ ਮੰਨ ਕੇ ਚੱਲੇ ਜੋ ਕਲਾਇੰਟ ਲਾਈਕ ਕਰਤੇ ਹੈ, ਵੋ ਹੈ ਬਿਜ਼ਨਸ ਮੈਨੇਜਮੈਂਟ ਹੋ ਗਿਆ 2 ਸਾਲ ਕਾ ਹੈ, ਹਾਸਪਿਟੈਲਿਟੀ ਕਾ ਹੈ, ਅਕਾਊਂਟਿੰਗ ਕਾ ਹੈ, ਜੋ ਮੋਸਟ ਪਾਪੂਲਰ ਹੈ ਵੋ ਮੈਨੇਜਮੈਂਟ ਕਾ ਕੋਰਸ ਹੈ ਬਿਜ਼ਨਸ ਕਾ, 2 ਸਾਲ ਕਾ ਹੈ, 4 ਕਿਸ਼ਤੋਂ ਮੇ ਆਪਕੇ ਖਾਤੇ ਮੇ ਡਾਇਰੈਕਟ ਪੈਸੇ ਆਤੇ ਹੈ, 50 ਸੇ $170,000 ਤੱਕ, ਔਰ ਆਪ ਫੰਡਿੰਗ ਹਾਸਿਲ ਕਰਤੇ, ਸਾਥ ਮੇ ਸਕਿੱਲ ਵੀ ਹਾਸਿਲ ਕਰਤੇ, ਆਸਾਨ ਸੇ ਫੁਲੀ ਆਨਲਾਈਨ ਕੋਰਸਿਸ ਮੋਡਿਸ਼ਨ, ਸਿਰਫ ਆਸਾਨ ਸੀ ਅਸਾਈਨਮੈਂਟਸ। ਤੋ ਕਾਲ ਕਰੇ, 2 ਸੇ 3 ਘੰਟੇ ਆਪਣੇ ਕਲਾਸ ਲਗਾਣੀ, ਦੈਟਸ ਇਟ, ਔਰ ਕੁਛ ਨਹੀਂ ਹੈ। ਨੰਬਰ ਆਪ ਹਮਾਰੇ ਫਿਸ ਦੇ ਸਕਤੇ ਹੈਂ, ਅਸੈਸਮੈਂਟ ਫੋਨ ਪੇ ਹੀ ਕਰਾ ਲੇ ਫ੍ਰੀ ਮੇ।
0: ਠੀਕ ਹੈ। ਅੱਛਾ, ਇਸਮੇ ਥੋੜਾ ਸਾ ਇਹ ਵੀ ਬਤਾ ਦੇ ਕਿ ਜੋ ਮਨੀ ਇਨਕੋ ਆਏਗੀ, ਇਹ ਜੋ ਲੋਨ ਦੇ ਰਹੀ ਗਵਰਨਮੈਂਟ, ਪਹਿਲੇ ਆਪਕੇ ਪਾਸ ਆਏਗਾ ਕਿ ਇਨਕੇ ਅਕਾਊਂਟ ਮੇ ਸਿੱਧਾ ਚਲਾ ਜਾਏਗਾ ਜੋ ਅਪਲਾਈ ਕਰੇਂਗੇ?
3: ਜੋ ਅਪਲਾਈ ਕਰਤੇ ਹੈ ਉਨਕੇ ਅਕਾਊਂਟ ਮੇ 30 ਸੇ 90 ਡੇਜ਼ ਮੇ ਪਹਿਲੀ ਕਿਸ਼ਤ ਆ ਜਾਤੀ ਹੈ, ਦੂਸਰੀ ਕਿਸ਼ਤ ਉਸਕੇ 5 ਮਹੀਨੇ ਬਾਅਦ ਆ ਜਾਤੀ ਹੈ। ਮੇਰੇ ਪਾਸ ਕੁਛ ਨਹੀਂ ਆ ਰਿਹਾ ਯਹਾਂ ਪੇ, ਸਾਰਾ ਸਾਫ ਕੰਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਕੋਈ ਵੀ ਚਾਬੀ ਕੁੰਡੀ ਮਿੱਠੀ ਬਾਤੇ ਨਹੀਂ ਹੈ। ਔਰ ਇਸਮੇ ਲਾਈਕ ਅਗਰ ਆਪ ਰੀਫਾਈਨੈਂਸਿੰਗ ਕਰਾਤੇ ਹੈ ਤੋ ਪਹਿਲੇ ਤੋ ਘਰੋਂ ਮੇ ਇਕਵਿਟੀ ਨਹੀਂ ਹੈ, ਅਗਰ ਹੈ ਤੋ ਨਕਲੀ ਕਾਗਜ਼ ਲਗੇਂਗੇ ਸਾਰੇ, ਫਿਰ ਆਪ ਮੋਟੀ ਹੈਪਟੀ ਕਮਿਸ਼ਨ ਲੇਂਗੇ बट हमारी ये आदत तो है जब हमें कुछ छील के मिलता है ना तब हमें लगता है मजा आ गया, यही सही है। जब हमें कुछ आसानी से मिलता है हमें तभी शक होता है। तो इसलिए पीछे ना रहिए, फंडिंग हासिल करें, स्किल हासिल करें, कॉल करें, ऑफिस आए।
0: आपकी फीस कितनी है?
3: हाँ जी, हमारी फीस काम होने के बाद है $199 है। हम एयर से ही ठा करके फीस बताते, ये नहीं कि ऑफिस आए मीठी बातें करके फिर बताएंगे, ना ना ना। $199 काम होने के बाद, जैसे सैटरडे को मुझे 6 बजे ट्राई करे, मुझे पता ही नहीं तो कौन है।
0: आपकी आवाज कट रही है, नंबर मैं बता देती हूँ, नंबर तुसी नोट कर लो जी, यूनिक ग्लोबल एडवाइजरी इंक दा। जेकर तुसी सरांश नागपाल दे नाल गलबात करोगे थानू पूरी जानकारी देंगे। जाओ ऑफिस दे विच बैठो, अद्धा पौना घंटा लगाओ, ते नाल जेहड़े डॉक्यूमेंट्स हैगे आ ओह तुसी एक बार पहला जदों कॉल करनी है एक बार मेक श्योर कर लो केड़े केड़े डॉक्यूमेंट्स तुसी लैके जाने नाल। ते नंबर तुसी नोट कर लो जी 437-264-3175 437-264-3175 ते तुसी गलबात करो 437-264-3175 437-264-3175 ते गलबात हो सकती है। सरांश थैंक यू।
3: थैंक यू
0: जी, बहुत बहुत धन्यवाद। तो लो जी आप हम नरदेव सिद्धू जी नाल भी गलबात करिए थोड़ी जी और मॉर्गेज संबंधी लेंदे हैं जानकारी। जी नरदेव जी स्वागत थोड़ा।
4: धन्यवाद जसविंदर जी, तुहानू ते गुणतात रेडियो सुन वाले सारे भरतावां नूं गुड मॉर्निंग जी।
0: जी गुड मॉर्निंग सर। ते
4: आपां गलबात करांगे जी मॉर्गेज रीफाइनेंस दे बारे। जसविंदर जी, रीफाइनेंस आपां कई तरह करके कर सकते होंगे है। फॉर एग्जाम्पल तुहाडे कोले हाई ਇੰਟਰਸਟ ਕਰਜੇ ਚੱਕੇ ਹੋਏ ਹੈਗੇ, ਕ੍ਰੈਡਿਟ ਕਾਰਡਾਂ ਦੇ ਕਰਜੇ ਆ ਜਾਂ ਸੈਕਿੰਡ ਮੋਰਗੇਜ ਚੱਕੀ ਹੈ ਜਿਹਦਾ ਤੁਸੀਂ ਹਾਈ ਇੰਟਰਸਟ ਰੇਟ ਪੇ ਕਰ ਰਹੇ ਹੈਗੇ ਹੋ, ਉਹਨਾਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ, ਭਾਵ ਕਿ ਮੋਰਗੇਜ ਪਾਇਆ ਜਾ ਸਕਦਾ ਹੈ। ਉਹਦੇ ਨਾਲ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਸੋ ਕਾਫੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਂਦੀ ਹੈਗੀ ਹੈ, ਤੇ ਨਾਲ ਦੀ ਨਾਲ ਉਹਦੇ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਬੈਟਰ ਹੋ ਜਾਂਦਾ, ਪਲੱਸ ਤੁਹਾਡੀ ਜਿਹੜੀ ਐਮਰਟਾਈਜੇਸ਼ਨ ਆ ਉਹ ਵੀ 30 ਸਾਲ ਦੀ ਕੀਤੀ ਜਾ ਸਕਦੀ ਹੈਗੀ ਹੈ। ਸੋ ਅਲਟੀਮੇਟਲੀ ਤੁਹਾਡਾ ਜਿਹੜਾ ਕੈਸ਼ ਫਲੋ ਬੈਟਰ ਹੁੰਦਾ, ਤੁਹਾਡੇ ਪੈਸੇ ਸੇਵ ਹੁੰਦੇ ਹੈਗੇ ਆ। ਤੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣੇ ਹੈਗੇ ਆ, ਇਹ ਵੀ ਤੁਸੀਂ ਆਪਣੇ ਘਰ ਤੋਂ ਪੈਸੇ ਵੀ ਮੋਰਗੇਜ ਰੀਫਾਈਨਾਂਸ ਦੇ ਟਾਈਮ ਤੇ ਕੱਢ ਸਕਦੇ ਹੈਗੇ ਹੋ, ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਉਹ ਵੀ ਕੀਤਾ ਜਾ ਸਕਦਾ ਹੈਗਾ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ ਹੈਗੇ, ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਉਣਾ ਹੈਗਾ ਜਾਂ ਕਿਸੇ ਦਾ ਨਾਮ ਕੱਢਣਾ ਹੈਗਾ, ਇਹ ਵੀ ਉਸ ਟਾਈਮ ਤੇ ਕੀਤਾ ਜਾ ਸਕਦਾ ਹੈਗਾ। ਜਨਰਲੀ ਇਹਦਾ ਜਿਹੜਾ ਰੀਫਾਈਨਾਂਸ ਦਾ ਬੈਸਟ ਟਾਈਮ ਹੁੰਦਾ ਜੀ ਉਹ ਹੁੰਦਾ ਹੈਗਾ ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਕਿਉਂਕਿ ਉਸ ਟਾਈਮ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਬਟ ਜਿਹੜੇ ਰੀਫਾਈਨਾਂਸ ਹੈ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ, ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ ਤੇ ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਮੋਰਗੇਜ ਪਾ ਸਕਦੇ ਹਾਂ। ਇਹ ਜਿਹੜੀਆਂ ਆਈਟਮਸ ਆਪਾਂ ਡਿਸਕਸ ਕੀਤੀਆਂ ਉਹਨਾਂ ਨੂੰ ਅਚੀਵ ਕੀਤਾ ਜਾ ਸਕਦਾ ਹੈਗਾ। ਤੁਸੀਂ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੈਗੇ, ਬਈ ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਤੁਹਾਡੇ ਸਵਾਲ ਹੈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 647-294-5503।
0: ਇੰਡੀਆ ਨੂੰ ਜਾਣ ਵਾਸਤੇ ਟਿਕਟਾਂ ਨਾ ਇਹਨਾਂ ਕੋਲ ਹੋਰ ਆ ਗਈਆਂ, ਪਹਿਲਾਂ ਤਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਸੋਲਡ ਹੋ ਗਈਆਂ, ਹੁਣ ਤੁਸੀਂ ਬਸ ਪਹਿਲਾਂ ਤਾਂ ਨੰਬਰ ਨੋਟ ਕਰ ਲਓ ਜੇ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ, ਅਤੇ ਅਕਤੂਬਰ ਮੰਥ 'ਚ ਦੀਵਾਲੀ ਸਮੇਂ ਜੇਕਰ ਤੁਸੀਂ ਜਾਣਾ ਹੈ, ਵਨ ਵੇ ਟੋਰੋਂਟੋ ਟੂ ਡੈਲੀ ਇੱਕ ਸਟੋਪ ਦੇ ਨਾਲ ਦੋ ਬੈਗ 1095 ਦੀ ਟਿਕਟ ਤੁਹਾਨੂੰ ਮਿਲਣੀ ਹੈ। ਅਤੇ ਜੇ ਅਕਤੂਬਰ ਸਟਾਰਟਿੰਗ ਦੇ ਵਿੱਚ ਜਾਣਾ ਇਹ ਹੈਗੀ ਹੈ ਟੋਰੋਂਟੋ ਟੂ ਅੰਮ੍ਰਿਤਸਰ ਕਤਰ ਏਅਰਵੇਜ਼ ਹੈ, ਇੱਕ ਸਟੋਪ ਦੋ ਬੈਗ ਦੇ ਨਾਲ 1295 ਦੀ। ਨੰਬਰ ਨੋਟ ਕਰੋ ਤੁਸੀਂ ਪਹਿਲਾਂ ਦੀਪਾਂਸ਼ ਦਾ, ਦੁਆਬਾ ਟਰੈਵਲਸ ਨੂੰ ਤੁਸੀਂ ਕਰੋ ਕੰਟੈਕਟ 905-673-1400-905-673-1400। ਅਤੇ ਜੇਕਰ ਤੁਸੀਂ ਅਕਤੂਬਰ ਮਿਡ ਤੋਂ ਬਾਅਦ ਜਾਣਾ, ਨਵੰਬਰ ਦਸੰਬਰ 'ਚ ਵਾਪਸ ਆਉਣਾ ਟੋਰੋਂਟੋ ਟੂ ਡੈਲੀ 1740 ਦੀ ਟਿਕਟ, ਇੱਕ ਸਟੋਪ ਦੋ ਬੈਗ ਦੇ ਨਾਲ, ਠੀਕ ਹੈ। ਅਤੇ ਇਸ ਤੋਂ ਇਲਾਵਾ ਜੇ ਅਕਤੂਬਰ 'ਚ ਜਾ ਕੇ ਕਹਿੰਦੇ ਅਕਤੂਬਰ 'ਚ ਹੀ ਵਾਪਸ ਆਉਣਾ, ਸੋ ਕਈ ਵਾਰ ਹੁੰਦਾ ਨਾ ਮੈਂ ਥੋੜ੍ਹੀ ਦੇਰ ਹੀ ਰਹਿਣਾ, ਸੋ ਜ਼ਿਆਦਾ ਇੱਧਰ ਤੁਹਾਡੇ ਕੋਲ ਕੰਮ ਜਿਹੜਾ ਹੈਗਾ ਉਹ ਤੁਸੀਂ ਉਹਨੂੰ ਆਪਣੇ ਨੂੰ ਛੱਡਣਾ ਨਹੀਂ ਚਾਹੁੰਦੇ ਜ਼ਿਆਦਾ ਦੇਰ ਤੱਕ, ਅਤੇ ਫਿਰ ਤੁਸੀਂ ਅਕਤੂਬਰ 'ਚ ਜਾ ਕੇ ਅਕਤੂਬਰ 'ਚ ਵਾਪਸ ਆਉਣਾ ਹੈਗਾ, ਅਤੇ ਦੀਵਾਲੀ ਤੋਂ ਪਹਿਲਾਂ ਰਿਟਰਨ ਹੈ, ਠੀਕ ਹੈ ਨਾ, 3 ਹਫ਼ਤੇ ਲਈ ਆਪਾਂ ਕਹਿ ਸਕਦੇ ਹਾਂ। ਸੋ ਇਹ 1140 ਦੀ ਰਿਟਰਨ ਟਿਕਟ ਹੈ, ਤੁਸੀਂ ਟੋਰੋਂਟੋ ਟੂ ਡੈਲੀ, ਅਤੇ ਤੁਸੀਂ 1140 ਦੇ ਵਿੱਚ ਲੌਂਗ ਲੇ ਓਵਰ ਹੈ, ਇਹ ਅਕਤੂਬਰ ਜਾ ਕੇ ਅਕਤੂਬਰ 'ਚ ਹੀ ਵਾਪਸੀ ਹੈ। ਸੋ ਵੈਰੀ ਵੈਰੀ ਫਿਊ ਸੀਟਸ ਹੈ। ਅੱਛਾ, ਟੋਰੋਂਟੋ ਟੂ ਡੈਲੀ ਵਨ ਵੇ, ਆਹ ਲਓ ਇੱਕ ਹੋਰ ਆ ਗਈ ਬੜੀ ਵਧੀਆ, ਟੋਰੋਂਟੋ ਟੂ ਡੈਲੀ ਵਨ ਵੇ, ਪਤਾ ਕਿੰਨੇ ਦੀ ਟਿਕਟ ਹੈ, 995 ਦੀ, 995, 3 ਡਿਜਿਟ ਦੇ ਵਿੱਚ ਤੁਹਾਨੂੰ ਟਿਕਟ ਮਿਲ ਰਹੀ ਹੈ, ਵੈਰੀ ਫਿਊ ਸੀਟਸ ਹੈ। ਕਹਿੰਦੇ ਬਸ ਫਟਾਫਟ ਕਾਲ ਕਰ ਲਓ ਜੇ ਤੁਹਾਡਾ ਇਰਾਦਾ ਹੈਗਾ ਕਿ ਅਕਤੂਬਰ ਸਟਾਰਟਿੰਗ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ। 905-673-1400, 905-673-1400। ਇਹ ਕਹਿੰਦੇ ਇਹਦੀਆਂ ਬੜੀਆਂ ਘੱਟ ਸੀਟਾਂ ਹੈਗੀਆਂ ਬਸ, ਅਤੇ ਤੁਸੀਂ ਜਿਹਨੇ ਕਾਲ ਕਰ ਲਈ ਹੈ ਨਾ, ਬਸ ਫਿਰ ਉਹਨੂੰ ਟਿਕਟ ਮਿਲ ਜਾਣੀ, ਜਿਹਨੇ ਨਹੀਂ ਕੀਤੀ, ਜਿਹੜੇ ਕਈ ਵਾਰ ਕਹਿੰਦੇ ਆ ਵੀ ਅਸੀਂ ਥੋੜ੍ਹੀ ਦੇਰ ਬਾਅਦ ਕਰਾਂਗੇ, ਫਿਰ ਉਹ ਰਹਿ ਜਾਣਗੇ। ਸੋ ਟੋਰੋਂਟੋ ਟੂ ਡੈਲੀ ਵਨ ਵੇ ਹੈ ਇਹ, 995 ਦੀ ਟਿਕਟ ਮਿਲਣੀ ਹੈ, ਇੱਕ ਸਟੋਪ 2 ਬੈਗ ਦੇ ਨਾਲ, ਅਕਤੂਬਰ ਸ਼ੁਰੂ ਦੇ ਵਿੱਚ ਜਾਣਾ, ਫਸਟ ਵੀਕ ਆਫ ਅਕਤੂਬਰ ਦੇ ਵਿੱਚ ਤੁਸੀਂ ਜਾਣਾ, ਦੁਆਬਾ ਟਰੈਵਲਸ ਐਂਡ ਟੂਰਸ, 905-673-1400, 905-673-1400।

0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ ਸੀਵੀਓਆਰ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-5557 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 ਜੀ ਬਿਲਕੁਲ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਮੇਨ ਨਿਊਜ਼ ਵੀ ਸਾਂਝੀਆਂ ਕਰ ਰਹੇ ਹਾਂ ਅੱਛਾ ਇੱਕ ਨਾ ਹੋਰ ਨਿਊਜ਼ ਜੇ ਆਪਾਂ ਪੰਜਾਬ ਤੋਂ ਸ਼ੇਅਰ ਕਰੀਏ ਤੁਹਾਡੇ ਨਾਲ ਚਲੋ ਇਹ ਵਧੀਆ ਹੀ ਹੈ ਕਿਉਂਕਿ ਜੇ ਨਾ ਗੁਰਮੀਤ ਰਾਮ ਰਹੀਮ ਬਾਬੇ ਦੀ ਗੱਲ ਕਰੋ ਹੈ ਬਾਬਾ ਤਾਂ ਚੱਲ ਕਾਹਦਾ ਉਹ ਵੈਸੇ ਹੀ ਚੱਲ ਕਹਿ ਦਿੰਦੇ ਆ ਉਹਨੂੰ ਲੋਕ ਬਟ ਉਹ ਦੇਖੋ ਕਿੰਨੀ ਵਾਰ ਪੈਰੋਲ 'ਤੇ ਬਾਹਰ ਆ ਚੁੱਕਾ 8-9 ਵਾਰ ਆ ਚੁੱਕਾ ਹੈ ਨਾ ਪਰ ਜਿਹੜੇ ਬੰਦੀ ਸਿੰਘ ਅੰਦਰ ਬੰਦ ਹੈ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਉਹਨਾਂ ਨੂੰ ਉਹਨਾਂ ਵਾਸਤੇ ਕੋਈ ਪੈਰੋਲ ਕੋਈ ਕੁਛ ਨਹੀਂ ਹੈ ਬਟ ਹੁਣ ਭਗਵੰਤ ਮਾਨ CM ਆਫ ਪੰਜਾਬ ਨੇ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਹੈ ਨਾ ਉਹਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ ਔਰ ਭਗਵੰਤ ਮਾਨ ਨੇ ਨਾ ਪੰਜਾਬ ਦੇ ਗਵਰਨਰ ਨੂੰ ਇੱਕ ਲੈਟਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦਾ ਜਿਹੜਾ ਫਿਕਰ ਕੀਤਾ ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਾਸਾਜ਼ ਹੈ ਠੀਕ ਨਹੀਂ ਹੈਗੇ ਕਿਉਂਕਿ 80-82 ਸਾਲ ਦੇ ਆ ਅਤੇ ਬਜ਼ੁਰਗ ਹੋਣ ਕਰਕੇ ਇੱਕ ਪੁੱਤਰ ਦਾ ਵਿਛੋੜਾ ਹੈ ਨਾ ਕਹਿੰਦੇ ਕਿ ਜਦੋਂ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਬੰਦ ਹੋਇਆ ਉਦੋਂ ਕਹਿੰਦੇ ਉਹਦੀ ਉਮਰ 21 ਸਾਲ ਦੀ ਸੀਗੀ ਅਤੇ 31 ਸਾਲ ਜੇਲ੍ਹ ਦੇ ਵਿੱਚ ਹੋ ਗਏ ਅਤੇ 31 ਸਾਲਾਂ ਦੇ ਵਿੱਚ ਵੈਸੇ ਆਪਣੇ ਪੇਰੈਂਟਸ ਨਾਲ ਉਹਨਾਂ ਦੀ ਮੁਲਾਕਾਤ ਵੀ ਨਹੀਂ ਹੋਈ ਬੜੀ ਹੈਰਾਨੀ ਦੀ ਗੱਲ ਹੈ 52 ਸਾਲ ਇਸ ਸਮੇਂ ਕਹਿੰਦੇ ਭਾਈ ਜਗਤਾਰ ਸਿੰਘ ਹਵਾਰਾ ਦੀ ਉਮਰ ਹੈ 52 ਈਅਰਸ ਓਲਡ ਹੋ ਗਏ ਆ ਅਤੇ ਮਾਤਾ ਜਿਹੜੇ ਆ ਉਹਨਾਂ ਦੇ ਕਾਫੀ ਕਹਿੰਦੇ ਬਿਮਾਰ ਚੱਲ ਰਹੇ ਆ ਔਰ ਸਾਰੇ ਜਿਹੜੇ ਆ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਪੈਰੋਲ ਮਿਲ ਜਾਵੇ ਸੋ ਹੁਣ ਮਿਸਟਰ ਭਗਵੰਤ ਮਾਨ ਉਹਨਾਂ ਨੇ ਜਿਹੜੇ ਗਵਰਨਰ ਆ ਪੰਜਾਬ ਦੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਅਤੇ ਕਿਹਾ ਵੀ ਜਿਹੜਾ ਜਗਤਾਰ ਸਿੰਘ ਹਵਾਰਾ ਉਹਨੂੰ 10 ਦਿਨ ਦੀ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਬਿਰਧ ਮਾਤਾ ਜੀ ਨੂੰ ਮਿਲ ਸਕੇ ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਹੈ ਸਹੀ ਨਹੀਂ ਹੈਗੀ ਠੀਕ ਨਹੀਂ ਹੈਗੇ ਉਹ ਅਤੇ ਕਦੇ ਵੀ ਜਿਹੜਾ ਉਹਨਾਂ ਨੂੰ ਕੁਛ ਵੀ ਹੋ ਸਕਦਾ ਹੈ ਨਾ ਅਤੇ ਪੁੱਤਰ ਦਾ ਵਿਛੋੜਾ ਤਾਂ ਦੇਖੋ ਵੀ ਕਿੰਨਾ ਮਾੜਾ ਔਰ ਇੰਨੇ ਲੰਬੇ ਸਮੇਂ ਤੋਂ ਨਾ ਉਹਨਾਂ ਨੇ ਉਹਨਾਂ ਨੂੰ ਦੇਖਿਆ ਨਾ ਗੱਲਬਾਤ ਕੀਤੀ ਹੈ ਅਤੇ ਸਾਰੇ ਬੜੀ SGPC ਵੀ ਉਹਨਾਂ ਨੇ ਸ਼ਲਾਘਾ ਕੀਤੀ ਹੈ ਵੀ ਚਲੋ ਜੇ ਪੈਰੋਲ 10 ਦਿਨ ਦੀ ਮਿਲ ਜਾਵੇ ਵਧੀਆ ਹੋਰ ਵੀ ਕਹਿੰਦੇ ਬਹੁਤ ਪਿੰਡਾਂ ਦੀਆਂ ਪੰਚਾਇਤਾਂ ਹੈਗੀਆਂ ਕਿਉਂਕਿ ਮੋਰਿੰਡਾ ਚਮਕੌਰ ਸਾਹਿਬ ਦੇ ਕੋਲ ਪੈਂਦਾ ਹਵਾਰਾ ਜਿਹੜਾ ਪਿੰਡ ਹੈ ਨਾ ਸੋ ਕਹਿੰਦੇ ਚਮਕੌਰ ਸਾਹਿਬ ਦੀਆਂ ਅਤੇ ਮੋਰਿੰਡਾ ਤੋਂ ਲੈ ਕੇ ਹੋਰ ਵੀ ਕਈ ਪਿੰਡ ਜਿਹੜੇ ਹੈਗੇ ਆ ਉਹਨਾਂ ਦੀਆਂ ਪੰਚਾਇਤਾਂ ਨੇ ਕੋਸ਼ਿਸ਼ ਕੀਤੀ ਹੈ ਅਰਜ਼ੀ ਦਿੱਤੀ ਹੈ ਸਮੂਹਿਕ ਰੂਪ ਦੇ ਵਿੱਚ ਕਿ ਜ਼ਰੂਰ ਜੀ ਜਿਹੜਾ ਹੈਗਾ ਇਹਨਾਂ ਨੂੰ ਪੈਰੋਲ 'ਤੇ ਬਾਹਰ ਲਿਆਂਦਾ ਜਾਵੇ ਤਾਂ ਕਿ ਉਹ ਆਪਣੀ ਮਾਤਾ ਨੂੰ ਮਿਲ ਸਕਣ ਹੈ ਨਾ ਸੋ ਚਲੋ ਇਹ ਗੱਲ ਦੀ ਜਿਹੜੀ ਸ਼ਲਾਘਾ ਜਿਹੜੀ ਉਹ ਕੀਤੀ ਜਾ ਰਹੀ ਹੈ ਮਿਸਟਰ ਭਗਵੰਤ ਮਾਨ ਦੀ, ਪਰ ਕਈ ਕਹਿੰਦੇ ਆ ਵੀ ਹਾਂ ਹੁਣ 2027 ਦੇ ਵਿੱਚ ਇਲੈਕਸ਼ਨਸ ਹੈ ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ, ਤੇ ਬਾਕੀ SGPC ਨੇ ਵੀ ਚਲੋ ਬੜੀ ਕੋਸ਼ਿਸ਼ ਕੀਤੀ ਹੈ, ਪਰ ਕਈ ਜਦੋਂ ਤਾਂ ਗੌਰਮੈਂਟ ਦੇ ਵਿੱਚ ਉਹਨਾਂ ਕੋਲ ਪਾਵਰ ਹੁੰਦੀ ਹੈ, ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੈ, ਉਦੋਂ ਨਹੀਂ ਕੋਸ਼ਿਸ਼ ਕੀਤੀ ਜਾਂਦੀ, ਜਿਵੇਂ ਹੁਣ ਅਕਾਲੀ ਦਲ ਪਹਿਲਾਂ ਸੀਗੇ ਹੀ, ਉਦੋਂ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ, ਹੁਣ ਜਦੋਂ ਦੂਜੇ ਦੀ ਸਰਕਾਰ ਬਣੀ ਹੁੰਦੀ ਹੈ ਫਿਰ ਅੱਗੇ ਹੋ ਕੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ, ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ, ਹੈ ਨਾ। ਚਲੋ ਹੁਣ ਇਹ ਕੀਤਾ ਤੇ ਹੋਪ ਹੈ ਕਿ ਮਿਲ ਜੂਗੀ ਉਹਨਾਂ ਨੂੰ ਪੈਰੋਲ, ਤੇ ਦੇਖਦੇ ਹਾਂ ਜੀ। ਤੇ ਲਓ ਜੀ ਸਾਡੇ ਨਾਲ ਪ੍ਰੇਮ ਭਾਅ ਜੀ ਜੁੜੇ ਆ, ਇਹਨਾਂ ਦੀ ਗੱਲਬਾਤ ਆਪਾਂ ਥੋੜੀ ਜਿਹੀ ਸੁਣੀਏ, ਕਿਉਂਕਿ ਇਲੈਕਸ਼ਨ ਅਕਤੂਬਰ 'ਚ ਆ ਰਹੇ ਆ ਤੇ ਇਹ ਇਲੈਕਸ਼ਨ ਕੰਟੈਸਟ ਕਰ ਰਹੇ ਆ। ਭਾਅ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਜੀ, ਸਤਿ ਸ਼੍ਰੀ ਅਕਾਲ,
1: ਜਿੱਦਾਂ
0: ਦੋ
1: ਤੁਸੀਂ ਗੱਲ
0: ਸੁਨੇਹਾ।
1: ਕੀਤੀ ਹੈ ਜੀ ਪਹਿਲਾਂ ਤਾਂ, ਹਾਂਜੀ ਪਹਿਲਾਂ ਤਾਂ ਮਿਸਟਰ ਭਗਵੰਤ ਮਾਨ ਸਾਡਾ ਬਣ ਗਿਆ ਜੀ।
0: ਹਾਂਜੀ,
1: ਤੇ ਦੇਖੋ ਜੇ ਐਡੇ ਵੱਡੇ ਕ੍ਰਿਮੀਨਲ ਜਿਹੜਾ ਹੁਣ ਇਸ ਵੇਲੇ ਪ੍ਰੈਜੈਂਟਲੀ ਹੈਗਾ ਆ, ਜਿਹਨੂੰ ਬਾਬਾ ਰਾਮ ਰਹੀਮ ਕਹਿੰਦੇ ਆ, ਤੇ ਜੇ ਉਹਨੂੰ ਪੈਰੋਲ ਮਿਲ ਸਕਦੀ ਆ ਇੱਕ ਵਾਰੀ ਨੀ, ਪਤਾ ਨੀ ਕਿੰਨੀ ਵਾਰੀ ਮਿਲ ਗਈ, ਹੁਣ ਤਾਂ ਅਣਗਿਣਤ ਟਾਈਮ ਹੀ ਹੋ ਗਏ, ਹਨਾ। ਤੇ ਫਿਰ ਆਪਣੇ ਮਿਸਟਰ ਹਵਾਰਾ ਨੂੰ ਕਿਉਂ ਨੀ ਪੈਰੋਲ ਮੈਸੇਜ, ਇਹ ਵੀ ਇੱਕ ਸਵਾਲ ਆ। ਤੇ ਬਿਮਾਰ ਹੈਗੇ ਆ, ਮੇਰੇ ਹਿਸਾਬ ਨਾਲ ਇਹ ਬਹੁਤ ਵੱਡਾ ਸਲਾਘਾ ਜੋ ਕਦਮ ਆ ਮਿਸਟਰ ਭਗਵੰਤ ਮਾਨ ਦਾ, ਤੇ ਜਿਹੜੇ ਜਿਹੜੇ ਕੰਮ ਕੀਤੇ ਗਏ, ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਦੀ ਵੀ ਇਹਦੇ ਬਾਰੇ ਗੱਲ ਨੀ ਕੀਤੀ, ਔਰ ਉਹੀ ਹੈ ਜੀ ਮੇਰੇ ਹਿਸਾਬ ਨਾਲ ਲੀਡਰ ਉਹੀ ਹੈ ਜਿਹੜਾ ਗੱਲਬਾਤ ਕਰੇ, ਹਨਾ, ਤੇ ਲੋਕਾਂ ਦੇ ਦੁੱਖ ਦਰਦ ਸੁਣੇ, ਉਹੀ ਲੀਡਰ ਆ। ਹਾਂਜੀ, ਤੇ ਜਿੱਦਾਂ ਮੈਨੂੰ ਤੁਸੀਂ ਦੱਸਿਆ ਕਿ ਇੱਥੇ ਦੀ ਬ੍ਰੈਮਟਨ ਦੀ ਜਿਹੜੀ ਇਤਿਹਾਸ ਹੈ ਉਹ ਵੀ ਕਾਫੀ ਭਗ ਚੁੱਕੀ ਹੈ ਸਾਨੂੰ ਅੰਦਰ ਹੀ। ਦੇਖੋ ਜਿਹੜੀ ਹੁਣ ਦੀ ਸਰਕਾਰ ਆ, ਉਹਨਾਂ ਦੇ ਜਿਹੜੇ ਨੁਮਾਇੰਦੇ ਹੁਣ ਦੁਬਾਰਾ ਫਿਰ ਚੋਣ ਦੇ ਮੈਦਾਨ ਦੇ ਵਿੱਚ ਆਏ ਆ, ਪਰ ਉਹ ਲੋਕਾਂ ਦੇ ਨਾਲ ਕੋਈ ਉਹਨਾਂ ਦੀ ਮੀਟਿੰਗ ਨਹੀਂ ਹੋ ਰਹੀ, ਲੋਕਾਂ ਦੇ ਡੋਰ ਟੂ ਡੋਰ ਨਹੀਂ ਜਾ ਰਹੇ। ਕਚਹਿਰੀ ਹੋਈ ਨਾ ਕਿ ਠੀਕ ਹੈ ਜੀ ਅਸੀਂ ਕੀਤੀ ਜਾਣਾ, ਤੇ ਬਾਕੀ ਫਿਰ ਆਪਾਂ ਡੈਮੋਕ੍ਰੇਸੀ ਦਾ ਸਹਾਰਾ ਲੈ ਕੇ ਤੇ ਇੱਥੇ ਡਿਕਟੇਟਰਸ਼ਿਪ ਫਿਰ ਕਰਾਂਗੇ, ਹੈ ਨਾ।
0: ਜੀ ਜੀ,
1: ਇਸ ਵਾਰ ਭੈਣ ਜੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨਾ ਇਹ ਬਹੁਤ ਵਿਲੱਖਣ ਹੋਣ ਜਾ ਰਹੀਆਂ,
0: ਤੁਸੀਂ
1: ਉਹਦਾ ਕਾਰਨ ਇਹੀ ਆ
0: ਆਪਣਾ
1: ਕਿ
0: ਵਾਰਡ ਦੱਸੋ ਭਾਜੀ, ਥੋੜਾ ਪਤਾ ਲੱਗੇ ਕਈ ਵਾਰ, ਕਿਉਂਕਿ ਨਵੇਂ ਲਿਸਨਰ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ। ਜੀ
1: ਜੀ ਹਾਂਜੀ, ਮੇਰਾ ਵਾਰਡ ਨੰਬਰ 2 and 6, ਮੈਂ ਰੀਜਨਲ ਕੌਂਸਲਰ ਲਈ ਆ ਰਿਹਾ ਪ੍ਰੇਮਪਾਲ ਗਿੱਲ। ਇਹ ਜ਼ਰੂਰੀ ਹੈ ਜੀ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੀ ਕਿ ਇਸ ਵਾਰ ਪਹਿਲੀ ਗੱਲ ਤਾਂ ਵੋਟਾਂ ਪਾਉਣ ਜ਼ਰੂਰ ਨਿਕਲੋ ਜੀ, 22% ਵੋਟਾਂ ਪਈਆਂ ਸੀਗੀਆਂ ਪਿਛਲੀ ਵਾਰ, ਉਹਦੇ ਨਾਲ ਗੱਲ ਨਹੀਂ ਬਣਨੀ ਜੀ, ਕਿਉਂਕਿ ਉਹ ਹੀ ਫਿਰ ਦੁਬਾਰਾ ਸਰਕਾਰਾਂ ਮੁੜ ਮੁੜ ਕੇ ਰਿਪੀਟ ਹੁੰਦੀਆਂ, ਕਿਉਂਕਿ ਵੋਟਾਂ ਪਾਉਂਦੇ ਨੀ ਆਪਾਂ, ਫਿਰ ਆਖ ਵੀ ਆਪਾਂ ਕਿੱਦਾਂ ਲਈਏ, ਹਨਾ।
0: ਜੀ,
1: ਬਸ ਇਹੀ ਕਹਿੰਦੇ ਆ ਜੀ ਕਿ ਬੇਨਤੀ ਆ ਸਾਰੇ ਜਾਣੇ ਵੋਟਾਂ ਪਾਓ, ਅਸੀਂ ਖਰੇ ਉਤਰਾਂਗੇ ਚੰਗੀ ਤਰ੍ਹਾਂ, ਇਸ ਕਰਕੇ ਆਏ ਹਾਂ, ਸੇਵਾ ਕਰਨ ਲਈ ਆਏ ਹਾਂ ਜੀ, ਤੁਹਾਡੇ ਸੇਵਕ ਬਣ ਕੇ ਆਏ ਹਾਂ, ਸੇਵਕ ਹੀ ਬਣੇ ਰਵਾਂਗੇ ਜਦੋਂ ਤੱਕ ਆਪਾਂ ਰਾਜਨੀਤੀ ਵਿੱਚ,
0: ਕਿਉਂਕਿ
1: ਇਹ ਜਿਹੜਾ ਕੰਮ ਆ ਜਿਹੜਾ ਲੀਡਰਾਂ ਨੇ ਕੰਮ ਸ਼ੁਰੂ ਕੀਤਾ ਆ, ਬਸ ਠੀਕ ਹੈ ਜੀ ਵੋਟਾਂ ਲੈ ਲਓ, ਬਾਅਦ ਵਿੱਚ ਕਿਸੇ ਨੂੰ ਪੁੱਛਣਾ ਨੀ, ਇਹ ਕੰਮ ਨੀ ਹੋਊਗਾ ਜੀ, ਇਹ ਰੀਤ ਨੂੰ ਬਿਲਕੁਲ ਤੋੜਿਆ ਜਾਊਗਾ, ਇਹ ਮੇਰਾ ਵਾਅਦਾ ਰਿਹਾ ਜੀ।
0: ਠੀਕ ਹੈ, ਇੱਕ ਵਾਰ ਆਪਣਾ ਨੰਬਰ ਦੇ ਦਿਓ ਕਿਸੇ ਨੇ ਤੁਹਾਨੂੰ ਕੋਈ ਕਾਲ ਕਰਨੀ ਹੋਵੇ, ਕੋਈ ਗੱਲਬਾਤ ਕਰਨੀ ਹੋਵੇ। ਜੀ,
1: 647-606-5931। ਭੈਣ ਜੀ ਮੈਨੂੰ ਵਲੰਟੀਅਰ ਦੀ ਬਹੁਤ ਜ਼ਰੂਰਤ ਹੈਗੀ ਆ।
0: ਠੀਕ ਹੈ,
1: ਬੇਨਤੀ ਹੈ ਜੀ ਕਿ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਹੈ, ਕੋਈ ਬੱਚਾ ਜਿਹਨਾਂ ਨੂੰ ਆਵਰ ਚਾਹੀਦੇ ਆ, ਪਲੀਜ਼ ਮੇਰੇ ਨਾਲ ਕੰਟੈਕਟ ਕਰ ਲੈਣ ਜੀ, 647-606-5931, 647-606-5931।
0: ਜੀ, ਥੈਂਕ ਯੂ।
1: 7-6-4-9-3-1। ਧੰਨਵਾਦ ਭੈਣ ਜੀ।
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਮੈਂ ਦੇਖ ਰਹੀ ਸੀ ਗੁਰਮੀਤ ਰਾਮ ਰਹੀਮ ਨੂੰ 15 ਵਾਰ, 2017 ਤੋਂ ਹੁਣ ਤੱਕ 15 ਵਾਰ ਉਹ ਬਾਹਰ ਆ ਚੁੱਕਿਆ ਪੈਰੋਲ ਤੇ, ਤੇ ਮਿਲਦੀ ਵੀ ਐ ਨਾ ਮਹੀਨੇ ਮਹੀਨੇ ਦੀ, ਆਰਾਮ ਨਾਲ ਠਾਠ ਬਾਠ ਨਾਲ ਘੁੰਮ ਫਿਰ ਕੇ ਖਾ ਪੀ ਕੇ ਹੈ, ਮਹੀਨੇ ਬਾਅਦ ਫਿਰ ਆਪਣਾ ਆਰਾਮ ਨਾਲ ਚਲੇ ਜਾਂਦਾ, ਥੋੜ੍ਹੀ ਦੇਰ ਬਾਅਦ ਫਿਰ ਬਾਹਰ ਆ ਜਾਂਦਾ। ਸੋ ਦੇਖੋ ਉਹ ਤੇ ਇਲਜ਼ਾਮ ਵੀ ਕਿੰਨੇ ਬੁਰੇ ਲੱਗੇ ਹੋਏ ਆ, ਜਿਹੜੀਆਂ ਉਹਦੀਆਂ ਡਿਸਾਈਪਲਸ ਸੀਗੀਆਂ, ਜਿਹੜੀਆਂ ਸ਼ਿਸ਼ਿਆ ਜਿਹਨੂੰ ਕਹਿ ਦਿੰਦੇ ਆ, ਹੈ ਨਾ। ਸੋ ਉਹਨਾਂ ਦੇ ਨਾਲ ਉਹਨੇ ਰੇਪ ਕੀਤਾ, ਤੇ ਹੋਰ ਵੀ ਬੜੇ ਡਿਫਰੈਂਟ ਜਿਹੜੇ ਕੇਸਿਸ ਉਹਦੇ ਚੱਲ ਰਹੇ ਆ, ਮਰਡਰ ਦਾ, ਕੌਨਸਪੀਰੇਸੀ ਦਾ, ਪਰ ਫਿਰ ਵੀ ਸੁਨਾਰੀਆ ਜੇਲ੍ਹ ਦੇ ਵਿੱਚ, ਰੋਹਤਕ ਦੇ ਵਿੱਚ ਬੰਦ ਹੈ, ਪਰ 15 ਵਾਰ ਉਹ ਦੇਖ ਲਓ ਫਰਲੋ ਤੇ, ਫਰਲੋ ਕਹਿ ਦਿੰਦੇ ਆ ਨਾ, ਪੈਰੋਲ ਤੇ ਬਾਹਰ ਆ ਚੁੱਕਿਆ। ਤੇ ਜਿਹੜੇ ਫਿਰ ਚਲੋ ਜੇ ਕਿਸੇ ਨੇ ਗਲਤੀ ਕੀਤੀ ਹੈ ਕੁਛ, ਜਿਹੜੇ ਬੰਦੀ ਸਿੰਘ ਹੈ ਨਾ ਉਹ ਬੰਦ ਹੈ ਅੰਦਰ, ਪਰ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਪਵੇ ਉਹਨਾਂ ਦੇ ਘਰਦਿਆਂ ਨੂੰ ਮਿਲਣਾ, ਕੋਈ ਹੋਰ ਰੀਜ਼ਨ ਹੋ ਸਕਦਾ ਹੈ ਨਾ, ਪਰ ਉਹਨਾਂ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ। ਬਾਕੀ ਤਾਂ ਚਲੋ ਜਿਹੜੇ ਕੇਸ ਚੱਲ ਰਹੇ ਆ ਜਾਂ ਜੋ ਵੀ ਹੈ ਨਾ, ਉਹ ਸਰਕਾਰਾਂ ਨੂੰ ਪਤਾ, ਪਰ ਉਹਨਾਂ ਦੇ ਬਾਹਰ ਆਉਣ ਤੇ ਕਹਿੰਦੇ ਆ ਵੀ ਜਿਹੜਾ ਸਾਰਾ ਲੋਕਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋ ਜਾਊਗਾ, ਤੇ ਪਤਾ ਨਹੀਂ ਕੀ ਹੋ ਜਾਣਾ ਉਹਨਾਂ ਦੇ ਬਾਹਰ ਆਉਣ ਦੇ ਨਾਲ, ਇੰਨਾ ਉਹਨਾਂ ਤੋਂ ਡਰਦੇ ਆ। ਹੈਂ, ਸੋ ਬਿਲਕੁਲ ਜੀ, ਚਲੋ ਦੇਖਦੇ ਆ ਹੁਣ ਕੀ ਹੁੰਦਾ। ਅੱਛਾ, ਇੱਕ ਜਿਹੜੀ ਹੋਰ ਨਿਊਜ਼ ਆ ਉਹ ਵੀ ਮੈਂ ਸਾਂਝੀ ਕਰਾਂ ਤੁਹਾਡੇ ਨਾਲ। ਇਹ ਵੀ ਆਪਣਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਆਉਂਦਾ, SGPC ਵੱਲੋਂ ਉਹ ਪ੍ਰਸਾਰਿਤ ਕੀਤਾ ਜਾਂਦਾ ਹੈ ਨਾ, ਵਰਲਡ ਵਾਈਡ ਜਾਂਦਾ, ਪਰ ਇੰਡੀਆ ਦੇ ਵਿੱਚ ਇੱਕ ਚੈਨਲ ਹੈ GTC, ਉਹ ਵੀ ਜਿਹੜਾ ਹੈਗਾ ਉਸ ਚੀਜ਼ ਨੂੰ ਪ੍ਰਸਾਰਿਤ ਕਰਦੇ ਆ, ਤੇ ਵਰਲਡ ਵਾਈਡ ਹੋਰ ਦੇਸ਼ਾਂ ਦੇ ਵਿੱਚ ਵੀ ਬੜੇ ਚੈਨਲ ਆ ਜਿਹੜੇ ਕਿ ਉਹਨੂੰ ਲਾਈਵ ਕੀਰਤਨ ਨੂੰ ਪ੍ਰਸਾਰਿਤ ਕਰਦੇ ਆ। ਪਰ ਹੁਣ ਕਿਉਂਕਿ ਉੱਥੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਬੜੀ ਜੈਲਸੀ, ਰੰਜਿਸ਼ ਕਿਸੇ ਨਾ ਕਿਸੇ ਗੱਲਬਾਤ ਤੇ ਹੁੰਦੀ ਹੈ, ਤੇ ਕਹਿੰਦੇ ਆ ਵੀ ਇਹ ਕਿਸੇ ਕੋਈ ਪੋਲੀਟੀਕਲ ਲੀਡਰ ਹੈਗਾ ਜਿਨ੍ਹਾਂ ਦਾ ਉਹ ਚੈਨਲ ਹੈ, ਤੇ SGPC ਵੱਲੋਂ ਫਿਰ, ਕਿਉਂਕਿ ਆਪਾਂ ਨੂੰ ਪਤਾ ਹੀ ਆ ਅਕਾਲੀ ਦਲ ਜਿਹੜਾ ਜੁੜਿਆ ਹੋਇਆ SGPC ਦੇ ਨਾਲ, SGPC ਦੇ ਵਿੱਚ ਜਿਹੜੇ ਵੀ ਹੁੰਦੇ ਆ ਉਹ ਚਾਹੇ ਜਥੇਦਾਰ ਜਿਹੜਾ ਹੈ ਕਿਸੇ ਨੂੰ ਲਗਾਉਣਾ ਹੋਵੇ ਹਟਾਉਣਾ ਹੋਵੇ ਉਹ ਸਾਰਾ ਉਹਨਾਂ ਦੇ ਹੱਥ 'ਚ ਹੈ ਨਾ, ਜਿਵੇਂ ਕਹਿੰਦੇ ਲਿਫਾਫੇ 'ਚੋਂ ਨਿਕਲਦੇ ਆ ਜਿਹੜੇ ਵੀ ਜਥੇਦਾਰ ਹੁੰਦੇ ਆ। ਪਰ ਜੇ ਇਹ ਗੁਰਬਾਣੀ ਹੈ ਹੈ ਨਾ, ਗੁਰਬਾਣੀ ਕਿਸੇ ਵੀ ਚੈਨਲ 'ਤੇ ਆਉਂਦੀ ਹੈ, ਹੁਣ ਉਹ ਤਾਂ ਉਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਹੈ ਵੀ ਹਾਂ ਇਹ ਕਿਸੇ ਪੋਲੀਟੀਕਲ ਲੀਡਰ ਦਾ ਚੈਨਲ ਹੈ ਅਤੇ ਇਹ ਨਹੀਂ ਦੇ ਸਕਦੇ, ਸਿਰਫ PTC ਵਾਲੇ ਹੀ ਉਸ ਲਾਈਵ ਗੁਰਬਾਣੀ ਨੂੰ ਪ੍ਰਸਾਰਿਤ ਕਰ ਸਕਦੇ ਆ। ਤੇ ਉਹਨਾਂ ਨੇ ਹੁਣ ਵੀ ਜਿਵੇਂ ਕਿਹਾ ਵੀ ਤੁਸੀਂ ਪ੍ਰਸਾਰਿਤ ਨਾ ਕਰੋ, ਪਰ GTC ਵਾਲੇ ਕਹਿੰਦੇ ਵੀ ਅਸੀਂ ਤਾਂ ਕਰਾਂਗੇ ਹੈ ਨਾ, ਤੇ ਉਹ ਉਹਨਾਂ ਨੇ ਜਿਹੜੀ ਪ੍ਰਸਾਰਣ ਦਾ ਲਾਈਵ ਟੈਲੀਕਾਸਟ ਨੂੰ ਬੰਦ ਉਹਨਾਂ ਨੇ ਨਹੀਂ ਕੀਤਾ। ਪਰ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ, ਜਿਹੜੇ ਵੀ ਆਪਾਂ ਕੋਲ 2-4 ਮਿੰਟ ਆ, ਜੇ ਤੁਹਾਡੀ 1-2 ਕੋਲਾਂ ਆ ਜਾਣ, ਵੀ ਜਿਹੜੀ ਇਹ ਗੁਰਬਾਣੀ ਸ਼੍ਰੀ ਦਰਬਾਰ ਸਾਹਿਬ ਤੋਂ ਆਉਂਦੀ, ਜੇ ਕੋਈ ਚੈਨਲ ਉਹਨੂੰ ਲਾਈਵ ਟੈਲੀਕਾਸਟ ਕਰਦਾ ਤਾਂ ਗਲਤ ਹੈ? ਸਗੋਂ ਮੈਂ ਤਾਂ ਕਹਿੰਦੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕੋਈ ਨਹੀਂ ਤੁਸੀਂ ਕਰੋ, ਕਿ ਇਹ ਕਾਪੀਰਾਈਟ ਦਾ ਕੋਈ ਇਸ਼ੂ ਤੁਹਾਨੂੰ ਲੱਗਦਾ? ਕਿਉਂਕਿ ਬੜੀ ਇਸ ਸੰਬੰਧ ਦੇ ਵਿੱਚ ਆਲੋਚਨਾ ਵੀ ਬੜੀ ਹੋ ਰਹੀ ਹੈ SGPC ਦੀ, ਵੀ ਕਿਉਂ ਰੋਕ ਰਹੇ ਆ, ਤੇ ਕਈ ਕਹਿੰਦੇ ਆ ਕਾਪੀਰਾਈਟ ਦਾ ਸਵਾਲ ਹੈ। ਤੇ ਤੁਹਾਡੇ ਹਿਸਾਬ ਨਾਲ ਕੀ ਹੈ ਵੀ ਇਹਨਾਂ ਨੂੰ ਖੁੱਲ੍ਹਾ ਕਰ ਦੇਣਾ ਚਾਹੀਦਾ ਕੋਈ ਵੀ ਟੈਲੀਕਾਸਟ ਕਰੇ, ਤਾਂ ਕੀ ਹੋ ਗਿਆ ਹੈ ਨਾ, ਗੁਰਬਾਣੀ ਜਿੰਨੇ ਵੱਧ ਤੋਂ ਵੱਧ ਲੋਕ ਸੁਣਨਗੇ ਲਾਈਵ ਟੈਲੀਕਾਸਟ ਕਰਨਗੇ, ਚਾਹੇ ਰੇਡੀਓ 'ਤੇ ਚਾਹੇ TV 'ਤੇ, ਤਾਂ ਚੰਗੀ ਗੱਲ ਹੈ, ਉਹਦੇ 'ਚ ਕੀ ਪ੍ਰੋਬਲਮ ਹੈ? ਜੇ ਤੁਹਾਡਾ ਕੋਈ ਵਿਚਾਰ ਹੈ ਬਿਲਕੁਲ ਦਿਓ ਕਿ ਹਾਂ ਸਿਰਫ SGPC ਜਿਹੜਾ ਲਾਈਵ ਟੈਲੀਕਾਸਟ ਕਰਦੀ ਹੈ ਉਹ PTC ਨਿਊਜ਼ ਹੀ ਕਰੇ, ਹੋਰ ਕੋਈ ਨਹੀਂ ਕਰ ਸਕਦਾ। ਹਾਂਜੀ ਭਾਜੀ, ਕੀ ਹਾਲ ਚਾਲ?
1: ਠੀਕ ਹੈ ਜੀ, ਬਾਕੀ ਸਭ ਨੂੰ ਕਰਨਾ ਚਾਹੀਦਾ, ਆਪਣੇ ਸਿੱਖ ਕੌਮ ਦਾ ਬੇੜਾ ਤੰਗ ਹੋਇਆ, ਆਪਾਂ ਦੱਸ ਹੀ ਨਹੀਂ ਹਟੇਗੀ, ਦੱਸ ਹੀ ਨਹੀਂ ਸਕਦੇ ਹੁਣ
0: ਜੀ,
1: ਰਹਿੰਦਾ ਹੁਣ ਦਾ ਬੇੜਾ ਕਰ ਗਿਆ ਬਾਦਲ, ਉਹਨੇ ਸਿੱਖ ਧਰਮ ਦਾ ਬੇੜਾ ਕਰਕੇ ਜਾਂਦਾ ਤੇ ਨਾਲ ਹੀ ਅਕਾਲੀ ਦਲ ਲੈ ਗਿਆ। ਧੰਨਵਾਦ ਭੈਣ ਜੀ।
0: ਜੀ ਥੈਂਕ ਯੂ। ਹਾਂ ਨਹੀਂ, ਮੈਂ ਤਾਂ ਆਪ ਇਹੀ ਕਹਿੰਦੀ ਹਾਂ, ਜਿਵੇਂ ਹੁਣ ਗੁਰਬਾਣੀ ਹੈ, ਜਿੰਨੇ ਸਗੋਂ ਚੈਨਲ ਜ਼ਿਆਦਾ ਉਹਨੂੰ ਟੈਲੀਕਾਸਟ ਕਰਨਗੇ ਉਨੇ ਲੋਕ ਦੇਖਣਗੇ, ਉਨਾ ਪ੍ਰਸਾਰ ਹੋਊਗਾ ਉਨਾ। ਜਿਵੇਂ ਹੁਣ ਚਲੋ ਦਰਬਾਰ ਸਾਹਿਬ ਦਾ ਤਾਂ ਚਲੋ ਵੀ ਪਤਾ ਹੈ ਸਾਰਿਆਂ ਨੂੰ ਵੀ ਹਾਂਜੀ ਦਰਬਾਰ ਸਾਹਿਬ ਹੈ, ਸਾਰੇ ਦੇਖਣ ਵੀ ਜਾਂਦੇ ਆ, ਈਵਨ ਕਿ ਜਿਹੜੇ ਇਹ ਨਹੀਂ ਹੈ ਵੀ ਆਪਣੀ ਕਮਿਊਨਿਟੀ ਜਿਹੜੇ ਗੋਰੇ ਆ, ਹੋਰ ਕਮਿਊਨਿਟੀ ਦੇ ਲੋਕ ਹੈ ਹੋਰ ਦੇਸ਼ਾਂ ਤੋਂ ਵੀ ਉੱਥੇ ਜਾ ਕੇ ਫੋਰਨਰ ਜਿਹੜੇ ਆ ਦੇਖਦੇ ਆ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਨਾ। ਪਰ ਜੇ ਕੋਈ ਟੈਲੀਕਾਸਟ ਕਰ ਰਿਹਾ ਸਗੋਂ ਗੁੱਡ ਹੀ ਆ, ਉਹ ਕਿਹੜਾ ਕੋਈ ਮੰਗ ਰਿਹਾ SGPC ਤੋਂ ਕੁਛ ਵੀ ਹਾਂਜੀ ਭਾਈ ਅਸੀਂ ਟੈਲੀਕਾਸਟ ਕਰਾਂਗੇ ਸਾਨੂੰ ਪੈਸੇ ਦਿਓ, ਜੇ ਕੋਈ ਕਰ ਰਿਹਾ ਆਪਣੇ ਲੈਵਲ ਤੇ ਤੇ ਕੋਈ ਗੱਲ ਨਹੀਂ, ਚੰਗਾ ਹੀ ਆ। ਪਤਾ ਨਹੀਂ ਕਿਉਂ ਜਿਹੜਾ ਹੈਗਾ ਰੋਕਦੇ ਆ ਵੀ ਨਹੀਂ ਇੱਦਾਂ ਕਰਨਾ ਹੈਗਾ, ਤੇ ਉਹੀ ਆ ਬਾਦਲ ਪਰਿਵਾਰ ਕਹਿ ਦਿੰਦਾ ਤੇ ਬਸ ਉਹ SGPC ਵਾਲੇ ਉਦਾਂ ਹੀ ਲੱਗ ਜਾਂਦੇ ਆ ਹਨਾ। ਮਿਸਟਰ ਧਾਮੀ ਆ ਜਿਹੜੇ ਉਹ ਕਹਿੰਦੇ ਆ ਵੀ ਨਹੀਂ ਕਰ ਨਹੀਂ ਸਕਦੇ, ਇਹ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਖ ਰਹੀ ਸੀ, ਸੋ ਇੱਕ ਕਾਲ ਆਈ ਸੀ ਪਰ ਤੁਹਾਡੀ ਡਰੌਪ ਹੋ ਗਈ ਹੈ। ਅਤੇ ਲਓ ਜੀ ਬਿਲਕੁਲ ਮੈਂ ਤੁਹਾਡੇ ਵਿਚਾਰ ਲੈ ਰਹੀ ਹਾਂ ਵੀ ਹਾਂ ਇਹ ਜਿਹੜਾ ਵੀ ਚੈਨਲ ਇਹਨੂੰ ਟੈਲੀਕਾਸਟ ਕਰਨਾ ਚਾਹੇ ਲਾਈਵ ਗੁਰਬਾਣੀ ਨੂੰ ਤਾਂ ਚੰਗੀ ਗੱਲ ਹੈ, ਕਰਨਾ ਚਾਹੀਦਾ ਹੈ ਕਿ ਨਹੀਂ ਸਿਰਫ ਬਸ PTC ਵਾਲਿਆਂ ਕੋਲ ਹੀ ਇਹ ਅਧਿਕਾਰ ਹੈ ਵੀ ਉਹੀ ਕਰ ਸਕਦੇ ਆ ਰਿਲੇ, ਹੋਰ ਕੋਈ ਨਹੀਂ ਕਰ ਸਕਦਾ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਅਤੇ ਲਓ ਜੀ PL ਪ੍ਰਾਈਮ ਲੁੱਕ ਸਟੂਡੀਓ ਬਹਿ ਜਾ ਕਿਰਾਈ ਪਈ ਹੈ ਚਰਨਜੀਤ ਭੈਣ ਜੀ ਨੇ, ਅਤੇ ਤੁਸੀਂ ਵੀ ਜਾਓ ਜੀ ਇਹਨਾਂ ਦੇ ਕੋਲੋਂ ਸਰਵਿਸਿਜ਼ ਲਓ, ਕਿਉਂਕਿ ਇੱਕ ਤਾਂ ਨਵਾਂ ਨਕੋਰ ਇਹ ਬਿਊਟੀ ਸਲੋਨ ਹੈ ਅਤੇ ਈਟੋਬਿਕੋ ਦੇ ਵਿੱਚ ਹੈਗਾ, ਮੈਨ ਵਿਮੈਨ ਦੋਨਾਂ ਵਾਸਤੇ ਹੀ ਹੈ, ਔਰ ਹੁਣ ਕਿਉਂਕਿ ਨਵਾਂ ਹੋਣ ਕਰਕੇ ਇਹਨਾਂ ਨੇ ਤੁਹਾਡੇ ਲਈ ਥੋੜ੍ਹਾ ਜਿਹਾ ਡਿਸਕਾਊਂਟਡ ਪ੍ਰਾਈਸ ਵੀ ਲਾਏ ਹੋਏ ਆ। ਬਾਕੀ ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦਿਓਗੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਜਿਹੜਾ ਇਹ ਦੇਣਗੇ, ਚਾਹੇ ਤੁਸੀਂ ਥਰੈਡਿੰਗ ਕਰਾਉਣੀ, ਵੈਕਸਿੰਗ ਕਰਾਉਣੀ, ਫੇਸ਼ੀਅਲ ਕਰਾਉਣਾ, ਕੋਈ ਹੇਅਰ ਕਲਰ, ਹੇਅਰ ਕੱਟ, ਕੋਈ ਵਾਲਾਂ ਦੇ ਟ੍ਰੀਟਮੈਂਟ ਬੜੇ ਆ ਜੀ, ਸੋ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਅਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਜਿਵੇਂ ਆਪਾਂ ਕਹਿੰਦੇ ਨਾ ਐਨ ਤੁਸੀਂ ਸੈਟਿਸਫਾਈ ਹੋ ਜਾਣਾ ਜਦੋਂ ਇਹਨਾਂ ਤੋਂ ਜਿਹੜੀ ਵੀ ਸਰਵਿਸ ਤੁਸੀਂ ਲੈਣੀ ਹੈ। ਤੁਸੀਂ ਇੱਕ ਵਾਰੀ ਮੇਰੇ ਕਹਿਣ 'ਤੇ ਜ਼ਰੂਰ ਗੁਰਦਾਸ ਰੇਡੀਓ ਦਾ ਰੈਫਰੈਂਸ ਦਿਓ, ਨਾਲੇ ਜਾਓ ਅਤੇ ਨਾਲੇ ਆਪਣੀਆਂ ਕੋਈ ਵੀ ਸਰਵਿਸਿਜ਼, ਤੁਸੀਂ ਫੇਸ਼ੀਅਲ ਇੱਕ ਤੋਂ ਇੱਕ ਕਰਦੇ ਆ ਜੀ, ਬਾਕੀ ਹੇਅਰ ਟ੍ਰੀਟਮੈਂਟ ਇੱਕ ਤੋਂ ਇੱਕ ਹੈ, ਔਰ ਰੇਟ ਬੜੇ ਇਹਨਾਂ ਦੇ ਵਾਜਿਬ ਹੈ। ਕਈ ਤਾਂ ਕਿਸੇ ਤੁਸੀਂ ਸੈਲੂਨ 'ਚ ਕਈ ਵਾਰ ਚਲੇ ਜਾਓ, ਉਹ ਤੁਹਾਡੇ ਪਹਿਲੀ ਫਸਟ ਟਾਈਮ ਹੀ ਇੰਨੀ ਤੁਹਾਡੀ ਛਿੱਲ ਲਾ ਲੈਂਦੇ, ਦੁਬਾਰਾ ਬੰਦਾ ਜਾਂਦਾ ਹੀ ਨਹੀਂ ਉੱਥੇ, ਹੈ ਨਾ। ਕਈਆਂ ਨੇ ਰੇਟ ਬੜੇ ਵਧੀਆ ਰੱਖੇ ਹੁੰਦੇ ਤਾਂ ਕਿ ਜਿਹੜੇ ਕਸਟਮਰ ਉਹਨਾਂ ਦੇ ਬਣਨ, ਕਲਾਇੰਟ ਬਣਨ, ਮੁੜ ਮੁੜ ਕੇ ਜਾਣ, ਅਤੇ ਕੰਮ ਕਾਜ ਵੀ ਉਹਨਾਂ ਦਾ ਬੜਾ ਵਧੀਆ ਅਤੇ ਨਾਲ ਦੀ ਨਾਲ ਜਿਹੜੇ ਰੇਟ ਹੈ ਉਹ ਬੜੇ ਵਧੀਆ। ਸੋ ਤੁਸੀਂ PL ਪ੍ਰਾਈਮ ਲੁੱਕ ਸਟੂਡੀਓ ਨੂੰ ਤੁਸੀਂ ਕੰਟੈਕਟ ਕਰੋ, ਚੰਨੀ ਭੈਣ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ, ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਅਤੇ 416-722-4215 416-722-4215 'ਤੇ ਗੱਲਬਾਤ ਹੋ ਸਕਦੀ ਹੈ ਤੁਹਾਡੀ, 416-722-4215 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਲਓ ਜੀ ਜਿਹੜੀਆਂ ਕਈ ਵਾਰੀ ਨਾ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ 'ਤੇ ਜਿਹੜੀਆਂ ਸਰਕਾਰਾਂ ਹੈਗੀਆਂ ਨਾ ਉਹ ਯਾਨੀ ਕਿ ਚਾਹੇ ਪੋਲੀਟੀਕਲ ਪਾਰਟੀਜ਼ ਹੋਣ ਵੱਖ ਵੱਖ ਤਰੀਕੇ ਦੇ ਨਾਲ ਪ੍ਰਭਾਵਿਤ ਕਰਨਾ ਚਾਹੁੰਦੀ ਹੈ, ਪਰ ਇੱਦਾਂ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਜੇ ਇੰਡੀਪੈਂਡੈਂਟ ਬੋਡੀਜ਼ ਹੋਣ ਨਾ ਤਾਂ ਉਸ ਤਰੀਕੇ ਦੇ ਨਾਲ ਕੰਮ ਜਿਹੜਾ ਵਧੀਆ ਹੋ ਸਕੇ। ਇਹ ਆਪਾਂ ਜ਼ਰੂਰ ਸ਼ਲਾਘਾ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਪ੍ਰਬੰਧ ਹੈ ਹਰ ਇੱਕ ਚੀਜ਼ ਦੇ, ਤੁਸੀਂ ਉੱਥੇ ਜਾਓ ਤੁਹਾਨੂੰ ਕਿਤੇ ਵੀ ਕੋਈ ਉਣਤਾਈ ਨਹੀਂ ਮਿਲੂਗੀ, ਐਵਰੀਥਿੰਗ ਜਿਹੜਾ ਹੈਗਾ ਸਭ ਕੁਛ, ਚਾਹੇ ਸਾਫ਼ ਸਫਾਈ ਹੈ, ਚਾਹੇ ਪ੍ਰਸ਼ਾਦ ਦੀ ਗੱਲ ਹੈ, ਚਾਹੇ ਲੰਗਰ ਦੀ ਗੱਲ ਹੈ, ਹਰ ਇੱਕ ਚੀਜ਼ ਜਿਹੜੀ ਹੈ ਪ੍ਰਬੰਧ ਜਿਹੜੇ ਉਹਦੇ ਨੰਬਰ 1 ਹੈ। ਪਰ ਜਦੋਂ ਆਹ ਗੱਲ ਆ ਜਾਂਦੀ ਜਿਹੜੀ ਹੁਣ ਲੇਟੈਸਟ ਹੀ ਹੋਈ ਹੈ ਇਹ ਵੀ ਹਾਂ ਨਹੀਂ ਤੁਸੀਂ ਰਿਲੇ ਨਹੀਂ ਕਰ ਸਕਦੇ, ਤੁਹਾਡੇ 'ਤੇ ਕੋਈ ਲੀਗਲ ਕਾਰਵਾਈ ਹੋ ਜੂਗੀ, ਅਤੇ ਇਹ ਕੋਈ ਚੰਗੀ ਗੱਲ ਮੈਨੂੰ ਤਾਂ ਨਹੀਂ ਲੱਗੀ, ਕਿਉਂਕਿ ਜਿੰਨਾ ਗੁਰਬਾਣੀ ਦਾ ਕਿਸੇ ਵੀ ਧਰਮ, ਕੋਈ ਵੀ ਧਰਮ ਹੋਵੇ, ਕਿਸੇ ਵੀ ਧਰਮ ਦਾ ਜਿਹੜਾ ਪ੍ਰਸਾਰ ਕੋਈ ਕਰ ਰਿਹਾ ਗੁੱਡ ਹੈ, ਵੈਰੀ ਗੁੱਡ ਹੈ, ਸੋ ਉਹਨਾਂ ਨੂੰ ਤਾਂ ਸਗੋਂ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਅਤੇ ਲਓ ਜੀ ਹੁਣ ਆਪਣਾ ਸਮਾਂ ਹੋ ਗਿਆ ਜਾਣ ਦਾ, ਮੈਂ ਤਾਂ ਹੁਣ ਦੇਖਿਆ 59 ਹੋ ਗਏ, ਸੋ ਮੇਰਾ ਨੰਬਰ ਤੁਸੀਂ ਨੋਟ ਕਰੋ, ਕੋਈ ਵੀ ਤੁਹਾਨੂੰ ਸਪੋਂਸਰ ਦਾ ਨੰਬਰ ਚਾਹੀਦਾ ਜਾਂ ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਇੰਸ਼ੋਰੈਂਸ ਦੀ, ਮੇਰਾ ਨੰਬਰ ਹੈ 647-7563-40 6477652340। ਤੁਹਾਡਾ ਦਿਨ ਹੋਵੇ ਜੀ ਵਧੀਆ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ
2: ਦਿਸ ਇਜ਼ AM 530 CHLO AM ਸਰਵਿੰਗ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਦ GTA ਐਂਡ ਦ ਵਰਲਡ ਐਟ AM530.ca। The opinions expressed in the following program are those of the host and their guests and do not reflect the views and opinions of the management and staff of CHLO AM 530.

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-405-2828
2: A1 केक्स एंड पेस्ट्रीज 1997 तो थोड़ी सेवा करदा आ रहा है। केक्स, पेस्ट्रीज, मिठाइयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
3: A1 केक्स मंगा लिए।
4: Hi, this is Harpreet Singh from Top Chef.

0: ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡੇ ਵਾਸਤੇ ਹਾਜ਼ਰੀ ਲੱਗ ਰਹੀ ਹੈ ਔਰ ਉਮੀਦ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਹਰ ਰੋਜ਼ ਤਰ੍ਹਾਂ ਚੰਗਾ ਲੱਗੇ। ਸਭ ਤੋਂ ਪਹਿਲਾਂ ਤਾਂ ਮੈਨੂੰ ਇੱਕ ਦੋ ਕਾਲ ਕਰਿਓ, ਥੋੜ੍ਹਾ ਜਿਹਾ ਸਟੂਡੀਓ ਦਾ ਸਿਸਟਮ ਥੋੜ੍ਹਾ ਜਿਹਾ ਠੀਕ ਨਹੀਂ ਹੈ ਲੱਗ ਰਿਹਾ ਮੈਨੂੰ। ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਆਵਾਜ਼ ਬਾਹਰ ਜਾ ਰਹੀ ਹੈ ਤਾਂ ਨਹੀਂ ਜਾ ਰਹੀ, ਪਰ ਆਈ ਹੈਵ ਟੂ ਮੇਕ ਸ਼ੋਰ ਬਿਫੋਰ ਆਈ ਸਟਾਰਟ ਮਾਈ ਸ਼ੋ। ਮੈਨੂੰ ਥੋੜ੍ਹਾ ਜਿਹਾ ਇੱਕ ਵਾਰੀ ਇੱਕ ਦੋ ਕਾਲਸ ਕਰ ਦਿਓ ਕਿ ਮੈਨੂੰ ਪਤਾ ਲੱਗ ਜਾਵੇ ਕਿ ਮੇਰੀ ਆਵਾਜ਼ ਕੋਈ ਡਿਸਟਰਬੈਂਸ ਤਾਂ ਨਹੀਂ ਤੁਹਾਨੂੰ ਆ ਰਹੀ, ਕਿਉਂਕਿ ਮੇਰੇ ਇੱਥੇ ਸਟੂਡੀਓ 'ਚ ਹੈੱਡਫੋਨ ਬਹੁਤ ਉੱਚੀ ਆਵਾਜ਼ ਦੇ ਵਿੱਚ ਆ, ਨਾ ਘੱਟ ਹੋ ਰਿਹਾ ਨਾ ਵੱਧ ਹੋ ਰਹੀ ਆਵਾਜ਼ ਉਹਦੀ, ਸੋ ਮੈਨੂੰ ਬੜੀ ਡਿਸਟਰਬੈਂਸ ਹੋ ਰਹੀ ਹੈ। ਤੋ ਮੈਂ ਉਸ ਚੀਜ਼ ਦਾ ਮੇਕ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਵੀ ਬਾਹਰ ਕੋਈ ਡਿਸਟਰਬੈਂਸ ਤਾਂ ਨਹੀਂ ਹੋ ਰਹੀ ਪੰਜਾਬੀ ਵਿਰਸਾ। ਹੈਲੋ ਹੈਲੋ,
1: ਗੁੱਡ ਮਾਰਨਿੰਗ ਸਰ ਜੀ।
0: ਹੈਲੋ
1: ਹੈਲੋ,
0: ਸੀ ਸਮਥਿੰਗ ਰੋਂਗ, ਹੋਲਡ ਕਰੋ ਵੀਰੇ ਇੱਕ ਮਿੰਟ। ਹੈਲੋ
1: ਹੈਲੋ,
0: ਹਾਂਜੀ ਸਰ,
1: ਹਾਂਜੀ ਸਰ ਜੀ, ਕਿੱਦਾਂ ਜੀ,
0: ਆ ਰਹੀ ਆਵਾਜ਼ ਤੁਹਾਨੂੰ ਮੇਰੀ?
1: ਹੁਣ ਆਵਾਜ਼ ਆਈ ਹੈ ਜੀ, ਪਹਿਲਾਂ ਨਹੀਂ, ਪਹਿਲਾਂ ਆਵਾਜ਼ ਆਉਂਦੀ ਸੀ, ਹੋ ਸਕਦਾ ਮੇਰੀ ਆਵਾਜ਼ ਨਾ ਉਧਰ ਜਾਂਦੀ ਹੋਵੇ।
0: ਨਾਲ ਕੀ ਜਾਂਦੀ ਸੀ?
1: ਮੇਰੀ ਆਵਾਜ਼ ਨਹੀਂ, ਮੇਰਾ ਗੱਲ ਉੱਧਰ ਗਈ, ਤੁਹਾਡੀ ਆਵਾਜ਼ ਆ ਰਹੀ ਸੀਗੀ।
0: ਹੁਣ ਆ ਰਹੀ ਹੈ?
1: ਹੁਣ ਆ ਰਹੀ ਹੈ ਜੀ ਇਸ ਵੇਲੇ।
0: ਨਹੀਂ ਆ ਜਿਹੜਾ ਮਿਊਜ਼ਿਕ ਸੁਣਦਾ, ਤੁਹਾਨੂੰ ਸੁਣਦਾ ਮਿਊਜ਼ਿਕ?
1: ਹਾਂਜੀ ਮਿਊਜ਼ਿਕ ਸੁਣਦਾ ਪਿਆ ਜੀ।
0: ਨਹੀਂ ਤੇਜ਼ ਸੁਣਦਾ ਜਾਂ ਘੱਟ ਸੁਣਦਾ? ਬਹੁਤ ਜ਼ਿਆਦਾ।
1: ਬਹੁਤ ਘੱਟ।
0: ਇਹ ਮੇਰੇ ਤਾਂ ਕੰਨ ਖਰਾਬ ਕਰਦੇ ਨੇ ਸਵੇਰੇ ਸਵੇਰੇ ਹੀ, ਇੰਨਾ ਸੁਣਦਾ ਇੱਥੇ ਮੈਨੂੰ। ਹੈਡਫੋਨ ਦੀ ਨਾ ਬਹੁਤ ਜ਼ਿਆਦਾ ਹਾਈ ਆਵਾਜ਼ ਆ, ਈਵਨ ਮੈਂ ਹੈਡਫੋਨ ਕੰਨ ਤੇ ਲਾ ਨਹੀਂ ਸਕਦਾ, ਇੰਨੀ ਤੇਜ਼ ਆਵਾਜ਼ ਆ। ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ ਨਾ?
1: ਤੁਹਾਡੀ ਆਵਾਜ਼ ਠੀਕ ਆ ਰਹੀ ਹੈ।
0: ਹੈਲੋ,
1: ਹਾਂਜੀ ਹਾਂਜੀ, ਹੈਲੋ
0: ਹੈਲੋ
1: ਹੈਲੋ
0: ਭਾਜੀ ਜਸਵਿੰਦਰ ਜੀ, ਆਵਾਜ਼ ਆ ਰਹੀ ਹੁਣ?
1: ਆਵਾਜ਼ ਆ ਰਹੀ ਆ ਜੀ, ਆਵਾਜ਼ ਆ ਰਹੀ ਤੁਹਾਡੀ। ਹੈਲੋ
0: ਹੈਲੋ ਹੈਲੋ ਹੈਲੋ
2: ਹੈਲੋ
0: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਜੀ।

0: हाँ जी आ रही है आवाज जी। हेलो हेलो
1: हेलो
0: हाँ जी
1: सर जी थोड़ी आवाज आउंदी पई आ, मेरी आवाज नहीं जांदी, मैनू नहीं लगदा है।
0: हुण आ रही ठीक आवाज तो नहीं?
1: थोड़ी आवाज ठीक आ रही है?
0: नहीं मेरी तो आ रही है, हुण थोड़ी आवाज तुहानू सुनाई दे रही बार?
1: मैनू नहीं मेरी आवाज सुनाई दे रही।
0: रेडियो दी आवाज उच्ची करोगे तो पता लगू, इदां कि पता लगा जी हुण तुहानू दस।
1: ਹਾਂਜੀ ਰੇਡੀਓ ਦੀ ਆਵਾਜ਼ ਤੇ ਕਾਫੀ ਗੱਡੀ ਦੇ ਵਿੱਚ ਤਾਂ ਪੂਰੀ ਗੱਡੀ ਗੂੰਜਣ ਡਈ ਆ ਇਸ ਵੇਲੇ।
0: ਅੱਛਾ ਨਹੀਂ ਆ ਰਹੀ ਆਵਾਜ਼?
1: ਨਹੀਂ ਜੀ ਨਹੀਂ।
0: ਚਲੋ ਦੇਖਦੇ ਇੱਕ ਦੋ ਕਾਲ ਹੋਰ ਲੈ ਗਏ। ਨੈਕਸਟ ਕਾਲ। ਹੈਲੋ
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਿੰਘ ਜੀ ਜੀ, ਆਵਾਜ਼ ਤੁਹਾਡੀ ਵਧੀਆ ਉਹਨੂੰ ਸੁਣਦੀ ਆ, ਸ਼ਾਇਦ ਉਹਦੀ ਤੁਹਾਨੂੰ ਨਾ ਸੁਣਦੀ ਹੋਵੇ, ਮੇਰੀ
0: ਤੁਹਾਡੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਪਿੱਛੇ?
2: ਹਾਂਜੀ ਬਹੁਤ ਸੋਹਣੀ ਸੁਣ ਰਹੀ ਹੈ ਜੀ।
0: ਫਿਰ ਇਹਦਾ ਮਤਲਬ ਭਾਜੀ ਦਾ ਥੋੜਾ ਜਿਹਾ ਨਹੀਂ ਠੀਕ ਹੋਣਾ ਸਿਸਟਮ?
2: ਹਾਂਜੀ ਮੇਰਾ ਰੇਡੀਓ ਤੇ ਵੀ ਸੁਣ ਰਹੀ ਹੈ, ਇੱਥੇ ਵੀ ਸੁਣ ਰਹੀ ਹੈ।
0: ਚਲੋ ਠੀਕ ਆ ਸਰ, ਬੜੀ ਮਿਹਰਬਾਨੀ। 905-673-3337 ਨੰਬਰ ਆ, ਔਰ ਮੈਨੂੰ ਵੀ ਥੋੜਾ ਜਿਹਾ ਹੁਣ ਠੀਕ ਲੱਗ ਰਿਹਾ। ਉਹ ਇੱਕ ਐਕਚੁਲੀ ਸਵਿੱਚ ਹੈ ਨਾ, ਕਿਤੇ ਇੱਥੇ ਹੱਥ ਹੁੱਥ ਮਾਰ ਜਾਂਦੇ ਸਾਡੇ ਵੀਰ, ਅਤੇ ਉਹ ਪਤਾ ਨਹੀਂ ਔਨ ਹੋ ਜਾਂਦੀਆਂ ਚੀਜ਼ਾਂ, ਲਾਈਟਾਂ ਲੂਟਾਂ ਤੁਹਾਨੂੰ ਪਤਾ ਲੱਗੀ ਹੁੰਦੀਆਂ ਜ਼ਿਆਦੀਆਂ ਇੱਥੇ ਵੀਰ ਮੇਰੇ, ਅਤੇ ਉਹ ਲਾਈਟ ਇੱਕ ਅੱਧੀ ਸੱਜੇ ਖੱਬੇ ਔਨ ਹੋ ਜਾਵੇ ਨਾ ਅਤੇ ਪੰਗੇ ਵਾਲਾ ਕੰਮ ਹੁੰਦਾ ਫਿਰ ਥੋੜ੍ਹਾ ਜਿਹਾ। ਅਤੇ ਇਸ ਕਰਕੇ ਹੁਣ ਆਪਾਂ ਨੂੰ ਇਹ ਟੈਕਨੀਕਲ ਗੱਲਾਂ ਕੋਈ ਪਤਾ ਵੀ ਨਹੀਂ, ਆਪਾਂ ਵੀ ਹੱਥ ਹੁੱਥ ਮਾਰ ਕੇ ਦੇਖਿਆ ਥੋੜ੍ਹਾ ਜਿਹਾ ਸਿਸਟਮ ਸੈੱਟ ਹੋ ਗਿਆ। 905-673-3337 ਸਟੂਡੀਓ ਨੰਬਰ ਹੈ। ਲਓ ਜੀ ਦਿਨ ਚੜ੍ਹਿਆ ਮੰਡੇ ਦਾ, ਅਤੇ ਮੰਡੇ ਆਉਂਦਿਆਂ ਨਾਲ ਹੀ ਅੱਜ ਪਹਿਲਾਂ ਰਸਤੇ 'ਚ ਮੇਰਾ ਪੰਗਾ ਪਿਆ ਗਿਆ, ਅੱਜ ਸਵੇਰੇ ਆਉਂਦਿਆਂ ਨਾਲ ਗੱਡੀ ਮਾਰੀ ਕਿਸੇ ਨੇ ਪਿੱਛੋਂ, ਅਤੇ ਅੱਜ ਦਿਨ ਕਿੱਦਾਂ ਨਾ ਕਮਾਲ ਦੀ ਗੱਲ ਆ ਵੈਸੇ। ਆਈ ਡੋਂਟ ਨੋ, ਪਹਿਲਾਂ ਅੱਜ ਆਉਂਦਿਆਂ ਨਾਲ ਗੱਡੀ ਮਾਰੀ ਮੇਰੀ ਪਿੱਛੋਂ ਕਿਸੇ ਨੇ, ਅਤੇ ਉਹ ਵਿਚਾਰਾ, ਮੈਂ ਉਹਨੂੰ ਕਿਹਾ ਆਪਣਾ ਭਰਾਵਾ ਲਾਈਸੈਂਸ ਵਗੈਰਾ ਦੇ ਦੇ ਗੱਡੀ ਦਾ ਜਿਹੜਾ ਦੇਣਾ, ਅਤੇ ਮੈਂ ਉਹਨੂੰ ਕਿਹਾ ਮੇਰੇ ਇੰਜਨ ਸਾਈਨ ਲਾਈਟ ਆਉਣ ਲੱਗ ਪਈ ਹੈ ਅੱਗੋਂ। ਉਹ ਕਹਿੰਦਾ ਜੀ ਮੇਰੇ ਵੀ ਇੰਜਨ ਲਾਈਟ ਸਾਈਨ ਆਉਂਦੀ ਹੈ, ਕਿਹੜੀ ਵੱਡੀ ਗੱਲ ਦੱਸੋ। ਉਹ ਮੈਂ ਕਿਹਾ ਵੀਰ ਮੇਰਾ ਤੇਰੀ ਇੰਜਨ ਦੀ ਸਾਈਡ ਲਾਈਟ ਆਉਂਦੀ ਹੈ, ਉਹ ਤਾਂ ਮੈਂ ਤੇਰਾ ਉਹਨਾਂ ਕੀ ਹਿਸਾਬ ਤੋਂ ਲੈਣਾ, ਠੀਕ ਹੈ ਨਾ। ਪਰ ਮੈਨੂੰ ਹਰਦੀਪ ਵੀਰ ਜੀ ਦਾ ਵੀ ਮੈਸੇਜ ਆਇਆ ਔਰ ਕਲੀਅਰਲੀ। ਚਲੋ ਸਰ ਠੀਕ ਹੈ ਸਰ, ਤੁਹਾਨੂੰ ਵੀ ਠੀਕ ਸੁਣਾਈ ਦੇ ਰਿਹਾ ਬਾਹਰ। ਬਹੁਤ ਪਿਆਰ ਵਾਲੇ ਵੀਰ ਆ ਮੇਰੇ ਹਰਦੀਪ ਭਾਜੀ ਆ ਨੀ, ਉਹ ਵੀ ਆ ਰਹੇ ਆ ਸ਼ੋਅ 'ਤੇ, ਹੰਸ ਰਾਜ ਹੰਸ ਦੇ ਸ਼ੋਅ ਨੂੰ ਦੇਖਣ ਵਾਸਤੇ ਆਪਣੇ ਪਿੱਛੇ ਕਰਕੇ। ਨੀਤੀ ਜੀ ਦਾ ਬਰਥਡੇ ਵੀ ਸੀ ਔਰ ਨੀਤੀ ਜੀ ਨੂੰ ਅਸੀਂ ਔਨ ਏਅਰ ਵੀ ਹੈਪੀ ਬਰਥਡੇ ਕਹਿੰਦੇ ਹਾਂ, ਔਰ ਇਹਨਾਂ ਦੇ ਮਿਸਿਜ਼ ਦਾ ਬਰਥਡੇ ਸੀ ਔਰ ਅਸੀਂ ਨੀਤੀ ਜੀ ਨੂੰ ਹੈਪੀ ਬਰਥਡੇ ਕਹਿ ਰਹੇ ਹਾਂ, ਹਰਦੀਪ ਜੀ ਵੱਲੋਂ ਵੀ ਕਹਿ ਰਹੇ ਹਾਂ ਅਤੇ ਅਸੀਂ ਆਪਣੇ ਵੱਲੋਂ ਵੀ ਕਹਿ ਰਹੇ ਹਾਂ। ਔਰ ਪਰ ਡਿਨਰ ਤੁਸੀਂ ਇਕੱਲੇ ਇਕੱਲੇ ਕਰ ਰਹੇ, ਇਹ ਸਾਨੂੰ ਪਤਾ ਲੱਗ ਗਿਆ। ਚਲੋ ਕੋਈ ਨਹੀਂ, ਤੁਸੀਂ ਇੰਜੋਏ ਕਰੋ ਡੇ ਨੂੰ। ਔਰ ਨੀਤੀ ਜੀ ਹੈਪੀ ਬਰਥਡੇ ਟੂ ਯੂ, ਔਰ ਅਸੀਂ ਤੁਹਾਨੂੰ ਲੇਟ ਕਰ ਰਹੇ ਹਾਂ ਪਰ ਸਪੋਜ਼ ਟੂ ਵੀ ਸਾਨੂੰ ਪਹਿਲੇ ਮੈਸੇਜ ਦੇਣਾ ਚਾਹੀਦਾ ਸੀ, ਪਰ ਕੋਈ ਗੱਲ ਨਹੀਂ, ਲੇਟ ਵਾਲਾ ਹੈਪੀ ਬਰਥਡੇ ਤੁਹਾਡੇ ਵਾਸਤੇ। ਕਹਿੰਦੇ ਆ ਵੀ ਵਿਸ਼ਿਜ਼ ਦੇਖੋ, ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜ਼ਿੰਦਗੀ ਦੇ ਵਿੱਚ ਨਾ ਜ਼ਰੂਰੀ ਨਹੀਂ ਹੈ ਕਿ ਬੰਦਾ

ਠੀਕ ਹੈ ਨਾ, ਤੇ ਧੀਰਾ ਗਿੱਲ ਸਾਹਿਬ ਦੀ ਅੱਜ ਆਵਾਜ਼ ਤੋਂ ਫਿਰ ਅਸੀਂ ਸ਼ੁਰੂ ਕਰਦੇ ਹਾਂ, ਕੋਈ ਨਾ ਗੀਤ ਸੰਗੀਤ ਹੈ ਔਰ ਧੀਰਾ ਗਿੱਲ ਸਾਹਿਬ ਵਧੀਆ ਗੀਤ ਜਿਹੜੇ ਕਿ ਗਾਉਂਦੇ ਆ ਤੁਹਾਡੇ ਵਾਸਤੇ, ਅੱਜ ਕੱਲ੍ਹ ਕੈਨੇਡਾ ਦੀ ਫੇਰੀ ਦੇ ਆ, ਕੈਨੇਡਾ ਦੇ ਟੂਰ ਦੇ ਆ ਔਰ ਇਹਨਾਂ ਦੇ ਜਿਹੜੇ ਸੱਜਣ ਹਨ, ਮੈਂ ਉਹਨਾਂ ਦਾ ਨੰਬਰ ਦੇ ਦਿੰਦਾ ਤੁਹਾਨੂੰ ਕੈਨੇਡਾ ਦਾ, ਜੇ ਤੁਸੀਂ ਵਿਆਹ ਸ਼ਾਦੀਆਂ ਦੇ ਕਿਸੇ ਨੂੰ ਸੱਦਣਾ ਹੋਵੇ ਧੀਰਾ ਗਿੱਲ ਸਾਹਿਬ ਨੂੰ, ਜਾਂ ਕਿ ਇਹਨਾਂ ਦੇ ਪ੍ਰੋਗਰਾਮ ਕਰਾਉਣੇ ਹੋਣ ਤੇ ਨੰਬਰ ਇਹਨਾਂ ਦੇ ਤੁਸੀਂ ਸਾਡੇ ਮੈਨੇਜਰ ਸਾਹਿਬ ਨੂੰ ਨੋਟ ਕਰ ਸਕਦੇ ਆ, 647-523-7474 ਦੇ ਕਾਲ ਕੀਤੀ ਜਾ ਸਕਦੀ ਹੈ। ਧੀਰਾ ਗਿੱਲ ਸਾਹਿਬ ਦਾ ਨੰਬਰ ਹੈ, ਤੁਹਾਨੂੰ ਪਤਾ ਕਿ ਬਹੁਤ ਅੱਛੇ ਸਿੰਗਰ ਆ ਔਰ ਤੁਹਾਡੇ ਵਾਸਤੇ ਕੈਨੇਡਾ ਦੀ ਇਸ ਟਾਈਮ ਫੇਰੀ ਦੀ ਹੈ, ਕੈਨੇਡਾ ਦੇ ਵਿੱਚ ਆਏ ਹੋਏ ਆ, ਸਾਡੇ ਬ੍ਰੈਮਟਨ ਦੇ ਵਿੱਚ ਹੀ ਹੈ। ਜੇ ਤੁਸੀਂ ਵੀ ਕਿਤੇ ਵਿਆਹ ਸ਼ਾਦੀਆਂ ਦੇ ਸੱਦਣਾ ਚਾਹੁੰਦੇ ਆ, ਕੋਈ ਮੇਲੇ ਕਰਾਉਣੇ ਚਾਹੁੰਦੇ ਆ, ਤਾਂ ਧੀਰਾ ਗਿੱਲ ਸਾਹਿਬ ਤੁਹਾਡੇ ਵਾਸਤੇ ਹਾਜ਼ਰ ਹੈ। ਮੈਂ ਨੰਬਰ ਤੁਹਾਨੂੰ ਫਿਰ ਦੇਣਾ, 647-523-7474।

0: ਕੈਸੀਆਂ ਕਮਾਲ ਦੀਆਂ ਗੱਲਾਂ ਔਰ ਇਹ ਗੱਲਾਂ ਤੇ ਬੜੀਆਂ ਸੱਚੀਆਂ ਗੱਲਾਂ ਧੀਰਾ ਗਿੱਲ ਸਾਹਿਬ ਨੇ ਗਾਈਆਂ। ਧੀਰਾ ਗਿੱਲ ਸਾਹਿਬ ਮੇਰੀ ਲਾਈਨ ਤੇ ਹਾਜ਼ਰ। ਧੀਰਾ ਜੀ ਕੀ ਹਾਲ ਚਾਲ ਸਰ ਜੀਆਂ ਨੂੰ?
1: ਸਭ ਤੋਂ ਪਹਿਲਾਂ ਜੀ ਸਾਰੇ ਹੀ ਜਿੰਨੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਿੰਘ ਹਜੀਤ ਭਾਜੀ ਆਪ ਜੀ ਦਾ ਬਹੁਤ ਧੰਨਵਾਦ ਜੀ। ਮੇਰੀ ਆਵਾਜ਼ ਨੂੰ ਸਾਡੀ ਆਵਾਜ਼ ਨੂੰ ਤੁਸੀਂ ਕੈਨੇਡਾ ਦੇ ਪੂਰੇ ਨਾਰਥ ਅਮਰੀਕਾ ਦੇ ਰੂਬਰੂ ਕਰ ਰਹੇ ਹੋ, ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਧੰਨਵਾਦ ਜੀ।
0: ਬੜੀ ਮਿਹਰਬਾਨੀ, ਕੋਈ ਏਦਾਂ ਦੀ ਗੱਲ ਨਹੀਂ, ਕਿਉਂਕਿ ਤੁਸੀਂ ਜੋ ਗਾਇਆ ਹੈ ਬੜਾ ਅੱਛਾ ਗਾਇਆ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਗਾਇਕੀ ਹੈ ਤੁਹਾਡੀ ਔਰ ਹਰ ਪਰਿਵਾਰ ਦੇ ਵਿੱਚ ਜਿਵੇਂ ਕਿ ਸਾਰੇ ਸੁਣਦੇ ਹੀ ਹੈ ਔਰ ਇਸੇ ਤਰ੍ਹਾਂ ਹੀ ਤੁਹਾਡੇ ਗੀਤ ਜਿਹੜੇ ਕਿ ਮਕਬੂਲ ਗੀਤ ਹੈ। ਤੁਸੀਂ ਕਿੰਨਾ ਕੁ ਸਮਾਂ ਧੀਰਾ ਗਿੱਲ ਜੀ ਇੱਥੇ ਹੋ ਹਲੇ ਕੈਨੇਡਾ ਦੇ ਵਿੱਚ?
1: ਮੈਂ ਜੀ ਅਗਸਤ ਸੈਪਟੰਬਰ ਹੈਗਾ ਜੀ ਪੂਰਾ, ਇਹਦੇ ਵਿੱਚ ਵੈਨਕੂਵਰ ਦੇ ਸ਼ੋਅ ਨੇ ਜੀ, ਸਰੀ ਐਪਸਪੋਰਟ ਤੇ ਟੋਰਾਂਟੋ ਹੈ ਜੀ, ਐਡਮਿੰਟਨ ਵੀ ਹੈ, ਕੈਲਗਰੀ ਵੀ ਹੈ।
0: ਅੱਛਾ ਜੀ।
1: ਪੂਰਾ ਕੈਨੇਡਾ ਵਾਈਡ ਕੋਸ਼ਿਸ਼ ਹੁੰਦੀ ਹੈ ਜੀ, ਸਾਲ ਦੇ ਮਹੀਨਾ ਡੇਢ ਮਹੀਨਾ ਦੋ ਮਹੀਨੇ ਇੱਧਰ ਦੇ ਪ੍ਰੋਗਰਾਮ ਔਰ ਇੱਥੋਂ ਦੇ ਸਰੋਤਿਆਂ ਦੇ ਰੂਬਰੂ ਹੋ ਜਾਈਏ। ਹਾਂਜੀ, ਔਰ ਬੜਾ ਪਿਆਰ ਦਿੱਤਾ ਜੀ ਪਹਿਲਾਂ ਵੀ ਤੁਸੀਂ ਮੇਰੇ ਗੀਤਾਂ ਨੂੰ, ਤੇ ਆਸ ਕਰਦੇ ਹਾਂ ਤੁਸੀਂ ਜਿਹੜੇ ਹੁਣ ਨਵੇਂ ਗੀਤ ਆ ਰਹੇ 18 ਤਰੀਕ ਨੂੰ EP ਆ ਰਹੀ ਹੈ ਜੀ ਲਾਊਡ ਐਂਡ ਪ੍ਰਾਊਡ,
0: ਅੱਛਾ ਜੀ,
1: ਉਹਨੂੰ ਵੀ ਤੁਸੀਂ ਪਿਆਰ ਦਿਓਗੇ।
0: ਠੀਕ ਹੈ।
1: ਹਮੇਸ਼ਾ ਜਦੋਂ ਆਈਦਾ ਜੀ ਇੱਥੋਂ ਦੇ ਪੰਜਾਬੀਆਂ ਵੱਲੋਂ ਹਮੇਸ਼ਾ ਤੁਹਾਡੇ ਪਿਆਰ ਨਾਲ ਝੋਲੀਆਂ ਭਰ ਕੇ ਲੈ ਕੇ ਜਾਈਦੀਆਂ, ਆਸ ਕਰਦੇ ਹਾਂ ਇਸ ਵਾਰ ਵੀ ਤੁਸੀਂ ਆਪਣੇ ਪਿਆਰ ਨਾਲ ਨਵਾਜ ਦਿਓਗੇ ਜੀ।
0: ਬਹੁਤ ਅੱਛੀ ਗੱਲ ਹੈ ਧੀਰਾ ਗਿੱਲ ਸਾਹਿਬ ਜੀ, ਔਰ ਮੈਂ ਚਾਹੂੰਗਾ ਕਿ ਜੇ ਧੀਰਾ ਗਿੱਲ ਸਾਹਿਬ ਨੂੰ ਤੁਸੀਂ ਵਿਆਹ ਸ਼ਾਦੀਆਂ ਫੰਕਸ਼ਨ ਪਾਰਟੀਜ਼ ਤੇ ਬੁਲਾਉਣਾ ਹੋਵੇ ਤੇ ਧੀਰਾ ਗਿੱਲ ਸਾਹਿਬ ਤੁਹਾਡੇ ਫੰਕਸ਼ਨ ਨੂੰ ਫਿਰ ਹੋਰ ਚਾਰਜਾਂ ਲਾ ਦੇਣਗੇ, ਫਿਰ ਜਦੋਂ ਚਿਮਟੇ ਵਾਲਾ ਗੀਤ ਗਾਇਆ ਤੇ ਫਿਰ ਨਜ਼ਾਰਾ ਹੋਰ ਹੀ ਆ ਜਾਣਾ। ਧੀਰਾ ਗਿੱਲ ਸਾਹਿਬ ਜੀ ਨੰਬਰ ਜਿਹੜਾ ਮੈਂ ਦਿੱਤਾ ਉਸੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਜੇ ਕਿਸੇ ਨੇ ਬੁਕਿੰਗ ਕਰਾਉਣੀ ਹੋਵੇ ਵਿਆਹ ਸ਼ਾਦੀਆਂ ਮੇਲੇ ਵਾਸਤੇ? 6475237474 ਇਹ ਕੈਨੇਡਾ ਦਾ ਨੰਬਰ ਹੈ ਔਰ ਇਹਨਾਂ ਇੰਡੀਆ ਨੰਬਰ ਵੀ ਮੇਰੇ ਕੋਲ ਹੈ। ਜੇ ਕਿਸੇ ਸੱਜਣ ਨੇ ਇਹਨਾਂ ਨੂੰ ਬੁਕਿੰਗ ਕਰਨਾ ਹੋਵੇ, ਘਰ ਦੇ ਵਿੱਚ ਕੋਈ ਫੰਕਸ਼ਨ ਹੋਣ ਤਾਂ, ਕੋਈ ਵਿਆਹ ਸ਼ਾਦੀਆਂ ਦੇ ਫੰਕਸ਼ਨ ਰਿਸੈਪਸ਼ਨ ਦੇ ਸਦਨਾ ਹੋਵੇ, ਕੋਈ ਬਰਥਡੇ ਪਾਰਟੀ ਦੇ ਸਦਨਾ ਹੋਵੇ, ਧੀਰਾ ਗਿੱਲ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ। 6475237474 ਤੇ ਕਾਲ ਕੀਤੀ ਜਾ ਸਕਦੀ ਹੈ। ਧੀਰਾ ਗਿੱਲ ਸਾਹਿਬ ਜੀ ਹੋਰ ਕੁਛ ਕਹਿਣਾ ਚਾਹੋਗੇ ਤੁਸੀਂ ਅਖੀਰ ਤੇ?
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ ਸਿੰਘ ਅਜੀਤ ਭਾਜੀ ਆਪ ਜੀ ਦਾ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਪੰਜਾਬ ਤੋਂ ਵੀ ਉੱਥੋਂ ਗੱਲ ਹੁੰਦੀ ਰਹਿੰਦੀ ਹੈ ਔਰ ਇੱਥੋਂ ਦੇ ਪੰਜਾਬੀਆਂ ਦੇ ਰੂਬਰੂ ਕਰਾਇਆ ਤੁਸੀਂ, ਬਹੁਤ ਧੰਨਵਾਦ ਜੀ। ਬਹੁਤ ਜਲਦੀ ਅਸੀਂ ਧੀਰਾ ਗਿੱਲ ਲਾਈਵ ਸ਼ੋ ਟੋਰਾਂਟੋ ਦੇ ਵਿੱਚ ਕੋਸ਼ਿਸ਼ ਹੈ ਕਰਨ ਦੀ, ਸਾਡੀ ਕਾਲ ਦੀ ਇੰਤਜ਼ਾਰ ਹੈ, ਸਾਨੂੰ ਡੇਟਸ ਮਿਲ ਜਾਣ ਤੇ ਉਹ ਵੀ ਅਸੀਂ ਅਨਾਊਂਸਮੈਂਟ ਜਲਦੀ ਕਰਾਂਗੇ।
0: ਵੈਰੀ ਗੁੱਡ, ਬਹੁਤ ਅੱਛੀ ਗੱਲ ਸੀ,
1: ਆਪਣੇ ਪਿਆਰ ਨਾਲ ਹਮੇਸ਼ਾ ਨਵਾਜਿਆ ਤੇ ਇਸ ਵਾਰ ਵੀ ਆਪਣਾ ਪਿਆਰ ਲੈ ਕੇ ਜਾਵਾਂਗੇ ਤੁਹਾਡਾ।
0: ਬਹੁਤ ਧੰਨਵਾਦ
2: ਭਾਜੀ,
0: ਤਿਆਰੀਆਂ ਮੇਲੇ ਦੀਆਂ ਹੋ ਗਈਆਂ ਸਰ?
2: ਪੂਰੀਆਂ ਪੂਰੀਆਂ ਜੀ, ਪੂਰੀਆਂ ਤਿਆਰੀਆਂ, ਮੁਕੰਮਲ ਆ, ਸਿੰਗਰ ਸਾਰੇ ਆਲਰੇਡੀ ਅਨਾਊਂਸ ਹੋਏ ਪਏ ਆ, ਜਗ੍ਹਾ ਅਨਾਊਂਸ ਆ ਥੋੜੀ ਜੀ, ਰਾਤੀ ਬਹੁਤ ਸਾਰੇ ਸੱਜਣ ਮਿਲੇ।
0: ਅੱਛਾ,
2: ਜਿਹੜੇ ਹਜੇ ਵੀ ਮੈਂ ਵੁੱਡਮੈਨ ਮਾਲ ਚ ਪਾਰਕਿੰਗ ਲਾ ਕੇ ਨਿਕਲਿਆ ਤੇ

0: ਦੋ ਵੀਕਾਂ ਬਾਅਦ ਮੈਂ ਕਹਿੰਦਾ ਜੀ ਇੱਥੇ ਨਹੀਂ ਹੈ ਜਗ੍ਹਾ ਚੇਂਜ ਹੋ ਗਈ
1: ਹਾਂ ਉਹ ਜ਼ਰੂਰ ਕਲੀਅਰ ਕਰ ਦਿਓ ਸਾਰਿਆਂ ਨੂੰ ਹਾਂਜੀ
0: ਅਜੇ ਵੀ ਕਨਫਿਊਜ਼ਨ ਆ ਜਿਹੜਾ 22 ਅਗਸਤ ਸ਼ਨੀਵਾਰ ਨੂੰ ਮੇਲਾ ਹੋਣਾ ਜੀ 50 ਮੈਥਸਨ ਬੁਲੇਵਾਰਡ ਆ
1: ਹਾਂਜੀ
0: ਹਾਈਵੇ ਚੀਨ ਤੇ ਮੈਥਸਨ ਹਰਨ ਟੈਗੋ ਬਿਲਕੁਲ ਇਹ ਹਰਨ ਟੈਗੋ ਦੇ ਉੱਪਰ ਆ ਪਰ ਇਹਨੂੰ ਜਿਹੜਾ ਐਡਰੈਸ ਆ ਉਹ ਮੈਥਸਨ ਦਾ ਪੈਂਦਾ ਪਰ ਹੈਗਾ ਇਹ ਬਿਲਕੁਲ ਹਾਈਵੇ 10 ਦੇ ਉੱਪਰ ਆ ਜੀ
1: ਆਪਾਂ ਇੱਕ ਗੱਲ ਹੀ ਜਿਵੇਂ ਕਿ ਆਪਾਂ ਅੱਗੇ ਵੀ ਜਸਵਿੰਦਰ ਵੀਰੇ ਦੱਸਦੇ ਆਏ ਆ ਕਿ ਹਾਈਲੈਂਡ ਫਾਰਮ ਜਿਹੜਾ ਉੱਥੇ ਹੁੰਦਾ ਸੀ ਉਸ ਜਗ੍ਹਾ ਤੇ ਹੋ ਰਿਹਾ ਹਨਾ ਸਿੰਪਲ ਜੀ ਗੱਲ
0: ਜੀ ਹਾਈਲੈਂਡ ਫਾਰਮ ਕਿਉਂਕਿ ਜਦੋਂ ਤੁਸੀਂ ਕਿਸੇ ਨੇ ਵੀ ਹਾਈਲੈਂਡ ਫਾਰਮ ਦਾ ਐਡਰੈਸ ਪਾਉਣਾ ਗੂਗਲ ਦੇ ਉੱਪਰ ਤੁਹਾਨੂੰ ਬਿਲਕੁਲ ਇਹ ਜਿਹੜੀ ਆ ਮੇਲੇ ਵਾਲੀ ਲੋਕੇਸ਼ਨ ਨਜ਼ਰ ਆ ਜਾਣੀ
1: ਕਿਉਂਕਿ ਲੋਕੇਸ਼ਨ ਦੱਸਣੀ ਬਹੁਤ ਜ਼ਰੂਰੀ ਆ ਤਕਰੀਬਨ ਹਰ ਵਾਰ ਜਿਹੜਾ ਪੰਜਾਬ ਡੇ ਮੇਲਾ ਹੈ ਉਹ ਵੁੱਡ ਮਾਈਨ ਜਿਹੜਾ ਹੈ ਪਲਾਜ਼ਾ ਹੈ ਮਾਲ ਹੈ ਉਹਦੀ ਪਾਰਕਿੰਗ ਲਾਟ ਵਿੱਚ ਹੁੰਦਾ ਹੈ ਔਰ ਇਸ ਵਾਰੀ ਲੋਕੇਸ਼ਨ ਚੇਂਜ ਕੀਤੀ ਗਈ ਹੈ ਔਰ ਜਿੰਨੇ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ ਇਸ ਮੇਲੇ ਦੀ ਕੋਈ ਟਿਕਟ ਨਹੀਂ ਹੈ ਔਰ ਮੈਂ ਚਾਹੂੰਗਾ ਕਿ ਜਿਹੜੇ ਵੀ ਸੱਜਣ ਰਹਿ ਗਏ ਆ ਕਿਉਂਕਿ ਅੱਜ ਹਲੇ 10 ਤਰੀਕ ਹੋਈ ਹੈ 12 ਤਰੀਕ ਹਲੇ 2 ਹਫ਼ਤੇ ਸਾਡੇ ਕੋਲ ਹਨ ਹੋਰ 22 ਤਰੀਕ ਆਉਣ ਦੇ ਵਿੱਚ ਔਰ ਜਿਹੜੇ ਵੀ ਸੱਜਣਾਂ ਨੇ ਕੋਈ ਸਟਾਲ ਲਾਉਣੇ ਆ ਖਾਣ ਪੀਣ ਦੇ ਸਟਾਲ ਲਾਉਣੇ ਆ ਕੋਈ ਲੇਡੀਜ਼ ਨੇ ਕੋਈ ਜੂਲਰੀ ਦਾ ਸਟਾਲ ਲਾਉਣਾ ਕੱਪੜਿਆਂ ਦੇ ਸਟਾਲ ਲਾਉਣੇ ਆ ਗੰਨੇ ਦਾ ਰਸ ਫਰੈਸ਼ ਜੂਸ ਛੱਲੀਆਂ ਦਾ ਕਿਸੇ ਨੇ ਸਟਾਲ ਲਾਉਣਾ ਤੇ ਜਗ੍ਹਾ ਹੈ ਨਾ ਹਲੇ 2-4 ਲੱਗ ਜੂਗਾ ਸਟਾਲ
0: ਹਾਂਜੀ ਤੁਸੀਂ ਕਹੋ ਮਹਾਰਾਜ ਕਿੱਦਾਂ ਜਵਾਬ ਦੇ
1: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਸਟਾਲ ਵਾਲੇ ਸੱਜਣਾਂ ਨੂੰ
0: ਜੀ 416-894-9400 ਤੇ ਗੱਲਬਾਤ ਕਰ ਲਿਓ 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਆ ਇੱਕ ਵਾਰ ਫੇਰ ਜਿਹੜੇ ਕਲਾਕਾਰ ਆ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਜੀ ਗਿੱਲ ਹਰਦੀਪ
1: ਵਾਹ ਜੀ ਵਾਹ
0: ਕਵੀਰ ਸੁਖਵੰਤ ਜੀ ਤੁਸੀਂ ਉਹਨਾਂ ਦੇ ਗਾਣੇ ਸੁਣੋ ਦਗਾਣੇ ਵਾਲੇ ਜੀ ਹਾਂਜੀ ਨਾਲ ਦੀ ਨਾਲ ਦੋ ਜੋੜੀਆਂ ਜਿਹੜੀਆਂ ਦਗਾਣਿਆਂ ਦੀਆਂ ਮਿਸ ਨੀਲਮ ਸੁਰਿੰਦਰ ਸੰਧੂ ਅਮਨ ਧਾਲੀਵਾਲ ਜੀ ਗੁਰਵਿੰਦਰ ਜੀ ਸਾਰੇ ਪੰਜਾਬੀ ਜੀ ਗਾਣੇ ਨੂੰ ਮੇਲੇ ਵਾਲੇ ਕਲਾਕਾਰ ਆ ਜੀ ਨਾਲ ਦੀ ਨਾਲ ਸਤਕਾਰ ਸੰਧੂ ਜੀ ਅਵੀ ਸਿੱਧੂ ਜੀ ਬੜੀ ਲੰਮੀ ਚੌੜੀ ਲਿਸਟ ਆ ਜੀ ਕਲਾਕਾਰਾਂ ਦੀ ਤੁਹਾਨੂੰ ਪਤਾ ਹਰੇਕ ਵਾਰ ਮੇਲੇ ਦੇ ਉੱਪਰ ਪੰਜਾਬੀ ਜੀ ਗਾਣੇ ਨੂੰ ਜਿੱਥੇ ਸੰਗਤ ਦਾ ਮੇਲਾ ਆਉਂਦਾ ਉੱਥੇ ਨਾਲ ਦੀ ਨਾਲ ਉਹਨਾਂ ਹੀ ਕਲਾਕਾਰਾਂ ਦਾ ਮੇਲਾ ਹੁੰਦਾ ਜੀ ਕਿਉਂਕਿ ਇਸ ਮੇਲੇ ਦੇ ਵਿੱਚ ਹਰੇਕ ਕਲਾਕਾਰ ਦੀ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਸਾਡੀ ਕਿਵੇਂ ਨਾ ਕਿਵੇਂ ਹਾਜ਼ਰੀ ਲੱਗ ਜੇ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਕੋਈ ਵਾਂਝਾ ਨਾ ਜਾਵੇ ਜਿਹੜਾ
1: ਕਮੇਟੀ
0: ਲੱਗਣ ਪਰ ਐਤਕੀ ਥੋੜਾ ਜਿਹਾ ਸਮਾਂ ਬਹੁਤ ਸਾਡੇ ਕੋਲ ਸੀਮਤ ਆ ਕਿਉਂਕਿ ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਵੀ ਹੋਣੀ ਆ
1: ਹਾਂਜੀ ਹਾਂਜੀ ਅਕਤੂਬਰ 'ਚ ਹੈ ਨਾ ਇਲੈਕਸ਼ਨ
0: ਹਾਂਜੀ
1: ਤੁਸੀਂ ਮੈਨੂੰ ਪਤਾ ਲੱਗਾ ਸੀ ਤੁਸੀਂ ਵੀ ਪੇਪਰ ਭਰ ਰਹੇ ਆ ਕਿਹੜੀ ਵਾਰਡ ਤੋਂ ਪੇਪਰ ਭਰ ਰਹੇ ਆ ਤੁਸੀਂ ਖੋਸਾ ਸਾਹਿਬ
0: ਜਿੱਥੋਂ ਤੁਸੀਂ ਭਰਨੇ ਆ ਦੋਨਾਂ ਭਰਾਵਾਂ ਨੇ ਇੱਕੋ ਥਾਂ ਭਰਨੇ
1: ਫਿਰ ਆਪਾਂ ਜ਼ਰੂਰੀ ਆਪਸ ਲੜਾਈ ਕਰਨੀ ਦੱਸ ਕਮਾਲ ਦੀ ਗੱਲ
0: ਬੋਲਦੇ ਨੇ ਕਿ ਆਪਾਂ ਆਪਸ ਚ ਨਹੀਂ ਨਾ ਲੜਾਂਗੇ ਕੌਂਸਲ ਖੜ ਜੂਗਾ ਇੱਕ ਰੀਜਨ ਖੜ ਜੂਗਾ
1: ਉਹ ਫਾਇਦਾ ਤੀਜਾ ਬੰਦਾ ਚੱਕ ਜੂ ਆਪਣੇ ਦੋਨਾਂ ਚ ਉਹ ਆਪਾਂ ਉਹ ਕੰਮ ਨਹੀਂ ਕਰਨਾ
0: ਨਹੀਂ ਨਹੀਂ ਆਪਾਂ ਪੋਜੀਸ਼ਨ ਡੋਡੀ ਲੈ ਲਾਂਗੇ ਨਾ
1: ਹਲੇ ਦੇਖੋ ਹਲੇ ਸਮਾਂ ਹੈ ਜਿਨ੍ਹਾਂ ਨੇ ਪੇਪਰ ਭਰਨੇ ਆ ਜ਼ਰੂਰ ਭਰੋ ਬਈ ਅਗਸਤ ਆਈ ਥਿੰਕ ਦਾ ਸਮਾਂ ਹੈ ਹਲੇ ਅਗਸਤ ਦੀ ਜਿਨ੍ਹਾਂ ਨੇ ਪੇਪਰ ਭਰਨੇ ਆ ਬਈ ਭਰ ਲੋ ਤੇ ਵਧੀਆ ਕੰਮ ਬਾਕੀ ਤੁਹਾਡੀ ਮਰਜ਼ੀ ਆ ਜਿਨ੍ਹਾਂ ਨੇ ਇਲੈਕਸ਼ਨ ਚ ਆਉਣਾ ਆਰਾਮ ਦੇ ਨਾਲ ਸਿਟੀ ਹਾਲ ਜਾਇਆ ਕਰੋ ਸਵੇਰੇ 8 ਵਜੇ 10 ਵਜੇ ਬ੍ਰੇਕ 11 ਵਜੇ ਬ੍ਰੇਕ 1 ਵਜੇ ਲੰਚ ਫਿਰ 4 ਵਜੇ ਬ੍ਰੇਕ ਤੇ 4:30-5 ਵਜੇ ਘਰੇ ਆ ਜਾ ਨਾਲੇ ਵੀਕਐਂਡ ਦੇ ਵਧੀਆ ਰਿਬਨ ਕੱਟੋ ਲੱਡੂ ਜਲੇਬੀਆਂ ਗੁਰਦੁਆਰਿਆਂ ਚ ਖੰਡ ਪਾਠਾਂ ਦੇ ਭੋਗਾਂ ਦੇ ਸਾਰਾ ਨਜ਼ਾਰੇ ਨਜ਼ਾਰੇ ਆ ਕਿਉਂ ਜੀ ਖੋਸਾ ਸਾਹਿਬ
0: ਨਹੀਂ ਹਰਜੀਤ ਜੀ ਕਹਿਣਾ ਬਹੁਤ ਔਖਾ ਜਿਹੜੇ ਖੰਡ ਪਾਠ ਭੋਗ ਜਾਂ ਜਿਹੜੀਆਂ ਵੈਡਿੰਗ ਕਰਨੀਆਂ ਨਾ
1: ਆਈ ਨੋ ਨਹੀਂ ਆਪਾਂ ਜਸਟ ਜੋਕਿੰਗ ਹਾਂਜੀ
0: ਗੁਰੂ ਦੀ ਕਿਰਪਾ ਨਾਲ ਸਰਕਲ ਬਾਹਲਾ ਨਹੀਂ ਹੈ ਪਰ ਫੇਰ ਵੀ ਆਹ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ ਹਰੇਕ ਵੀਕ 2-3 ਵਿਆਹ 2-3 ਕਿਸੇ ਨਾ ਕਿਸੇ ਦੇ ਫੰਕਸ਼ਨ ਮਿਸ
1: ਸੱਚੀ ਗੱਲ ਹੈ ਆਪਾਂ ਔਖੇ ਹੋ ਜਾਂਦੇ ਆ ਤੇ ਜਿਹੜੇ ਨੁਮਾਇੰਦੇ ਚੁਣੇ ਹੋਏ ਇਹ ਹੋਰ ਔਖੇ ਹੋ ਜਾਂਦੇ ਨਾ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ
0: ਇਹ ਫੈਕਟ ਦਾ ਅੱਗੇ ਵੀ ਟਾਕ ਸ਼ੋਅ ਕੀਤਾ ਸੀ ਇਹ ਤਾਂ ਗਲਤ ਆ ਕਿ ਇਹਨਾਂ ਨੂੰ ਇਨਵੀਟੇਸ਼ਨ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਆਪਣੇ ਜਿਹੜੀ ਜੌਬ ਵਾਸਤੇ ਚੁਣਿਆ ਉਹ ਕੰਮ ਕਰ ਲੈਣ ਦੇਣੇ ਚਾਹੀਦੇ ਆ ਆਪਾਂ ਇਹਨਾਂ ਤੋਂ ਉੱਥੇ ਸੱਦ ਕੇ ਕਾਹਤੋਂ ਵਿਚਾਰਿਆਂ ਦਾ ਟਾਈਮ ਖਰਾਬ ਕਰਨਾ ਕਿਉਂਕਿ ਮੰਡੇ ਟੂ ਫਰਾਈਡੇ ਆਪਣੇ ਉੱਥੇ ਬਿਜ਼ੀ ਆ ਜੀ ਵੀਕਐਂਡ ਦੇ ਸਾਡੇ ਭੋਗਾਂ ਤੇ ਬਿਜ਼ੀ ਆ ਇਹਨਾਂ ਦੇ ਪਰਿਵਾਰ ਦਾ ਸਮਾਂ ਹੁੰਦਾ
1: ਮੇਰਾ ਖਿਆਲ
0: ਪਤਾ ਨਹੀਂ ਕਾਹਤੋਂ ਸਾਡੇ ਇਹ ਲੋਕਾਂ ਦੀ ਹੁਣ ਗੋਰੇ ਇਹਨਾਂ ਨੇ ਫੰਕਸ਼ਨ ਕਰ ਦਿੱਤੇ ਕਿਸੇ ਕੌਂਸਲਰ ਨੂੰ ਕਿਸੇ MP ਕਿਸੇ MLA ਨੂੰ ਸਾਡੇ ਸਾਡੇ ਜ਼ਰੂਰ ਹੁੰਦਾ ਯਾਰ ਜੇ ਆ ਜਾਣ ਤੇ ਮੁੜ ਕੇ ਫੋਟੋ ਪਾ ਦਾਂਗੇ ਫੇਸਬੁੱਕ ਤੇ ਭਾਈ MLA
1: ਫੋਟੋ
0: ਹਜੇ ਉਹ ਇੰਡੀਆ ਵਾਲਾ ਥੋੜਾ ਜਿਹਾ ਰੁਝਾਨ ਜਿਹੜਾ ਗਿਆ ਨੀ ਸਾਡੇ ਦਿਮਾਗ ਦੇ ਵਿੱਚੋਂ ਚਾਹੀਦਾ ਸੀ
1: ਕਿੰਨੇ ਵਜੇ ਖੋਸਾ ਸਾਹਿਬ ਮੇਲਾ ਸਟਾਰਟ ਹੋ ਜਾਏਗਾ
0: ਮੇਲਾ ਹੋਈ ਜੀ 11 ਵਜੇ ਸਟਾਰਟ ਹੋ ਜੂਗਾ ਜੀ। 11 ਵਜੇ ਛੋਟੇ ਬੱਚਿਆਂ ਦਾ ਕੰਪੀਟੀਸ਼ਨ ਨਾਲ ਸੀਪ ਦੇ ਟੂਰਨਾਮੈਂਟ ਹੋਣੇ ਆ, ਕਬੂਤਰਾਂ ਦੀ ਬਾਜੀ ਆ, ਹੋਰ ਬਹੁਤ ਕੁਝ ਤੁਹਾਨੂੰ ਪਤਾ ਜੀ ਮੇਲੇ ਚ ਨਿੱਕੀਆਂ ਨਿੱਕੀਆਂ।
1: ਲੋਕੇਸ਼ਨ ਇੱਕ ਵਾਰੀ ਮੈਨੂੰ ਦੁਬਾਰਾ ਦੱਸ ਦਿਓ, ਹਾਈਵੇ 10 ਦੇ ਉੱਤੇ, ਜਿਹੜਾ ਕਿ ਤਕਰੀਬਨ ਸਾਰੇ ਪਰਿਵਾਰਾਂ ਨੂੰ ਪਤਾ ਹੈ ਹਾਈਲੈਂਡ ਫਾਰਮ ਹੁੰਦਾ ਸੀ ਉਸ ਪਲਾਜ਼ੇ ਦੇ ਵਿੱਚ ਹੈ, ਉਸ ਜਗ੍ਹਾ ਦੇ ਉੱਤੇ ਮੇਲਾ ਹੋ ਰਿਹਾ। ਔਰ ਹੋਰ ਕੁਛ ਅਖੀਰ ਤੇ
0: ਹਰਜੀਤ ਜੀ, ਉੱਥੇ ਜਿਹੜਾ ਹੁਣ ਸਾਈਨ ਆ ਉਹ ਚੇਂਜ ਹੋ ਗਿਆ, ਹਾਈਲੈਂਡ ਫਾਰਮ ਦੀ ਥਾਂ ਤੇ ਫੂਡ ਵਰਲਡ ਦਾ ਜਿਹੜਾ ਸਾਈਨ ਲੱਗ ਗਿਆ ਬਹੁਤ ਵੱਡਾ।
1: ਠੀਕ ਹੈ,
0: ਕਿਉਂਕਿ ਕਈ ਵਾਰੀ ਬੰਦਾ ਕਹਿੰਦਾ ਹਾਏ ਕਿਆ ਤਾਂ ਹਾਈਲੈਂਡ ਫਾਰਮ ਦੀ ਸਾਈਨ, ਇੱਥੇ ਕੋਈ ਹੋਰ ਲੱਗਾ। ਫੂਡ ਵਰਲਡ ਦਾ ਸਾਈਨ ਉੱਥੇ ਜਿਹੜਾ ਲੱਗ ਗਿਆ, ਉਹਦੀ ਮੇਰੇ ਖਿਆਲ ਉਹਨਾਂ ਦੀ ਓਪਨਿੰਗ ਇੱਕ ਵੀਕ ਪਹਿਲਾਂ ਸੀ, ਹੁਣ ਆਪਣੇ ਮੇਲੇ ਕਾਰਨ ਇੱਕ ਵੀਕ ਡਿਲੇ ਹੋ ਗਈ ਆ, ਕਿਉਂਕਿ ਐਤਕੀ ਸਾਡਾ ਬੋਟ ਮਾਈਨ ਮਾਲ ਦੇ ਵਿੱਚ, ਇਸ ਕਰਕੇ ਮੇਲਾ ਨੀ, ਬਹੁਤ ਸਾਰੇ ਲੋਕ ਪਹੁੰਚਦੇ। ਰੀਜ਼ਨ ਰੀਜ਼ਨ ਦੇਖਿਆ ਜੀ ਅਜੇ ਗੱਡੀਆਂ ਕਿੱਥੇ ਪਾਰਕ ਕਰਨੀਆਂ ਪੈਂਦੀਆਂ,
1: ਹਾਂਜੀ
0: ਟਰਾਲੀ ਚੱਲਦੀ ਆ ਦੂਜੇ ਪਾਸੇ, ਕਿਉਂਕਿ ਅਸੀਂ ਮੋਸਟਲੀ ਜਿਹੜੀ ਆ ਕਸੀਨੋ ਦੀ ਪਾਰਕਿੰਗ ਯੂਜ਼ ਕਰਦੇ ਮੇਲੇ ਵੇਲੇ।
1: ਹਾਂਜੀ
0: ਉੱਧਰ ਸਟ੍ਰਾਈਕ ਚੱਲਦੀ ਆ, ਸਾਡੇ ਚਾਹੁੰਦੇ ਨੀ ਕਿ ਜਿਹੜੇ ਆਡੀਅੰਸ ਆ ਜਾਂ ਸਾਡੇ ਮੇਲੀ ਆ ਉਹ ਪਰੇਸ਼ਾਨ ਹੋਣ, ਇਸ ਕਰਕੇ ਲੋਕੇਸ਼ਨ ਚੇਂਜ ਕੀਤੀ ਆ। 50 ਮੈਥਸਨ ਬੁਲੇਵਰਡ ਆ ਜੀ, ਬਿਲਕੁਲ ਹਾਈਵੇ 10 ਮੈਥਸਨ ਦੇ ਕੋਰਨਰ ਦਾ ਜੀ
1: ਜੀ।
0: ਹਾਂ, ਇਹਨੂੰ ਇੰਟਰ ਹਾਈਵੇ 10 ਤੋਂ ਪੈਂਦੀ ਆ, ਪਰ ਐਡਰੈਸ ਲੈ ਆ ਮੈਥਸਨ ਦਾ। ਫੂਡ ਵਰਲਡ ਦੇ ਤੁਹਾਨੂੰ ਸਾਈਨ ਦੱਸ ਪੈਣੇ ਆ, ਤੇ ਪਹਿਲੀ ਗੱਲ ਤਾਂ ਬਾਲਾ ਕੁਝ ਵੇਖਣ ਦੀ ਲੋੜ ਹੀ ਨੀ ਪੈਣੀ, ਜਿੱਦਾਂ ਨੂੰ ਪੰਜਾਬੀਆਂ ਦੀਆਂ ਗੱਡੀਆਂ ਜਾਂ ਹੀਰਾਂ ਜਾਂਦੀਆਂ ਆਉਣੀਆਂ ਫਾਲੋ ਕਰ ਲਿਓ,
1: ਬਿਲਕੁਲ
0: ਸਾਰੇ ਮੇਲੇ ਤੇ ਜਾਂਦੇ ਜੀ। ਇੱਕ ਵਾਰ ਫਿਰ ਅਜੀਤ ਵੀਰ ਜੀ ਤੁਹਾਡਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਲਵੇਜ ਦਿਲੋਂ ਸਾਡੇ ਨਾਲ ਖੜਦੇ ਹੋ, ਦਿਲੋਂ ਸਾਨੂੰ ਪ੍ਰਮੋਟ ਕਰਦੇ ਹੋ, ਸਾਡੀ ਪੂਰੀ ਟੀਮ ਦਾ ਧੰਨਵਾਦ,
1: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਔਰ ਆਉਣ ਵਾਲੇ ਸਮੇਂ ਚ ਕਲਾਕਾਰਾਂ ਨਾਲ ਗੱਲਾਂ ਬਾਤਾਂ ਵੀ ਕਰਵਾਈਆਂ ਜਾਣਗੀਆਂ, ਬੜੀ ਮਿਹਰਬਾਨੀ ਜੀ ਸੁੰਦਰ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ, ਹੈਲੋ,
2: ਸਤਿ ਸ੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ।
1: ਬਲਵਿੰਦਰ ਜੀ ਕੀ ਹਾਲ ਚਾਲ ਆ?
2: ਲੈ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ
1: ਕੀ ਗੱਲ, ਲੇਟ ਹੋ ਗਈ ਅੱਜ?
2: ਨਹੀਂ ਬਾਈ ਜੀ, ਥੋੜਾ ਬਹੁਤ ਪ੍ਰੋਗਰਾਮ ਹੁੰਦਾ ਪਿਆ ਸੀ ਮੇਲੇ ਵਾਲਾ ਸਾਰਾ।
1: ਅੱਛਾ, ਮੇਲੇ ਤੇ ਆਉਣਾ ਜ਼ਰੂਰ ਆ, ਮਿਲਣਾ ਮੈਨੂੰ ਉੱਥੇ ਆ ਗਏ
2: ਬਾਈ ਜੀ, ਪੱਕਾ ਪੱਕਾ ਪੱਕਾ।
1: ਮੈਂ ਮੇਲੇ ਦੇ ਇਸ ਵਾਰੀ ਹੈ ਨਾ ਚਾਦਰਾ ਤੇ ਕੁੜਤਾ ਤੇ ਤੁਰਲੇ ਵਾਲੀ ਪੱਗ ਬਣ ਕੇ ਆਉਣੀ ਆ,
2: ਵਾਧੂ ਵਾਧੂ ਜੀ, ਚਿੱਟਾ ਚਿੱਟਾ ਪਜਾਮਾ ਕੁੜਤਾ ਵਧੀਆ।
1: ਨਹੀਂ ਚਿੱਟਾ ਨੀ ਪਾਉਣਾ ਮੈਂ, ਨਾ ਨਾ ਨਾ, ਮੈਂ ਇੱਕ ਕੁੜਤਾ ਜਾਮਾ, ਮੈਂ ਕੁੜਤਾ ਇੱਕ ਮਕੋ ਬਹੁਤ ਵਧੀਆ ਸਿਲਕ ਦਾ ਕੁੜਤਾ ਨਾਲ ਚਾਦਰਾ ਬਸ ਉਹਦਾ ਬਣਾਉਣਾ ਮੈਂ,
2: ਵਧੀਆ ਲੈ ਬਾਈ ਬੱਟ ਕੱਢਦੇ
1: ਤੇ ਨਾਲ ਪੰਜਾਬੀ ਖੁੱਸਾ ਪਾਉਣਾ, ਪਾਕਿਸਤਾਨ ਤੋਂ ਆਇਆ ਭੇਜਾਂਗੇ ਸੱਜਣਾ ਨੇ ਆਪਾਂ ਨੂੰ,
2: ਬੱਟ ਕੱਢਦੇ ਬਾਈ, ਬੜਾ ਸ਼ੌਕ ਰੱਖਦੇ ਹੈ
1: ਤੇ ਤੁਰਲੇ ਵਾਲੀ ਪੱਗ ਬਣ ਗਏ, ਉੱਤੇ ਪਤਾ ਲੱਗੂ ਸਿੰਘ ਹਰਜੀਤ ਆ ਰਿਹਾ ਮੇਲੇ ਚ, ਠੀਕ ਹੈ ਨਾ?
2: ਬਿਲਕੁਲ ਬਿਲਕੁਲ ਸਹੀ,
1: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਇੰਜੋਏ ਕਰੋ ਸ਼ੋਅ ਨੂੰ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337, ਹੈਪੀ ਬਰਥਡੇ ਬਈ ਨੀਤੀ ਜੀ, ਆਪਕਾ ਹੈਪੀ ਬਰਥਡੇ ਹੈ ਤੋ ਕਿਆ ਕੀਆ ਜਾਏ ਭਾਈ ਜਾਨ। ਨੀਤੀ ਜੀ ਪਾਰਟੀ ਕਬ ਦੇ ਰਹੇ ਹੋ? ਹਰਦੀਪ ਵੀਰ ਜੀ ਪੈਗ ਸ਼ੈਗ ਕਬ ਲਗਾ ਰਹੇ ਹੋ? ਮਛਲੀ ਮੁਛਲੀ ਕਬ ਖਿਲਾ ਰਹੇ ਹੋ? ਚਿਕਨ ਕੇ ਕਬਾਬ ਕਬ ਖਿਲਾ ਰਹੇ ਹੋ? ਅਰੇ ਨੀਤੀ ਹੈਪੀ ਬਰਥਡੇ।

0: ਨੀਤੀ, ਆਰ ਯੂ 1, ਆਰ ਯੂ 2, ਕਿੰਨੇ ਸਾਲ ਦੇ ਹੋ ਗਏ? ਹੁਣ ਤਾਂ 10 ਤੋਂ ਸ਼ੁਰੂ ਕਰਿਆ ਕਰੋ। ਆਰ ਯੂ 10, ਆਰ ਯੂ 20, ਆਰ ਯੂ 30? ਹੈਪੀ ਬਰਥਡੇ ਟੂ ਯੂ। ਪੰਜਾਬੀ ਵਿਰਸਾ, ਵਕਾਰ ਖਾਨ ਸਾਹਿਬ, ਕਿਆ ਹਾਲ ਹੈ? ਵਕਾਰ ਖਾਨ ਸਾਹਿਬ
1: ਜੀ, ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ।
1: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ।
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478000, 6478000, 6478000। ਮੈਂ, ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478000, 6478000, 6478000, 8064, 8000।
0: ਨੰਬਰ ਇੱਕ ਬਾਰ ਫਿਰ ਦੇ ਰਹੇ ਸਰ ਆਪਣਾ?
1: ਜੀ ਹਾਂ ਜੀ ਜੀ, ਨੰਬਰ 6478000, 6478000, 6478000, 6478000, 8064, 8000, 6478000, 8064, 8000।
0: ਸ਼ੁਕਰੀਆ ਆਪਕੀ ਕਾਲ ਕਾ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਸਟੂਡੀਓ ਦੇ ਨੰਬਰ ਹਨ। 9056733337 ਦੇ ਤੁਹਾਡੀ ਅਗਲੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਸਪੈਸ਼ਲੀ ਤੌਰ ਤੇ ਅਸੀਂ ਮਾਸਟਰ ਜਿਊਲਰ ਵੱਲੋਂ ਵੀ ਸਪੌਂਸਰ ਕਰ ਰਹੇ ਹਾਂ। ਔਰ ਮਾਸਟਰ ਜਿਊਲਰ, ਤੁਹਾਨੂੰ ਪਤਾ ਕਿ ਐਸੇ ਕਮਾਲ ਦੇ ਗਹਿਣੇ, ਐਸੇ ਕਮਾਲ ਦੇ ਡਿਜ਼ਾਈਨ ਤੁਹਾਡੇ ਸੋਹਣੇਪਨ ਨੂੰ ਹੋਰ ਸੋਹਣਾ ਕਰ ਦਿੰਦਾ ਹੈ। ਔਰ ਐਸੇ ਕਮਾਲ ਦੇ ਨਵੇਂ ਨਵੇਂ ਡਿਜ਼ਾਈਨ ਦੀਆਂ ਸ਼ਿਪਮੈਂਟ ਜਿਹੜੀਆਂ ਕਿ ਇਸ ਵੀਕਐਂਡ ਦੇ ਨਵੀਂ ਪਹੁੰਚੀ ਹੈ। ਔਰ ਮਾਸਟਰ ਜਿਊਲਰ, ਤੁਹਾਨੂੰ ਪਤਾ ਕਿ ਇਹਨਾਂ ਦਾ ਕਈ ਵਾਰੀ ਸਟੋਰ ਵੱਡਾ ਗਰੋਸਰੀ ਦਾ ਨਹੀਂ ਹੁੰਦਾ ਜਿੰਨਾ ਵੱਡਾ ਸੋਨੇ ਦਾ ਸਟੋਰ ਹੈ। ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਆ ਮਾਸਟਰ ਜਿਊਲਰ, ਪਰ ਅੱਜ ਮੰਡੇ ਹੈ, ਮੇਰਾ ਖਿਆਲ ਆ ਮੰਡੇ ਸਟੋਰ ਬੰਦ ਹੁੰਦੇ ਆ, ਪਰ ਆਈ ਐਮ ਨੋਟ ਸ਼ੋਰ। ਪਰ ਫਿਰ ਵੀ ਤੁਸੀਂ ਮਾਸਟਰ ਜਿਊਲਰ ਨੂੰ ਕਾਲ ਕਰਕੇ ਵੀ ਦੇਖ ਸਕਦੇ ਆ। 905-906-2424 ਦੇ ਕੌਕ ਦੀ ਜਾ ਸਕਦੀ ਹੈ। ਦੋ ਲੋਕੇਸ਼ਨਾਂ ਤੁਹਾਡੀ ਸੇਵਾ ਚ ਹਾਜ਼ਰ ਆ ਮਾਸਟਰ ਜਿਊਲਰ। ਕਿਲੋਆਂ ਦੇ ਹਿਸਾਬ ਨਾਲ ਸੋਨਾ ਪਿਆ, ਕਿਲੋਆਂ ਦੇ ਹਿਸਾਬ ਨਾਲ, ਤੋਲਿਆਂ ਦੇ ਹਿਸਾਬ ਨਾਲ ਨਹੀਂ ਪਿਆ, ਗ੍ਰਾਮਾਂ ਦੇ ਹਿਸਾਬ ਨਾਲ ਨਹੀਂ ਪਿਆ, ਕਿਲੋਆਂ ਦੇ ਹਿਸਾਬ ਨਾਲ ਸੋਨਾ ਪਿਆ ਵੀ ਉੱਥੇ ਮਾਸਟਰ ਜਿਊਲਰ ਦੇ। ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਇਸ ਵੇਲੇ ਮਾਸਟਰ ਜਿਊਲਰ। 905-906 ਇਸ ਵੇਲੇ ਮਾਸਟਰ ਜਿਊਲਰ, 905-906-2424 ਦੇ ਕੌਕ ਦੀ ਜਾ ਸਕਦੀ ਹੈ। ਮਾਸਟਰ ਜਿਊਲਰ ਵੱਲੋਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਹਾਂ। ਔਰ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੌਂਸਰ ਕਰ ਰਹੇ ਹਾਂ ਮਾਸਟਰ ਜਿਊਲਰ ਵਾਲੇ। ਔਰ ਮੈਂ ਇੱਥੇ ਕਲੀਅਰ ਗੱਲ ਇੱਕ ਹੋਰ ਕਰਦਾ, ਜਿਹੜਾ ਹੰਸ ਭਾਈ ਦਾ ਸ਼ੋਅ ਹੈ 17 ਸਤੰਬਰ ਨੂੰ ਹੋ ਰਿਹਾ ਹੈ ਲਿਵਿੰਗ ਆਰਟ ਸੈਂਟਰ ਦੇ ਵਿੱਚ, ਮਿਸੀ ਸਾਗਰ

ਦੇ ਵੀ ਗਰਾਰੀਆਂ ਘੁੰਮੀਆਂ ਤੇ ਫਿਰ ਨਜ਼ਾਰੇ ਅਲੱਗ ਹੀ ਆਉਣੇ ਆ। ਤੇ ਫਿਰ ਇਸ ਥੀਏਟਰ ਦੇ ਵਿੱਚ ਬੈਠ ਕੇ ਜਿੱਥੇ ਢੋਲਕ ਵਾਲੇ ਬੰਦਾ ਹੋਏਗਾ, ਢੋਲ ਵਾਲਾ ਬੰਦਾ ਹੋਏਗਾ, ਤਬਲੇ ਦੇ ਰਿਧਮ ਵਾਲੇ ਬੰਦੇ ਹੋਣਗੇ, ਕੀਬੋਰਡ ਦੇ ਬੰਦੇ ਹੋਣਗੇ, ਦੋ ਗਿਟਾਰ ਦੇ ਬੇਸ ਗਿਟਾਰ ਦੇ ਬੰਦੇ ਹੋਣਗੇ, ਡਰਮ ਦੇ ਬੰਦੇ ਹੋਣਗੇ, ਜਿਹੜਾ ਠਾ ਠਾ ਠਾ ਦਿਲ ਲੈ ਗਈ ਚੋਰ ਨੀ ਹੈ। ਤੇ ਫਿਰ ਖਾਲੀ ਦਿਲ ਨਹੀਂ ਹੈ, ਜਾਨ ਵੀ ਹੈ ਮੰਗਦਾ ਹਰਜੀਤ ਜੀ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਐਸੇ ਖੂਬਸੂਰਤ ਗੀਤ ਜਦੋਂ ਤੁਸੀਂ ਸੁਣਨੇ ਆ, ਫਿਰ ਜਦੋਂ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਹੀ ਮੋੜ ਦੇ ਹੈਂ। ਜਦੋਂ ਇੱਦਾਂ ਦੀਆਂ ਕਵਾਲੀਆਂ ਲੱਗਣੀਆਂ ਮੇਰੇ ਰਕਸ਼ੇ ਕਮਰ, ਫਿਰ ਐਸੀਆਂ ਕਵਾਲੀਆਂ ਲੱਗਣੀਆਂ, ਫਿਰ ਦਮਾਂ ਦਮ ਮਸਤ ਕਲੰਦਰ ਹੈਂ, ਇੱਦਾਂ ਦੀਆਂ ਕਵਾਲੀਆਂ ਲੱਗਣੀਆਂ, ਫਿਰ ਹੰਸ ਭਾਈ ਦੀ ਆਵਾਜ਼ ਹੋਵੇ ਤੇ ਉੱਤੋਂ ਪੂਰਾ ਲਾਈਵ ਬੈਂਡ ਹੋਵੇ, ਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਹੁੰਦੀ ਹੈ। ਟਿਕਟਾਂ ticketmaster.ca ਤੋਂ ਮਿਲਣੀਆਂ, ਚੱਕ ਲਓ ਟਿਕਟਾਂ, ਨੇੜੇ ਜਾ ਕੇ ਨਹੀਂ ਤੁਹਾਨੂੰ ਮਿਲਣੀਆਂ, ਹੱਲੇ ਹੈ ਸਾਡੇ ਕੋਲ ਟਿਕਟਾਂ। ਦੇਖੋ ਇੱਕ ਗੱਲ ਹੋਰ ਆ, ਇਹ ਬੈਂਕਟ ਹਾਲ ਨਹੀਂ ਹੈ, ਇਹ ਤੁਹਾਡੇ ਵਾਸਤੇ ਥੀਏਟਰ ਹੈ ਮਿਊਜ਼ਿਕ ਦਾ। ਜਿੰਨੀਆਂ ਸੀਟਾਂ ਓਨੇ ਬੰਦੇ ਉੱਥੇ ਬਹਿ ਸਕਦੇ ਆ, ਇੱਕ ਸੀਟ 'ਤੇ ਦੋ ਬੰਦੇ ਨਹੀਂ ਬਹਿ ਸਕਦੇ। ਬੈਂਕਟ ਹਾਲ 'ਤੇ ਬੰਦਾ ਜਗ੍ਹਾ ਥੋੜ੍ਹੀ ਤੰਗ ਹੋਵੇ ਨਾ, ਇੱਕ ਸੀਟ 'ਤੇ ਜਦ ਥੋੜ੍ਹਾ ਜਿਹਾ ਵੱਟੀ ਵੀ ਪਾਸਾ ਬੰਦਾ ਬਹਿ ਜਾਂਦਾ, ਪਰ ਗੱਲ ਇਹ ਹੈ ਕਿ ਇੱਥੇ ਨਹੀਂ ਬੰਦੇ ਬਹਿ ਹੋਣੇ, ਜਿੰਨੀਆਂ ਸੀਟਾਂ ਓਨੇ ਹੀ ਬੰਦੇ। ਜੇ ਤੁਸੀਂ ਵਧੀਆ ਸੁਚੱਜਾ ਸੁਣਨਾ ਚਾਹੁੰਦੇ ਆ, ਵਧੀਆ ਸੁਣਨਾ ਚਾਹੁੰਦੇ ਆ, ਜਿਹੜੇ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਸੁਰ ਨੂੰ ਪਿਆਰ ਕੀਤਾ, ਜਿਨ੍ਹਾਂ ਨੇ ਸੁਰ ਦੀ ਇਬਾਦਤ ਕੀਤੀ ਹੈ, ਉਹਨਾਂ ਲੋਕਾਂ ਨੂੰ ਸੁਣਨਾ ਚਾਹੁੰਦੇ ਆ, ਅਤੇ 18 ਸਤੰਬਰ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਤੁਹਾਡੀ ਫਰਾਈਡੇ ਨਾਈਟ ਨੂੰ ਪੂਰੀ ਖੂਬਸੂਰਤ ਬਣਾ ਦਿੱਤੀ ਜਾਏਗੀ। ਨੰਬਰ ਮੈਨੂੰ ਕਰ ਲਿਓ ਕਾਲ, ਜੇ ਇਕੱਠੀਆਂ ਟਿਕਟਾਂ ਲੈਣੀਆਂ ਬਈ। ਕਈ ਵਾਰ ਸਾਡੀਆਂ ਲੇਡੀਜ਼ ਗਰੁੱਪ ਸੁਣ ਰਹੇ ਹੁੰਦੇ ਆ, ਕਿੱਟੀ ਗਰੁੱਪਸ ਹੁੰਦੇ ਆ, ਕਈ ਵਾਰ ਕਹਿੰਦੇ ਨਾ ਵੀ ਕਮੇਟੀਆਂ ਪਾਈਆਂ ਹੁੰਦੀਆਂ ਕਿੱਟੀ ਆ, ਅਤੇ ਉਹ ਜਿਹੜੇ ਸੱਜਣ ਸਾਰੇ ਆਉਣਾ ਚਾਹੁੰਦੇ ਆ, ਅਤੇ ਫਿਰ ਮੈਨੂੰ ਕਾਲ ਕਰ ਲਿਓ। ਹਾਂ ਇੱਕ ਗੱਲ ਹੋਰ ਆ, ਕਈ ਵਾਰੀ ਨਾ ਬਹੁਤ ਵੱਡੀ ਸਾਡੀ ਕੋਈ ਟਰੱਕਿੰਗ ਕੰਪਨੀ ਵਾਲੇ ਸੁਣ ਰਹੇ ਆ ਵੀਰ, ਹੈ ਨਾ, ਅਤੇ ਥੋੜ੍ਹੀ ਜਿਹੀ ਸਪੋਂਸਰਸ਼ਿਪ ਪੈਕੇਜ ਹੈ ਹੰਸ ਰਾਜ ਹੰਸ ਜੀ, ਤੁਹਾਡੇ ਸ਼ੋਪ 'ਤੇ, ਤੁਹਾਡੇ ਆਫਿਸ ਦੇ ਵਿੱਚ, ਤੁਹਾਡੇ ਵੇਅਰ ਹਾਊਸ ਦੇ ਵਿੱਚ, ਤੁਹਾਡੀ ਟਰੱਕਿੰਗ ਲਾਈਨ ਦੇ ਯਾਰਡ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਮੇਰੀ ਜ਼ਿੰਮੇਵਾਰੀ ਹੈ। ਉਹ ਤੁਹਾਨੂੰ ਸਪੋਂਸਰਸ਼ਿਪ ਦੇਣੀ ਪੈਣੀ ਹੈ, ਅਤੇ ਨਾਲ ਅਸੀਂ ਤੁਹਾਨੂੰ ਵਧੀਆ ਪੈ ਕੇ ਦੇਵਾਂਗੇ। ਕੋਈ ਵੀ ਜਾਣਕਾਰੀ ਵਾਸਤੇ ਨੰਬਰ ਮੇਰਾ ਤੁਹਾਡੇ ਨੂੰ ਹੈ ਸਾਰਿਆਂ ਕੋਲ, 6474481000, 647-448-1000। ਨਾਲੇ ਤੁਸੀਂ ਆਪਣੇ ਪਰਿਵਾਰ ਨੂੰ ਉੱਥੇ ਪਿਕਚਰਾਂ ਖਿਚਾਇਓ, ਅਤੇ ਹੰਸ ਭਾਈ ਨੂੰ ਫਰੂਟ ਖਵਾਇਓ, ਅਤੇ ਨਾਲੇ ਚਾਹ ਪਿਲਾ ਦਿਓ, ਅਸੀਂ ਵੀ ਚਾਹ ਦਾ ਘੁੱਟ ਪੀ ਲਾਂਗੇ ਤੁਹਾਡੇ ਦਫ਼ਤਰ ਆ ਕੇ। ਫੋਨ ਕਰ ਲਿਓ ਮੈਨੂੰ 647-448-1000, 6474481000। ਮਾਸਟਰ ਜੂਲਰ ਵੱਲੋਂ ਹੰਸ ਰਾਜ ਦੇ ਹੰਸ ਦੇ ਸ਼ੋਅ ਨੂੰ

ਹਾਂ ਬਾਬਾ ਅੱਗੇ ਟਿਕਾਣੇ ਨਾ ਕਰਿਓ, ਮੰਦਾ ਬੋਲਣ ਦੀ ਲੋੜ ਨਹੀਂ। ਇੱਥੇ ਅੱਗੇ ਬੀਬੀਆਂ ਦਾ ਟੌਹਰ ਆ, ਬੀਬੀਆਂ ਦੇ ਅੱਗੇ ਚੱਲਦੀ ਆ। ਬੱਲੇ ਨਮਾਣਾ ਜੱਟ ਸਾਹਿਬ, ਕੈਸਾ ਕਮਾਲ ਦਾ ਗੀਤ ਗਾਇਆ ਬਈ ਇਸ ਸ਼ੇਰ ਬੱਬਰ ਸ਼ੇਰ ਨੇ, ਨਮਾਣਾ ਜੱਟ। ਬਈ ਐਸਾ ਖੂਬਸੂਰਤ ਗੀਤ ਹੈ, ਇਹ ਦੋ ਗਾਣਾ ਤਾਂ ਸੁਣ ਰਹੇ ਹਾਂ। ਇੰਡੀਆ 'ਚ ਗਾਣਾ ਬੜਾ ਚੱਲ ਰਿਹਾ, ਔਰ ਇਹ ਸਾਡੇ ਵੀਰ ਕੈਨੇਡਾ 'ਚ ਰਹਿੰਦੇ ਆ, ਨਮਾਣਾ ਜੱਟ ਸਾਹਿਬ। ਕੱਲ੍ਹ ਮੈਨੂੰ ਮਿਲਣ ਦਾ ਮੌਕਾ ਮਿਲਿਆ ਪਰਸੋਂ, ਔਰ ਭਾਅ ਜੀ ਕਹਿੰਦੇ ਹਰਜੀਤ ਜੀ ਸੁਣਾ ਦਿਓ ਫਿਰ ਗਾਣਾ, ਖਿੱਚ ਦਿਓ ਵੱਟ ਯਾਰਾ, ਯਾਰ ਕੱਢ ਦਿਓ ਵੱਟ ਸਾਰੇ। ਵਾਕਈ ਵਧੀਆ ਗੀਤ ਆ ਬਈ, ਬੱਲੇ ਨਮਾਣਾ ਜੱਟ।

ਬਈ ਵਾਹ ਬਈ ਵਾਹ, ਬੱਲੇ ਨਵਾਣਾ ਜੱਟ ਸਾਹਿਬ, ਬੱਲੇ ਬੱਲੇ ਕਰਾਤੀ ਤੁਸੀਂ ਪੂਰੇ ਟੋਰਾਂਟੋ ਜਿਹਾ ਹੋ ਜਾ ਗੀਤ ਗਾ ਗਏ, ਇੱਥੇ ਅਮਰੀਕਾ ਤੱਕ ਗੀਤ ਚਲਾ ਗਿਆ ਤੁਹਾਡਾ। ਨਵਾਣਾ ਜੱਟ ਜਿਹੜਾ ਯੂਟਿਊਬ 'ਤੇ ਸਰਚ ਕਰੋ, ਇਹਨਾਂ ਨੇ ਬਹੁਤ ਗੀਤ ਗਾਏ ਆ ਭਾਅ ਜੀ ਇਹਨਾਂ ਨੇ, ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦੇ ਰਿਹਾ ਭਾਅ ਜੀ ਇਹਨਾਂ ਨੂੰ, ਬਹੁਤ ਪਿਆਰ ਵਾਲੇ ਸੱਜਣ ਆ ਨਵਾਣਾ ਜੱਟ ਸਾਹਿਬ, ਔਰ ਐਸਾ ਖੂਬਸੂਰਤ ਗੀਤ ਗਾਇਆ ਬੱਲੇ ਬਹਿਜਾ ਬਹਿਜਾ ਕਰਾਤੀ ਨਵਾਣਾ ਜੱਟ ਸਾਹਿਬ। ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਗੀਤ ਲਾਉਂਦੇ ਰਹਾਂਗੇ, ਔਰ ਕੋਈ ਹੋਰ ਵੀ ਨਵੇਂ ਸਿੰਗਰ ਕਈ ਵਾਰੀ ਆਉਂਦੇ ਆ ਵੀਰ, ਉਹਨਾਂ ਨੂੰ ਪਲੇਟਫਾਰਮ ਚਾਹੀਦਾ ਹੁੰਦਾ ਰੇਡੀਓ 'ਤੇ ਗੀਤ ਸੁਣਾਉਣ ਦਾ, ਅਤੇ ਬਈ ਅਸੀਂ ਤੁਹਾਡੇ ਲਈ ਹਾਜ਼ਰ ਹਾਂ, ਔਰ ਥੋੜ੍ਹਾ ਮਿਲੋ ਸਾਨੂੰ, ਚਾਹ ਪਾਣੀ ਪਿਲਾਓ ਕਿਤੇ ਬੈਠ ਕੇ, ਕੌਫੀ ਕੂਫੀ ਪਿਲਾਓ, ਦੁੱਧ ਦੁੱਧ ਪਿਲਾਓ ਕਿਤੇ, ਅਤੇ ਫਿਰ ਤੁਹਾਡੇ ਗੀਤ ਵੀ ਅਸੀਂ ਲਾ ਦਿਆ ਕਰਾਂਗੇ, ਠੀਕ ਹੈ ਨਾ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਹੈਲੋ, ਕਟਾਰੀਆ ਟੂਰਸ ਐਂਡ ਟ੍ਰੈਵਲ।
4: ਹਾਂਜੀ, ਕਟਾਰੀਆ ਟੂਰਸ ਐਂਡ ਟ੍ਰੈਵਲ।
3: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
4: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
3: ਚਾਰ ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
4: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
3: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟ੍ਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟ੍ਰੈਵਲ।
5: 32, 55, 80, 98, 52, 80, 52, 80, 92, 00, 92, 55, 80, 98, 80, 92, 00, 92, 55, 80, 92, 00, 92, 55, 80, 92, 00, 92, 55, 80, 92, 00, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, 55, 80, 92, Brampton TV and Appliances, 801 Bovey Drive near Chingozi. Call 905-450-2828. 905-450-2828.

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Tomlin Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7710-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਣਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil diye aaj hi chak lo.
13: Corner of McLaughlin and Ray Lawson. Call 905-450-2800.
15: Now open till 2 AM.
16: I am Dave Tatla and you are not.
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
21: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तुहाडा वीकेंड अच्छा गुजरा होगा। साडी कोशिश रहेगी 2 बजे तक नैशनल इंटरनेशनल खबरां नाल जोड़ के रखिए। अगे चल के सुखी निजर साहब वतनों दूर तुहाडे लई पेश करनगे और हिंदुस्तान तो मनप्रीत जी खबरां भी पेश करनगे। सब तो पहला छतरी छत रिपोर्ट हाजिर है। अज 6:16 सूरज आया 8:29 ते चले जाण। और मामा चंद सिंह दी सुन लो, मामा जी रात को आता है, मामा जी ये करता है, चंद्रमा ये करेगा। अज सवेरे 3:10 ते आया ते शाम नूं 7:35 ते देख सकदे हो। जे आकाश साफ होया तो उसनूं सज्जे खब्बे किते ना किते मिल जाएगा। अज सारा दिन मिक्स ऑफ सन एंड कलाउड, चखड़ झोले, थंडरस्टॉर्म, बारिश पेगी, तापमान 29 डिग्री। कल नूं 28 डिग्री टैंपरेचर है, मोस्टली सूरज चमकेगा। बुधवार नूं मिक्स ऑफ सन एंड कलाउड 28 डिग्री, थर्सडे नूं 27 डिग्री तापमान है, सूरज चमकदा रहेगा। फ्राइडे नूं 26 डिग्री सूरज चमकेगा और सैटरडे नूं 28 डिग्री सूरज चमकदा रहेगा। स्पोर्ट्स विच पिछलियां 3-4 जिहड़ियां इन्हां दीआं गेम्स होईआं ब्लू जे वालीआं, ਇਹ ਆਪਦੀ ਸੀਰੀਜ਼ ਜਿੱਤਦੇ ਰਹੇ। ਰਾਤ ਵੀ ਇਹ ਹਾਰ ਗਏ, ਲੇਕਿਨ 3 ਗੇਮਾਂ ਚੋਂ 2 ਗੇਮਾਂ ਇਹ ਜਿੱਤ ਚੁੱਕੇ ਨੇ। ਉਧਰ ਮੇਪਲ ਲੀਫ ਆ, ਉਹਨਾਂ ਦਾ ਸਕੈਡਿਊਲ ਜਾਰੀ ਹੋ ਗਿਆ ਜੀ। ਟਿਊਜ਼ਡੇ 29 ਤਰੀਕ ਸਪਟੰਬਰ ਦੇ ਮਹੀਨੇ ਪਹਿਲੀ ਗੇਮ ਆ ਜਿਹੜੀ ਮੋਂਟਰੀਅਲ ਦੇ ਅੰਦਰ ਇਹਨਾਂ ਦੀ ਹੋਏਗੀ। ਪਿਛਲੇ ਫਰਾਈਡੇ ਦੱਸਿਆ ਸੀ BC ਵਿੱਚ ਇੱਕ ਗ੍ਰਿਜ਼ਲੀ ਬੇਅਰ ਜਿਹੜਾ ਰਿਚ ਸੀ ਸੀਨੀਅਰ ਤੇ ਅਟੈਕ ਕਰਦਾ ਤੇ ਉਹ ਕਾਫੀ ਜ਼ਖਮੀ ਹੋ ਗਿਆ ਸੀ। ਹੋਸਪਿਟਲ ਲੈ ਕੇ ਗਏ ਸੀ, ਲੇਕਿਨ ਉੱਥੇ ਵਿਚਾਰੇ ਦੀ ਮੌਤ ਹੋ ਗਈ। ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਨੇ, ਇੱਕ ਨਹੀਂ ਬਹੁਤ ਸਾਰੇ ਡਰਾਈਵਰ ਚਾਹੀਦੇ ਨੇ ਔਰ ਪੈਸੇ ਵੀ ਚੰਗੇ ਦੇਣਗੇ। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਦੇ ਰਨ ਨੇ। ਬਾਈ ਵੀਕਲੀ ਪੇ ਮਿਲੇਗੀ, ਟੌਪ ਦੀ ਪੇ ਹੈ, ਟਾਈਮ ਸਿਰ ਪੇ ਹੈ। 647-972-6454 ਇਹਨਾਂ ਦਾ ਨੰਬਰ ਹੈ। ਆਪਣੇ ਐਡਮਿੰਟਨ ਵਿੱਚ ਐਕਸੀਡੈਂਟ ਹੋਇਆ, ਦੋ ਜਿਹੜੇ ਕਰੈਕਸ਼ਨ ਆਫਿਸਰ ਹੁੰਦੇ ਨੇ ਜੇਲ੍ਹਾਂ ਵਾਲੇ ਤੇ ਇੱਕ ਪ੍ਰਿਜ਼ਨਰ ਸੀ, ਕੈਦੀ ਸੀ, ਇਹ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ। ਯਮਨ ਦੇ ਵਿੱਚ ਹੂਤੀ ਹਮਲੇ ਦੇ ਵਿੱਚ 10 ਲੋਕਾਂ ਦੀ ਮੌਤ ਹੋਈ। ਜਿਹੜਾ ਡੋਨਲਡ ਟਰੰਪ ਨੇ ਆਖਿਆ ਕਿ ਜਿਹੜਾ ਬਰਥ ਟੂਰਿਜ਼ਮ ਹੈ ਉਹ ਤੇ ਬੈਨ ਲੱਗਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਇਹ ਗੱਲ ਤੇ ਮੈਂ ਵੀ ਅਗਰੀ ਕਰਦਾ। ਵੈਸੇ ਤਾਂ ਡੋਨਲਡ ਟਰੰਪ ਨਾਲ ਕੋਈ ਵੀ ਕਿਸੇ ਗੱਲ ਤੇ ਅਗਰੀ ਨਹੀਂ ਕਰਦਾ। ਤੁਸੀਂ ਦੇਖਿਆ ਹੋਣਾ ਬਾਹਰਲੇ ਮੁਲਕਾਂ ਤੋਂ ਲੋਕੀ ਇੱਥੇ ਆਉਂਦੇ ਆ, ਬੱਚੇ ਨੂੰ ਜਨਮ ਦਿੰਦੇ, ਫਿਰ ਚਲੇ ਜਾਂਦੇ, ਬੱਚਾ ਜੀ ਇੱਥੇ ਕੈਨੇਡੀਅਨ ਸਿਟੀਜ਼ਨ ਹੋ ਗਿਆ ਜਾਂ ਅਮੈਰੀਕਨ ਸਿਟੀਜ਼ਨ ਹੋ ਗਿਆ। ਦੈਟਸ ਰੋਂਗ। ਔਰ ਆਪਣੇ ਇੱਥੇ ਜਦੋਂ ਇਸੇ ਚੀਜ਼ ਦਾ ਸਰਵੇ ਕੀਤਾ ਗਿਆ ਜਿਹੜਾ ਬਰਥ ਟੂਰਿਜ਼ਮ ਹੈ ਉਹਦੇ ਉੱਤੇ ਡੋਨਲਡ ਟਰੰਪ ਨੇ ਪੁੱਛਿਆ, ਡੂ ਯੂ ਥਿੰਕ US ਪ੍ਰੈਜ਼ੀਡੈਂਟ ਡੋਨਲਡ ਟਰੰਪ ਇਜ਼ ਰਾਈਟ ਟੂ ਕਰਬ ਬਰਥ ਰਾਈਟ ਸਿਟੀਜ਼ਨਸ਼ਿਪ। ਸਰਵੇ ਇੱਥੇ ਹੋਇਆ, 74% ਉਹਦੇ ਨਾਲ ਅਗਰੀ ਕਰਦੇ ਨੇ। ਟਰੱਕਾਂ ਦਾ ਆਇਲ ਚੇਂਜ ਕਰਾਉਣਾ, ਆ ਸੁਣੋ
1: ਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals valon dittiyan jandiyan han. Eh taqreeban sariyan insurance companies naal khud deal karde ne. Counseling service vi available han. Helix Wellness Physio Rehab, 10930 Gorway Drive, Unit C, X1, Gorway and Countryside de corner te. Jyada jankari layi please call 905-913-5256, 905-913-5256.
3: ਇਹ ਜਿਹੜੇ ਹੀਲੈਕਸ ਵੈਲਨਸ ਵਾਲੇ ਆ, ਇਹ ਅੱਛੇ ਬੰਦੇ ਨੇ, ਵਧੀਆ ਮਿਹਨਤ ਕਰਦੇ ਨੇ, ਪ੍ਰੋਫੈਸ਼ਨਲ ਨੇ। ਕਈ ਵਾਰ ਹੱਡ ਹੁੱਡ ਜੇ ਮੋਢੇ ਮਾਢੇ ਜੇ ਦੁਖਦੇ ਰਹਿੰਦੇ ਆ, ਤੁਸੀਂ ਇਹਨਾਂ ਕੋਲ ਜਾਓ, ਇੱਥੇ ਫਿਜ਼ੀਓਥੈਰੇਪੀ ਕਰਦੇ ਆ, ਮਸਾਜ ਥੈਰੇਪੀ ਕਰਦੇ ਆ, ਕਾਇਰੋਪ੍ਰੈਕਟਰ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਤੁਹਾਡੇ ਨੇੜੇ ਹੀ ਹੈ ਜੀ, ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ, ਨੰਬਰ 905-913-5256।

Ladies and gentlemen, introducing from CHLO AM 530,

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज दा दिन अच्छा गुजरेगा। साडी कोशिश रहेगी 5 बजे तक तुहानू ढेर सारे डालर बचा के दईए ब्रैम्पटन टीवी अपलायंसेस ते ग्रैंड फर्नीचर तो पैसे दी वड्डी बचत होएगी, क्योंकि पैसे जिहड़े आ तुहाडी जेब च सानू चंगे लगदे आ, जिन्ने एक्स्ट्रा होणगे ओही वधिया लगदे ने। उस सिलसिले च सुल्तान जी साडे नाल स्टूडियो च आए हुए ने। ਸੁਲਤਾਨ ਸਾਹਿਬ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ। ਤੇ ਨਾਲੇ ਇਹ ਵੀ ਹੈ ਨਾ ਜੀ ਕਿ ਕੰਪਨੀਆਂ ਨੇ ਜਿਹੜਾ ਡਿਸਕਾਊਂਟ ਦਿੱਤਾ, ਕਿਉਂਕਿ ਕੈਨੇਡਾ ਡੇ ਮਿਡਲ ਆਫ ਦਾ ਵੀਕ ਆਇਆ।
0: ਇਹ ਵੀ ਯਾਰ ਗਲਤ ਕੰਮ ਹੀ ਆ ਵਿਚਾਲੇ ਜੇ ਹੁਣ
1: ਫਸਟ ਨਹੀਂ ਡੇਟਾਂ ਦਾ ਦਿਨ ਆਪਾਂ ਚੇਂਜ ਕਰ ਸਕਦੇ। ਸੋ ਫਸਟ ਜਨਵਰੀ ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਇਹ ਸਪੈਸ਼ਲ ਸੇਲ ਹੈ। ਸੋ ਫਸਟ ਜੁਲਾਈ ਤੋਂ 5 ਜੁਲਾਈ ਤੱਕ ਇਹ ਐਡਵਾਂਟੇਜ ਮਿਲ ਗਿਆ, ਨਹੀਂ ਤੇ ਕੈਨੇਡਾ ਡੇ ਦੀ ਇੱਕੋ ਦਿਨ ਫਸਟ ਜੁਲਾਈ ਨੂੰ ਸੇਲ ਮਿਲਣੀ ਸੀ ਨਾ ਜੀ। ਸੋ ਹੁਣ 1 ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਸੇਲ ਦਾ ਮਤਲਬ ਇਹ ਹੋਇਆ ਕਿ ਇਹ ਵੀਕਐਂਡ ਵੀ ਸਾਡੀਆਂ ਉਹ ਫੈਮਿਲੀਜ਼ ਫਾਇਦਾ ਚੁੱਕ ਸਕਦੀਆਂ ਜਿਹੜੇ ਸਮ ਹਾਓ ਬਿਜ਼ੀ ਸੀ, ਕੋਈ ਫੈਮਿਲੀ ਫੰਕਸ਼ਨ ਸੀ, ਕਿਤੇ ਹੋਰ ਆਊਟਡੋਰ ਗਏ ਹੋਏ ਸੀ, ਨਹੀਂ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ ਆ ਸਕੇ, ਇਸ ਵੀਕਐਂਡ ਨੂੰ ਮਿਸ ਨਾ ਕਰ ਲੈਣਾ। ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਇਹ ਡੀਲ ਮਿਲਣੀ ਹੈ। ਇਹਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਜੀ, ਪਹਿਲੇ ਲਿੰਕ 'ਚ ਸਿਰਫ ਹਰ ਉਹ ਚੀਜ਼ ਜਿਹੜੀ 699 ਦੀ
0: 65 ਇੰਚ
1: ਟੀਵੀ 699
0: ਹੋ ਗਿਆ,
1: ਵਾਸ਼ਰ 699
0: ਵਾਹ,
1: ਇਹਦੇ ਨਾਲ ਡਿਸ਼ਵਾਸ਼ਰ 499
0: ਅੱਛਾ,
1: ਯਾਨੀ 699 ਜਾਂ ਥੱਲੇ
0: ਓਕੇ।
1: ਫਿਰ ਫਰਿੱਜ, ਉਹ ਵੀ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, $1200-1400 ਵਾਲਾ 699
0: ਅੱਛਾ,
1: ਚਾਹੇ ਬੇਸਮੈਂਟ ਚ ਰੱਖੋ ਕੋਂਡੋਮੀਨੀਅਮ ਚ ਰੱਖੋ, ਐਸ ਤੁਸੀਂ ਸੈਕਿੰਡ ਫਰਿੱਜ ਚਾਹੀਦਾ ਤੁਹਾਨੂੰ ਗਰਾਜ ਵਾਸਤੇ ਤੇ ਐਸ ਸੈਕਿੰਡ ਫਰਿੱਜ ਲੈ ਲਓ, ਅਦਰਵਾਈਜ਼ 1000-1200 ਤੋਂ ਘੱਟ ਨਹੀਂ।
0: ਦੇਖੋ ਕਈ ਫੈਮਿਲੀਆਂ ਵੱਡੀਆਂ ਹੁੰਦੀਆਂ, ਇੱਕ ਜਿਹੜੇ ਕਿਚਨ ਚ ਫਰਿੱਜ ਹੁੰਦੀ ਆ ਉਹਦੇ ਵਿੱਚ ਸਾਰਾ ਸਮਾਨ ਨਹੀਂ ਟਕਦਾ,
1: ਬਿਲਕੁਲ
0: ਗਰਾਜ ਚ ਰੱਖਿਆ ਰੱਖ ਲਓ,
1: ਬਿਲਕੁਲ
0: 699 ਦਾ
1: ਹਾਂਜੀ
0: ਠੀਕ ਹੈ।
1: ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੀ ਗੱਲ ਕਰੀਏ ਉਹ 799 ਹੈ, ਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ, ਇਹ ਲਾਸਟ ਵੀਕਐਂਡ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਡੀਲ ਹੋਣੀ ਹੈ, ਕਿਉਂਕਿ ਇਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲਿਆ $2000 ਸੇਵ ਹੋਣੇ ਆ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ ਤੇ $5000 ਤੋਂ ਤੁਹਾਨੂੰ $2999 ਦਾ ਮਿਲਣਾ, ਤੇ $2999 ਪੇ ਵੀ 6 ਮਹੀਨੇ ਚ ਕਰਨਾ,
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ, ਫ੍ਰੀ ਹੋਮ ਡਿਲੀਵਰੀ ਹੈ ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਕਿਉਂਕਿ ਆਲ ਪ੍ਰੋਡਕਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲਣੇ ਤੁਹਾਨੂੰ। 905-450-2828 ਨੰਬਰ ਹੈ। ਤੇ ਇੱਕ ਕੰਮ ਜ਼ਰੂਰ ਕਰਨਾ, BramptonAppliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, ਸਾਡੀ ਵੈਬਸਾਈਟ ਤੁਸੀਂ ਰਿਕਮੈਂਡ ਵੀ ਕਰੋ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਉਹਦੇ 2-3 ਫਾਇਦੇ ਹੋਣੇ ਆ, ਇੱਕ ਤਾਂ ਫਾਇਦਾ ਇਹ ਹੋਣਾ ਕਿ ਤੁਸੀਂ ਪ੍ਰਾਈਸ ਕੰਪੇਅਰ ਕਰ ਲੈਣੀ ਹੈ, ਦੂਜਾ ਫਾਇਦਾ ਇਹ ਹੋਣਾ ਕਿ ਪ੍ਰੋਡਕਟ ਦੀ ਨੌਲੇਜ ਮਿਲ ਜਾਣੀ ਹੈ, ਤੀਸਰਾ ਫਾਇਦਾ ਇਹ ਹੋਣਾ ਕਿ ਉਹਦੇ ਵਿੱਚ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲਣਾ। ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਨਾ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ ਕੁਛ ਇੱਕ 50% ਡਿਸਕਾਊਂਟ ਤੇ ਮਿਲਣੀਆਂ।
0: ਸੋ 40-50% ਡਿਸਕਾਊਂਟ ਲਈ ਤੁਹਾਨੂੰ ਜਾਣਾ ਪਏਗਾ BramptonAppliances.ca
1: ਜਾਂ .com ਜਿਹੜਾ ਮਰਜ਼ੀ,
0: ਠੀਕ ਹੈ, .ca ਜਾਂ .com ਤੇ ਜਾਓ। ਬ੍ਰੈਂਪਟਨ ਅਪਲਾਇੰਸਸ ਇੱਕ ਵਰਡ ਹੈ, www.bramptonappliances.com.ca ਤੇ ਜਾ ਕੇ 40-50% ਆਫ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ।
1: ਤੇ ਜਿਹੜੀਆਂ ਪ੍ਰਾਈਸਿਸ ਤੁਹਾਨੂੰ ਕੰਪੈਟੀਬਲ ਲੱਗਣਗੀਆਂ ਉਹ ਅਸੀਂ ਵਾਕ ਇਨ ਕਸਟਮਰ ਹੋਣ ਕਰਕੇ ਤੁਹਾਨੂੰ ਐਡੀਸ਼ਨਲ ਤੇ ਐਕਸਟਰਾ ਡਿਸਕਾਊਂਟ ਲੈ ਕੇ ਦੇਵਾਂਗੇ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਫਰਿੱਜ ਦੇਖ ਰਹੇ ਹੋ ਤੇ ਜੇ ਉਹ ਫਰਿੱਜ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ 699 ਦਾ, ਸਿਰਫ ਬ੍ਰੈਂਪਟਨ ਅਪਲਾਇੰਸਸ ਤੇ ਮਿਲ ਰਿਹਾ।
0: ਹਾਂਜੀ,
1: ਜੇ ਤੁਸੀਂ 85 ਇੰਚ ਟੀਵੀ ਦੇਖ ਰਹੇ ਹੋ ਉਹ ਵੀ ਸੋਨੀ ਬ੍ਰੇਵੀਆ ਮਾਡਲ, ਤੇ ਸੋਨੀ ਦਾ ਬ੍ਰੇਵੀਆ ਮਾਡਲ ਹਾਈ ਐਂਡ ਟੈਕਨੋਲੋਜੀ ਹੈ, ਕਿਉਂਕਿ ਇਹਦੇ ਚ X1 ਪ੍ਰੋਸੈਸਰ ਹੈ ਜੀ, ਜਿਹੜਾ ਕਿ ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ, ਜਿਹੜਾ ਤੁਹਾਨੂੰ ਪ੍ਰੋਫੈਸ਼ਨਲ ਇੰਡਸਟਰੀ ਚ ਮਿਲਦਾ ਜਿੱਥੇ ਮੂਵੀਜ਼ ਬਣਦੀਆਂ ਉਹਨਾਂ ਕੈਮਰਿਆਂ ਚ ਹੁੰਦਾ। ਸੋ ਇਹ ਸੋਨੀ ਦਾ ਬ੍ਰੇਵੀਆ 3 ਮਾਡਲ ਜਿਹੜਾ ਅੱਜ ਤੁਹਾਨੂੰ $2500 ਵਾਲਾ ਸਿਰਫ 1599 ਚ 85 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ। ਜੇ ਤੁਸੀਂ 55 ਇੰਚ ਲੈਣਾ $399 ਦਾ ਮਿਲ ਰਿਹਾ, $800 ਇਹਦੀ ਪ੍ਰਾਈਸ ਸੀ। ਜੇ ਤੁਸੀਂ 65 ਇੰਚ ਲੈਣਾ 699 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1000 ਸੀ। ਜੇ ਤੁਸੀਂ 75 ਇੰਚ ਲੈਣਾ ਅੱਜ 899 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1200 ਸੀ। ਸੋ ਇਹ ਵੀਕਐਂਡ ਮਿਸ ਨਾ ਕਰਨਾ, ਕੈਨੇਡਾ ਡੇ ਸੇਲ ਦਾ ਲਾਸਟ ਵੀਕਐਂਡ ਹੈ। 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਇਹ ਡੀਲ ਦਿੱਤੀਆਂ ਜਾ ਰਹੀਆਂ। ਸੋਨੀ, ਸੈਮਸੰਗ ਜਾਂ GE, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਜਾਂ ਤੁਸੀਂ ਇਟਾਲੀਅਨ ਬ੍ਰਾਂਡ ਲੈਣਾ ਜਿਹੜਾ ਕਿ ਪੈਨਲ ਰੈਡੀ ਫਰਿਜਿਸ ਦੇ ਨਾਲ ਬਿਲਟ ਇਨ ਕਿਚਨ ਹੋਏਗਾ ਐਲੀਕਾ, ਜਾਂ ਤੁਸੀਂ ਜਰਮਨ ਬ੍ਰਾਂਡ ਲੈਣਾ ਬੋਸ਼, ਤਦ ਵੀ ਤੁਸੀਂ ਵਿਜ਼ਿਟ ਕਰਨਾ 40% ਦੀ ਸੇਵਿੰਗ ਵਾਸਤੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ, 905-450-2828।

0: ਅੱਛਾ ਟੈਕਨੈਲਿਟੀ ਇਸ਼ੂ ਕਰਕੇ ਤੁਸੀਂ ਕੁਝ ਹੋਰ ਸੁਣਿਆ? ਐਨੀਵੇ ਵੀ ਆਰ ਔਨ ਦਾ ਏਅਰ ਨਾਓ। ਖਬਰਾਂ ਦੀ ਧੁੱਕੀ ਕੱਢਦੇ ਪਹਿਲਾਂ ਆਪਣੇ ਇੱਥੇ ਗਫੂਰੀ ਨਾਮ ਦੇ ਬੰਦੇ ਨੂੰ ਫੜਿਆ ਜਿਹਨੇ ਕੁਰਾਨਾ ਨਾਮ ਦੀ ਬੀਬੀ ਦਾ ਇੱਥੇ ਕਤਲ ਕੀਤਾ ਸੀ। ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਯੂਨਾਈਟਿਡ ਅਰਬ ਐਮਰੇਟ ਟੈਂਕਰ ਜਿਹੜਾ ਹੈ ਉਸ 'ਤੇ ਟਾਰਗੇਟ ਕੀਤਾ ਗਿਆ। ਇਹ ਇਰਾਨੀਅਨ ਅਟੈਕ ਸੀ ਜਿਸ ਨੂੰ ਦੁਨੀਆਂ ਨੇ ਕੰਡੈਮ ਕੀਤਾ ਹੈ, ਔਰ 20,000 ਲੋਕ ਆ ਜਿਹੜੇ ਉਹ ਫੋਰਸ ਕੀਤੇ ਗਏ ਨੇ ਆਪਣੇ ਜਿਹੜੀ ਅੱਗ ਲੱਗੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹੜੇ ਵਿਚਾਰੇ ਆਪਣੇ ਘਰ ਛੱਡ ਕੇ ਬਾਹਰ ਆ ਗਏ ਨੇ। ਨਾਇਗਰਾ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹਨੇ ਛੁਰਾ ਮਾਰ ਕੇ ਕਿਸੇ ਦਾ ਕਤਲ ਕੀਤਾ ਸੀ। ਬਾਂਦਰ, ਕਿੰਨੇ ਕਿਸਮਾਂ ਦੇ ਬਾਂਦਰ ਦੇਖੇ ਤੁਸੀਂ? 1, 2, 3, 4, 5 ਬਾਂਦਰ ਬਹੁਤ ਕਿਸਮਾਂ ਦੇ ਨੇ, ਲੇਕਿਨ ਕਾਂਗੋ ਦੇ ਵਿੱਚ ਇੱਕ ਨਵੀਂ ਨਸਲ ਦਾ, ਨਵੀਂ ਬਰੀਡ ਦਾ ਬਾਂਦਰ ਉਹਨਾਂ ਨੂੰ ਲੱਭਿਆ ਹੈ। ਇਜ਼ਰਾਈਲ, USA ਅਤੇ ਇਹਨਾਂ ਦੀ ਗਾਜ਼ਾ ਵਾਲੀ ਡੀਲ ਜਿਹੜੀ ਹੈ ਉਹ ਸਿਰੇ ਨਹੀਂ ਚੜ ਰਹੀ। ਇਸ ਲਈ ਕਹਿੰਦਾ ਵੀ ਅਸੀਂ ਨਹੀਂ ਇਹ ਮੰਨਦੇ ਡੀਲ ਨੂੰ। ਨਿਊਯਾਰਕ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ, ਇੱਕ ਬੀਬੀ ਤੇ ਉਹਦਾ ਬੱਚਾ ਡੁੱਬ ਕੇ ਉਹਨਾਂ ਦੇ ਪੈਰਾਂ ਦੀ ਡੈਥ।
1: ਸਤਿ ਸ੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5-year ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 6479462525, 647-946-2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ। ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525, 647-946-2525।
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-449-4040। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099, 9054609099, 4609099, ਇਹਨਾਂ ਦਾ ਨੰਬਰ ਹੈ। ਲਓ ਜੀ, AAA ਲੈਂਡਸਕੇਪਿੰਗ ਵਾਲਿਆਂ ਦਾ ਆ ਸੁਨੇਹਾ।
2: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447-784-1213, 6477-84-1213।
3: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
4: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
3: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
5: ਲੁਧਿਆਣਿਓ ਟੈਂਟ ਕਰਾ ਆਂਦਾ, ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ। ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
6: ਜਸ਼ਨ ਟੈਂਟਸ ਦੇ ਨਾਲ।
5: ਵਿਆਹ ਹੋਵੇ, ਬਰਥਡੇ ਪਾਰਟੀ,
6: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
5: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
6: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
5: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
6: 4-16-294-2857।
5: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
7: ਚਿੰਟੂ ਬੇਟਾ।
8: ਹਾਂਜੀ ਮੈਡਮ ਜੀ।
7: ਤੁਹਾਡੇ ਪਾਪਾ ਨੇ ਅੱਜ ਤੱਕ ਕੋਈ ਬਹਾਦਰੀ ਦਾ ਕੰਮ ਕੀਤਾ?
8: ਹਾਂਜੀ ਮੈਡਮ ਜੀ, ਰਾਤੀ ਕੀਤਾ ਸੀ।
7: ਕਿਹੜਾ?
8: ਮੈਡਮ ਜੀ, ਪਾਪਾ ਨਾ ਰਾਤ ਨੂੰ ਨਾ ਜੀ 11 ਵਜੇ ਦਾਰੂ ਪੀ ਕੇ ਆਏ।
7: ਅੱਛਾ।
8: ਮੇਰੀ ਮੰਮੀ ਨੇ ਜਦੋਂ ਵੇਲਣਾ ਲੈ ਕੇ ਬੂਹਾ ਖੋਲਿਆ ਨਾ, ਤੇ ਕਹਿੰਦੇ ਜਾਨੇ ਮਨ ਅਜੇ ਤੱਕ ਰੋਟੀਆਂ ਨੀ ਲੱਥੀਆਂ।
7: ਫਿੱਟੇ ਮੋਤੇਰੇ।
0: ਐਵਰੇਸਟ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ, ਏਜ ਦੇ ਡਰਾਈਵਰ ਚਾਹੀਦੇ ਨੇ, ਕਾਫੀ ਸਾਰੇ ਚਾਹੀਦੇ ਨੇ। ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਆਉਂਗੇ, 3,000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 ਇਹਨਾਂ ਦਾ ਨੰਬਰ ਹੈ। ਔਰ ਰਾਈਟ, ਇਹਦੇ ਨਾਲ ਨਾਲ ਡੱਕ ਸਿਸਟਮ ਸਾਫ਼ ਕਰਾਉਣਾ ਕਿੰਨਾ ਕੁ ਜ਼ਰੂਰੀ ਹੈ ਇਹਦੇ ਦੱਸ ਦਈਏ। ਮੀਨ ਸਾਲ 'ਚ 2 ਵਾਰ ਕਰਾ ਲੈਣਾ ਚਾਹੀਦਾ। ਜੇ ਆਪਾਂ ਫਰਨਸ ਦਾ ਫਿਲਟਰ 2-3 ਵਾਰ ਬਦਲਦੇ ਹਾਂ ਤਾਂ ਡੱਕ ਸਿਸਟਮ ਕਿਉਂ ਨਹੀਂ ਚੇਂਜ ਕਰਦੇ? ਹੁਣ ਸਾਫ਼ ਕਰਾ ਲਓ। ਇਹਨਾਂ ਕੋਲ ਕੈਮਰੇ ਹੈਗੇ ਬੈਸਟ ਡੱਕ ਵਾਲਿਆਂ ਕੋਲ, ਸਾਰਾ ਕੁਛ ਚੰਗੀ ਤਰ੍ਹਾਂ ਸਾਫ਼ ਕਰ ਦਿੰਦੇ ਆ। ਔਰ ਅੱਜ ਦੇ ਨਹੀਂ, ਪਤਾ ਨਹੀਂ ਕਿ 20-25 ਸਾਲਾਂ ਦੇ ਕੰਮ ਕਰਦੇ, ਇਹ ਨਹੀਂ ਕੱਲ੍ਹ 2 ਮਸ਼ੀਨਾਂ ਖਰੀਦੀਆਂ। ਬਹੁਤ ਵੱਡਾ ਇਹਨਾਂ ਦਾ ਸਟਾਫ ਹੈ। ਜਿੱਦਣ ਵੀ ਤੁਸੀਂ ਅਵੇਲੇਬਲ ਹੋ ਇਹਨਾਂ ਨੂੰ ਫੋਨ ਕਰ ਲਓ, ਫੋਨ ਕਰਕੇ ਦੱਸ ਦਿਓ ਸਾਡਾ ਘਰ ਇੰਨੇ ਕੁ ਸਕੁਅਰ ਫੁੱਟ ਹੈਗਾ। ਇਹਨਾਂ ਨੇ ਫੋਨ 'ਤੇ ਤੁਹਾਨੂੰ ਪ੍ਰਾਈਜ਼ ਦੇ ਦੇਣੀ ਆ। ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਣਗੇ ਵੀ ਆਹ ਦੇਖੋ ਸਾਫ਼ ਹੋ ਗਿਆ। ਬਜ਼ੁਰਗਾਂ ਲਈ, ਬੱਚਿਆਂ ਲਈ, ਜਿਹੜੇ ਜਿਹੜੇ ਕੀਟਾਣੂ ਹਵਾ 'ਚ ਤੁਰੇ ਫਿਰਦੇ ਆ, ਇਹ ਹਾਨੀਕਾਰਕ ਆ ਜੀ, ਆਪਣੇ ਲਈ ਵੀ ਹਾਨੀਕਾਰਕ ਹੈ। ਸੋ 416-277-4646 ਇਹਨਾਂ ਦਾ ਨੰਬਰ ਆ। ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਮੰਡੇ ਟੂ ਫਰਾਈਡੇ, ਸੋਰੀ ਸੈਟਰਡੇ ਐਂਡ ਸੰਡੇ, 2 ਦਿਨ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ 'ਤੇ। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਖੁਦ ਕਰ ਸਕਦੇ ਹੋ। ਨੰਬਰ ਹੈ 416-677-0609। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
9: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1,000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1,300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2,300 ਵਾਲਾ $1,599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ, ਸਿਰਫ $1,899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਿਸ ਈਸਟ ਆਫ ਚੰਕੂਜ਼ੀ ਔਨ ਬਵੇੜ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com. ਇਹ ਵਨ ਵਰਡ ਹੈ ਜੀ, 9054502828, 905-450-2828 ਜੀ.
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ. 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ. ਥੈਂਕ ਯੂ ਸਰ.
9: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ.
0: ਡਕ ਕਲੀਨਿੰਗ ਵਾਲਿਆਂ ਦਾ ਨੰਬਰ ਮੰਗ ਰਹੇ ਸੀ 416-277-4616. ਅਮਨ ਨੂੰ ਫੋਨ ਕਰ ਲਓ, ਆਪਦੀ ਬੁਕਿੰਗ ਕਰਾ ਲਓ ਤੇ ਤੁਹਾਡਾ ਡਕ ਸਿਸਟਮ ਸਾਫ਼ ਕਰ ਦੇਣਗੇ. ਇੰਨਾ ਬਸ ਸੋਚਣ ਦੀ ਲੋੜ ਆ, ਬਾਹਲਾ ਸੋਚਣ ਦੀ ਲੋੜ ਨਹੀਂ ਹੈ. ਜੇ ਫਰਨਰਸ ਦਾ ਫਿਲਟਰ 2-3 ਵਾਰ ਸਾਲ ਚ ਸਾਨੂੰ ਚੇਂਜ ਕਰਨਾ ਪੈਂਦਾ ਤਾਂ ਫਿਰ ਏਅਰ ਡਕ ਦਾ ਜਿਹੜਾ ਸਿਸਟਮ ਹੈ ਇਹ ਕਿਉਂ ਨਹੀਂ ਕਰਦੇ. 416-277-4616. ਇਹ ਜਿਹੜੇ ਡਰਾਈਵਰ ਚਾਹੀਦੇ ਆ ਜੀ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ ਵੱਖੋ ਵੱਖਰੇ ਰੂਟਸ ਨੇ. ਬਾਈ ਵੀਕਲੀ ਪੇ ਮਿਲੇਗੀ, ਉਹ ਵੀ ਚੰਗੇ ਪੈਸੇ ਮਿਲਣਗੇ. ਨੰਬਰ ਹੈ 647-972-64-55, 972-64-55. ਲਓ ਜੀ, ਖਬਰਾਂ ਦੇ ਗੇੜ ਵੱਲ ਚੱਲਦੇ ਆ. ਪਹਿਲਾਂ ਤਾਂ ਜਿਹੜਾ ਹੋਸਟ ਇਹ ਪ੍ਰੋਬਲਮ ਆ ਕਿ ਬੱਚੀਆਂ ਜੀ ਸ਼ਰਾਬ ਦਾ ਸੇਵਨ ਕਰਦੀਆਂ ਨੇ ਨਾ. ਬੱਚਿਆਂ ਨੂੰ ਕੀ ਹੋ ਗਿਆ, ਮੁੰਡਿਆਂ ਨੂੰ ਇਜਾਜ਼ਤ ਆ, ਕੁੜੀਆਂ ਨੂੰ ਨਹੀਂ ਹੈ. ਬਸ ਸੌਂਗ ਵਿੱਚ ਪੀ ਪਾਓ. ਫਿਰ ਪਾਰਕਾਂ ਚ ਪਿਕਨਿਕ ਕਰਦੇ ਆ, ਥਾਂ ਥਾਂ ਗਰਭ ਜਾ ਗੋਰੇ ਫਿਰ ਗਾਲਾਂ ਕੱਢਦੇ ਆ. ਜੇ ਕੋਈ ਦਿਨ ਤਿਉਹਾਰ ਮਨਾਉਂਦੇ ਆ ਕਿਸੇ ਸੰਸਥਾ ਵੱਲੋਂ, ਉੱਥੇ ਯਾਰ ਗਰਭ ਜਾ ਹਰਾਉਣ ਕਿਉਂ ਨੀ ਸਾਫ਼ ਕਰਦੇ. ਔਰ ਜਿਹੜੇ ਲੇਕਸ ਨੇ ਉਹਦੇ ਵਿੱਚ ਜਾ ਕੇ ਸਾਬਣ ਲਾ ਕੇ ਨਹਾਉਣ ਦੀ ਲੋੜ ਨੀ ਹੈ, ਘਰੇ ਨਾ ਲਿਆ ਕਰੋ. ਔਰ ਇੱਕ ਹੋਰ ਗੱਲ ਆ, ਅਸੀਂ ਆਪਦੇ ਆਪ ਨੂੰ ਸਮਝਦੇ ਅਸੀਂ ਬੜੇ ਸਮਾਰਟ ਅਤੇ ਬੜੇ ਸਫਾਈ ਕਰਦੇ ਹਾਂ. ਜਿੱਥੇ ਡੰਪ ਨੀ ਡੋਨੇਸ਼ਨ ਬਾਕਸ ਲਿਖੇ ਹੁੰਦੇ ਆ ਹਰੇਕ ਪਲਾਜ਼ਾ ਜਾਂ ਡੱਬੇ ਜੇ ਪਏ ਆ, ਜਿਹ ਚ ਜਾ ਕੇ ਤੁਸੀਂ ਕੱਪੜੇ ਵਗੈਰਾ ਰੱਖ ਸਕਦੇ ਹੋ. ਟੁੱਟਿਆ ਹੋਇਆ ਸੂਟਕੇਸ ਜੇ ਤੁਸੀਂ ਨੀ ਯੂਜ਼ ਕਰਨਾ ਤੇ ਤੁਹਾਡੇ ਕੋਲ ਉਹ ਯੂਜ਼ ਕਰਨਗੇ, ਉੱਥੇ ਛੱਡੇ ਹੁੰਦੇ ਆ. ਬੱਚੇ ਨੇ ਚਿਹਰਾ ਸੱਟਿਆ ਹੁੰਦੇ ਆ, ਉੱਥੇ ਹੋਰ ਘਰ ਵੀ ਸੱਟਿਆ ਹੁੰਦੇ ਆ. ਉਹ ਯਾਰ ਉੱਥੇ ਕੱਪੜੇ ਲਿਖਿਆ ਹੋਇਆ ਤਾਂ ਇੰਨਾ ਤਾਂ ਪੜ੍ਹ ਲਓ. ਹੁਣ ਤੁਸੀਂ ਆਈਲੈਟਸ ਪਾਸ ਕਰਕੇ ਆਏ ਹੋ ਇੱਥੇ, ਇੰਨੀ ਕੁ ਤਾਂ ਇੰਗਲਿਸ਼ ਆਉਂਦੀ ਆ. ਉੱਥੇ ਲਿਖਿਆ ਹੋਇਆ ਕਲੋਥਸ ਓਨਲੀ, ਕੱਪੜੇ ਓਨਲੀ. ਖੈਰ, ਝਾਰਖੰਡ ਚ ਹੋ ਗਈ ਵੱਡੀ ਗੜਬੜ, ਸੋਮਵਾਰ ਨੂੰ ਵੇਖ ਕੇ ਕੀ ਹੋ ਗਿਆ. ਦੇਸ਼ ਦੇ ਵਿਦਿਆਰਥੀ ਡਾਢੇ ਖਫਾ ਨੇ. ਰਸ਼ੀਆ ਭੇਜਣ ਦੇ ਨਾਂ ਤੇ ਲੱਖਾਂ ਦਾ ਡਿਸਪਿਊਟ ਹੈ, ਵਿਦੇਸ਼ ਭੇਜਣ ਦੇ ਨਾਂ ਤੇ ਹੋਇਆ ਪੈਸਿਆਂ ਦਾ ਵਿਵਾਦ, ਹੁਣ ਕੁੱਟਮਾਰ ਤੱਕ ਪਹੁੰਚ ਗਿਆ. ਪੈਸੇ ਲਾ ਕੇ ਇਹਨਾਂ ਮੁਲਕਾਂ ਚ ਆਉਣ ਦੀ ਲੋੜ ਨਹੀਂ ਹੈ. ਸਿੱਧਾ ਤੁਸੀਂ ਆਪ ਊਂ ਕਹਿੰਦੇ ਅਸੀਂ ਪੜ੍ਹੇ ਲਿਖੇ ਹਾਂ, ਪੜ੍ਹੇ ਲਿਖੇ ਤਾਂ ਕੰਪਿਊਟਰ ਜਾਓ, ਆਪ ਅਪਲਾਈ ਕਰ ਦੋ. ਜਿਹੜੇ 4 ਫਾਰਮ ਆ ਉੱਥੇ ਦਸਖਤ ਕਰਾ ਲਓ, ਜਿਹਤੋਂ ਵੀ ਕਰਾਉਣੇ ਹੁੰਦੇ ਆ. ਬ੍ਰੈਂਪਟਨ ਵਿੱਚ 3 ਵਾਹਨਾਂ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਮਹਿਲਾ ਗੰਭੀਰ ਜ਼ਖਮੀ ਹੋ ਗਈ. ਹਾਦਸਾ ਚਿੰਗਿਊਸੀ ਰੋਡ ਤੇ ਡਸਟ ਡਰਾਈਵ ਦੇ ਨੇੜੇ ਹੋਇਆ. ਬਹੁਤ ਸਾਰੇ ਅੱਜ ਕੱਲ ਨਾਇਗਰਾ ਫਾਲ ਅਸੀਂ ਘਰ ਲੈਣਾ ਜੀ, ਨਾਇਗਰਾ ਫਾਲ ਘਰ ਵਿਕ ਰਹੇ ਆ ਜਿਹੜੇ ਰੀਅਲ ਸਟੇਟ ਆ, ਉਹਨਾਂ ਨੇ ਤਾਂ ਡੀਲ ਬਣਾਉਣੀ, ਉਹਨਾਂ ਦਾ ਆਪਦੇ ਘਰ ਵੇਚਣੇ ਆ. ਲੇਕਿਨ ਤੁਸੀਂ ਆਪਦਾ ਸਾਈਨ ਕਰਨ ਤੋਂ ਪਹਿਲਾਂ ਸੋਚਣਾ. ਜੇ ਕਹਿੰਦੇ ਨੇ ਜੀ ਉੱਥੇ ਰੈਂਟ ਤੇ ਚੜ ਜਾਂਦੇ ਆ, ਰੈਂਟ ਤੇ ਚੜ, ਹੋਲਡ ਔਨ, ਕਿਸੇ ਨਾ ਕਿਸੇ ਨੂੰ ਤਾਂ ਜਾਣਦੇ ਹੋਵੋਗੇ ਜਿਹੜਾ ਨਾਇਗਰਾ ਫਾਲ ਰਹਿੰਦਾ, ਉਹਨਾਂ ਨੂੰ ਪੁੱਛੋ ਰੈਂਟ ਤੇ ਕਿੰਨੇ ਕੁ ਚੜਦੇ ਆ ਉੱਥੇ. ਐਵੇਂ ਨਾ ਫਸ ਜਿਓ, ਫਿਰ ਚਿੱਕਾ ਮਾਰੋਗੇ. ਜਦੋਂ ਤੱਕ ਅਮਰੀਕੀ ਤਹਿਰਾਨ ਦੀਆਂ ਮੰਗਾਂ ਨਹੀਂ ਮੰਨ ਲੈਂਦਾ ਉਦੋਂ ਤੱਕ ਹਰਮੋਦ ਨਹੀਂ ਖੋਲਿਆ ਜਾਏਗਾ. ਮਿਡਲ ਈਸਟ ਦਰਮਿਆਨ ਏਅਰ ਕੈਨੇਡਾ ਨੇ ਦੁਬਈ ਅਤੇ ਤੈਲਾਵੀਵ ਲਈ ਆਪਣੀਆਂ ਉਡਾਨਾਂ ਮੁੜ ਸ਼ੁਰੂ ਕਰਨ ਦੀ ਤਰੀਕ ਇੱਕ ਵਾਰ ਫੇਰ ਚੇਂਜ ਕਰਤੀ. ਹੁਣ ਕਹਿੰਦੇ January 27 ਚ ਸੋਚਾਂਗੇ. US ਦੇ ਜਿਹੜੇ ਵੀਜ਼ਾ ਰੋਲ ਆ ਉਹ ਸੁਣ ਲਓ. H-1B ਵੀਜ਼ਾ ਦੀ ਮਿਆਦ ਵਧਾਉਣ ਲਈ $4,000 ਖਰਚਣੇ ਪੈਣਗੇ, ਅਮੈਰੀਕਨ. L-1 ਵੀਜ਼ਾ ਲਈ $4,500 ਖਰਚਣੇ ਪੈਣਗੇ, ਅਮੈਰੀਕਨ. 9 ਸਤੰਬਰ ਤੋਂ ਇਹ ਕਾਨੂੰਨ ਸ਼ੁਰੂ ਹੋ ਰਿਹਾ ਹੈ. ਕਮਲ ਕੌਰ ਭਾਬੀ ਮਰਡਰ ਕੇਸ ਯਾਦ ਹੋਏਗਾ ਤੁਹਾਨੂੰ, ਅਮਰਿਤਪਾਲ ਮਹਿਰੋਂ ਰਾਤੋ ਰਾਤ ਹੀ ਭੱਜ ਗਿਆ, ਭੱਜਦੇ ਬੜੇ ਨੇ ਬਾਅਦ ਚ. ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਅਤੇ ਰਣਜੀਤ ਸਿੰਘ ਖਿਲਾਫ਼ ਦੋਸ਼ ਤੈਅ ਕਰਤੇ. ਮਾਮਲੇ ਦੀ ਜਿਹੜੀ ਸੁਣਵਾਈ ਹੈ 22 ਸਤੰਬਰ ਨੂੰ ਹੋਵੇਗੀ. ਗੁਰਬਾਣੀ ਰੇਡੀਓ ਲੈਣਾ $20 ਦਾ, $20 ਦਾ ਗੁਰਬਾਣੀ ਰੇਡੀਓ ਭਾਈ ਸਾਹਿਬ, $20 ਦਾ ਕੋਸਟ ਪ੍ਰਾਈਸ ਤੇ ਵੇਚਿਆ ਜਾਏਗਾ. ਧਰਮ ਦੇ ਨਾਂ ਤੇ ਪੈਸੇ ਨਹੀਂ ਕਮਾਉਣੇ. 416-740-8100.
10: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ. ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ. ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ. ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ. 519-622-0660 ਜਾਂ quicktrucklube.com. QTL, because we care.
11: Quick Truck Lube. Are you ready?
12: Ikka
0: ਮੋਗਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
12: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਪ੍ਰੂਫ ਨਹੀਂ ਹੋਈ ਹੈ
13: ਓ ਤੂੰ ਰੇਫੜਾ
12: ਉਹ ਮੋੜਗੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਣੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
14: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-356-1870 ਪੈਗੀ ਪੱਲੇ
15: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 4169915939 4169995939
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਕਮਲਜੀਤ ਜੀ ਪੁਰਾਣੇ ਸਵਾਗਤ ਹੈ ਵੀਰੇ
9: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਹਾਰਾਜ ਕੀ ਹਾਲ ਚਾਲ ਹੈ
9: ਬਹੁਤ ਵਧੀਆ ਦੇਵ ਜੀ ਬਹੁਤ ਵਧੀਆ
0: ਕੀ ਅਪਡੇਟ ਹੈ ਅੱਜ
9: ਦੇਵ ਜੀ ਅਪਡੇਟ ਤਾਂ ਇਹ ਆ ਵੀ ਜਦੋਂ ਮੋੜਗੇ ਦਾ ਆਪਾਂ ਕੋਈ ਵੀ ਕੰਮ ਕਰਾਉਂਦੇ ਨਾ ਫਸਟ ਆਫ ਆਲ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਵੀ ਉਹਨਾਂ ਬੰਦਿਆਂ ਤੋਂ ਬਚੋ ਜਿਹੜੇ ਆਪਦਾ ਪ੍ਰੋਡਕਟ ਵੇਚਦੇ ਆ ਕਿਉਂਕਿ
0: ਉਹਨਾਂ ਬੰਦਿਆਂ ਤੋਂ ਵੀ ਬਚੋ ਜਿਨ੍ਹਾਂ ਨੇ ਖੰਭਿਆਂ ਤੇ ਸਾਈਨ ਲਾਏ ਆ ਉਹਨਾਂ ਬੰਦਿਆਂ ਤੋਂ ਵੀ ਬਚੋ ਜਿਹੜੇ ਗਾਂ ਦੀ ਗਾਂ ਚਲੋ
9: ਕਿਉਂਕਿ ਗੱਲ ਦੇਵ ਜੀ ਐ ਨਾ ਕੱਲਾ ਹੁਣ ਜੇ ਮੈਂ ਕਵਾਂ ਮੇਰੇ ਕੋਲੇ ਪ੍ਰਾਈਵੇਟ ਮੋਰਗੇਜ ਆ ਮੈਂ ਹਰੇਕ ਬੰਦਾ ਆਵੇ ਮੈਂ ਉਹਨੂੰ ਕਵਾਂ ਲੈ ਲਓ ਪ੍ਰਾਈਵੇਟ ਚੱਕ ਲਓ ਪ੍ਰਾਈਵੇਟ ਤੁਹਾਨੂੰ 2 ਦਿਨਾਂ ਚ ਪੈਸੇ ਮਿਲ ਜਾਣੇ ਆ ਬੈਂਕ ਚ ਤੁਸੀਂ ਮਹੀਨਾ ਧੱਕੇ ਖਾਂਦੇ ਫਰੋਂਗੇ ਤੁਹਾਨੂੰ ਸ਼ਾਮ ਨੂੰ ਕਲੋਜ਼ਿੰਗ ਕਰ ਦੇਣੀ ਗੱਲ ਦੇਵ ਜੀ ਗੱਲ ਮੈਂ ਤਾਂ ਆਪਦਾ ਸਮਾਨ ਵੇਚ ਕੇ ਪਰੇ ਹੋ ਜਾਊਂਗਾ ਪਰ ਜੇ ਮੈਂ ਆਪਦੇ $1,000 ਪਿੱਛੇ ਕਿਸੇ ਦੇ $1,00,000 ਦਾ ਨੁਕਸਾਨ ਕਰ ਗਿਆ ਫਿਰ ਤਾਂ ਦੇਵ ਜੀ ਮੇਰੇ ਕਹਿਣ ਦਾ ਮਤਲਬ ਵੀ ਕੰਮ ਤੇ ਬਹਿਣ ਦਾ ਮੈਨੂੰ ਨੀ ਲੱਗਦਾ ਕੋਈ ਫਾਇਦਾ ਹੈ ਤੇ ਨਾ ਹੀ ਮੈਂ ਲੰਮਾ ਟਾਈਮ ਕੰਮ ਤੇ ਬਹਿ ਪਾਊਂਗਾ ਹਨਾ ਸੋ ਪਰ ਗੱਲ ਆ ਦੇਵ ਜੀ ਮੈਂ ਕੰਮ ਤੇ ਬੈਠਾ ਜਾਂ ਮੈਂ ਕੰਮ ਤੇ ਨਾ ਬੈਠਾ ਪਰ ਕਹਿਣ ਦਾ ਮਤਲਬ ਜਿਹੜਾ ਅਗਲੇ ਦਾ ਨੁਕਸਾਨ ਹੋ ਜਾਣਾ ਅਗਲੇ ਦੀ ਭਰਪਾਈ ਉਹ ਕੰਮ ਹੈ ਨੀ ਗਾ ਚੱਲ ਸਾਲ ਦੇ ਵਿੱਚ ਭਰਪਾਈ ਹੋ ਜੂਗੀ ਅਗਲੇ ਦੀ ਤਾਂ ਜ਼ਿੰਦਗੀ ਭਰ ਵਾਲਾ ਕੰਮ ਬਣ ਜਾਂਦਾ ਹਨਾ ਸੋ ਮੈਂ ਇਹੀ ਗੱਲ ਕਹੂੰ ਜਦੋਂ ਵੀ ਤੁਸੀਂ ਮੋਰਗੇਜ ਦਾ ਕੋਈ ਵੀ ਕੰਮ ਕਰਾਉਣਾ ਅਗਲੇ ਦਾ ਇਹ ਨਾ ਦੇਖੋ ਵੀ ਅਗਲਾ ਤੁਹਾਨੂੰ ਪ੍ਰੋਡਕਟ ਕੀ ਦੇ ਰਿਹਾ ਮੈਂ ਤਾਂ ਇਹੀ ਕਹੂੰਗਾ ਭਾਵੇਂ ਤੁਸੀਂ 1 ਤੋਂ ਨੀ 2 ਤੋਂ ਨੀ 3 ਤੋਂ ਸਲਾਹ ਲਓ ਜਿੰਨਾ ਚਿਰ ਤੁਸੀਂ ਇਸ ਨਤੀਜੇ ਤੇ ਨੀ ਪਹੁੰਚਦੇ ਕਿ ਤੁਹਾਨੂੰ ਅਸਲ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਆ ਲੋੜ ਦੀ ਤੁਹਾਨੂੰ ਬੈਂਕ ਤੋਂ ਰੀਫਾਈਨਾਂਸ ਕਰਾਉਣ ਦੀ ਲੋੜ ਆ ਮੋਰਗੇਜ ਤੁਸੀਂ ਬੈਂਕ ਤੋਂ ਲੈਣੀ ਆ ਦੇ ਤੁਹਾਨੂੰ ਕੋਈ ਤਾਂ ਥੋੜੇ ਜਿਹੇ ਪੈਸੇ ਪ੍ਰਾਈਵੇਟ ਰਿਹਾ ਉਹ ਜਿਹੜੇ ਥੋੜੇ ਘਾਣੇ ਪ੍ਰਾਈਵੇਟ ਪੈਸੇ ਦੇ ਰਿਹਾ ਬਾਅਦ ਚ ਉਹਨਾਂ ਦਾ ਭੁਗਤਾਨ ਬਹੁਤ ਮਹਿੰਗਾ ਹੋਣਾ ਤੋ ਕਿਸੇ ਵੀ ਭੈਣ ਭਰਾ ਨੇ ਕੋਈ ਫਸਟ ਟਾਈਮ ਘਰ ਬਾਹਰ ਲੈਣਾ ਉਹਦੀ ਕਿੰਨੀ ਪੇਮੈਂਟ ਬਣਨੀ ਹੈ ਕਿਹੜੀ ਬੈਂਕ ਤੋਂ ਜਾਣਾ ਕੀ ਰੇਟ ਆਫ ਇੰਟਰਸਟ ਲੱਗਣਾ ਕੀ ਉਹਦਾ ਪ੍ਰੋਸੈਸ ਹੋਣਾ ਸਾਰੇ ਪ੍ਰੋਸੈਸ ਨੂੰ ਸਮਝਣ ਲਈ ਤੁਹਾਡਾ ਕਿੰਨਾ ਖਰਚਾ ਆਉਣਾ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਤੇ ਦੇਵ ਜੀ ਜਿਹੜਾ ਸਾਰਾ ਪ੍ਰੋਸੈਸ ਹੋਊਗਾ ਪੇਪਰ ਤੇ ਲਿਖ ਕੇ ਦੇਵਾਂਗੇ ਡਾਲਰ ਦਾ ਛੱਡੋ ਸੈਂਟਾਂ ਦੇ ਵਿੱਚ ਵੀ ਫਰਕ ਨਹੀਂ ਆਉਂਦਾ ਇਸ ਤੋਂ ਬਾਅਦ ਦੇਵ ਜੀ ਮੈਨੂੰ ਨੀ ਲੱਗਦਾ ਵੀ ਚੱਲ ਮੈਂ ਜਵਾਨੋ ਕਿਹਾ ਤਾਂ ਮੁੱਕਰ ਸਕਦਾ ਪਰ ਮੈਂ ਪੇਪਰ ਤੇ ਲਿਖ ਕੇ ਆਪਦੇ ਥੱਲੇ ਸਾਈਨ ਕੀਤੇ ਉਹ ਮੈਂ ਕਦੇ ਵੀ ਨਹੀਂ ਮੁੱਕਰ ਸਕਦਾ ਵੀ ਇਹ ਮੇਰਾ ਲਿਖਿਆ ਨਹੀਂ ਗਾ ਹਨਾ ਇਸ ਤੋਂ ਬਾਅਦ ਗਰੰਟੀ ਦੇਵ ਜੀ ਮੈਨੂੰ ਨੀ ਲੱਗਦਾ ਵੀ ਕੋਈ ਦੇ ਸਕਦਾ ਸੋ ਦੂਸਰੀ ਗੱਲ ਹੈ ਜਦੋਂ ਤੁਸੀਂ ਇੱਕ ਰੀਨਿਊਲ ਦਾ ਟਾਈਮ ਆਉਂਦਾ ਹੁੰਦਾ ਤੁਹਾਡੀ ਮੋਰਗੇਜ 5 ਸਾਲਾਂ ਬਾਅਦ 3 ਸਾਲਾਂ ਬਾਅਦ ਜਾਂ 2 ਸਾਲਾਂ ਬਾਅਦ ਰੀਨਿਊਲ ਆਉਂਦੀ ਹੈ ਤੁਹਾਨੂੰ ਬੈਂਕ ਪੇਪਰ ਦਿੰਦੇ ਉਹਨਾਂ ਦੇ ਸਾਈਨ ਕਰਨੇ ਤਾਂ ਹੁੰਦੇ ਆ ਪਰ ਉਦੋਂ ਪਹਿਲਾਂ ਆਪਦਾ ਆਲਾ ਦੁਆਲਾ ਜ਼ਰੂਰ ਦੇਖ ਲਿਆ ਕਰੋ ਸਾਡੇ ਕੋਲੇ ਕ੍ਰੈਡਿਟ ਕਾਰਡਾਂ ਦੇ ਕੀ ਕਰਜ਼ੇ ਆ ਸਾਡੇ ਕੋਲੇ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਜਾਂ ਹੋਰ 2-4 ਮਹੀਨਿਆਂ ਦੇ ਵਿੱਚ ਕੋਈ ਸਾਨੂੰ ਇਹੋ ਜਿਹੇ ਖਰਚੇ ਦਾ ਤਾਂ ਨਹੀਂ ਪਤਾ ਜਿਹੜਾ ਆਉਣਾ ਹੀ ਆਉਣਾ ਕਿਉਂਕਿ ਉਸ ਟਾਈਮ ਤੁਸੀਂ ਪੈਸੇ ਘੱਟ ਵਿਆਜ ਤੇ ਲੈ ਸਕਦੇ ਹੋ ਜਦੋਂ ਬਾਅਦ ਤੁਸੀਂ ਮੋਰਗੇਜ ਚੜਾ ਕੇ ਫਿਰ ਪੈਨਲਟੀਆਂ ਪੇ ਕਰਦੇ ਹੋ ਉਹ ਸੌਦਾ ਤੁਹਾਨੂੰ ਜਿਵੇਂ ਕਹਿੰਦੇ ਉਹਦੇ ਬਹੁਤ ਮਹਿੰਗਾ ਪੈ ਜਾਂਦਾ ਸੋ ਇਸੇ ਕਰਕੇ ਮੈਂ ਕਹਿੰਦਾ ਤੁਹਾਨੂੰ ਸਿਰਫ ਇੱਕ ਪ੍ਰੋਡਕਟ ਲੈਣ ਦੀ ਲੋੜ ਨਹੀਂ ਤੁਹਾਨੂੰ ਸਹੀ ਐਡਵਾਈਸ ਕਰਨ ਵਾਲੇ ਬੰਦੇ ਦੀ ਲੋੜ ਹੁੰਦੀ ਹੈ ਜਿਹੜਾ ਤੁਹਾਨੂੰ ਸਹੀ ਸਲਾਹ ਦੇ ਸਕੇ ਕਿਉਂਕਿ ਇੱਕ ਸਲਾਹ $1,00,000 ਤੁਹਾਡੇ ਬਚਾ ਸਕਦੀ ਆ ਤੇ ਇੱਕ ਤੁਹਾਨੂੰ ਕੋਈ ਉਹੋ ਜਿਹਾ ਪ੍ਰੋਡਕਟ ਦਿੱਤਾ ਤੁਹਾਡੇ $1,00,000 ਗਵਾ ਸਕਦਾ ਸੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਹਾਣੀਆਂ ਤਾਂ ਦੇਵ ਜੀ ਜਿਵੇਂ ਕਹਿੰਦੇ ਹੋ ਵੀ ਗੱਲਾਂ ਬਾਤਾਂ ਤਾਂ ਮੋੜਗੇ ਦੇ ਉੱਤੇ ਭਾਵੇਂ ਸਾਰਾ ਸ਼ੋਅ ਕਰ ਲਓ ਵੀ ਥੋੜਾ ਪੈ ਜਾਣਾ ਹਨਾ ਪਰ ਮੁੱਕ ਦੀ ਗੱਲ ਕਿਸੇ ਵੀ ਭੈਣ ਭਰਾ ਨੂੰ ਮੋੜਗੇ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ ਕਿਸੇ ਨੇ ਭੈਣ ਭਰਾ ਦਾ ਨਾਂ ਪਾਉਣਾ ਜਾਂ ਕਿਸੇ ਕਾਰਨ ਕਰਕੇ ਕੱਢਣਾ ਪੈ ਜਾਂਦਾ ਮੋੜਗੇ ਦਾ ਕੋਈ ਵੀ ਤੁਹਾਡਾ ਕੰਸਰਨ ਕੋਈ ਵੀ ਕੁਐਸਚਨ ਯੂ ਕੈਨ ਕਾਲ ਮੀ ਐਨੀ ਟਾਈਮ ਔਨ 356-1870 416-356-1870 ਸੋਦੇਵ ਜੀ ਇਹ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
0: ਨੋ ਪ੍ਰੋਬਲਮ ਸਰ ਇੱਕ ਵਾਰ ਫੇਰ ਨੋਟ ਕਰੋ ਡਕ ਸਿਸਟਮ ਸਾਫ਼ ਕਰਾ ਲਓ ਘਰਾਂ ਦੇ ਵਧੀਆ ਰਹੋਗੇ ਜਿਹੜੇ ਕੀਟਾਣੂ ਹਵਾ ਚ ਤੁਰੇ ਫਿਰਦੇ ਜਿਹੜੇ ਅੱਖਾਂ ਨੂੰ ਆਪਾਂ ਦੀਂਦੇ ਨਹੀਂ ਪਰ ਆਪਣੇ ਬੋਡੀ ਦੇ ਅੰਦਰ ਜਾਂਦੇ ਆ ਫਿਰ ਖਾਸ ਕਰਕੇ ਜਿਹਨਾਂ ਨੂੰ ਦਮਾਂ ਜਾਂ ਆਸਮਾ ਦੀ ਪ੍ਰੋਬਲਮ ਹੈ ਜਾਂ ਬੱਚੇ ਛੋਟੇ ਨੇ ਘਰ ਵਿੱਚ ਤਾਂ ਇੱਕ ਵਾਰ ਡਕ ਸਿਸਟਮ ਸਾਫ਼ ਕਰਾ ਲਓ ਲੇਟੈਸਟ ਮਸ਼ੀਨਾਂ ਨਾਲ ਜਿਹੜੀਆਂ ਬਹੁਤ ਆਲਾ ਮਸ਼ੀਨਾਂ ਨੇ 416-277-4616 277-4646 ਅਮਨ ਨਾਲ ਗੱਲਬਾਤ ਕਰ ਲਓ ਟਾਈਫੂਨ ਡੋਲਫਿਨ ਆਇਆ ਹੋਇਆ ਹੈ ਜੀ ਸ਼ੰਘਾਈ ਵਿੱਚ ਰਿਕਾਰਡ ਮੀਂਹ ਪੈਣ ਕਾਰਨ ਚੀਨ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਬਹੁਤ ਸਾਰੀਆਂ ਫਲਾਈਟ ਕੈਂਸਲ ਹੋ ਗਈਆਂ ਯੂਕਰੇਨ ਨੇ ਰੂਸ ਦੇ ਤਾਤਰਸਤਾਨ ਵਿੱਚ ਤੇਲ ਰਿਫਾਇਨਰੀ ਤੇ ਹਮਲਾ ਕਰ ਦਿੱਤਾ ਕੋਲੰਬੀਆ ਵਿੱਚ 7.4 ਮੈਗਨਾਟਿਊਡ ਦਾ ਭੂਚਾਲ ਆਇਆ ਕਈ ਇਮਾਰਤਾਂ ਢਹਿ ਗਈਆਂ ਘਰ ਖਾਲੀ ਕਰਵਾਏ ਗਏ ਸੈਂਕੜੇ ਜ਼ਖਮੀ ਰਾਹੁਲ ਗਾਂਧੀ ਨੇ ਪੁੱਛਿਆ ਕਿ ਜੰਤਰ ਮੰਤਰ ਤੇ ਗੋਲੀ ਕਿਹਨੇ ਚਲਾਈ ਬਈ ਇਹਦਾ ਜ਼ਿੰਮੇਵਾਰ ਕੌਣ ਹੈ ਖੈਰ ਝੱਲਾਵਾੜ ਵਿੱਚ ਸਕੂਲ ਵਿੱਚ ਪਾਣੀ ਵੜ ਗਿਆ 30 ਬੱਚਿਆਂ ਨੂੰ ਬਚਾਇਆ ਗਿਆ ਯੂਪੀ ਵਿੱਚ ਗੰਗਾ ਨਦੀ ਦੇ ਪਾਣੀ ਨੇ ਹਾਈਵੇ ਨੂੰ ਹੜ੍ਹ ਚ ਬਦਲਤਾ ਦਿੱਲੀ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਨਾਲ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਟਰੰਪ ਦੇ ਅਮਰੀਕੀ ਮਿਡ ਟਰਮ ਚੋਣਾਂ ਹਾਰਨ ਦੇ 65% ਦੀ ਸੰਭਾਵਨਾ ਹੈ ਜੇਕਰ ਉਹ ਹਾਰ ਮੰਨ ਜਾਂਦੇ ਨੇ ਤਾਂ ਮਨਮਾਨੀ ਨਹੀਂ ਹੋਣੀ ਮਿਸਾਗਾ ਵਿੱਚ ਹਾਦਸਾ ਹੋਇਆ ਔਰ ਟ੍ਰੈਫਿਕ ਲਾਈਟ ਟੁੱਟ ਗਈ ਓਸ਼ੋ ਵਿੱਚ ਇੱਕ ਵਿਅਕਤੀ ਦੇ ਜਾਣ ਬੁੱਝ ਕੇ ਪੈਦਲ ਯਾਤਰੀ ਨੂੰ ਵਾਹਨ ਨਾਲ ਟੱਕਰ ਮਾਰਨ ਦੇ ਦੋਸ਼ ਬ੍ਰਿਸਬੇਨ ਨੇੜੇ ਝੀਲ ਵਿੱਚ ਕਿਸ਼ਤੀ ਪਲਟ ਗਈ ਮਿਸਾਗਾ ਦਾ ਨਿਵਾਸੀ ਦੀ ਮੌਤ ਹੋ ਗਈ ਸਕਾਰਬਰੋ ਵਿੱਚ ਲਾਈਟ ਪੋਲ ਨਾਲ ਟਕਰਾਉਣ ਤੋਂ ਬਾਅਦ ਸ਼ਰਾਬੀ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਬ੍ਰੈਂਪਟਨ ਵਿੱਚ $8 ਲੱਖ ਦੇ ਚੋਰੀ ਹੋਏ ਟਰੱਕ ਅਤੇ ਕੰਪਿਊਟਰ ਦੇ ਜਿਹੜੇ ਪਾਰਟਸ ਵਗੈਰਾ ਬਰਾਮਦ ਕੀਤੇ ਗਏ ਬਰਮਿੰਗਮ ਦੀ ਔਰਤ ਸੁਰਜੀਤ ਮਾਨ 50 ਸਾਲ ਹੋ ਗਏ ਲਾਪਤਾ ਨੂੰ 76 ਦੀ ਲਾਪਤਾ ਹੋਈ ਅਜੇ ਤੱਕ ਨਹੀਂ ਲੱਭੀ ਫਰਾਂਸ ਗਈ ਸੀ ਛੁੱਟੀਆਂ ਮਨਾਉਣ ਮਾਂ ਬਾਪ ਵਾਪਸ ਆ ਗਏ ਉਹ ਕਹਿੰਦੀ ਮੈਂ ਇੱਥੇ ਥੋੜੀ ਦੇਰ ਹੋਰ ਰਹਿਣਾ ਮੁੜ ਕੇ ਕੰਮ ਖਤਮ ਯੂਰਪ ਵਿੱਚ ਗਰਮੀ ਦੀ ਇੱਕ ਹੋਰ ਲਹਿਰ ਆ ਰਹੀ ਹੈ ਬਲੋਚਿਸਤਾਨ ਵਿੱਚ ਗੁਫੀਆ ਜਾਣਕਾਰੀ ਆਧਾਰਿਤ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ ਪ੍ਰਧਾਨ ਮੰਤਰੀ ਮੋਦੀ ਜਾਂ ਅਮਿਤ ਸ਼ਾਹ ਵਿੱਚ ਹਿੰਮਤ ਨਹੀਂ ਸੰਸਦ ਹੰਗਾਮੇ ਦੌਰਾਨ ਰਾਹੁਲ ਗਾਂਧੀ ਨੇ ਗਰਮ ਹੋ ਕੇ ਫਰਮਾਇਆ ਭਾਰਤੀ ਮੂਲ ਦੇ ਟੀਨੇਜਰ ਬੋਧਨਾ ਸ਼੍ਰੇ ਬ੍ਰਿਟਿਸ਼ ਵਿੱਚ ਸ਼ਤਰੰਜ ਚੈਂਪੀਅਨ ਬਣੀ ਇੱਕ ਬੱਚਾ ਇੱਕ ਅਧਿਆਪਕ ਇੱਕ ਕਿਤਾਬ ਇੱਕ ਕਲਮ ਦੁਨੀਆ ਬਦਲ ਸਕਦੀ ਹੈ ਆਪਣੀ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ C X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256
13: Indian Fruitland, one stop for all your grocery needs.
16: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
17: ਖੋਤੇ ਹੀ ਰਹਿਣਾ ਚੋਰ ਆ ਕੇ ਭੰਨਣਗੇ ਕੀ ਦਰਵਾਜਾ ਤਾਂ ਮੇਰੇ ਕੋਲ ਆ
18: ਫਿੱਟੇ ਮੁਤੇਰੇ ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
19: ਬਸ ਇੰਨੀ ਗੱਲ ਹੋ ਘਰ

0: ਨਾ ਬਲੀਏ।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਆਪਣੇ BC ਲੋਅਰ ਮੇਨਲੈਂਡ ਵਿੱਚ 3 ਸਾਲ ਦੇ ਬੱਚੇ ਨੂੰ ਇੱਕ ਰਿੱਛ ਨੇ, ਭਾਲੂ ਨੇ ਕਾਫੀ ਨੁਕਸਾਨ ਕੀਤਾ। ਹਸਪੀਟਲ ਵਿੱਚ ਉਹਦਾ ਇਲਾਜ ਚੱਲ ਰਿਹਾ। ਅਭਿਸ਼ੇਕ ਜੀ,
5: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
4: ਕਰਟਸ ਝੀਲ ਹੈ, ਇੱਕ ਲੜਕੀ ਉਹਦੇ 'ਚ ਡੁੱਬ ਗਈ, ਉਸਦੀ ਭਾਲ ਕੀਤੀ ਜਾ ਰਹੀ ਹੈ। ਵੀਕਐਂਡ 'ਤੇ ਆਪਣੇ ਕੋਲ ਇਹ ਟਾਈਮ ਅਵੇਲੇਬਲ ਹੈ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤੁਸੀਂ ਸਾਡੇ ਨਾਲ ਸੰਪਰਕ ਕਰ ਲਓ 416-677-0609। ਉਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
7: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowway Drive ਨੀਅਰ ਚਿੰਗੂਜ਼ੀ, ਕਾਲ 9054502828, 905-450-2828।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. The opinions expressed in the following program are those of the host and their guests and do not reflect the views and opinions of the management and staff of CHLO AM 530.
9: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
10: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋ ਦੂਰ ਰੇਡੀਓ।
0: This is Vatno Dur Radio.

Listen live Vatno Do Radio with Sukhi Nijjar. ਜੀ ਦੋਸਤੋ, ਸੋਮਵਾਰ ਦੀ ਦੁਪਹਿਰ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ ਵਤਨੋ ਦੂਰ ਦੇ ਨਾਲ ਜੁੜ ਚੁੱਕੇ ਹੋ। ਹੁਣੇ ਤੁਸੀਂ ਦੇਵਤਾ ਤਲਾ ਜੀ ਨੂੰ ਸੁਣਿਆ ਔਰ ਤੁਹਾਨੂੰ ਖਬਰਾਂ ਦੀ ਜਾਣਕਾਰੀ ਕਾਫੀ ਦਿੱਤੀ ਤੇ ਅਸੀਂ ਹੁਣ ਤੁਹਾਡੇ ਨਾਲ ਇੱਕ ਘੰਟਾ ਸਾਥ ਰਹੇਗਾ ਜਿੱਥੇ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਹੋਰੀ ਪੰਜਾਬ ਦੀਆਂ ਕੁਝ ਖਬਰਾਂ ਦੇ ਉੱਤੇ ਗੱਲਬਾਤ ਕਰਨਗੇ, ਕੁਝ ਖਾਸ ਗੀਤ ਸੰਗੀਤ ਹੋਵੇਗਾ ਤੇ ਤੁਹਾਡੇ ਨਾਲ ਕੁਝ ਸਪੌਂਸਰਾਂ ਦੇ ਸੰਦੇਸ਼ ਹੋਣਗੇ। ਨੰਬਰ ਸਟੂਡੀਓ ਦਾ 9057990995799 ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਕੋਈ ਆਸ ਪਾਸ ਟ੍ਰੈਫਿਕ ਦੀ ਜਾਣਕਾਰੀ ਜਾਂ ਕੋਈ ਹੋਰ ਨਿਊਜ਼ ਹੋਵੇ ਜਿਹੜੀ ਸਾਂਝੀ ਕਰਨੀ ਚਾਹੋ ਜਾਂ ਕਿਸੇ ਵਿਸ਼ੇ ਤੇ ਟੌਪਿਕ ਤੇ ਗੱਲਬਾਤ ਕਰਨੀ ਚਾਹੋ, 9057990995 ਇਸ ਟਾਈਮ ਔਨ ਏਅਰ ਦਾ ਨੰਬਰ ਹੈ 9057990999। ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ, ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਮੋਨਾ ਮਹਿੰਗੀ ਜੀ ਔਰ ਸਿੰਗਾਪੁਰ ਜੂਲਰ, ਟੈਲੀਟਾਈਮ ਇਲੈਕਟ੍ਰੋਨਿਕ, ਟਿੱਕਾ ਜੰਕਸ਼ਨ, ਕਟਾਰੀਆ ਟੂਰ ਐਂਡ ਟਰੈਵਲ, ਢਾਬਾ ਔਨ ਦਾ ਫਾਲ, ਹਰਪ੍ਰੀਤ ਸੈਣੀ, ਅੰਕਾਰ ਟੂਰ ਐਂਡ ਟਰੈਵਲ, ਪੀਜ਼ਾ ਡਿਪੂ ਅਤੇ ਇਸ ਦੇ ਨਾਲ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਅੰਜਮ ਕੁਰੇਸ਼ੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਸਾਡੀ ਰੀਅਲ ਸਟੇਟ ਦੀ ਟੀਮ। ਇਸ ਤੋਂ ਇਲਾਵਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਅਤੇ ਹੋਰ ਵੀ ਸਾਡੇ ਸਪੋਂਸਰ ਨੇ ਜਿਹਨਾਂ ਦਾ ਸੁਨੇਹਾ ਤੁਹਾਨੂੰ ਪ੍ਰੋਗਰਾਮ 'ਚ ਅਗਾਂਹ ਜਾ ਕੇ ਦਿੰਦੇ ਰਹਾਂਗੇ ਅਤੇ ਤੁਹਾਨੂੰ ਦੱਸ ਇਹੀ ਰਹੇ ਹਾਂ ਕਿ ਕੋਈ ਕਿਸੇ ਵੀ ਟੌਪਿਕ 'ਤੇ ਗੱਲ ਕਰਨੀ ਚਾਹੁੰਦੇ ਅਤੇ 9057990999 ਸਾਡਾ ਨੰਬਰ ਹੈ। ਰੀਅਲ ਸਟੇਟ ਦੀ ਸਾਡੀ ਟੀਮ ਤੁਹਾਨੂੰ ਪਤਾ ਕੰਮ ਕਰਦੀ ਹੈ ਅਤੇ ਕੁਝ ਐਕਸਕਲੂਸਿਵ ਜਿਹੜੀਆਂ ਡੀਲ ਸਾਡੇ ਕੋਲ ਆਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਅਸੀਂ ਜਾਣਕਾਰੀ ਪ੍ਰੋਗਰਾਮ 'ਚ ਅਗਾਂਹ ਜਾ ਕੇ ਦੇਵਾਂਗੇ। ਤੁਸੀਂ ਉਹਨਾਂ ਨੂੰ ਜੋ ਵੀ ਪੁੱਛਣਾ ਹੋਵੇ ਉਸ ਬਾਰੇ ਜਾਂ ਕੋਈ ਗੱਲਬਾਤ ਕਰਨੀ ਹੋਵੇ ਤੇ ਤੁਸੀਂ ਸਾਡੇ ਨਾਲ ਕਦੀ ਵੀ ਕਰ ਸਕਦੇ ਹੋ ਵਤਨੋਂ ਦੂਰ ਦੇ ਰਾਹੀਂ ਜਾਂ ਫਿਰ ਰੀਅਲ ਸਟੇਟ ਦਾ ਨੰਬਰ 4168817070 ਆ। ਤੇ ਲਓ ਫਿਰ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੁਸੀਂ ਕੋਈ ਗੀਤ ਸੰਗੀਤ ਸੁਣਨਾ ਜਾਂ ਕਿਸੇ ਸਪੋਂਸਰ ਦਾ ਕੋਈ ਨੰਬਰ ਚਾਹੀਦਾ ਜਾਂ ਤੁਹਾਡਾ ਕੋਈ ਬਿਜ਼ਨਸ ਹੈ ਉਸ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ 9057990999 ਦੇ ਉੱਤੇ ਗੱਲਬਾਤ ਹੋ ਸਕਦੀ ਆ। ਇੰਤਜ਼ਾਰ ਕਰਾਂਗੇ ਤੁਹਾਡੀਆਂ ਕਾਲ ਦੀਆਂ ਤੇ ਕੋਈ ਨਾ ਕਿਸੇ ਸਬਜੈਕਟ ਦੇ ਕਿਸੇ ਨਾ ਕਿਸੇ ਵਿਸ਼ੇ ਤੇ ਗੱਲਬਾਤ ਵੀ ਕਰਾਂਗੇ।

0: ਤੋਂ ਮੈਂ ਤੁਹਾਡਾ ਆਪਣਾ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਹਰਮਨ ਪਿਆਰਾ ਰੇਡੀਓ ਵੱਤ ਨੂੰ ਦੂਰ।
1: ਜੀ ਬਿਲਕੁਲ, ਫਿਰ ਸਾਡੀ ਪਹਿਲੀ ਕਾਲਰ ਨੇ ਕਾਲ ਕੀਤੀ, ਦੇਖਦੇ ਕੌਣ ਨੇ। ਜੀ ਆਇਆਂ ਨੂੰ ਜੀ।
2: ਹਾਂਜੀ ਭਾਜੀ, ਮੇਰਾ ਨਾਮ ਸੁਖਨਾਮ ਸਿੰਘ ਆ
1: ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ, ਕਿੱਦਾਂ ਰਿਹਾ ਤੁਹਾਡਾ ਵੀਕਐਂਡ?
2: ਭਾਜੀ ਵੀਕਐਂਡ ਵਧੀਆ, ਬਸ ਹੁਣ ਤੁਹਾਡਾ ਪ੍ਰੋਗਰਾਮ ਸੁਣੀ ਜਾਂਦੇ
1: ਆ। ਠੀਕ, ਆਵਾਜ਼ ਆ ਰਹੀ ਬਾਹਰ ਜੀ?
2: ਆਵਾਜ਼ ਬਹੁਤ ਵਧੀਆ ਆ ਰਹੀ ਹੈ।
1: ਓਕੇ, ਤੇ ਲਓ ਫਿਰ ਕਿਸੇ ਨਾ ਕਿਸੇ ਸਬਜੈਕਟ ਦੇ ਗੱਲਬਾਤ ਕਰੀਏ, ਜਾਂ ਫਿਰ ਕੋਈ ਗੀਤ ਸੁਣਨਾ ਚਾਹੁੰਦੇ ਹੋ, ਜਾਂ ਫਿਰ ਬਾਹਰ ਦਾ ਮਾਹੌਲ ਦੱਸਣਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ?
2: ਮੈਂ ਤਾਂ ਉਹਨੇ ਕਿਹਾ ਸੀ ਗੀਤ ਲਾ ਦਿਓ ਇੱਕ ਅੱਜ ਸਾਡੀ ਫਰਮਾਇਸ਼ ਦਾ ਵੀ।
1: ਹਾਂਜੀ,
2: ਮੈਂ ਕਿਹਾ ਲਾ ਦਿਓ, ਉਹ ਕਹਿੰਦੀ ਚੱਲ ਮੇਲੇ ਚਲੀਏ, ਕਹਿੰਦੇ ਚੱਲੂਗੀ ਤੇਰੇ ਨਾਲ ਪਰ ਮੁੰਡਾ ਨਹੀਂ ਚੱਕਣਾ।
1: ਓਕੇ, ਕਿਆ ਬਾਤ, ਚਲੋ ਲੱਭ ਲੈਣੇ ਆ ਜੀ, ਜਰੂਰ ਤੁਹਾਨੂੰ ਸੁਣਾਵਾਂਗੇ। ਤੇ ਮੇਲੇ ਵੀ ਕਾਫੀ ਹੋਏ, ਕਾਫੀ ਹੋਣ ਜਾ ਰਹੇ ਆ, ਮੇਲਿਆਂ ਨੂੰ ਜਾਇਆ ਕਰੋ।
2: ਸੋ ਆਪਣੇ ਪੁਰਾਣੇ ਜ਼ਮਾਨੇ ਚ ਜਾਂਦੇ ਹੁੰਦੇ ਸੀ ਨਾ ਮੇਲੇ ਚ, ਉਹ ਕਹਿੰਦੇ ਨਾਲ ਜਾਊਂਗੀ ਪਰ ਮੁੰਡਾ ਨਹੀਂ ਚੱਕਣਾ।
1: ਅੱਛਾ ਜੀ, ਪੁਰਾਣੇ ਜ਼ਮਾਨੇ ਦੀਆਂ ਗੱਲਾਂ, ਚਲੋ ਅੱਜ ਅੱਜ ਕਿਸੇ ਨਾ ਕਿਸੇ ਪੁਰਾਣੇ ਕੋਈ ਨਾ ਕੋਈ ਬਜ਼ਾਰਤ ਵੀ ਪਾਉਂਦੇ ਆ, ਕੋਈ ਪੁਰਾਣੀ ਜੇ ਕਿਸੇ ਨੂੰ ਕੋਈ ਸਮਝ ਆ ਗਈ ਤਾਂ।
2: ਹਾਂਜੀ ਚਲੋ ਠੀਕ,
1: ਠੀਕ ਹੈ ਜੀ, ਪ੍ਰੋਗਰਾਮ ਨੂੰ ਸੁਣੋ ਤੇ ਜੁੜੇ ਰਹੋ। 9057990999 ਸਾਡਾ ਨੰਬਰ ਹੈ ਜੀ।

0: ਨੀਰੋ, ਕਈ ਹੋਰ ਤਰ੍ਹਾਂ ਦੀਆਂ ਵਧੀਆ ਗੱਡੀਆਂ ਹੈਗੀਆਂ ਜਿਹੜੀਆਂ ਤੁਸੀਂ ਲੀਜ਼ ਤੇ ਲੈ ਸਕਦੇ ਹੋ ਜਾਂ ਬਾਏ ਕਰ ਸਕਦੇ ਹੋ। ਕਾਫੀ ਸਪੈਸ਼ਲ ਸਪੈਸ਼ਲ ਪੈਕੇਜ ਹੋਣਗੇ। ਹਾਈਵਰਡ ਬੀਕਨ ਚੱਲ ਰਿਹਾ ਇਹਨਾਂ ਵੱਲੋਂ, ਕੀਆ 427 ਵੱਲੋਂ। ਇਹਨਾਂ ਦੇ ਸਹਿਯੋਗ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ। ਕਿਸੇ ਤਰ੍ਹਾਂ ਦੀ ਵੀ ਤੁਸੀਂ ਸਰਵਿਸ ਲੈਣੀ ਚਾਹੁੰਦੇ ਹੋ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਔਰ ਜਾਂ ਫਿਰ ਕੋਈ ਪੈਕੇਜ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦਾ, ਜਾਂ ਫਿਰ ਤੁਹਾਡੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਫੀਲਡ ਦੇ ਵਿੱਚ, ਤੇ ਜਿਹੜੀ ਇੰਸ਼ੋਰੈਂਸ ਵਾਲੇ ਤੁਹਾਨੂੰ ਵੈਲਕਮ ਕਰਨਗੇ। ਨੰਬਰ ਹੈ 416-9020706, 416-902-07-06 ਦੇ ਉੱਤੇ ਕਾਲ ਕਰ ਲੈਣੀ। ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਗੱਲਬਾਤ ਕਰਦੇ ਹਾਂ, ਜਿੱਥੇ ਕਿ ਕਾਫੀ ਕੋਰਸਿਸ, ਕਾਫੀ ਕਲਾਸਾਂ ਚੱਲਦੀਆਂ ਰਹਿੰਦੀਆਂ ਨੇ, ਰੋਜ਼ਾਨਾ ਕੋਈ ਨਾ ਕੋਈ ਅਪਡੇਟ ਹੁੰਦੀ ਰਹਿੰਦੀ ਆ। ਗੌਰਮੈਂਟ ਤੋਂ ਕਿਸ ਤਰੀਕੇ ਨਾਲ ਤੁਸੀਂ ਗ੍ਰਾਂਟਸ ਲੈਣੀਆਂ ਨੇ, ਕਿਸ ਤਰੀਕੇ ਨਾਲ ਆਪਣੇ ਬੈਨੀਫਿਟ ਲੈ ਕੇ ਆਪਣੇ ਫਿਊਚਰ ਨੂੰ ਵਧੀਆ ਬਣਾਉਣਾ, ਤੇ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ, ਕਾਲਜ ਹੈ, ਔਰ ਨੰਬਰ ਇਹਨਾਂ ਦਾ 647-499-1009 ਦੇ ਉੱਤੇ ਗੱਲ ਕਰ ਸਕਦੇ ਹੋ। ਤੇ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਤੁਸੀਂ ਕਿਸੇ ਤਰ੍ਹਾਂ ਦਾ ਵੀ ਹੋਲਸੇਲ ਦੇ ਭਾਅ ਦੇ ਵਿੱਚ ਮਠਿਆਈਆਂ ਖਰੀਦਣੀਆਂ ਚਾਹੁੰਦੇ ਹੋ ਤੇ ਹੈੱਡ ਆਫਿਸ ਦਾ ਨੰਬਰ 416-213-1165, ਔਰ ਜੇ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਆਉਣ ਵਾਲੇ ਦਿਨਾਂ 'ਚ, ਤੇ ਵੁੱਡਵਾਈਨ ਬੈਂਕਟ ਹਾਲ ਦੀਆਂ ਸੇਵਾਵਾਂ ਲੈਣ ਲਈ ਨੰਬਰ ਹੈ 416-743-0003, ਜਾਂ ਫਿਰ ਤੁਸੀਂ ਡ੍ਰੀਮ ਕਨਵੈਨਸ਼ਨ ਸੈਂਟਰ 905-451-1500 ਤੇ ਗੱਲ ਕਰ ਸਕਦੇ ਹੋ, ਔਰ ਦੋਨਾਂ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਲਓ ਫਿਰ ਸਾਡੀ ਲਾਈਨ ਭਾਰਤ ਦੇ ਨਾਲ ਵੀ ਜੁੜ ਗਈ ਹੈ, ਤੇ ਕੁਝ ਤੁਹਾਡੇ ਵੱਲੋਂ ਆਫ ਦੀ ਏਅਰ ਕਾਲਾਂ ਵੀ ਆਈਆਂ ਕਿਸੇ ਨਾ ਕਿਸੇ ਸਬਜੈਕਟ ਤੇ ਗੱਲ ਕਰਨ ਨੂੰ, ਉਹ ਵੀ ਕਰਾਂਗੇ। ਨੰਬਰ ਸਾਡਾ ਯਾਦ ਕਰਾ ਦਿੰਦੇ, 905-799-0999 ਹੈ। ਮਨਪ੍ਰੀਤ ਜੀ, ਜੀ ਆਇਆਂ ਨੂੰ
1: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ, ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਪੁੱਛਾਂਗੀ ਵੀ ਅੱਜ ਸਬਜੈਕਟ ਤੁਸੀਂ ਕੀ ਦਿੱਤਾ ਹੈ, ਤੇ ਉਸ ਤੋਂ ਬਾਅਦ ਸਬਜੈਕਟ ਤੇ ਬੋਲਣ ਤੋਂ ਪਹਿਲਾਂ ਮੈਂ ਕੁਛ ਹੋਰ ਬੋਲਣਾ ਹੈ।
0: ਦੇਖੋ ਸਬਜੈਕਟ ਹਲੇ ਦਿੱਤਾ ਹੀ ਨਹੀਂ ਜੀ, ਤੁਸੀਂ ਦੱਸੋ ਜਾਂ ਸਾਡੇ ਲਿਸਨਰ ਦੱਸ ਦੇਣ ਕਿਸ ਵਿਸ਼ੇ ਤੇ ਗੱਲਬਾਤ ਹੋਵੇ।
1: ਅੱਛਾ ਠੀਕ ਹੈ, ਵਿਸ਼ਾ ਸਾਡੀਆਂ ਗੱਲਾਂ ਬਾਤਾਂ ਚ ਨਿਕਲ ਜਾਣਾ, ਫਿਰ ਤੁਸੀਂ ਸੁਣੋ ਮੇਰੀਆਂ ਗੱਲਾਂ ਤੇ ਜਿੰਨੇ ਵੀ ਲਿਸਨਰ ਸੁਣ ਰਹੇ ਨੇ, ਹਨਾ, ਉਹ ਵੀ ਸਾਰੇ ਧਿਆਨ ਦੇ ਨਾਲ ਸੁਣ। ਸੁਖੀ ਜੀ, ਅੱਜ ਮੇਰਾ ਤੁਹਾਡੇ ਬਾਰੇ ਕੁਝ ਬੋਲਣ ਨੂੰ ਦਿਲ ਕਰਦਾ ਆ।
0: ਲੈ ਦੱਸੋ, ਆਪਾਂ ਲੋਕਾਂ ਨੂੰ ਐਂਟਰਟੇਨ ਕਰਨਾ, ਆਪਾਂ ਹੁਣ ਵਧੀਆ ਚੀਜ਼ਾਂ ਕਿਤਾਬਾਂ ਪੜ੍ਹਦੇ ਆ ਜਿਹੜੀਆਂ, ਉਹਨਾਂ ਤੋਂ ਚੀਜ਼ਾਂ ਨੂੰ ਲੈ ਕੇ ਅੱਗੇ ਜਾਣਾ।
1: ਬਿਲਕੁਲ ਸੁਖੀ ਜੀ, ਆਪਾਂ ਵਧੀਆ ਗੱਲਾਂ ਹੀ ਕਰਨੀਆਂ ਆ, ਤੇ ਥੋੜੀਆਂ ਜਿਹੀਆਂ ਕਰਨੀਆਂ ਵਾ ਤੇ ਉਹ ਸਾਰਿਆਂ ਨੂੰ ਚੰਗੀਆਂ ਵੀ ਲੱਗਣਗੀਆਂ, ਤੇ ਹੋ ਸਕਦਾ ਵੀ ਉਹਨਾਂ ਗੱਲਾਂ ਦੇ ਵਿੱਚੋਂ ਉਹ ਵੀ ਕੋਈ ਟੌਪਿਕ ਕੱਢ ਲੈਣ। ਜ਼ਰੂਰੀ ਨਹੀਂ ਹਰ ਵਾਰੀ ਅਸੀਂ ਟੌਪਿਕ ਦੇਣਾ, ਹੋ ਸਕਦਾ ਸਾਡੇ ਲਿਸਨਰ ਵੀ ਸਾਨੂੰ ਕੋਈ ਵਧੀਆ ਜਿਹਾ ਵਿਸ਼ਾ ਦੇ ਸਕਦੇ ਨੇ ਗੱਲਬਾਤ ਕਰਨ ਨੂੰ। ਤੇ ਸੁਖੀ ਜੀ, ਤੁਹਾਡੇ ਬਾਰੇ ਗੱਲ ਕਰਦੇ ਹਾਂ, ਤੁਸੀਂ ਸਿਆਣਪ ਦਾ ਸਮੁੰਦਰ ਹੋ, ਤੇ ਸਾਡੇ ਲਿਸਨਰ ਇਸ ਗੱਲ ਨੂੰ ਮੰਨਦੇ ਹੋਣਗੇ ਕਿਉਂਕਿ 25 ਸਾਲਾਂ ਤੋਂ ਤੁਹਾਨੂੰ ਸੁਣ ਰਹੇ ਨੇ। ਗਿਆਨ ਦੀ ਤੁਸੀਂ ਗੱਲ ਕਰਦੇ ਹੋ, ਇਹ ਵੀ ਉਹ ਮੰਨਦੇ ਹੋਣਗੇ, ਔਰ ਹਰ ਇੱਕ ਦਾ ਦਰਦ ਸਮਝ ਕੇ ਤੁਸੀਂ ਸਭ ਦੇ ਕੰਮ ਆਉਂਦੇ ਹੋ। ਜਿਹੜੇ ਤੁਹਾਨੂੰ ਜਾਣਦੇ ਨੇ, ਜਿਹੜੇ ਤੁਹਾਡੇ ਨਾਲ ਰਹਿੰਦੇ ਨੇ, ਇਹ ਉਹਨਾਂ ਸਾਰਿਆਂ ਨੂੰ ਪਤਾ ਆ। ਰੇਡੀਓ ਚੈਨਲ ਦੇ ਮਾਲਕ ਹੋ, ਪਰ ਦਿਲੋਂ ਤੁਸੀਂ ਸੇਵਕ ਹੋ। ਮਾਈਕ ਤੋਂ ਜੋ ਵੀ ਲਫ਼ਜ਼ ਨਿਕਲੇ, ਸਿੱਧਾ ਦਿਲਾਂ ਨੂੰ ਛੂੰਹਦਾ ਹੈ ਤੁਹਾਡੀ ਆਵਾਜ਼ ਦੇ ਵਿੱਚ। ਤੁਹਾਡੀ ਆਵਾਜ਼ ਤੁਹਾਡੀ ਪਹਿਚਾਣ ਹੈ, ਤੇ ਤੁਹਾਡੀ ਸੋਚ ਤੁਹਾਡਾ ਸਨਮਾਨ ਹੈ। ਤੇ ਰੱਬ ਕਰੇ ਸੁਖੀ ਜੀ, ਦੁਆ ਆ ਕਿ ਇਹ ਤਰੰਗ ਸਦਾ ਹੀ ਜਵਾਨ ਰਹੇ, ਔਰ ਇਸ ਤਰੰਗ ਦੇ ਰਾਹੀਂ ਤੁਸੀਂ ਵੀ ਖੁਸ਼ੀਆਂ ਮਾਣਦੇ ਲਓ, ਲਿਸਨਰਸ ਨੂੰ ਵੀ ਖੁਸ਼ੀਆਂ ਜਿਹੜੀਆਂ ਆ ਉਹ ਵੀ ਮਨਾਉਂਦੇ ਰਹੋ, ਤੁਸੀਂ ਉਹਨਾਂ ਦੇ ਦਿਲਾਂ ਤੱਕ ਸਾਂਝ ਪਾਉਂਦੇ ਰਹੋ। ਕਿਉਂਕਿ ਭਾਵੇਂ ਤੁਸੀਂ ਆਪਣੇ ਰੇਡੀਓ ਦੇ ਸੁਖੀ ਜੀ ਮਾਲਕ ਹੋ, ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਬਹੁਤ ਵਧੀਆ ਪ੍ਰੈਜੈਂਟਰ ਹੋ, ਇੱਕ ਬਹੁਤ ਵਧੀਆ ਮਾਂ ਦੇ ਪੁੱਤਰ ਹੋ, ਇੱਕ ਬਹੁਤ ਹੀ ਵਧੀਆ ਪਤਨੀ ਦੇ ਨਾਲ ਤੁਸੀਂ ਪਤੀ ਦੇ ਰੂਪ ਚ ਭੂਮਿਕਾ ਨਿਭਾ ਰਹੇ ਹੋ, ਬੱਚਿਆਂ ਦੇ ਤੁਸੀਂ ਬਾਪ ਹੋ, ਦੋਸਤਾਂ ਦੇ ਤੁਸੀਂ ਦੋਸਤ ਹੋ, ਤੇ ਸਾਡੇ ਸਾਰਿਆਂ ਦੇ ਤੁਸੀਂ ਕਹਿ ਸਕਦੇ ਆ, ਸਾਨੂੰ ਤਾਂ ਹਮਸਾਏ ਵਰਗੇ ਲੱਗਦੇ ਹੋ, ਅਸੀਂ ਬਹੁਤ ਕੁਛ ਤੁਹਾਡੇ ਤੋਂ ਸਿੱਖਦੇ ਹਾਂ। ਤੇ ਵੈਰੀ ਵੈਰੀ ਮੈਨੀ ਮੈਨੀ ਹੈਪੀ ਬਰਥਡੇ ਸੁਖੀ ਜੀ, ਮੈਨੀ ਮੈਨੀ ਹੈਪੀ ਰਿਟਰਨਸ ਆਫ ਦੀ ਡੇ, ਤੇ ਤੁਹਾਡੀ ਫ੍ਰੀਕੁਐਂਸੀ ਸਦਾ ਇੱਦਾਂ ਹੀ ਹਾਈ ਰਵੇ।
0: ਕੀ ਬਾਤ ਜੀ, ਤੁਸੀਂ ਮੈਨੂੰ ਯਾਦ ਕਰਾਤਾ। ਅੱਛਾ, ਮੈਨੂੰ ਵਾਕਈ ਮੇਰੇ ਕੰਮਾਂ ਚ ਵੀਕਐਂਡ ਦੇ ਉੱਤੇ ਇੰਨੇ ਉਲਝੇ ਹੋਏ ਸੀ, ਯਾਦ ਹੀ ਨਹੀਂ ਕਿ ਅੱਜ 10 ਅਗਸਤ ਆ। ਅੱਛਾ,
1: ਦੇਖੋ ਮੈਂ ਯਾਦ ਕਰਾ ਦਿੱਤਾ, ਤੇ ਹੁਣ ਰੇਡੀਓ ਤੇ ਵੀ ਫੋਨ ਤਾਂ ਆਉਣੇ ਆ, ਪਰ ਉਸ ਤੋਂ ਪਹਿਲਾਂ ਤੁਹਾਡੇ ਫੋਨ ਤੇ ਫੋਨ ਵੀ ਆਉਣੇ ਆ, ਜਿਨ੍ਹਾਂ ਨੂੰ ਯਾਦ ਨਹੀਂ ਹੈ ਤੇ ਉਹ ਸਾਡਾ ਰੇਡੀਓ ਸੁਣ ਰਹੇ ਆ, ਤੇ ਤੁਹਾਡੇ ਆਪਣੇ ਦੋਸਤ ਨੇ, ਤੁਹਾਡੇ ਆਪਣੇ ਫੈਮਿਲੀ ਮੈਂਬਰਸ ਨੇ ਜਿਨ੍ਹਾਂ ਨੂੰ ਯਾਦ ਨਹੀਂ, ਮੈਂ ਸਾਰਿਆਂ ਨੂੰ ਯਾਦ ਕਰਵਾ ਦਿੱਤਾ।
0: ਚਲੋ ਇੱਕ ਇਸੇ ਤੇ ਵਿਸ਼ੇ ਤੇ ਹੀ ਗੱਲ ਕਰਦੇ ਆ ਮਨਪ੍ਰੀਤ ਜੀ, ਕਿ ਜਦੋਂ ਆਪਾਂ ਬਰਥਡੇ ਮਨਾਉਂਦੇ, ਭਾਵੇਂ ਕਿਸੇ ਬੱਚੇ ਦਾ ਮਨਾਉਂਦੇ ਆ, ਕਿਸੇ ਜੰਗ ਦਾ ਮਨਾਉਂਦੇ ਆ, ਜਾਂ ਫਿਰ ਕਿਸੇ ਬਜ਼ੁਰਗ ਦਾ ਮਨਾਉਂਦੇ ਆ, ਕੀ ਇਹ ਜਨਮ ਦਿਨ ਲਾਈਕ ਤੁਸੀਂ ਇੱਕ ਖੁਸ਼ ਹੁੰਦੇ ਆ ਕਿ ਆ ਜੀ ਮੇਰਾ ਅੱਜ ਜਨਮ ਦਿਨ ਆ, ਜਾਂ ਫਿਰ ਇਹ ਸੋਚਦੇ ਹੋ ਕਿ ਲਓ ਫਿਰ ਇੱਕ ਸਾਲ ਹੋਰ ਸਾਡਾ ਜ਼ਿੰਦਗੀ ਚੋਂ ਘਟ ਗਿਆ?
1: ਸੁਖੀ ਜੀ, ਸਾਨੂੰ ਲਿਸਨਰ ਦੀ ਜੇ ਕਾਲ ਆ ਗਈ ਤੁਸੀਂ ਇਹ ਜਵਾਬ ਉਹਨਾਂ ਤੋਂ ਸੁਣਦੇ ਆ, ਔਰ ਅਸੀਂ ਵੀ ਨਾਲ ਨਾਲ ਗੱਲਾਂ ਬਾਤਾਂ ਕਰਦੇ ਹਾਂ
0: ਜੀ, ਦੇਖਦੇ ਕਿਹੜੇ

0: ਨੇ ਜੀ ਅਨੂ ਜੀ
1: ਹੈਲੋ ਜੀ ਸਤਿ ਸ੍ਰੀ ਅਕਾਲ ਸੁਖੀ ਜੀ
0: ਸਤਿ ਸ੍ਰੀ ਅਕਾਲ ਜੀ
1: ਤੁਹਾਨੂੰ ਹੈਪੀ ਹੈਪੀ ਹੈਪੀ ਬਰਥਡੇ ਬਹੁਤ ਬਹੁਤ ਬੈਸਟ ਵਿਸ਼ੇਸ ਮੈਂ ਤੁਹਾਨੂੰ ਬੜੇ ਸਾਲਾਂ ਤੋਂ ਦੇਖਦੀ ਤੁਸੀਂ ਸਾਡੇ ਬੱਚਿਆਂ ਵਰਗੇ ਹੋ ਬੜੀ ਦੇਰ ਤੋਂ ਸੁਣ ਰਹੀ ਹਾਂ ਤੁਹਾਨੂੰ
0: ਥੈਂਕ ਯੂ ਜੀ ਥੈਂਕ ਯੂ
1: ਔਰ ਤੁਸੀਂ ਆਲਵੇਸ ਵੈਰੀ ਵੈਲ ਪ੍ਰੈਜ਼ੈਂਟ ਕੀਤਾ ਜੋ ਵੀ ਕੀਤਾ ਆ ਐਂਡ ਰੀਅਲੀ ਅਪਰੀਸ਼ੀਏਟ ਥੈਂਕ ਯੂ ਸੋ ਮਚ
0: ਥੈਂਕ ਯੂ ਜੀ ਬਸ ਸਾਰਾ ਕੁਝ ਆਲੇ ਦੁਆਲੇ ਤੋਂ ਸਮਾਜ ਤੋਂ ਹੀ ਸਿੱਖ ਕੇ ਔਰ ਕੁਝ ਪੜ੍ਹ ਕੇ ਕੁਛ ਇੱਕ ਦੂਜੇ ਤੋਂ ਪੁੱਛ ਕੇ ਜਾਣਕਾਰੀ ਸੀਨੀਅਰ ਲੋਕਾਂ ਤੋਂ ਤੇ ਜੋ ਕਰ ਰਹੇ ਹਾਂ ਕੋਸ਼ਿਸ਼ ਕਰੀਦੀ ਕਿ ਚਲੋ ਜਿਹੜੀ ਜਾਣਕਾਰੀ ਸਾਨੂੰ ਕਿਤੇ ਹਾਸਲ ਹੁੰਦੀ ਹੈ ਉਹ ਮਾਈਕ ਦੇ ਰਾਹੀਂ ਲੱਖਾਂ ਸਰੋਤਿਆਂ ਦਰਸ਼ਕਾਂ ਤੱਕ ਵੀ ਪਹੁੰਚੇ ਸੋ 9057990999 ਸਾਡਾ ਨੰਬਰ ਹੈ ਸੋ ਮਨਪ੍ਰੀਤ ਜੀ ਜਿਹੜਾ ਸਵਾਲ ਸੀਗਾ ਉੱਥੇ ਦਾ ਉੱਥੇ ਖੜਾ ਕੀ ਲੱਗਦਾ ਵਿਦਵਾਨ ਕੀ ਕਹਿੰਦੇ ਇਸ ਗੱਲ ਨੂੰ ਕਿ ਇੱਕ ਸਾਲ ਤੁਹਾਡਾ ਉਮਰ ਦਾ ਹੋਰ ਘੱਟ ਗਿਆ ਹੈ ਜਾਂ ਫਿਰ ਤੁਸੀਂ ਬੀਤੇ ਹੋਏ ਉਸ ਦਿਨ ਨੂੰ ਯਾਦ ਕਰਦੇ ਹੋ ਜਿੱਦਣ ਤੁਸੀਂ ਕਿ ਓਕੇ ਜੀ ਅੱਜ ਬੜਾ ਚੰਗਾ ਦਿਨ ਸੀ ਜਿੱਦਣ ਮੈਂ ਇਸ ਦੁਨੀਆਂ ਤੇ ਸਵਾਸ ਲਿਆ ਕੀ ਹੈ ਵੈਸੇ
2: ਮੈਨੂੰ ਲੱਗਦਾ ਸੁਖੀ ਜੀ ਅਸਲ ਦੇ ਵਿੱਚ ਸੱਚੀ ਦੱਸਾਂ ਬੀਤੇ ਹੋਏ ਸਾਲ ਦੇ ਨਾਲ ਨਾਲ ਸਾਡਾ ਜਿਹੜਾ ਨਵਾਂ ਸਾਲ ਚੜ੍ਹਦਾ ਹੈ ਸਾਡੀ ਉਮਰ ਦੇ ਸਾਲ ਘਟਦੇ ਨੇ ਪਰ ਇਹ ਦਿਨ ਹੁੰਦਾ ਹੈ ਸ਼ੁਕਰਾਨਾ ਕਰਨ ਦਾ ਵੀ ਸ਼ੁਕਰੀਆ ਮਾਲਕਾ ਤੂੰ ਸਾਨੂੰ ਧਰਤੀ ਤੇ ਭੇਜਿਆ ਅਸੀਂ ਦੁਨੀਆ ਵੇਖੀ ਅਸੀਂ ਆਹ ਵੀ ਕੁਛ ਵੇਖਿਆ ਅਸੀਂ ਤੰਦਰੁਸਤ ਹਾਂ ਅਸੀਂ ਸਿਹਤਯਾਬ ਹਾਂ ਹਨਾ ਇੱਕ ਚੰਗਾ ਅਸੀਂ ਪਰਿਵਾਰ ਦੇ ਵਿੱਚ ਵਿਚਰ ਰਹੇ ਤੇ ਮੈਨੂੰ ਲੱਗਦਾ ਇਸ ਦਿਨ ਦੀ ਖੁਸ਼ੀ ਸ਼ੁਕਰਾਨੇ ਦੇ ਵਜੋਂ ਜਿਹੜੀਆਂ ਮਨਾਈ ਜਾਂਦੀ ਆ ਉਹ ਵੱਖਰੀ ਗੱਲ ਕਈ ਵਾਰੀ ਇਨਸਾਨ ਇੰਨਾ ਖੁਸ਼ ਹੁੰਦਾ ਵੀ ਉਹ ਨੱਚ ਵੀ ਲੈਂਦਾ ਟੱਪ ਵੀ ਲੈਂਦਾ ਗਾ ਵੀ ਲੈਂਦਾ ਮਹਿਫਲਾਂ ਸਜਾ ਵੀ ਲੈਂਦਾ ਪਰ ਖੁਸ਼ੀ ਚ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਪਰ ਅਸਲ ਚ ਹੁੰਦਾ ਇਹ ਸ਼ੁਕਰਾਨਾ ਹੀ ਆ
3: ਸ਼ੁਕਰਾਨਾ ਤਾਂ ਹੁੰਦਾ ਰਹੀ ਪਰ ਆਪਣੀ ਖੁਸ਼ੀ ਵੀ ਹੁੰਦੀ ਹੈ
0: ਜੀ
3: ਤੇ ਆਪਾਂ ਇੱਕ ਆਪਣਾ ਸਾਲ ਜਿਹੜਾ ਜ਼ਿੰਦਗੀ ਦਾ ਘਟਦਾ ਉਹਦੀ ਵੀ ਖੁਸ਼ੀ ਮਨਾ ਦਿੰਦੇ ਆ ਵੀ ਇੱਕ ਸਾਲ ਘਟ ਗਿਆ ਕਿਉਂ ਜੀ ਇੱਕ ਸਾਲ ਘਟਣ ਦੀ ਖੁਸ਼ੀ ਮਨਾਉਂਦੇ ਜ਼ਿਆਦਾ ਕਿ ਜਨਮ ਦਿਨ ਦੀ ਹੁੰਦੀ ਆ ਪਰ ਇਹ ਖੁਸ਼ੀਆਂ ਦੋਨਾਂ ਪਾਸੇ ਚ ਡਿਵਾਈਡ ਹੋ ਜਾਂਦੀਆਂ ਨੇ
0: ਜੀ ਦਿਵਾਲੇ ਹੋ ਜਾਂਦੇ ਫਟਾਫਟ ਸੋ ਦੇਖਦੇ ਅੱਜ ਜੀ ਕੌਣ ਕੇਕ ਲੈ ਕੇ ਆਉਂਦਾ ਸਟੂਡੀਓ ਚ ਸਾਡੇ
2: ਦੁਖੀ ਜੀ ਮੇਰੀ ਗੱਲ ਸੁਣੋ ਆਪਾਂ ਇਸ ਟੋਪਿਕ ਲਈ ਪ੍ਰਪੇਅਰ ਨਹੀਂ ਸੀ ਚਲੋ ਜਨਮ ਦਿਨ ਸੀ ਆਪਣੀ ਤੇ ਗੱਲਬਾਤ ਹੋ ਗਈ ਹਨਾ ਤੇ ਕਿਉਂਕਿ ਬਹੁਤੀਆਂ ਗੱਲਾਂ ਆਪਾਂ ਨੂੰ ਵੀ ਨਹੀਂ ਪਤਾ ਵੀ ਅਕਸਲ ਚ ਹੈ ਕਿ ਉਹ ਵੀ ਅੱਜ ਆਪਣੀਆਂ ਗੱਲਾਂ ਬਾਤਾਂ ਦੇ ਵਿੱਚੋਂ ਨਿਕਲਦੀਆਂ ਤਾਂ ਹੁਣੇ ਮੇਰੇ ਦਿਮਾਗ ਚ ਇੱਕ ਵਿਚਾਰ ਆਇਆ ਵੀ ਬਹੁਤਿਆਂ ਦੇ ਦਿਮਾਗ ਚੋਂ ਗੱਲ ਆਉਂਦੀ ਆ ਸੁਖੀ ਜੀ ਜਦੋਂ ਜਨਮ ਦਿਨ ਆਉਂਦਾ ਹੈ ਨਾ ਤੇ ਬੰਦਾ ਜੋ ਕਰਨਾ ਚਾਹੁੰਦਾ ਵੀ ਮੈਂ ਇਸ ਸਾਲ ਚ ਕਰੂੰਗਾ ਉਹ ਹਰ ਵਾਰੀ ਨਵੇਂ ਸਾਲ ਚ ਵੀ ਏਦਾਂ ਹੀ ਹੁੰਦਾ ਕਿਸੇ ਦਿਨ ਤਿਉਹਾਰ ਤੇ ਤੇ ਖਾਸ ਕਰਕੇ ਜਨਮ ਦਿਨ ਤੇ ਇੱਕ ਵਾਰੀ ਬੰਦਾ ਜ਼ਰੂਰ ਸੋਚਦਾ ਵੀ ਮੈਂ ਇੰਨੇ ਸਾਲਾਂ ਦਾ ਹੋ ਗਿਆ ਚਲੋ ਬੱਚਿਆਂ ਦਾ ਤੇ ਬਚਪਨਾ ਹੁੰਦਾ ਹਨਾ ਉਹ ਤਾਂ ਉਮਰ ਹੀ ਏਦਾਂ ਦੀ ਹੁੰਦੀ ਆ ਵੀ ਜਦੋਂ ਜ਼ਿੰਮੇਵਾਰੀਆਂ ਨੀ ਜਿੰਨੀ ਦੇਰ ਤੱਕ ਪੈਂਦੀਆਂ ਤਾਂ ਉਹ ਤਾਂ ਹੋਰ ਹੀ ਦੁਨੀਆਂ ਚ ਹੁੰਦੇ ਨੇ ਪਰ ਜਦੋਂ ਇਨਸਾਨ ਤੇ ਕੁਝ ਜ਼ਿੰਮੇਵਾਰੀਆਂ ਪੈਂਦੀਆਂ ਸਮਝਦਾਰ ਹੁੰਦਾ ਤਾਂ ਸੁਖੀ ਜੀ ਨੂੰ ਆਪਣੀ ਉਮਰ ਦੇ ਨਾਲ ਨਾਲ ਰਿਅਲਾਈਜ਼ੇਸ਼ਨ ਬਹੁਤ ਹੁੰਦੀ ਆ ਸਿਆਣਪ ਵੀ ਆਉਂਦੀ ਆ ਤੇ ਉਹ ਕਈ ਵਾਰੀ ਆਪਣੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਨਾ ਚਾਹੁੰਦਾ ਜਿਹੜੇ ਕੰਮ ਨਹੀਂ ਅਚੀਵ ਕੀਤੇ ਉਹ ਆਪਣੀਆਂ ਅਚੀਵਮੈਂਟਸ ਨੂੰ ਹੋਰ ਦੇਖਣਾ ਚਾਹੁੰਦਾ ਆ ਤੇ ਕਈ ਇਨਸਾਨ ਏਦਾਂ ਦੇ ਸੁਖੀ ਜੀ ਜ਼ਿੰਦਗੀ ਚ ਕੁਛ ਵੀ ਨਹੀਂ ਸਿੱਖਦੇ
0: ਬਚਪਨ ਹੁੰਦਾ ਜਾਂ ਯੰਗ ਹੁੰਦਾ ਉਦੋਂ ਬੰਦਾ ਕੋਈ ਉਹਦੀ ਏਜ ਪੁੱਛਦਾ ਤੇ ਉਹ ਵਧਾ ਕੇ ਦੱਸਦਾ ਜੇ ਉਹ 9 ਸਾਲ ਦਾ ਹੁੰਦਾ ਕਹਿੰਦਾ ਨੀ ਮੈਂ 12 ਦਾ ਆ ਜੀ ਮੈਂ ਜੇ ਵਧਾ ਕੇ ਜਦੋਂ ਥੋੜੀ ਜਿਹੀ ਏਜ ਜ਼ਿਆਦਾ ਹੋ ਜਾਂਦੀ ਆ ਫਿਰ ਉਹ ਜੇ ਕੋਈ ਉਹਦੀ ਏਜ ਪੁੱਛਦਾ ਤੇ ਉਹ ਘਟਾ ਕੇ ਦੱਸਦਾ ਇਹ ਕੀ ਗੱਲ
2: ਮੈਂ ਐਗਰੀ ਇਸ ਗੱਲ ਦੇ ਨਾਲ ਮੈਨੂੰ ਸੱਚੀ ਇੰਨਾ ਹਾਸਾ ਆ ਰਿਹਾ ਨਾ ਕਿੰਨੀ ਫਨੀ ਜੀ ਗੱਲ ਵੀ ਬੱਚਿਆਂ ਦਾ ਕਿਰਾਇਆ ਲੱਗਦਾ ਬੱਸ ਚ ਆਪਾਂ ਸਾਰੇ ਉਸ ਚੀਜ਼ ਤੋਂ ਕਿਤੇ ਨਾ ਕਿਤੇ ਗੁਜ਼ਰੇ ਜਦੋਂ ਆਪਾਂ ਬੱਸ ਦਾ ਸਫ਼ਰ ਕਰਨਾ ਤਾਂ ਸਾਨੂੰ ਘਰੋਂ ਸਿਖਾ ਸਿਖਾ ਕੇ ਕੱਢਣਾ ਹਨਾ ਵੀ 3 ਸਾਲ ਦੀ ਉਮਰ ਤੱਕ ਕਿਰਾਇਆ ਨੀ ਲੱਗਦਾ ਉਹਨਾਂ ਕਹਿਣਾ ਤੁਸੀਂ ਕਿੰਨੇ ਸਾਲ ਦੇ ਹੋ ਤੇ ਜਵਾਕਾਂ ਨੇ ਕਹਿਣਾ ਅਸੀਂ 5 ਦੇ ਆ ਨਹੀਂ ਨਹੀਂ ਮੈਂ ਤਾਂ 6 ਦੇ ਆ ਤੇ ਉਹ ਜਦੋਂ ਦੱਸਣ ਦੀ ਵਾਰੀ ਆਉਂਦੀ ਸਮਝਦਾਰ ਹੁੰਦਾ ਵੀ ਮੇਰੀ ਇੰਨੀ ਉਮਰ ਆ ਉਦੋਂ ਹਮੇਸ਼ਾ ਘਟਾ ਕੇ ਦੱਸਦੇ
0: ਨੇ ਚਲੋ ਦੇਖਦੇ ਅਗਲੀ ਕਾਲ ਮਨਪ੍ਰੀਤ ਜੀ ਆ ਨੂੰ ਜੀ
4: ਬਾਕੀ ਜਿਹੜਾ ਉਮਰ ਘਟਦੀ ਵਧਦੀ ਦਾ ਹੋਇਆ ਪਰ ਜੇ ਕਿਸੇ ਕੋਲ ਤੂੰ 1 ਸਾਲ ਬੁੜਾ ਹੋ ਗਿਆ ਉਸ ਚੀਜ਼ ਨੂੰ ਕੋਈ ਨੀ ਮੰਨੂਗਾ
0: ਮੈਂ ਉਹੀ ਕਿਹਾ ਨਾ ਕਿ ਉਹ ਵੀ ਜਦੋਂ ਬੰਦੇ ਦੀ ਏਜ ਆ ਰਹੀ ਉਹ ਘੱਟ ਦੱਸਦਾ ਜੇ ਕੋਈ ਪੁੱਛੇ ਤਾਂ
3: ਨਹੀਂ ਜੇ ਓਦਾਂ ਕਹੋ ਤੂੰ ਇੱਕ ਸੌ ਜੇ ਪਚਵੰਜਾ ਤੇ ਹੁਣ ਤੂੰ ਇੱਕ ਛਪੰਜਾ ਦਊਗਾ ਉਹ ਬੁੜਾ ਹੋ ਗਿਆ ਹੁਣ ਉਹਨੂੰ ਐਕਸੈਪਟ ਨੀ ਕਰਨਾ ਕਿਸੇ ਨੇ ਵੀ ਬਾਕੀ ਅੱਜ ਘਰਦਿਆਂ ਨੂੰ ਚੇਤਾ ਨੀ ਰਿਹਾ ਕੇਕ ਜਾਂਦੇ ਨੂੰ ਮੇਰੇ ਖਿਆਲ ਸਰਪ੍ਰਾਈਜ਼ ਹੀ ਮਿਲੂਗਾ ਅੱਜ ਵੇ
0: ਪਤਾ ਨੀ ਜੀ ਘਰੋਂ ਜਾਂਦਿਆਂ ਨੂੰ ਕਈ ਸਰਪ੍ਰਾਈਜ਼ ਮਿਲ ਜਾਂਦੇ ਕਈ ਵਾਰੀ ਦੱਸਿਆ ਭਾਜੀ ਹੋਰਾਂ ਨੇ ਕਈ ਵਾਰੀ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਾਲ ਹੋਰ ਪਹਿਲਾਂ ਕਾਲ ਲੈਂਦੇ ਹਾਂ ਜੀ ਜੀ ਆਇਆਂ ਨੂੰ ਜੀ ਜੀ ਜੀ ਤੁਸੀਂ ਆਉਂਦੇ ਹੋ
4: ਹਾਂਜੀ ਡਾਕਟਰ ਸੁਖਵੀਰ ਨਿੱਜਰ
0: ਜੀ ਸਰ ਕੀ ਹਾਲ ਚਾਲ
4: ਚੜ੍ਹਦੀ ਕਲਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਜਨਮ ਦਿਨ ਦੀਆਂ ਪਰਮਾਤਮਾ ਅੱਗੇ ਤੰਦਰੁਸਤ ਰਹੋ ਖੁਸ਼ਹਾਲ ਰਹੋ ਖੁਸ਼ੀਆਂ ਤੁਹਾਡੇ ਵਿਹੜੇ ਵਿੱਚ ਰਹਿਣ ਤੇ ਚੰਗੀ ਸਿਹਤ ਮਿਲੇ ਤੁਹਾਨੂੰ ਸਾਡੀਆਂ ਦੁਆਵਾਂ
0: ਦੇਖੋ ਜੀ ਬਹੁਤ ਬਹੁਤ ਪਹਿਲਾਂ ਧੰਨਵਾਦ ਭਰਾਵਾਂ ਦਾ ਯਾਰਾਂ ਦੋਸਤਾਂ ਦਾ ਇੱਦਾਂ ਹੀ ਚੰਗੀਆਂ ਦੁਆਵਾਂ ਮਿਲਦੀਆਂ ਰਹਿਣ ਤੇ ਕਹਿੰਦੇ ਬੰਦਾ ਖੁਸ਼ ਰਹਿੰਦਾ ਤੇ ਕਈ ਵਾਰੀ ਚੰਗੇ ਆ ਹੋਰ ਕੁਛ ਕਹਿ ਦਿੰਦੇ ਬੰਦੇ ਤੇ ਬੰਦਾ ਕਹਿੰਦਾ ਯਾਰ ਆਹ ਕੀ ਕਹਿਤਾ ਹਨਾ ਅੱਛਾ ਮੇਰਾ ਇੱਥੇ ਸਵਾਲ ਤੁਹਾਨੂੰ ਵੀ ਹੈ ਤੇ ਮਨਪ੍ਰੀਤ ਹੋਰਾਂ ਨੂੰ ਵੀ ਤੇ ਸਾਡੇ ਲਿਸਨਰ ਨੂੰ ਵੀ ਜਿਹੜਾ ਆਪਾਂ ਜਨਮ ਦਿਨ ਦੀਆਂ ਵਧਾਈਆਂ ਕਿਸੇ ਬੱਚੇ ਨੂੰ ਜਾਂ ਜਿਹਦਾ ਜਨਮ ਦਿਨ ਉਹਨੂੰ ਦਿੰਦੇ ਆ ਕੀ ਇਹਦੇ ਅਸਲੀ ਹੱਕਦਾਰ ਉਹਦੇ ਮਾਪੇ ਨਹੀਂ ਹੁੰਦੇ ਜਿਹਨਾਂ ਨੇ ਉਹਨੂੰ ਜਨਮ ਦੇ ਕੇ ਧਰਤੀ ਤੇ ਲਿਆਂਦਾ ਹੁੰਦਾ
4: ਦੇਖੋ ਬੜਾ ਵਜਨਦਾਰ ਸਵਾਲ ਹੈ ਮਾਪੇ ਤਾਂ ਹੁੰਦੇ ਨੇ ਹੁਣ ਮੇਰੀ ਅਗਲੀ ਗੱਲ ਜਿਹੜੀ ਸੀ ਮੈਂ ਇਹੀ ਕਹਿਣਾ ਸੀਗਾ ਵੀ ਉਸ ਮਾਂ ਨੂੰ ਵੀ ਮੁਬਾਰਕ ਹੋਵੇ ਹੈ ਜਿਹਨਾਂ ਨੇ ਤੁਹਾਡੇ ਵਰਗਾ ਸੋਹਣਾ ਪੁੱਤ ਇਸ ਸਮਾਜ ਨੂੰ ਦਿੱਤਾ ਹਨਾ
0: ਸੋਹਣਾ ਭਾਜੀ ਇੱਕ ਹੋਰ ਵਹਿਮ ਪਾ ਦੋ ਅੱਜ ਤੋਂ ਸੋਹਣਾ ਹੈ
4: ਨਹੀਂ ਇਹਦੇ ਤਾਂ ਕੋਈ ਸ਼ੱਕ ਨੀ ਹੈਗਾ ਸੋਹਣੀ ਚੀਜ਼ ਸੋਹਣੀ ਹੁੰਦੀ ਹੈ ਇਹਦੇ ਚ ਕੋਈ ਲੱਖ ਭਾਵੇਂ ਕਹੀ ਜਾਵੇ ਹਾਂ ਕਈ ਵਾਰੀ ਨਜ਼ਰੀਏ ਵੱਖ ਵੱਖ ਹੋ ਸਕਦੇ ਨੇ ਕਈ ਸੁਹੱਪਣ ਨਾ ਕਰਤੂਤਾਂ ਦੇ ਨਾਲ ਮਾੜਾ ਕਰ ਲੈਂਦੇ ਨੇ ਗੇ ਸੋਹਣਾ ਬਹੁਤ ਹੁੰਦਾ ਪਰ ਕੰਮ ਕਰਨ ਦੀਆਂ ਕਰਤੂਤਾਂ ਜਿਹੜੀਆਂ ਨੇ ਨਾ ਉਹ ਫਿਰ ਸੁਹੱਪਣ ਦੇ ਉੱਤੇ ਪਰਦਾ ਪਾ ਦਿੰਦੀਆਂ ਨੇਗੀਆਂ ਤੋ ਉਹ ਵੱਖਰੀ ਗੱਲ ਹੈਗੀ ਆ ਪਰ ਮੈਂ ਸਵੇਰ ਦਾ ਯਾਦ ਕਰੀ ਬੈਠਾ ਸੀਗਾ ਪਰ ਆਈ ਵਾਜ਼ ਬਿਜ਼ੀ ਸਮਵੇਅਰ ਐਲਸ ਮੈਂ ਦੇਖਿਆ ਕਿ ਟਾਈਮ ਹੈਗਾ ਤੇ ਹੁਣ ਟਾਈਮ ਹੈ ਮੈਂ ਕਾਲ ਕਰ ਲਿਆ ਸੋ ਜੀ ਵਤਨੋ ਦੂਰ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੁਆਵਾਂ ਤੁਹਾਡੇ ਲਈ ਚੜ੍ਹਦੀ ਕਲਾ ਚ ਰਹੋ ਮਾਂ ਦੇ ਲਈ ਦੁਆਵਾਂ ਤੇ ਪਰਿਵਾਰ ਨੂੰ ਬੱਚਿਆਂ ਨੂੰ ਵਧਾਈਆਂ ਉਹਨਾਂ ਦਾ ਬਾਪ ਆਪਣੇ ਇੱਕ ਸਾਲ ਹੋਰ ਜੀਵਨ ਦਾ ਜਿਹੜਾ ਹੈਗਾ ਮਚੋਰ ਕਰ ਗਿਆ ਸੁਖੀ ਸਾਂਦੀ ਏਦਾਂ ਸਾਲ ਨਿਕਲਦੇ ਰਹਿਣ ਬਸ ਤੰਦਰੁਸਤੀ ਰਹੇ ਅੰਗ ਸੰਗ
0: ਬਿਲਕੁਲ ਜੀ ਸਾਰਿਆਂ ਨੂੰ ਇਹੀ ਸਾਰਿਆਂ ਲਈ ਹੋਵੇ ਸਾਰੇ ਠੀਕ ਠਾਕ ਰਹਿਣ ਔਰ ਜਿੱਥੇ ਮਰਜ਼ੀ ਦੁਨੀਆਂ 'ਚ ਵਸਣ ਸਾਰੇ ਤੰਦਰੁਸਤ ਰਹਿਣ ਇੱਕ ਦੂਜੇ ਤੱਕ ਠੰਡੀਆਂ ਹਵਾਵਾਂ ਇੱਕ ਦੂਜੇ ਤੱਕ ਖੁਸ਼ੀਆਂ ਦੇ ਸੰਦੇਸ਼ ਆਉਣ ਨਾ ਕਿ ਕੋਈ ਜੈਲਸ ਨਫ਼ਰਤ ਇੱਕ ਦੂਜੇ ਤੱਕ ਕਰੇ ਕਿਉਂਕਿ ਜਿੰਨਾ ਚਿਰ ਵੀ ਇਸ ਜੱਗ 'ਚ ਰਹਿਣਾ ਕਹਿੰਦੇ ਰਹਿਣਾ ਆਪਾਂ ਗੱਜ ਵੱਜ ਕੇ ਅੱਠੇ ਪੈਰ ਕਮਾਈ ਕਰਨੀ ਹੈ ਅਤੇ ਖਾਣਾ ਪੀਣਾ ਵੀ ਹੈ ਰੱਜ ਭੁੱਜ ਕੇ ਔਰ ਸੋ ਹਰ ਬੰਦਾ ਮਤਲਬ ਖੁਸ਼ ਰਹੇ ਇਹੀ ਸਾਡੀ ਅਰਦਾਸ ਇਹੀ ਦੁਆ ਜੀ
4: ਬਸ ਹੁਣ ਇੱਕ ਗੱਲ ਚੇਤੇ ਰੱਖਣੀ ਹੈ ਕਿ ਇਹ ਵਧਾਈਆਂ ਕੱਲ ਉਲਟੇ ਪੈਰ ਤੁਸੀਂ ਮੈਨੂੰ ਦੇਣੀਆਂ ਕੱਲ ਨੂੰ
0: ਹਾਂਜੀ ਕੱਲ ਨੂੰ ਤੁਹਾਡਾ ਜਨਮ ਦਿਨ ਹੈ
4: ਸ਼ਬਦ ਨੋਟ ਕਰ ਲਿਓ ਜਿੰਨੇ ਕਿ ਮੈਂ ਬੋਲਣੇ ਇਹ ਤੋਂ ਘੱਟ ਨਹੀਂ ਹੋਣੇ ਚਾਹੀਦੇ
0: ਕੀ ਬਾਤ
4: ਮਨਪ੍ਰੀਤ ਸਤਿ ਸ਼੍ਰੀ ਅਕਾਲ ਤੁਹਾਨੂੰ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਥੈਂਕ ਯੂ ਭਾਜੀ ਕਾਲ ਦਾ ਆਨੇ ਹੋਰ ਥੈਂਕ ਯੂ ਦੇਖ ਅਗਲੀ ਕਾਲ ਤੇ ਜਾਣੇ ਜੀ ਆਇਆਂ ਨੂੰ ਜੀ ਹੈਲੋ
5: ਹਾਂਜੀ ਸੁਖੀ ਜੀ
0: ਜੀ ਜੀ ਜੀ ਤੁਸੀਂ ਆਉਂਦੇ ਹੋ
5: ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ ਹੁਣ ਪਰਮਾਤਮਾ ਤੁਹਾਨੂੰ ਚੜ੍ਹਦੇ ਕਲਾ ਚ ਰੱਖੇ ਤੁਸੀਂ ਲੋਕਾਂ ਨੂੰ ਹਸਾਉਂਦੇ ਰਹੋ ਜਾਗਰੂਕ ਕਰਦੇ ਰਹੋ ਇਹ ਦੱਸੋ ਪਾਰਟੀ ਕਿੱਥੇ ਅੱਜ
0: ਪਾਰਟੀ ਜਿੱਥੇ ਕਹੋ ਮਹਾਰਾਜ ਮੈਂ ਦੇਖਦਾ ਔਨ ਏਅਰ ਬੋਲਦਾ ਹੈ ਕਿ ਕਈ ਬਹੁਤ ਸਾਰੇ ਰੈਸਟੋਰੈਂਟ ਇੱਦਾਂ ਦੇ ਆ ਜਦੋਂ ਕਿਸੇ ਦਾ ਜਨਮ ਦਿਨ ਦਾ ਉਹਨੂੰ ਫ੍ਰੀ ਉਹ ਕਹਿੰਦੇ ਹੁੰਦੇ ਆ ਸਾਡੇ ਵੱਲੋਂ ਫ੍ਰੀ ਆ ਮੈਂ ਦੇਖਦਾ ਜੀ ਕਿਹੜਾ ਰੈਸਟੋਰੈਂਟ ਆ ਜਨਮ ਦਿਨ ਵਾਲੇ ਦਿਨ ਫ੍ਰੀ ਖਵਾਉਂਦਾ ਉੱਥੇ ਚੱਲਦੇ
5: ਮੈਂਡਰਿਨ ਫ੍ਰੀ ਹੁੰਦਾ
0: ਚਲੋ ਫਿਰ ਤੁਸੀਂ ਯਾਦ ਕਰਾਤਾ
5: ਹਾਂ ਮੈਂ ਦੱਸੋ ਕਿੰਨੇ ਵਜੇ ਪਹੁੰਚਾ ਤੁਸੀਂ ਤਿੰਨ ਬੰਦੇ ਨਾਲ ਲੈ ਕੇ ਜਾਣਾ ਤੁਸੀਂ ਫ੍ਰੀ ਹੋ
0: ਠੀਕ ਹੈ ਜੀ ਠੀਕ ਤਿੰਨ ਤਾਂ ਆਪਾਂ ਹੋ ਹੀ ਗਏ ਆ ਤੁਸੀਂ ਹੈਗੇ ਮਨਪ੍ਰੀਤ ਜੀ ਇੰਡੀਆ ਬੈਠੇ ਆ ਮੈਂ ਹੈਗਾ ਤਿੰਨ ਤਾਂ ਆਪਾਂ ਇਹੀ ਆ ਸੋ ਵਾਕਈ ਮਨਪ੍ਰੀਤ ਜੀ ਇੱਥੇ ਨਾ ਬਹੁਤ ਰੈਸਟੋਰੈਂਟਾਂ ਦੇ ਵਿੱਚ ਇੱਕ ਹੈਗਾ ਕਿ ਉਹ ਕਹਿੰਦੇ ਕਿ ਜਿਹਦਾ ਬਰਥਡੇ ਆ ਜਨਮ ਦਿਨ ਹੋਵੇ ਉਹਨੂੰ ਫ੍ਰੀ ਫੂਡ ਹੁੰਦਾ ਚਲੋ ਮੈਂ ਦੇਖਦਾ ਅੱਜ ਮੈਨੂੰ ਕਿਹੜੇ ਰੈਸਟੋਰੈਂਟ ਵਾਲਾ ਯਾਦ ਕਰਵਾਵੇ ਤੇ ਮੈਂ ਵੀ ਅੱਜ ਉੱਥੇ ਜਾ ਕੇ ਨਾ ਵੀ ਆਹ ਲਓ ਜੀ ਮੇਰੀ ਆਈਡੀ ਤੇ ਅੱਜ ਮੇਰਾ ਜਨਮ ਦਿਨ ਆ ਤੇ ਅੱਜ ਫ੍ਰੀ ਲੰਚ ਜਾਂ ਡਿਨਰ ਕਰਦੇ ਆ ਜੀ ਦੋਸਤੋ 9057990999 ਸਾਡਾ ਨੰਬਰ ਹੈ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਆਪਣੀਆਂ ਕੁਛ ਖਬਰਾਂ ਵੀ ਪਈਆਂ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: एक लाइफ है जिसे लव है,
3: ये कहते मुझसे सब है,
4: अरे एक घर है जिसका ड्रीम है।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ. ਉਹਨਾਂ ਦਾ ਫੋਨ ਨੰਬਰ ਹੈ 9054585956, 9054589956.
3: यारों के साथ जश्न या फैमिली के साथ करना हो जश्न, ढाबा ऑन द फॉल्स आए. टेस्ट का वादा और चॉइस भी ज्यादा.
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स. LLBO एंड बियर ऑन टैप ऑल्सो अवेलेबल. वॉकिंग डिस्टेंस फ्रॉम द फॉल्स. फ्री पार्किंग. विजिट 5039 सेंटर स्ट्रीट, नाइग्रा फॉल्स. कॉल 9053580864.
3: 9053580864. Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji. 647-822-9607. 647-822-9607.
6: Listen live Vatnodo Radio with Sukhi Nijjar.
7: ਇੱਕ ਵੱਜ ਕੇ 35 ਮਿੰਟ ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਨੇ ਤੇ ਕੁਝ ਮੈਸੇਜ ਆ ਗਏ ਆਫ ਦੀ ਏਅਰ ਕਿ ਕਿੱਥੇ ਕਿੱਥੇ ਅੱਜ ਦਾ ਜਿਹੜਾ ਖਾਣਾ ਉਹ ਫ੍ਰੀ ਆ. ਮਨਪ੍ਰੀਤ ਜੀ, ਮੈਨੂੰ ਤਾਂ 3 ਰੈਸਟੋਰੈਂਟਾਂ ਤੋਂ ਆਫਰ ਹੋ ਗਈ ਆ. ਇੱਕ ਤਾਂ ਟਿੱਕਾ ਜੰਕਸ਼ਨ, ਦੂਜਾ ਪੀਜ਼ਾ ਡਿਪੋ ਵਾਲੇ ਕਹਿੰਦੇ ਸਾਡੇ ਵੱਲ ਆ ਜਾਓ, ਤੇ ਤੀਸਰਾ ਢਾਬਾ ਆਨ ਦਾ ਫਾਲ. ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਦੂਰ ਜਾਵਾਂ ਕਿ ਲਾਗੇ ਸਾਰ ਲਈਏ. ਅੱਜ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਹਾਂ. ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਕੁਇਕ ਫਿਕਸ ਮਾਸਟਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ. ਕੋਈ ਵੀ ਤੁਹਾਡਾ ਅਪਲਾਇੰਸਿਸ ਹੈ ਉਹ ਖਰਾਬ ਹੋ ਗਿਆ, ਨਹੀਂ ਚੱਲਦਾ, ਜਾਂ ਉਹ ਬਜ਼ੁਰਗ ਹੋ ਗਿਆ ਤੇ ਉਹਨੂੰ ਠੀਕ ਕਰਨਾ, ਉਹਨੂੰ ਜਵਾਨ ਬਣਾਉਣਾ, ਤੇ ਫਿਰ ਤੁਸੀਂ ਕਰ ਲਓ ਫੋਨ 9052262425 ਦੇ ਉੱਤੇ, ਔਰ ਤੁਹਾਡੇ ਘਰੇ ਆ ਕੇ ਉਹ ਜਿਹੜੀ ਉਹਦੀ ਰਿਪੇਅਰ ਕਰ ਦੇਣਗੇ. ਬਹੁਤ ਰੀਜਨੇਬਲ ਜਿਹੜਾ ਰੇਟ ਹੁੰਦਾ, 905-226-2425 ਤੇ ਕਾਲ ਕਰ ਲਓ ਜੀ. ਸੋ ਮਨਪ੍ਰੀਤ ਜੀ, ਹੁਣ ਥੋੜੇ ਜਿਹਾ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ, ਔਰ ਇੱਕ ਵਾਰੀ ਫਿਰ ਆਪਣੇ ਸਟੂਡੀਓ ਦਾ ਨੰਬਰ ਯਾਦ ਕਰਾ ਦਿੰਦੇ, 905-799-0999. ਸੋ ਖਬਰਾਂ ਜੀ ਪਹੁੰਚੀਆਂ ਜਿਹੜੀਆਂ ਸਾਡੇ ਕੋਲ ਸਟੂਡੀਓ ਦੇ ਵਿੱਚ, ਕਿ ਪੰਜਾਬ ਦੇ CM ਭਗਵੰਤ ਮਾਨ ਹੋਰਾਂ ਨੇ ਇੱਕ ਬੜਾ ਵੱਡਾ ਐਲਾਨ ਕੀਤਾ ਜੀ, ਸ਼ੇਰੇ ਪੰਜਾਬ T20 ਦਾ ਐਲਾਨ. ਇਹ ਕੀ ਆ?
8: ਸੁਖੀ ਜੀ, ਮੁੱਖ ਮੰਤਰੀ ਸਾਹਿਬ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ, ਜਿਹਨੂੰ PCA ਦੀ ਕਹਿ ਦਿੰਦੇ ਆ, ਔਰ ਇਹਦੀ ਨਵੀਂ ਟੀਮ ਦੇ ਨਾਲ ਮਿਲ ਕੇ ਸੂਬੇ ਦੇ ਵਿੱਚ ਜ਼ਮੀਨੀ ਪੱਧਰ ਤੇ ਵਿਸ਼ਵ ਪੱਧਰੀ ਖਿਡਾਰੀ ਤਿਆਰ ਕਰਨ ਦੇ ਲਈ ਇੱਕ ਲੀਗ ਨੂੰ ਸ਼ੁਰੂ ਕੀਤਾ, ਜਾਂ ਕਹਿ ਲਓ ਸ਼ੁਰੂ ਕਰਨ ਦੀ ਵਕਾਲਤ ਕੀਤੀ ਆ. ਔਰ ਇਸ ਲੀਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਬਹੁਤ ਦੂਰ ਅੰਦੇਸ਼ੀ ਜਿਹੜੀ ਸੋਚ ਆ, ਜਾਗਰੂਕਤਾ ਫੈਲਾਉਣੀ ਔਰ ਨੌਜਵਾਨ ਪੀੜ੍ਹੀ ਨੂੰ ਜਿਹੜਾ ਖੇਡਾਂ ਦੇ ਵੱਲ ਉਹਨਾਂ ਦਾ ਰੁਝਾਨ ਲੈ ਕੇ ਆਉਣਾ. 6 ਫਰੈਂਚਾਈਜ਼ ਉਹਨਾਂ ਨੇ ਕਿਹਾ ਕਿ ਇਸ ਲੀਗ ਦੀਆਂ ਹੋਣਗੀਆਂ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਜਲੰਧਰ, ਲੁਧਿਆਣਾ ਤੇ ਮੋਹਾਲੀ. ਤੇ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਕਪਤਾਨ ਖਿਡਾਰੀ ਹੋਣਗੇ, ਉਹ ਸਾਰੇ ਹੀ ਕਹਿ ਸਕਦੇ ਆ ਵੀ ਪੰਜਾਬ ਤੋਂ ਜਿਹੜੇ ਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਉਹ ਸਾਰੇ ਖਿਡਾਰੀ ਹੋਣਗੇ, ਉਹ ਸਟਾਰ ਲਾਂਚ ਕਪਤਾਨ ਹੋਣਗੇ, ਜਿਨ੍ਹਾਂ ਦੇ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ ਵਰਗੇ ਸਟਾਰ ਪਲੇਅਰ ਮੌਜੂਦ ਰਹਿਣਗੇ. ਔਰ ਲੀਗ ਦੇ ਵਿੱਚ ਇਹਨਾਂ ਪਲੇਅਰਸ ਨੂੰ ਜਿਹੜਾ 10 ਲੱਖ ਤੱਕ ਦਾ ਜਿਹੜਾ ਇਨਾਮ ਆ ਉਹ ਵੀ ਦਿੱਤਾ ਜਾਊਗਾ, ਤੇ ਇਹ ਅਲੱਗ ਅਲੱਗ ਟੀਮਾਂ ਦੇ ਵਿੱਚ ਖੇਡਣਗੇ. ਇੱਕ ਵਾਰੀ ਫਿਰ ਤੋਂ ਫਾਈਨਲ ਕੀਤਾ ਜਾਊਗਾ ਕਿ ਕਿਹੜਾ ਖਿਡਾਰੀ ਜਿਹੜਾ ਹੈ ਕਿਹੜੀ ਟੀਮ ਦੇ ਵੱਲੋਂ ਖੇਡਿਆ ਜਾਊਗਾ, ਪਰ ਜਦੋਂ ਇਸ ਲੀਗ ਦੀ ਲਾਂਚਿੰਗ ਦੀ ਇਨਫੋਰਮੇਸ਼ਨ ਦਿੱਤੀ ਗਈ ਤਾਂ ਖਿਡਾਰੀ ਜਿਹੜੇ ਸਾਰੇ ਉੱਥੇ ਮੌਕੇ ਤੇ ਮੌਜੂਦ ਸੀ. ਤੇ ਸੋ ਅਸੀਂ ਸ਼ਲਾਘਾ ਕਰਦੇ ਇਹੋ ਜਿਹੇ ਕਦਮ ਦੇ ਲਈ, ਕਿ ਵਾਕਈ ਪੰਜਾਬ ਦੇ ਲਈ, ਪੰਜਾਬ ਦੀ ਨੌਜਵਾਨੀ ਦੇ ਲਈ ਇਹੋ ਜਿਹੀਆਂ ਖੇਡਾਂ ਜਾਂ ਇਹੋ ਜਿਹੇ ਉਪਰਾਲੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਨੇ.
7: ਜੀ ਬਿਲਕੁਲ. ਤੇ ਪੰਜਾਬ ਵਿਧਾਨ ਸਭਾ ਵਿੱਚ ਕੁਝ ਅਹਿਮ ਬਿੱਲ ਵੀ ਪਾਸ ਕੀਤੇ ਨੇ ਉਹਨਾਂ ਨੇ, ਉਹ ਕਿਹੜੇ ਨੇ?
8: ਹਾਂਜੀ ਸੁਖੀ ਜੀ, ਪੰਜਾਬ ਵਿਧਾਨ ਸਭਾ ਦਾ ਜਿਹੜਾ ਆਪਾਂ ਸੈਸ਼ਨ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਤੋਂ ਸਾਰੇ ਹੀ ਦੇਖਦੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਕੁਝ ਗੱਲਾਂ ਜਿਹੜੀਆਂ ਰੱਖੀਆਂ ਗਈਆਂ ਸਾਹਮਣੇ, ਜਿਹੜੀਆਂ ਬਹੁਤ ਸਾਰੀਆਂ ਲੋਕਾਂ ਨੂੰ ਵੀ ਪਸੰਦ ਆਈਆਂ ਤੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸਪੀਕਰ ਸਾਹਿਬ ਦੇ ਵੱਲੋਂ ਕਹੀਆਂ ਗਈਆਂ ਕਿ ਏਦਾਂ ਏਦਾਂ ਹੋਣਾ ਚਾਹੀਦਾ ਤੇ ਉਹ ਵਿਵਾਦ ਵੀ ਬਣੀਆਂ ਤੇ ਉਹਨਾਂ ਗੱਲਾਂ ਨੇ ਜਾਂ ਬਿਆਨਾਂ ਨੇ ਕਹਿ ਸਕਦੇ ਹਾਂ ਪਬਲਿਕ ਨੂੰ ਰੋਸ ਦੇ ਵਿੱਚ ਵੀ ਲੈ ਕੇ ਆਉਂਦਾ ਤੇ ਪ੍ਰਤੀਕਿਰਿਆਵਾਂ ਜਿਹੜੀਆਂ ਉਹਨਾਂ ਦੀਆਂ ਬਹੁਤੀਆਂ ਮਾੜੀਆਂ ਨਹੀਂ ਸੀਗੀਆਂ। ਪਰ ਜੇ ਅੱਜ ਦੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਨੇ ਅੱਜ ਸਿੱਖਿਆ, ਬੁਨਿਆਦੀ ਢਾਂਚਾ, ਕਰ, ਰੁਜ਼ਗਾਰ, ਪੇਂਡੂ ਵਿਕਾਸ ਤੇ ਵਾਤਾਵਰਨ ਸੁਰੱਖਿਆ ਦੇ ਨਾਲ ਸੰਬੰਧਿਤ ਨੌ ਅਹਿਮ ਜਿਹੜੇ ਬਿੱਲ ਨੇ ਉਹ ਪਾਸ ਕੀਤੇ ਨੇ ਔਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਪੇਸ਼ ਕੀਤਾ ਗਿਆ ਪੰਜਾਬ ਕਾਮਨ ਇਨਫੋਰਸਮੈਂਟ ਸੋਧ ਬਿੱਲ ਜਿਹੜਾ 226 ਬਹੁਮਤ ਦੇ ਨਾਲ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ ਔਰ ਇਹ ਬਿੱਲ ਸੂਬੇ ਦੇ ਵਿੱਚ ਸਾਂਝੇ ਬੁਨਿਆਦੀ ਢਾਂਚੇ ਦੇ ਨਿਯਮਨ ਤੇ ਰੱਖ ਰਖਾਵ ਦੇ ਨਾਲ ਜੁੜਿਆ ਹੋਇਆ ਆ। ਏਦਾਂ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਡਿਟ ਐਜੂਕੇਸ਼ਨ ਇੰਸਟੀਚਿਊਟ ਬਿੱਲ ਜਿਹੜਾ 226। ਸੋ ਇਹ ਵੀ ਸਰਬਸੰਮਤੀ ਦੇ ਨਾਲ ਸੁੱਖੀ ਜੀ ਪਾਸ ਹੋਇਆ ਤੇ ਇਹਦੇ ਨਾਲ ਹੀ SS ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226 ਤੇ ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226, ਕਲਾਉਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 226 ਜਿਹੜਾ ਆ ਉਹ ਪਾਸ ਹੋਇਆ ਤੇ ਇਹ ਵੀ ਜਿਹੜੇ ਨੇ ਸਰਬਸੰਮਤੀ ਦੇ ਨਾਲ ਪਾਸ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੰਗੇ ਦੀ ਆਸ ਕੀਤੀ ਜਾ ਰਹੀ ਹੈ ਕਿ ਜਿਹੜੇ ਸਾਡੇ ਵਿਧਾਨ ਸਭਾ ਦੇ ਮੈਂਬਰ ਨੇ ਭਾਵੇਂ ਓਪੋਜੀਸ਼ਨ ਦੇ ਨੇ ਭਾਵੇਂ ਉਹ ਸੱਤਾ ਦੇ ਨੇ ਤੇ ਚੰਗੀਆਂ ਚੰਗੀਆਂ ਸਕੀਮਸ ਜਿਹੜੀਆਂ ਨੇ ਜਨਤਾ ਦੇ ਲਈ ਲੈ ਕੇ ਆਉਣ। ਅਸੀਂ ਵਿਧਾਨ ਸਭਾ ਦੇ ਸੈਸ਼ਨ ਦੀ ਜੇ ਗੱਲ ਕਰਦੇ ਤਾਂ ਮੈਨੂੰ ਲੱਗਦਾ ਸੁੱਖੀ ਜੀ ਅੱਜ ਦਾ ਸਾਨੂੰ ਪ੍ਰੋਗਰਾਮ ਜਿਹੜਾ ਹੈ ਇਹ ਘੱਟ ਪੈ ਜਾਣਾ। ਕਾਫੀ ਗੱਲਾਂ ਬਾਤਾਂ ਏਦਾਂ ਦੀਆਂ ਹੋਈਆਂ ਜਿਨ੍ਹਾਂ ਤੇ ਆਪਾਂ ਆਪਣੇ ਲਿਸਨਰਸ ਦੇ ਵਿਊਜ਼ ਵੀ ਲਵਾਂਗੇ, ਪਰ ਇਹਦੇ ਤੇ ਆਪਾਂ ਜੇ ਹੋ ਸਕਿਆ ਤਾਂ ਕੋਈ ਪਤਾ ਨਹੀਂ ਅਸੀਂ ਕੱਲ੍ਹ ਨੂੰ ਗੱਲਬਾਤ ਰੱਖ ਲਈਏ। ਕੁਝ ਕੁ ਇਹ ਵੀ ਵਿਸ਼ੇ ਨੇ ਜਿਹੜੇ ਮੇਰੇ ਮਨ ਦੇ ਵਿੱਚ ਹੈਗੇ ਆ ਕਿ ਪੰਜਾਬ ਦੇ ਲਈ ਬਹੁਤ ਸਾਰੇ NRI ਭੈਣ ਭਰਾ ਜਿਹੜੇ ਨੇ ਬੈਠੇ ਚਿੰਤਤ ਨੇ ਔਰ ਵਿਧਾਨ ਸਭਾ ਦਾ ਸੈਸ਼ਨ ਹੋਵੇ, ਲੋਕ ਸਭਾ ਦਾ ਸੈਸ਼ਨ ਹੋਵੇ, ਸਾਰੇ ਹੀ ਬੜੀ ਇੰਟਰਸਟ ਦੇ ਨਾਲ ਜਿਹੜਾ ਸੁਣਦੇ ਨੇ ਤੇ ਕੀ ਇਹ ਜੋ ਗੱਲਾਂ ਹੋਈਆਂ ਨੇ ਇਹਨਾਂ ਸੈਸ਼ਨਾਂ ਦੇ ਵਿੱਚ ਉਹ ਵਾਜਬ ਨੇ ਜਾਂ ਹੋਣੀਆਂ ਚਾਹੀਦੀਆਂ ਸੀ, ਜਾਂ ਤੁਸੀਂ ਕਿੰਨੇ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਕੀ ਚਾਹੁੰਦੇ ਹੋ ਬਦਲਾਅ ਪੰਜਾਬ ਦੇ ਲਈ। ਸੋ ਇਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ।
7: ਬਿਲਕੁਲ ਜੀ, ਆਪਾਂ ਤਾਂ ਰੋਜ਼ਾਨਾ ਦੱਸਦੇ ਵੀ ਆ ਕਿਸੇ ਨੂੰ ਕਿਸੇ ਤਰੀਕੇ ਨਾਲ ਵੀ ਪੰਜਾਬ ਦੇ ਵਿੱਚ ਕੋਈ ਜ਼ਰੂਰਤ ਹੈ ਉੱਥੇ, ਕਿਉਂਕਿ ਬੜੇ ਡਿਪਾਰਟਮੈਂਟ ਇਹੋ ਜਿਹੇ ਬਣੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਡਾਇਰੈਕਟ ਇੱਥੋਂ ਈਮੇਲ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਜਿਹੜੇ ਤੁਹਾਡੀ ਇੱਥੇ ਬੈਠੇ ਬਿਠਾਏ ਹੈਲਪ ਕਰ ਸਕਦੇ ਆ। ਸੋ ਉਹਨਾਂ ਦਾ ਕੋਈ ਵੀ ਤੁਹਾਨੂੰ ਹੈਲਪ ਲਾਈਨ ਚਾਹੀਦੀ ਆ, ਤੁਹਾਨੂੰ ਫੋਨ ਨੰਬਰ ਚਾਹੀਦਾ, ਈਮੇਲ ਚਾਹੀਦੀ ਆ, ਸਾਡੇ ਕੋਲੋਂ ਕਦੀ ਵੀ ਲਈ ਜਾ ਸਕਦੀ ਆ। ਨੰਬਰ ਸਾਡਾ 9057990999 ਹੈ। ਤੇ ਹੁਣ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਆ। ਸਾਡੇ ਕੋਲ ਕੁਝ ਐਕਸਕਲੂਸਿਵ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ MLS ਦੇ ਉੱਤੇ ਨਹੀਂ ਹਨ, ਜਿਨ੍ਹਾਂ 'ਚੋਂ ਕਾਫੀ ਇਨਕਮ ਆ ਰਹੀ ਆ, ਜਿਹਦੇ ਵਿੱਚੋਂ ਉਹ ਤੁਹਾਨੂੰ ਮਿਲ ਸਕਦੀਆਂ ਨੇ, ਕਿਉਂਕਿ ਇਸ ਟਾਈਮ ਜਿਹੜੀ ਹੈਗੀ ਬਾਹਰ ਦੀ ਮਾਰਕੀਟ ਹੈਗੀ ਆ। ਇਹਨਾਂ ਦਿਨਾਂ 'ਚ ਜਿਹੜਾ ਵੀ ਬੰਦਾ ਕੋਈ ਚੀਜ਼ ਖਰੀਦ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਾਇਦੇ 'ਚ ਹੀ ਰਹੇਗਾ। ਸੋ 416-881-7070 ਤੇ ਤੁਸੀਂ ਕਾਲ ਕਰ ਲੈਣੀ। ਇੱਥੇ ਬੈਠੇ ਬਿਠਾਏ ਅਗਰ ਭਾਰਤ ਦੇ ਵਿੱਚ ਵੀ ਲੁਧਿਆਣਾ, ਜਲੰਧਰ ਜਾਂ ਮੋਹਾਲੀ 'ਚ ਕੋਈ ਅਪਾਰਟਮੈਂਟ ਖਰੀਦਣਾ ਚਾਹੁੰਦੇ ਹੋ, ਕਾਂਡੋ ਲੈਣਾ ਚਾਹੁੰਦੇ ਹੋ, ਤੇ ਤਾਂ ਵੀ ਸਾਡੀ ਟੀਮ ਤੁਹਾਡੀ ਹੈਲਪ ਕਰ ਸਕਦੀ ਹੈ। ਜਿਹੜੇ ਕਿ 30 ਲੱਖ ਤੋਂ ਸ਼ੁਰੂ ਹੁੰਦੇ ਨੇ ਔਰ ਕਲੋਜ਼ਿੰਗ ਭਾਵੇਂ ਤੁਸੀਂ ਰਾਈਟ ਵੇ ਲੈਣੀ ਰਾਈਟ ਵੇ ਲੈ ਲਓ ਜਾਂ ਫਿਰ ਤੁਸੀਂ ਸਾਲ ਬਾਅਦ ਲੈਣੀ ਆ, 2 ਸਾਲ ਬਾਅਦ ਲੈਣੀ ਆ, ਉਹ ਤੁਹਾਡੇ 'ਤੇ ਡਿਪੈਂਡ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਉਹ ਥੋੜ੍ਹੇ ਜਿਹੇ ਪੈਸੇ ਦੇ ਕੇ ਹੋਲਡ ਕਰ ਸਕਦੇ ਹੋ ਤੇ ਹੌਲੀ ਹੌਲੀ ਭਾਵੇਂ ਬਾਕੀ ਦੇ ਕਿਸ਼ਤਾਂ ਕਰ ਲਓ, ਉਹ ਵੀ ਤੁਹਾਡੇ ਲਈ ਇੰਤਜ਼ਾਮ ਇੱਥੋਂ ਬੈਠੇ ਬਿਠਾਏ ਹੋ ਜਾਵੇਗਾ। ਤੁਹਾਨੂੰ ਵਿਦ ਫੋਟੋਆਂ ਦਿਖਾ ਕੇ, ਵੀਡੀਓ ਦਿਖਾ ਕੇ, ਪੂਰਾ ਆਨਲਾਈਨ ਸਾਰਾ ਕੁਛ ਤੁਹਾਨੂੰ ਜਿਹੜਾ ਦਿਖਾਇਆ ਜਾਵੇਗਾ। ਸੋ ਨੰਬਰ ਹੈ 416-881-7070 ਤੇ ਗੱਲਬਾਤ ਕਰ ਲਓ। ਔਰ ਜੇ ਇੱਥੇ ਬਿਠਾਏ ਤੁਸੀਂ ਆਪਣੇ ਬੈਠੇ ਬਿਠਾਏ ਉੱਥੇ ਜਿਹੜੀ ਪ੍ਰੋਪਰਟੀ ਉਹਨੂੰ ਵੇਚਣਾ ਵੀ ਚਾਹੁੰਦੇ ਹੋ, ਕੋਈ ਜ਼ਮੀਨ ਹੈ, ਕੋਈ ਘਰ ਹੈ, ਤਾਂ ਵੀ ਸਾਡੀ ਟੀਮ ਤੁਹਾਡੀ ਮਦਦ ਕਰੇਗੀ। 416-881-7070 ਤੇ। ਸੋ ਮਨਪ੍ਰੀਤ ਜੀ, ਅਗਲੀ ਖਬਰ ਵੱਲ ਚੱਲਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਹੋਟਲ ਨੇ ਉਹਨਾਂ ਤੇ ਕੁਝ ਇੱਕ ਛਾਪੇਮਾਰੀ ਕੀਤੀ ਗਈ, ਉਹ ਕੀ ਕਾਰਨ ਹੈ?
8: ਕਿਉਂਕਿ ਜੀ ਅੱਜ ਕੱਲ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਜਿਹੜੀ ਆ ਤਾਬੜਤੋੜ ਐਕਸ਼ਨ ਕਹਿ ਸਕਦੇ ਲੈ ਰਹੀ ਹੈ, ਤਾਬੜਤੋੜ ਐਕਸ਼ਨ ਮੋਡ ਦੇ ਵਿੱਚ ਔਰ ਦੇਸ਼ ਭਰ ਦੇ ਵਿੱਚ ਇਸ ਅਥਾਰਟੀ ਨੇ ਕਈ ਵੱਡੀਆਂ ਖਾਣ ਪੀਣ ਦੀਆਂ ਕੰਪਨੀਆਂ ਤੇ ਛਾਪੇਮਾਰੀ ਕੀਤੀ ਆ ਔਰ ਖਾਣੇ ਦੀ ਗੁਣਵੱਤਾ ਕਹਿ ਸਕਦੇ ਹਾਂ ਕਿ ਕਿੰਨਾ ਕੁ ਵਧੀਆ ਖਾਣਾ ਹੈ ਜਾਂ ਕੀ ਇਹਦੇ ਚ ਕਮੀਆਂ ਨੇ ਉਹਨਾਂ ਨੂੰ ਉਜਾਗਰ ਕੀਤਾ ਹੈ। ਤੇ ਹੁਣ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਵੀ ਜਿਹੜਾ ਹੈ ਫੂਡ ਸੇਫਟੀ ਵਿੰਗ ਨੇ ਵੀ ਬੰਗਲੌਰ ਅਰਬਨ ਡਿਸਟ੍ਰਿਕਟ ਦੇ ਵਿੱਚ ਕਹਿ ਸਕਦੇ ਹਾਂ ਜਾਂ ਗੋਆ ਵਾਲੀ ਵਾਲੀ ਸਾਈਡ ਕਹਿ ਲਓ, ਦਿੱਲੀ ਦੇ ਵਿੱਚ ਕਹਿ ਲਓ, ਸੋ ਸਾਰੇ ਹੀ ਵੱਡੇ ਜ਼ੋਨ ਦੇ ਹੋਟਲਾਂ ਦੇ ਉੱਪਰ ਜਾਂ ਫੂਡ ਸੈਂਟਰਾਂ ਦੇ ਵਿੱਚ ਜਾਂਚ ਜਿਹੜੀ ਸ਼ੁਰੂ ਕੀਤੀ ਆ, ਤੇ 30-35 ਤੋਂ ਵੱਧ ਜਿਹੜੀਆਂ ਟੀਮਾਂ ਨੇ ਇਹਦੇ ਤੇ ਲਗਾਈਆਂ ਗਈਆਂ, ਔਰ ਬਹੁਤ ਸਾਰੇ ਹੋਟਲਾਂ ਦੇ ਵਿੱਚੋਂ ਕਿਲੋਆਂ ਦੇ ਹਿਸਾਬ ਦੇ ਨਾਲ ਸੜਿਆ ਹੋਇਆ ਚਿਕਨ ਮਿਲਿਆ ਆ, ਖਰਾਬ ਆਟਾ ਮਿਲਿਆ ਹੈ, ਤੇ ਹੋਰ ਵੀ ਬਹੁਤ ਕੁਝ ਖਰਾਬ ਜਿਹੜੀਆਂ ਸਬਜ਼ੀਆਂ ਉਹ ਰਸੋਈ ਦੇ ਵਿੱਚ ਵਰਤਦੇ ਨੇ, ਕਾਫੀ ਸਮਾਨ ਮਿਲਿਆ ਤੇ ਕਾਫੀ ਖਚਾਈ ਹੋ ਰਹੀ ਆ। ਮੈਨੂੰ ਲੱਗਦਾ ਸੁਖੀ ਜੀ ਇਹੋ ਜਿਹੇ ਐਕਸ਼ਨ ਕਿਸੇ ਇੱਕ ਸਟੇਟ ਦੇ ਵਿੱਚ ਨਹੀਂ, ਹਰ ਸਟੇਟ ਦੇ ਵਿੱਚ ਹੋਣੇ ਚਾਹੀਦੇ ਆ, ਕਿਉਂਕਿ ਬਹੁਤ ਸਾਰੇ ਵਿਜ਼ਿਟਰ ਟੂਰਿਸਟ ਜਿਹੜੇ ਲੋਕ ਨੇ ਜਾਂ ਭੈਣ ਭਰਾ ਆਉਂਦੇ ਜਾਂਦੇ ਨੇ, ਜਾਂ ਅਸੀਂ ਇੰਡੀਆ ਦੀ ਹੀ ਗੱਲ ਕਰੀਏ ਤਾਂ ਲੋਕਲ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਘੁੰਮਣ ਫਿਰਨ ਦੇ ਚਾਹਵਾਨ ਜਿਹੜੇ ਜਾਂਦੇ ਆ, ਔਰ ਫੂਡ ਜਿਹੜਾ ਇੱਕ ਇਹੋ ਜਿਹੀ ਚੀਜ਼ ਆ ਕਿ ਸਭ ਤੋਂ ਵੱਧ ਜਿਹੜਾ ਖਾਧਾ ਵੀ ਜਾਂਦਾ ਹੈ ਘੁੰਮਣ ਫਿਰਨ ਦੇ ਨਾਲ ਨਾਲ, ਔਰ ਸਾਡੀ ਬਹੁਤ ਜਲਦੀ ਜਿਹੜਾ ਸਾਈਡ ਇਫੈਕਟ ਜਿਹੜਾ ਮਾੜਾ ਫੂਡ ਆ, ਫੂਡ ਪੋਇਜ਼ਨਿੰਗ ਸਭ ਤੋਂ ਪਹਿਲਾਂ ਤਾਂ ਮਾੜੇ ਫੂਡ ਦੇ ਕਰਕੇ ਹੁੰਦੀ ਆ, ਤੇ ਕਈਆਂ ਨੂੰ ਤਾਂ ਪਾਣੀ ਨਹੀਂ ਪਚਦਾ, ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਆਉਂਦੇ ਆ, ਤੇ ਫਿਰ ਜਦੋਂ ਤੁਸੀਂ ਇੰਨਾ ਗੰਦਾ ਖਾਣਾ ਪਰੋਸੋਗੇ ਤਾਂ ਉਹ ਕਿਵੇਂ ਬਚੂਗਾ, ਤੇ ਮੈਨੂੰ ਲੱਗਦਾ ਕਾਰਵਾਈ ਹਰ ਸਟੇਟ ਦੇ ਵਿੱਚ ਤੇ ਹਰ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਆ।
7: ਬਿਲਕੁਲ ਜੀ, ਤੇ ਮਨਪ੍ਰੀਤ ਜੀ ਉਧਰ ਜਦੋਂ ਖਾਸ ਕਰਕੇ ਮੈਂ ਬੇਨਤੀ ਕਰੂੰ ਜਿਹੜੇ ਇਧਰੋਂ ਲੋਕ ਚਾਹੁੰਦੇ ਨੇ ਇੰਡੀਆ ਦੇ ਵਿੱਚ ਇੱਕ ਹੋਰ ਚੀਜ਼ ਦਾ ਬੜਾ ਧਿਆਨ ਰੱਖਣ। ਹੁਣੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਸਟੂਡੀਓ 'ਚ ਪਹੁੰਚੀ ਆ ਕਿ ਗੁਲਾਬ ਸਿੱਧੂ, ਤੁਹਾਨੂੰ ਪਤਾ ਕਿ ਉਹਦੀ ਫਿਲਮ ਆ ਰਹੀ ਹੈ ਅਤੇ ਉਹਦਾ ਪ੍ਰਚਾਰ ਕਰਨ ਲਈ ਉਹ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਾ ਰਿਹਾ ਸੀ, ਅਤੇ ਜਲੰਧਰ ਦੇ ਵਿੱਚ ਭੀੜੇ ਨਹੀਂ ਇਕੱਠੀ ਹੋ ਗਈ ਕਿ ਉਹਦੀ ਚੇਨ ਨੂੰ ਹੀ ਹੱਥ ਪਾ ਲਿਆ ਕਿਸੇ ਨੇ, ਚੇਨ ਖਿੱਚਣ ਲੱਗਾ ਸੀ ਅਤੇ ਉਹਨੇ ਫੜ ਲਿਆ, ਬਚਾਅ ਹੋ ਗਿਆ। ਸੋ ਇਹ ਜਦੋਂ ਭੀੜ ਭੜਕ ਜਾਂਦੇ ਹੋ ਤਾਂ ਮੇਰੇ ਖਿਆਲ 'ਚ ਜੇ ਸੋਨਾ ਜਾਂ ਹੋਰ ਤੁਹਾਡੀ ਕੀਮਤੀ ਚੀਜ਼ਾਂ ਤਾਂ ਉਹਨੂੰ ਨਾ ਹੀ ਪਾ ਕੇ ਜਾਓ ਤਾਂ ਚੰਗੀ ਗੱਲ ਹੈ ਮੇਰੇ ਖਿਆਲ 'ਚ। ਸੋ ਇਸ ਤਰ੍ਹਾਂ ਮਨਪ੍ਰੀਤ ਜੀ ਕਾਫੀ ਗੁੰਡਾਗਰਦੀ ਜਾਂ ਕਹਿ ਦਿਓ ਲੁੱਟ ਖੋਹਾਂ ਵਾਲੀ ਗੱਲ, ਇੱਕ ਹੋਰ ਖਬਰ ਪਹੁੰਚੀ ਹੈ ਕਿ ਇੱਕ ਲੇਡੀ ਤੁਰੀ ਜਾ ਰਹੀ ਸੀ ਆਪਣੇ ਹਸਬੈਂਡ ਦੇ ਨਾਲ ਤੇ ਪਿੱਛੋਂ ਕਾਰ ਆਈ ਤੇ ਕਾਰ ਦੇ ਵਿੱਚੋਂ ਮੁੰਡੇ ਨੇ ਲਾਗੇ ਕਾਰ ਹੌਲੀ ਕਰਕੇ ਬਾਂਹ ਬਾਹਰ ਕੱਢ ਕੇ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਤੇ ਕਾਰ ਭਜਾ ਲਈ। ਸੋ ਇਹੋ ਜਿਹੀਆਂ ਵਾਰਦਾਤਾਂ ਆਮ ਹੁੰਦੀਆਂ ਨੇ,
8: ਬਹੁਤ ਸਾਰੀਆਂ ਸੁਖੀ ਜੀ ਇਹੋ ਜਿਹੇ ਇੰਸੀਡੈਂਟ ਹੁੰਦੇ। ਮੈਨੂੰ ਯਾਦ ਹੈ ਕਿ ਤੁਸੀਂ 2-3 ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਅਜੇ ਇੰਡੀਆ ਆਏ ਸੀ ਤੇ ਕਿਤੇ ਮੱਥਾ ਟੇਕਣ ਦੇ ਲਈ ਚਲੇ ਗਏ ਸੀ, ਔਰ ਸੰਗਤ ਦੇ ਰੂਪ ਦੇ ਵਿੱਚ ਹਰ ਜਗ੍ਹਾ ਤੇ ਜਿਹੜੇ ਲੋਕ ਨੇ ਦਰਸ਼ਨਾਂ ਦੇ ਲਈ ਜਾਂਦੇ ਨੇ ਜਾਂ ਆਪਣੀ ਸੁਖਣਾ ਉਤਾਰਨ ਦੇ ਲਈ ਜਾਂਦੇ ਨੇ, ਪਰ ਕੁਝ ਤਾਂ ਮੈਨੂੰ ਲੱਗਦਾ ਵੀ ਉਹਨਾਂ ਦਾ ਬੱਸ ਚੱਲੇ ਤੇ ਲੋਕਾਂ ਦੇ ਕੱਪੜੇ ਵੀ ਉਤਾਰ ਕੇ ਲੈ ਜਾਣ ਵੇਚ ਦੇਣ, ਔਰ ਇਹੋ ਜਿਹੀਆਂ ਵਾਰਦਾਤਾਂ ਆਈਆਂ ਵੀ ਲੋਕ ਦੁਪਹਿਰਾਂ ਲੱਗੀਆਂ ਹੁੰਦੀਆਂ ਤੁਹਾਨੂੰ ਪਤਾ, ਔਰ ਕੰਧਾਂ ਟੱਪ ਕੇ ਸੁੱਕਣੇ ਪਏ ਕੱਪੜੇ ਉਤਾਰ ਕੇ ਲੈ ਗਏ, ਤੇ ਮੈਨੂੰ ਯਾਦ ਹੈ ਉਦੋਂ ਅਜੇ ਤੁਸੀਂ ਆਏ ਸੀ, 36 ਕੰਮ ਕਰਨੇ ਸੀ, ਜੇ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਵੀ ਮੈਂ ਇੰਡੀਆ ਪਹੁੰਚਿਆ ਤਾਂ ਤੁਹਾਡਾ ਫੋਨ ਨਿਕਲ ਗਿਆ ਸੀ।
7: ਬਿਲਕੁਲ, ਤੁਸੀਂ ਕੱਪੜੇ ਉਤਾਰਨ ਦੀ ਗੱਲ ਕੀਤੀ, ਇੱਕ ਬੜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਜ਼ੁਰਗਾਂ ਨੇ ਕਿਸੇ ਨੇ ਪਾਈ ਹੋਈ ਗੱਲ ਹੈ ਕਿ ਕੋਈ ਬੰਦਾ ਕੋਈ ਬਜ਼ੁਰਗ ਕਿਤੇ ਮੱਸਿਆ ਤੇ ਜਾ ਰਿਹਾ ਸੀਗਾ ਤੇ ਉਹਨੇ ਉਹ ਇਕੱਲਾ ਸੀਗਾ ਤੇ ਉੱਥੇ ਕੁਛ ਲੇਡੀ ਕਾਈ ਉਹਨੂੰ ਜਾ ਕੇ ਬੁਲਾ ਰਹੀ, ਕਹਿੰਦੀ ਫੁੱਫੜਾ ਸਤਿ ਸ੍ਰੀ ਅਕਾਲ, ਉਹ ਕਹਿੰਦਾ ਕਹਿੰਦਾ ਕੁੜੀ ਇਹ ਪਛਾਣਿਆ ਨਹੀਂ ਹੈ ਨਾ, ਉਹ ਕਹਿੰਦੀ ਲੈ ਮੈਂ ਫਲਾਣੇ ਤੋਂ ਫਲਾਣੇ ਪਿੰਡ ਤੋਂ ਤੇਰੀ ਮਤਲਬ ਫੁੱਫੜ ਲੱਗਦਾ ਤੂੰ ਮੇਰਾ ਨਾ, ਤੂੰ ਜਾ ਨਾ ਲਾ ਕੱਪੜਿਆਂ ਦੀ ਰਾਖੀ, ਮੈਂ ਵੈਜਰ ਨਹੀਂ ਆ, ਤੇ ਉਹ ਬੇਚਾਰੇ ਨੇ ਸਿਆਣਾ ਸੀ ਉਹਨੇ ਉਹ ਜਾ ਕੇ ਚੁੱਭੀ ਮਾਰੀ ਮੱਸਿਆ ਨਹਾਉਣ ਲੱਗਾ, ਜਦੋਂ ਬਾਹਰ ਆਇਆ ਤਾਂ ਉੱਥੇ ਕੱਪੜੇ ਹੀ ਨਹੀਂ ਉਹਦੇ ਸਾਰੇ ਗੈਪ, ਉਹ ਬੇਚਾਰਾ ਉੱਚੀ ਉੱਚੀ ਆਵਾਜ਼ਾਂ ਮਾਰੇ ਯਾਰ ਮੈਨੂੰ ਦੱਸੋ ਮੈਂ ਫੁੱਫੜ ਕਿਹਦਾ ਆ, ਮੈਂ ਫੁੱਫੜ ਕਿਹਦਾ ਆ। ਸੋ ਕਈ ਵਾਰੀ ਤੁਸੀਂ ਕੱਪੜੇ ਲਾਉਣ ਦੀ ਗੱਲ, ਚੋਰੀ ਦੀ ਗੱਲ ਕੀਤੀ, ਇੱਦਾਂ ਦੇ ਵੀ ਹੈਪਨ ਹੋ ਜਾਂਦੇ ਆ ਜੁੱਤੀਆਂ ਬਹੁਤ ਚੋਰੀ ਹੁੰਦੀਆਂ। ਇੱਕ ਬਹੁਤ ਹੀ ਖਾਸ ਮੇਰਾ ਮਿੱਤਰ, ਪਿਛਲੇ ਵੀਕ ਹੀ ਅਸੀਂ ਗੁਰਦੁਆਰਾ ਸਾਹਿਬ ਗਏ ਤੇ ਉਹਨਾਂ ਦੇ ਉੱਥੇ ਵਾਈਫ ਖੜੇ ਸੀ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਹਸਬੈਂਡ ਦੀ ਕੋਈ ਜੁੱਤੀ ਹੋਰ ਪਾ ਰਿਹਾ ਸੀ, ਟਰਾਈ ਕਰ ਰਿਹਾ ਤੇ ਉਹਨਾਂ ਨੇ ਕਿਹਾ ਜੀ ਭਾਈ ਸਾਹਿਬ ਤੁਹਾਡੀ ਜੁੱਤੀ ਆ, ਕਹਿੰਦਾ ਨਹੀਂ ਨਹੀਂ ਉਹ ਭੁਲੇਖੇ ਨਾਲ ਪੈ ਚੱਲੀ ਸੀ। ਸੋ ਜੁੱਤੀਆਂ ਬੜੀਆਂ ਚੋਰੀ ਹੁੰਦੀਆਂ ਨੇ ਇੱਥੋਂ ਧਾਰਮਿਕ ਸਥਾਨਾਂ ਤੋਂ
8: ਜੀ, ਮੈਂ ਵੀ ਦੇਖੀ ਆ, ਮੈਂ 2023 ਦੇ ਵਿੱਚ ਮੈਨੂੰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇੱਥੇ ਵੈਨਕੂਵਰ ਦੇ ਵਿੱਚ, ਤੇ ਮੈਂ ਗੁਰੂ ਘਰ ਮੱਥਾ ਟੇਕਣ ਗਈ ਤਾਂ ਉਹ ਜਿਨ੍ਹਾਂ ਦੇ ਨਾਲ ਗਈ ਸੀ ਤੇ ਉਹਨਾਂ ਦੀਆਂ ਉਹਨਾਂ ਨੇ ਦੇਖਿਆ ਕਿ ਮੈਂ ਤੇ ਇੱਥੇ ਜੁੱਤੀ ਉਤਾਰੀ ਸੀ ਤੇ ਮੈਨੂੰ ਤਾਂ ਜੁੱਤੀ ਨਹੀਂ ਮਿਲ ਰਹੀ, ਤਾਂ ਫਿਰ ਗੱਲਬਾਤ ਕੀਤੀ, ਬਾਬਾ ਜੀ ਕਹਿੰਦੇ ਹੋ ਸਕਦਾ ਵੀ ਕੋਈ ਆਣ ਕੇ ਉਤਾਰ ਜੇ ਦੁਬਾਰਾ ਦੇਖ ਜਿਓ, ਪਰ ਉਹਨਾਂ ਦੀ ਵੀ ਜੁੱਤੀ ਚੱਕੀ ਗਈ ਸੀ। ਆਪਣੇ ਪੰਜਾਬ ਦੇ ਵਿੱਚ ਬਹੁਤੇ ਸੁਖੀ ਜੀ ਇਹ ਮੰਨਦੇ ਆ ਵੀ ਗੁਰੂ ਘਰ ਗਿਆ ਜੁੱਤੀ ਚੱਕੀ ਗਈ ਹੋਵੇ ਤਾਂ ਚੰਗੀ ਹੁੰਦੀ ਆ, ਹਨਾ, ਤੇ ਉਹ ਪਤਾ ਨੀ ਕਿੰਨੀ ਚੰਗੀ ਹੁੰਦੀ ਕਿੰਨੀ ਨਹੀਂ, ਪਰ ਅੱਜ ਕੱਲ੍ਹ ਲੋਕ ਜੁੱਤੀਆਂ ਮਹਿੰਗੀਆਂ ਬਹੁਤ ਖਰੀਦਦੇ ਨੇ, ਉਹ ਕਿਸੇ ਵਿਚਾਰੇ ਨੇ ਸ਼ੌਂਕ ਪਤਾ ਨੀ ਕਿੱਦਾਂ ਪੂਰਿਆ ਹੋਊਗਾ ਮਹਿੰਗੀ ਜੁੱਤੀ ਦਾ, ਤੁਹਾਨੂੰ ਪਤਾ ਕੰਮ ਕਾਰ ਵੀ ਏਦਾਂ ਦੇ ਚੱਲਦੇ ਨੇ, ਤੋ ਏਦਾਂ ਕਿਸੇ ਦੀ ਜੁੱਤੀ ਚੱਕੀ ਜਾਵੇ ਤੇ ਸੁਖੀ ਜੀ ਮਾੜੀ ਗੱਲ ਆ।
7: ਅੱਛਾ, ਪਰ ਉਹ ਇਹ ਕੋਈ ਹੋ ਸਕਦਾ ਉਹ ਬੰਦੇ ਜਿਹੜੇ ਚੁੱਕਦੇ ਨੇ ਉਹ ਕਿੰਨੇ ਮਜਬੂਰ ਹੋਣਗੇ ਜਿਹੜੇ ਜੁੱਤੀ ਹੀ ਕਿਸੇ ਦੀ ਚੋਰੀ ਕਰ ਰਹੇ ਨੇ, ਕਿਉਂਕਿ ਇਹਦਾ ਮਤਲਬ ਵਾਕਈ ਉਹ ਬਹੁਤ ਥੱਲੇ ਗਿਰੇ ਹੋਏ ਇਨਸਾਨ ਨੇ ਜਾਂ ਬਿਲਕੁਲ ਹੀ ਉਹਨਾਂ ਕੋਲ ਜੁੱਤੀ ਲੈਣ ਦਾ ਵੀ ਪੈਸੇ ਨਹੀਂ ਹੋਣਗੇ। ਸੋ ਇੱਥੇ ਮੇਰਾ ਇੱਕ ਮੁਹਾਵਰਾ ਮੈਨੂੰ ਮੇਰੇ ਯਾਦ ਆ ਗਿਆ, ਚਲੋ ਅੱਜ ਦਰਸ਼ਕਾਂ ਤੇ ਛੱਡਦੇ ਹਾਂ, ਖੋਜੀ ਦੀ ਜੁੱਤੀ ਖੋਜੀ ਦੇ ਸਿਰ, ਖੋਜੀ ਦੀ ਜੁੱਤੀ ਖੋਜੀ ਦੇ ਸਿਰ, ਇਹਦਾ ਕੀ ਮਤਲਬ ਹੈ? 9057990999 ਤੇ ਕਾਲ ਕਰਕੇ ਦੱਸਣਾ। ਤੇ ਲਓ ਫਿਰ ਸਾਡੀ ਲਾਈਨ ਤੇ ਪਹਿਲਾਂ ਪੁਰੇਵਾਲ ਸਾਹਿਬ ਆਏ ਜੀ, ਆਇਆਂ ਨੂੰ ਜੀ।
9: ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
7: ਸਤਿ ਸ੍ਰੀ ਅਕਾਲ,
9: ਬਹੁਤ ਬਹੁਤ ਵਧਾਈਆਂ ਜੀ ਜਨਮ ਦਿਨ ਦੀਆਂ।
7: ਥੈਂਕ ਯੂ ਸਰ।
9: ਪਹਿਲਾਂ ਵਧਾਈਆਂ ਦੇ ਗਿਆ ਨਿਤਿਨ ਸਾਹਿਬ, ਗਾਣਾ ਬਣਦਾ ਇੱਕ।
7: ਅੱਛਾ ਜੀ, ਕਿਹੜਾ?
9: ਉਹ ਕਹਿੰਦਾ ਤੇਰੇ ਹੈਪੀ ਬਰਥਡੇ ਤੇ ਮੈਂ ਗਿਫਟ ਕੀ ਕਰਾਂ, ਉਹ ਕਹਿੰਦਾ ਪੇਟੀ ਦੇ ਦੇ ਦਾਰੂ ਦੀ।
7: ਅੱਛਾ, ਚਲੋ ਦੇਖਦੇ ਹਾਂ ਕੌਣ ਅੱਜ ਕੌਣ ਬਰਥਡੇ ਤੇ ਵੀ ਕਿਹੜਾ ਗਿਫਟ ਲੈ ਕੇ ਆਉਂਦਾ ਕੋਈ। ਠੀਕ ਹੈ ਜੀ, ਥੈਂਕ ਯੂ। ਸੋ 9057990999 ਹੈ ਜੇ ਵਿਸ਼ਾ ਜੁੱਤੀਆਂ ਦਾ ਚੱਲਿਆ ਸੀ। ਕਹਿੰਦੇ ਖੋਜੀ ਦੀ ਜੁੱਤੀ ਤੇ ਖੋਜੀ ਦੇ ਸਿਰ, ਇਹ ਮੁਹਾਵਰੇ ਦਾ ਕੀ ਮਤਲਬ ਹੈ? 9057990999 ਤੇ ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਕਾਲਾਂ ਦੀ। ਜਦ ਤੱਕ ਆਪਾਂ ਮਨਪ੍ਰੀਤ ਜੀ ਲੈਂਦੇ ਹਾਂ ਛੋਟੀ ਜੀ ਕਮਰਸ਼ੀਅਲ ਬ੍ਰੇਕ।
10: ਸਿੱਧੀ ਸਾਦੀ ਜੁੱਤੀ ਸਾਡੀ ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ, ਸਾਡੇ ਪਿੰਡ ਦੇ ਉੱਤੇ ਰੱਬੀ ਨੂਰ ਵਰਸਦਾ ਏ, ਅਸੀਂ ਕੀ ਲੈਣਾ ਨਕਲੀ ਰੂਪ ਨਿਖਾਰੇ ਤੋਂ ਮਿੱਤਰਾ।
11: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਹਰਮਨ ਪਿਆਰਾ ਰੇਡੀਓ ਵਤਨੋਂ ਦੂਰ।

0: समोसा एंड स्वीट फैक्ट्री जिथे पाजी दियां सारियां आइटमां डॉलर 475 पर पाउंड तो शुरू ने। बेसन पिस्ता रसगुल्ले और जस्ट डॉलर 5 पर पाउंड। तुहाडे इन्ने सालां दे भरोसे अते विश्वास कारण असीं लैके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: और रोकी तू अपनी इंश्योरेंस किसतों करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: मित्रां दे जंक्शन ते।
5: ओ केड़े जंक्शन ते?
6: इक्का जंक्शन ब्रैम्पटन ते।
4: रात लगियां महफलां रे
6: भाई, महफलां ते रोज ही लगदियां ने। इक्का जंक्शन ब्रैम्पटन ते, इक्का जंक्शन ब्रैम्पटन ते आओ, ताजा स्वादला खाओ ते 100% दी कैपेसिटी वाले शानदार बैंकुट हॉल विच अपनियां खुशियां दे जश्न मनाओ। इक्का जंक्शन ब्रैम्पटन करदे ने केटरिंग बिग और स्मॉल विद लाइव फूड ट्रक 11 AM to 6 PM। ऑल ड्रिंक्स 50% ऑफ। टिक्का जंक्शन ब्रैम्पटन ते कॉल करो 647-429-4040। टिक्का जंक्शन ब्रैम्पटन।
7: Kataria Tours and Travels located near 2883 Derry Road East Upper Airport and Derry the intersection Upper. To see cheap flight tickets si pal de vecho Toronto to Delhi, Delhi to Amritsar de route options suno chahide ne. Jan to see visa services di pal de vecho puri family vacation Upper jaan di soch rahe ne jithe tuhanu all inclusive vacation packages bhi milde ne. Pahunchna wa ji Kataria Tours and Travels Airport and Derry the intersection Upper. Call kar sakde ho 905-678-1200 905-678-1200 Kataria Tours and Travels Airport and Derry the intersectional।
1: ਜੀ ਬਿਲਕੁਲ, ਔਰ ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਵੀ ਮੈਸੇਜ ਆ ਗਿਆ, ਔਰ ਮਨਪ੍ਰੀਤ ਜੀ ਦੋ ਸਾਡੇ ਸਪਾਂਸਰਾਂ ਵੱਲੋਂ ਮੈਸੇਜ ਆ ਗਿਆ ਜੀ, ਕਿਉਂਕਿ ਪੁਰੇਵਾਲ ਸਾਹਿਬ ਦਾ ਪੇਟੀ ਦੀ ਗੱਲ ਕਰਕੇ ਗਏ, ਉਹ ਕਹਿੰਦੇ ਸਾਡੇ ਵੱਲੋਂ ਕਟਾਰੀਆ ਟੂਰ ਐਂਡ ਅਵਤਾਰ ਜੀ ਕਹਿੰਦੇ ਲਓ ਇਹ ਕਿਹੜੀ ਗੱਲ ਮੈਂ ਲੈ ਉਹਨਾਂ ਉਧਰੋਂ ਨਿੱਕ ਮਹਿੰਗੀ ਜੀ ਕਹਿੰਦੇ ਮੈਂ ਹੁਣ ਇੱਕੋ ਹੀ ਬ੍ਰਾਂਡ ਨਾ ਲੈ ਆਉਣਾ, ਅਲੱਗ ਅਲੱਗ ਲਿਆਉਣ ਕਿਤੇ ਕੰਮ ਆਜੂਗਾ।
8: ਚਲੋ
1: ਕਿਤੇ ਪੈਕ ਕਰ ਲਾਂਗੇ ਬਾਕੀਆਂ ਨੂੰ, ਕੱਲ ਖਾ ਲਾਂਗੇ। ਸੋ 9057990999 ਹੈ। ਮੈਨੂੰ ਲੱਗਦਾ ਕਿਸੇ ਨੂੰ ਇਸ ਕਹਾਵਤ ਦਾ ਹਾਲੇ ਤੱਕ ਨਹੀਂ ਆਨਸਰ ਪਤਾ ਕਿ ਖੋਜੀ ਦੀ ਜੁੱਤੀ ਖੋਜੀ ਦੇ ਸਿਰ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਨਹੀਂ ਤਾਂ ਇਹ ਕਹਾਵਤ ਆਪਾਂ ਕੱਲ੍ਹ ਨੂੰ ਵੀ ਕੰਟੀਨਿਊ ਰੱਖਾਂਗੇ। 9057990999 'ਤੇ ਫੋਨ ਕਰ ਸਕਦੇ ਹੋ। ਵਰਿੰਦਰ ਗਿੱਲ ਹੋਰੀ ਵੀ ਭੇਜ ਰਹੇ ਨੇ ਮੈਸੇਜ, ਕਹਿੰਦੇ ਜੀ ਹੈਪੀ ਬਰਥਡੇ। ਥੈਂਕ ਯੂ ਭਾਜੀ, ਤੁਸੀਂ ਵੱਡੇ ਹੋ, ਸੀਨੀਅਰ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਸੇਜ ਭੇਜਣ ਦੇ ਲਈ। ਸੋ ਮਨਪ੍ਰੀਤ ਜੀ, ਆਪਣੇ ਕੋਲ ਤਕਰੀਬਨ 8 ਮਿੰਟ ਹੋਰ ਨੇ, ਤੇ ਆਪਾਂ ਕਿਹੜੀ ਹੋਰ ਖਬਰ ਵੱਲ ਨੂੰ ਚੱਲੀਏ?
8: ਖਬਰਾਂ ਕਿਹੜੀਆਂ ਵੱਲ ਨੂੰ ਚੱਲੀਏ? ਸੁਖੀ ਜੀ ਬਹੁਤ ਕੁਛ ਚੱਲ ਰਿਹਾ, ਮਤਲਬ ਮੈਂ ਨਾ ਇੱਕ ਅੱਜ ਕੱਲ ਤੁਹਾਨੂੰ ਪਤਾ ਨਿਊਜ਼ ਪੇਪਰ ਤਾਂ ਬਾਅਦ ਚ ਲੋਕ ਪੜ੍ਹਦੇ ਨੇ, ਉਸ ਤੋਂ ਪਹਿਲਾਂ ਜਿਹੜੀ ਜਗ੍ਹਾ ਤੇ ਘਟਨਾ ਵਾਪਰੀ ਹੁੰਦੀ ਹੈ ਨਾ ਸੁਖੀ ਜੀ, ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਉੱਥੋਂ ਆਉਂਦੀ ਹੈ। ਪਹਿਲਾਂ ਹੁੰਦੀਆਂ ਸੀ ਖਬਰਾਂ ਦੀਆਂ ਖਬਰਾਂ ਅਖਬਾਰ ਦੀਆਂ, ਖਾਸ ਖਬਰ ਇੱਕ ਨਜ਼ਰ ਅਖਬਾਰਾਂ ਚੱਕ ਕੇ ਵੱਜਣੀ। ਤਾਂ ਹੁਣ ਕੀ ਆ ਜੀ, ਹੁਣ ਖਬਰਾਂ ਵਾਲੇ ਵੀ ਜਿਹੜੀਆਂ ਖਬਰਾਂ ਬਣਾਉਂਦੇ ਆ ਉਹ ਪਹਿਲਾਂ ਸੋਸ਼ਲ ਮੀਡੀਆ ਦੇਖਦੇ ਆ ਵੀ ਕਿੱਥੋਂ ਆਈ ਹੈ, ਕਿਹੜੇ ਇਲਾਕੇ ਤੋਂ ਇਹ ਖਬਰ ਜਿਹੜੀ ਵਾਇਰਲ ਹੋ ਰਹੀ ਆ। ਤਾਂ ਕਈ ਵਾਰੀ ਰੀਲਾਂ ਤੋਂ ਖਬਰ ਜਿਹੜੀ ਚੱਕਦੇ ਨੇ। ਮੈਂ ਕੱਲ ਇੱਕ ਰੀਲ ਸੁਖੀ ਜੀ ਦੇਖ ਰਹੀ ਸੀਗੀ ਜਿਹਦੇ ਵਿੱਚ ਉਹ ਸੀਸੀਟੀਵੀ ਦੀ ਫੁਟੇਜ ਕਿਸੇ ਨੇ ਪਾਈ ਆ ਕਿ ਇੱਕ ਨੌਜਵਾਨ ਤੇ ਆ ਕੇ ਹਮਲਾ ਕਰਦੇ, ਨੌਜਵਾਨ ਗੱਡੀ ਆਪਣੇ ਦਰਵਾਜ਼ੇ ਅੱਗੇ ਰੋਕਦਾ ਆ ਤੇ ਦੂਸਰੀ ਸਾਈਡ ਤੋਂ ਕਿੰਨੇ ਮਤਲਬ 3-4 ਮੁੰਡੇ ਗੱਡੀ 'ਚ ਹੁੰਦੇ ਨੇ ਆਉਂਦੇ ਨੇ ਤੇ ਉਹ ਹਥਿਆਰਾਂ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੰਦੇ ਆ, ਗੱਡੀ ਦੀ ਟਾਕੀ ਖੋਲ ਕੇ ਮੁੰਡਾ ਬਾਹਰ ਨਿਕਲਣ ਲੱਗਦਾ ਜਦੋਂ ਉਹਨੂੰ ਲੱਗਦਾ ਕਿ ਮੇਰੇ ਤੇ ਹਮਲਾ ਹੋ ਚੱਲਿਆ, ਤਾਂ ਗੱਡੀ 'ਚ ਵਿਚਾਰਾ ਬੈਠ ਜਾਂਦਾ ਪਰ ਉਹਨੂੰ ਧੂਕ ਡੀਸ ਕੇ ਥੱਲੇ ਸੁੱਟਦੇ ਆ, ਉਹਦੇ ਸਿਰ ਤੇ ਮਾਰਦੇ, ਬਹੁਤ ਕੁਝ ਕਰਦੇ, ਫਿਰ ਗਾਲਾਂ ਕੱਢਦੇ ਹੋਏ ਕਹਿੰਦੇ ਆ ਕਿ ਇਹਦੀ ਗੱਡੀ ਲੈ ਚੱਲੋ, ਫਿਰ ਉਹਨਾਂ ਉਹਦੀ ਗੱਡੀ ਲੈ ਕੇ ਨੀ ਜਾਂਦੇ, ਉਹਦੀ ਗੱਡੀ ਤੇ ਵਾਰ ਕਰਦੇ ਨੇ, ਉਹਦੀ ਗੱਡੀ ਦੀ ਭੰਨ ਤੋੜ ਕਰਦੇ ਆ ਤੇ ਚਲੇ ਜਾਂਦੇ ਆ, ਔਰ ਗਾਲਾਂ ਸੁਣੀਆਂ ਨੀ ਜਾਂਦੀਆਂ, ਉਲਟਾ ਉਹਦੀ ਫੈਮਿਲੀ ਨੂੰ ਲਲਕਾਰਦੇ ਨੇ, ਆਵਾਜ਼ਾਂ ਮਾਰਦੇ ਕਿ ਨਿਕਲੋ ਬਾਹਰ, ਤੇ ਮੈਂ ਵੀ ਕੋਈ ਘਰ ਹੋਵੇ ਵੀ ਚਲੋ ਅਗਲੀ ਫੁੱਟੇ ਜਾਈ ਨੀ, ਪਰ ਉਹ ਡਰਦੇ ਹੀ ਨੀ ਆਏ। ਤਾਂ ਇੱਕ ਨਿਹੱਥਾ ਜਿਹੜਾ ਨੌਜਵਾਨ ਆ ਉਹਨਾਂ ਨੇ ਇਸ ਕਦਰ ਕੁੱਟਿਆ, ਪਤਾ ਨੀ ਉਹ ਜਿਉਂਦਾ ਕਿ ਨਹੀਂ ਜਿਉਂਦਾ, ਪਰ ਇਸ ਕਦਰ ਗੁੰਡਾਗਰਦੀ ਜਿਹੜੀ ਵੱਧ ਗਈ ਹੋਈ ਆ ਪੰਜਾਬ ਦੇ ਵਿੱਚ।
1: ਬਿਲਕੁਲ ਜੀ, ਇੱਕ ਵੀਡੀਓ ਇਹ ਲੁਧਿਆਣੇ ਤੋਂ ਆ, ਔਰ ਉਹ ਮੇਰੇ ਖਿਆਲ ਉਸ ਵਿਅਕਤੀ ਦਾ ਕਤਲ ਹੋ ਗਿਆ, ਮੌਤ ਹੋ ਗਈ ਆ, ਉਹ ਬੜੀ ਵਾਇਰਲ ਹੋ ਰਹੀ ਹੈਗੀ ਇਹ ਜਿਹੜੀ ਖਬਰ ਹੈ। ਪਰ ਪਤਾ ਨੀ ਕਿਉਂ, ਮਤਲਬ ਕਿ ਇਹਨਾਂ ਖਾਣਿਆਂ ਦੇ ਵਿੱਚ ਜਿਹੜੇ ਆਪਾਂ ਖਾਂਦੇ ਹਾਂ ਉਹਨਾਂ ਦੇ ਵਿੱਚ ਹੀ ਇੰਨੀ ਤਾਕਤ ਹੈ ਜਾਂ ਇੰਨਾ ਜੋਸ਼ ਹੈ ਜਾਂ ਕੀ ਕੁਛ ਹੈਗਾ ਜਿਹੜਾ ਕਿ ਕਦੀ ਸਹਿਣਸ਼ੀਲਤਾ ਜਿਹੜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਗਈ ਹੈ। ਕਈ ਵਾਰ ਤੁਸੀਂ ਕਿਸੇ ਤੋਂ ਰਾਈਡ ਮੰਗਦੇ ਹੋ ਤੇ ਜਿੱਦਾਂ ਪਿਛਲੇ ਦਿਨਾਂ ਦੀ ਖਬਰ ਸੀ ਤੁਹਾਡੇ ਹੀ ਅੰਮ੍ਰਿਤਸਰ ਡਿਸਟ੍ਰਿਕਟ ਦੀ ਸੀ ਕਿ ਇੱਕ ਟਰੈਕਟਰ ਵਾਲੇ ਨੇ ਰਾਹ ਨਹੀਂ ਦਿੱਤਾ ਤੇ ਉਹਨਾਂ ਨੇ ਕੀ ਚੱਕ ਕੇ ਰਿਵਾਲਵਰ ਤੇ ਉਹ ਦੋ ਭਰਾ ਮਾਰਤੇ ਸੀ,
8: ਦੋ ਭਰਾ ਸਕਿਆਂ ਦੀ ਡੈਥ ਹੋ ਗਈ ਔਰ ਬਹੁਤ ਹੀ ਮੰਦਭਾਗੀ ਘਟਨਾ। ਔਰ ਉਸ ਇਲਾਕੇ ਦੇ ਲੋਕ ਕਹਿੰਦੇ ਸੀ ਕਿ ਐਸੀ ਘਟਨਾ, ਅਸੀਂ ਕਈ ਮਤਲਬ ਸਾਡੇ ਬਜ਼ੁਰਗ ਵੀ ਹੁੰਦੇ ਰਹੇ ਨੇ ਇੱਥੋਂ ਦੇ ਔਰ ਅਸੀਂ ਪਹਿਲਾਂ ਕਦੀ ਨੀ ਸੁਣੀ ਵੀ ਏਦਾਂ ਕੋਈ ਕਰ ਗਿਆ ਹੋਵੇ। ਔਰ ਦੇਖੋ ਲਾਗ ਡਾਟ ਜਿਹੜੀ ਹੈ ਕਿਤੇ ਵੀ ਉਹ ਕਿਸੇ ਵੀ ਤਰੀਕੇ ਨਾਲ ਕੁੰਦਕ ਦੇ ਰੂਪ ਦੇ ਵਿੱਚ ਕੱਢੀ ਜਾਂਦੀ, ਜੋ ਕਿ ਇੱਕ ਮਾੜੀ ਗੱਲ, ਸੁਖੀ ਦੀ ਹਾਜ਼ਮਾ ਹੈ ਨਹੀਂ ਆ, ਔਰ ਬਚਾ ਆਪਣੇ ਬਚਾ ਆਪ ਕਰਨ ਦੇ ਵਿੱਚ ਹੀ ਭਲਾਈ ਆ।
1: ਬਿਲਕੁਲ ਜੀ, ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਕੱਲ ਫਿਰ ਮੁਲਾਕਾਤ ਹੁੰਦੀ ਹੈ ਜੀ, ਔਰ ਗੁੱਡ ਨਾਈਟ। ਔਰ ਇਸ ਦੇ ਨਾਲ ਨਾਲ ਦੱਸਦੀ ਹੈ ਤੁਹਾਨੂੰ ਕਿ ਤੁਸੀਂ ਕਿਸੇ ਵੀ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਸਾਡਾ ਨੰਬਰ ਤੁਹਾਨੂੰ ਚਾਹੀਦਾ, ਤੇ ਨੰਬਰ ਹੈ 9057990999। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕੀਤਾ, 9052041313 ਜਿੱਥੋਂ ਤੁਸੀਂ ਆਈ ਪੀ ਬਾਕਸ, ਆਈ ਪੀ ਐਪ ਜਾਂ ਫਿਰ ਰੇਡੀਓ ਲੈਣਾ ਚਾਹੁੰਦੇ ਹੋ, ਉਹਨਾਂ ਕੋਲ ਲੇਟੈਸਟ ਟੈਕਨੋਲੋਜੀ ਵਾਲੇ ਰੇਡੀਓ ਪਹੁੰਚ ਗਏ ਨੇ, ਪਲੱਗ ਇਨ ਰੇਡੀਓ 9052041313। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਵੁੱਡਵਾਈਨ ਬੈਂਕਟ ਹਾਲ, ਨੰਬਰ ਹੈ 416-7743-0003। ਤੇ ਜੁਦਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਸਿੰਘਾਪੁਰ ਜੁਦਰ 905-612-1500, ਟੈਲੀਟਾਈਮ ਇਲੈਕਟ੍ਰੋਨਿਕ 905-273-5550 ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਇੰਸ਼ੋਰੈਂਸ ਸੰਬੰਧੀ ਇਨਫੋਰਮੇਸ਼ਨ, ਟਰੈਵਲ ਇੰਸ਼ੋਰੈਂਸ, ਕਿਡਜ ਇੰਸ਼ੋਰੈਂਸ, ਆਰ ਈ ਐਸ ਪੀ ਜਾਂ ਫਿਰ ਸੇਵਿੰਗ ਪਲਾਨ ਲਈ ਹਰਪ੍ਰੀਤ ਸੈਣੀ ਹੋਰੀ 416-817-6500 ਤੇ ਗੱਲ ਕਰ ਸਕਦੇ ਹੋ। ਤੇ ਟਿੱਕਾ ਜੰਕਸ਼ਨ, ਥੈਂਕ ਯੂ ਇੱਕ ਵਾਰੀ ਫਿਰ ਸਾਰੀ ਟੀਮ ਦਾ ਜੀ ਜਿਹਨਾਂ ਨੇ ਇਨਵਾਈਟ ਕੀਤਾ। ਸੋ ਇਹਨਾਂ ਦਾ ਨੰਬਰ ਹੈ 6472-4 6474-29-4040 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਔਰ ਕੀਆ 427 ਦੇ ਉੱਤੇ ਹਾਈਬ੍ਰਿਡ ਵੀਕ ਚੱਲ ਰਿਹਾ ਹੈਗਾ, ਇਸ ਵੀਕ ਦੇ ਉੱਤੇ ਹਾਈਬ੍ਰਿਡ ਦੀਆਂ ਜਿੰਨੀਆਂ ਗੱਡੀਆਂ ਨੇ ਉਹਨਾਂ ਦੇ ਉੱਤੇ ਸਪੈਸ਼ਲ ਡੀਲ ਚੱਲ ਰਹੀ ਹੈਗੀ ਆ, ਵੱਡੇ ਸ਼ੋਰੂਮ 'ਚ ਉਹ ਮੂਵ ਹੋ ਚੁੱਕੇ ਨੇ, ਕੀਆ 427 QEW ਉੱਥੇ ਪਹੁੰਚ ਸਕਦੇ ਹੋ। ਜੇ ਸਸਤੀਆਂ ਹਵਾਈ ਟਿਕਟਾਂ ਦੇ ਲਈ ਓਂਕਾਰ ਟੂਰ ਐਂਡ ਟਰੈਵਲ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਇਹਨਾਂ ਦਾ ਦਫ਼ਤਰ ਹੈ, 905-678-9555 ਇਹਨਾਂ ਦਾ ਨੰਬਰ ਹੈ। ਤੇ ਪੀਜ਼ਾ ਡਿਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰਨ ਦੇ ਵਿੱਚ ਸਹਿਯੋਗ ਦਿੱਤਾ, ਸਪੋਂਸਰ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਰੱਬ ਨਾ ਕਰੇ ਐਕਸੀਡੈਂਟ ਹੋ ਜਾਵੇ ਤੇ ਅੰਜਮ ਕ੍ਰੇਸ਼ੀ ਹੋਰਾਂ ਦਾ ਨੰਬਰ ਹੈ 416-570-0157 ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਕੁਇਕ ਮਾਸਟਰ ਦਾ ਨੰਬਰ ਇੱਕ ਵਾਰੀ ਫਿਰ ਦੇ ਦੇਵਾਂ ਜੀ, 905-226-2425 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਆਲਮੋਸਟ ਸਮਾਂ ਸਮਾਪਤੀ ਵੱਲ ਨੂੰ ਜਾ ਰਿਹਾ ਤੇ ਪਰ ਜਾਂਦੇ ਜਾਂਦੇ ਦੱਸ ਦਈਏ ਕਿ ਮੌਰਗੇਜ ਲੈਣੀ ਹੈ ਤੇ ਮੁਕੇਸ਼ ਚੌਹਾਨ ਹੋਰਾਂ ਨਾਲ ਸੰਪਰਕ ਕਰੋ, ਤੁਹਾਡੀ ਹਰ ਹੈਲਪ ਕਰਨਗੇ। ਨੰਬਰ ਹੈ 6475127000 ਦੇ ਉੱਤੇ ਕਾਲ ਹੋ ਸਕਦੀ ਹੈ। ਇਸ ਦੇ ਨਾਲ ਨਾਲ ਜੀ ਅੱਜ ਦਾ ਪ੍ਰੋਗਰਾਮ ਜੇਡੀ ਇੰਸ਼ੋਰੈਂਸ ਨੇ ਵੀ ਸਪੌਂਸਰ ਕੀਤਾ ਤੇ ਨਾਲ ਦਾ ਮਾਸਟਰ ਬਿਲਡ ਫੈਬ ਵਾਲਿਆਂ ਨੇ। ਅਗਰ ਆਪਣੇ ਘਰ ਦੇ ਵਿੱਚ ਇੰਸਟੈਂਕਸ਼ਨ ਚਾਹੁੰਦੇ ਹੋ ਜਾਂ ਪਿੱਛੇ ਕੋਈ ਆਊਟਸਾਈਡ ਵਧੀਆ ਕਿਚਨ ਬਣਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਬਾਹਰ ਬਰਾਂਡਾ ਬਣਾਉਣਾ ਚਾਹੁੰਦੇ ਹੋ ਅਲਮੀਨੀਅਮ ਦਾ, ਗਲਾਸ ਦਾ, ਤੇ ਇਹਨਾਂ ਕੋਲ ਬਹੁਤ ਹੀ ਐਕਸਪੀਰੀਅੰਸ ਵਧੀਆ ਤੇ ਬਹੁਤ ਹੀ ਵਧੀਆ ਲੇਟੈਸਟ ਅੱਜ ਕੱਲ੍ਹ ਦੀ ਟੈਕਨੋਲੋਜੀ ਵਾਲਾ ਸਮਾਨ ਹੈ। ਨੰਬਰ ਹੈ ਇਹਨਾਂ ਦਾ 4379552220, 437-955-2220 ਦੇ ਉੱਤੇ ਗੱਲ ਹੋ ਸਕਦੀ ਹੈ। ਤੇ ਆਲਮੋਸਟ 2 ਮਿੰਟ ਰਹਿ ਗਏ ਨੇ, ਦਿਓ ਇੱਥੇ ਇਜਾਜ਼ਤ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਨ ਲਈ, ਸਪੌਂਸਰਾਂ ਦਾ ਧੰਨਵਾਦ ਆ ਜਿਹੜੇ ਸਪੋਰਟ ਕਰਦੇ ਨੇ, ਤੇ ਰੱਬ ਨੇ ਚਾਹਿਆ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ੍ਹ ਨੂੰ। ਤੇ ਹੁਣ ਰਾਜਵੀਰ ਹੋਰੀ ਬਹੁਤ ਜਲਦੀ ਤੁਹਾਡੇ ਤੱਕ ਆਪਣਾ ਪ੍ਰੋਗਰਾਮ ਲੈ ਕੇ ਜੋ ਵੀਕਐਂਡ ਦੇ ਉੱਤੇ ਗਤੀਵਿਧੀਆਂ ਵਾਪਰੀਆਂ ਉਹਨਾਂ ਦੇ ਉੱਤੇ ਝਾਤ ਪਾਉਣਗੇ। ਇਸ ਚੈਨਲਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਇੰਤਜ਼ਾਰ ਕਰ ਰਿਹਾ ਤੁਹਾਡੀਆਂ ਕਾਲਾਂ। ਨੰਬਰ 9057990999 ਤੇ ਕਾਲ ਹੋ ਸਕਦੀ ਹੈ ਜੀ।
9: ਨਾਈਟ ਆਹਾ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ।

0: ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
1: ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ
2: ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
1: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣ ਕੇ ਲਈ ਵਨ ਐਂਡ ਓਨਲੀ ਸਿਲਵਰ ਹਟ
2: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ
1: 6473393521
2: 6473435 4525 ਅਵਨੀਜ਼ਰ ਰੋਡ ਬ੍ਰੈਂਪਟਨ
1: ਸਿਲਵਰ ਹਟ
3: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
4: ਮੈਂ ਚੱਲਿਆ ਸਕਾਈਡਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
3: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
4: ਕਾਲ ਕਰੋ 905-874-9878
5: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
6: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
7: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ ਗੀਤ ਸੰਗੀਤ ਹੋਏਗਾ ਅਤੇ ਜਿਵੇਂ ਕਹਿੰਦੇ ਨਾ ਜੇ ਆਪਾਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸਾਹਿਤ ਦਾ ਜਿਹੜਾ ਇਤਿਹਾਸ ਹੈਗਾ ਜੇ ਪੰਜਾਬੀ ਸਾਹਿਤ ਦਾ ਜਿਹੜਾ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਣਾ ਸ਼ੁਰੂ ਹੋਇਆ ਉਹ ਨਾਥਾਂ ਜੋਗੀਆਂ ਤੋਂ ਸ਼ੁਰੂ ਹੋਇਆਗਾ ਸੋ ਗੱਲਬਾਤ ਕਰਦੇ ਕਰਾਂਗੇ ਇਸ ਬਾਰੇ ਵੀ ਨਾਥਾਂ ਜੋਗੀਆਂ ਤੋਂ ਬਾਅਦ ਬਹੁਤ ਸਾਰੇ ਕਿੱਸਾਕਾਰਾਂ ਨੇ ਕਿੱਸੇ ਲਿਖੇ ਨੇਗੇ ਹੀਰ ਰਾਂਝੇ ਦਾ ਲਿਖਿਆ ਮਿਰਜ਼ਾ ਸਾਹਿਬਾ ਦਾ ਲਿਖਿਆ ਸੱਸੀ ਪੁੰਨੂ ਦਾ ਲਿਖਿਆ ਜਿਵੇਂ ਆਮ ਤੌਰ 'ਤੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਮਿਰਜ਼ਾ ਉਹਨਾਂ ਮਰਨ ਵੇਲੇ ਔਖਾ ਨਹੀਂ ਹੋਇਆ ਜਿੰਨਾ ਉਹਨੂੰ ਗਾਉਣ ਵਾਲੇ ਨੂੰ ਔਖਾ ਕਰ ਗਿਆ ਸੋ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਕਲਾਕਾਰਾਂ ਨੇ ਮਿਰਜ਼ਾ ਗਾਇਆਗਾ ਇੱਕ ਨਵਾਂ ਮਿਰਜ਼ਾ ਰਣਜੀਤ ਬਾਬੇ ਦੀ ਆਵਾਜ਼ ਵਿੱਚ ਵੀ ਆਇਆ ਗਾ ਉਹ ਵੀ ਬਹੁਤ ਸੋਹਣਾ ਗਾ ਅਤੇ ਤੁਹਾਨੂੰ ਅਸੀਂ ਉਹ ਮਿਰਜ਼ਾ ਸੁਣਾਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਜੁੜਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਲਓ ਜੀ ਸੁਣੋ

ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ। ਆਪਾਂ ਖਾਸ ਝਾਤ ਪਾਵਾਂਗੇ ਖਬਰਾਂ 'ਤੇ, ਉਹਨਾਂ ਦੇ ਨਾਲ ਕੁਝ ਪਲਾਂ ਤੱਕ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੁਸਕਾਨ ਦਿਓਲ ਹੋਣਾ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਵੈਸਟਰਨ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਦੇ ਤੁਸੀਂ ਭਾਲ ਦੇ ਵਿੱਚ ਸੀ ਤਾਂ ਤੁਸੀਂ ਮੁਸਕਾਨ ਦਿਓਲ ਹੋਣਾ ਦੇ ਨਾਲ ਸੰਪਰਕ ਕਰ ਲੈਣਾ। ਨੰਬਰ ਇਹਨਾਂ ਦਾ ਤੁਹਾਨੂੰ ਦੇ ਦਿੰਦੇ ਹਾਂ, ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਤੁਹਾਡਾ ਕਸਟਮਾਈਜ਼ ਕਰਕੇ ਦੇਣਗੇ ਪਲਾਨ ਤੁਹਾਨੂੰ। ਨੰਬਰ ਨੋਟ ਕਰ ਲਓ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਦੇ ਨਾਲ। ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਜੇਕਰ ਤੁਸੀਂ ਡਿਸਪੋਜੇਬਲ ਮੰਗਵਾਉਣੇ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਪਾਰਟੀ ਹੈਗੀ ਹੈ, ਬਰਥਡੇ ਪਾਰਟੀ ਆਏਗੀ ਹੈ, ਸਾਰਾ ਹੀ ਸਮਾਨ ਇੱਕ ਛੱਤ ਦੇ ਹੇਠਾਂ ਮਿਲ ਜਾਣਾ, ਡੈਕੋਰੇਸ਼ਨ ਦਾ ਵੀ, ਫੂਡ ਵਾਲਾ ਵੀ। ਸੋ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ। ਜੇ ਟਿਫਨ ਦਾ ਕੰਮ ਕਰਦੇ ਹੋ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ। ਰੈਸਟੋਰੈਂਟ ਓਨ ਕਰਦੇ ਹੋ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ। ਸੋ ਤੁਸੀਂ ਡਿਸਪੋਜੇਬਲ ਜਾਂ ਫਿਰ ਘਰ ਦੇ ਵਿੱਚ ਵੱਡੀ ਗਰੋਸਰੀ ਦੀਆਂ ਪੈਕਿੰਗ ਲੈਣੀ ਚਾਹੁੰਦੇ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਨੰਬਰ ਨੋਟ ਕਰ ਲਓ ਬਾਜੀ, 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 416-748-2116

ਜੀ ਦੋਸਤੋ, ਜਿਹੜੇ ਹੋਇਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਦੁਆਬਾ ਟੂਰ ਐਂਡ ਟਰੈਵਲ ਵੱਲੋਂ, ਸਿਲਵਰ ਹੱਟ ਵੱਲੋਂ, ਹੋਮ ਫੈਕਸ ਵੱਲੋਂ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਅੱਜ ਦੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਸੋ ਤੁਸੀਂ ਜ਼ਰੂਰ, ਜੇਕਰ ਹਜੇ ਤੱਕ ਗ੍ਰੈਂਡ ਫਰਨੀਚਰ 'ਤੇ ਨਹੀਂ ਗਏ ਤਾਂ ਇੱਕ ਜਿਹੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ ਗ੍ਰੈਂਡ ਫਰਨੀਚਰ 'ਤੇ। ਅਤੇ ਜੇ ਤੁਸੀਂ ਵੈਸਟਰਨ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ ਆਰ ਈ ਐੱਸ ਪੀ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਇੰਸ਼ੋਰੈਂਸ ਐਡਵਾਈਜ਼ਰ ਆ। ਨੰਬਰ ਨੋਟ ਕਰੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਥੋੜ੍ਹੇ ਜਿਹੇ ਡਾਲਰ ਖਰਚ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ, ਤੁਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੋ। ਨੰਬਰ ਨੋਟ ਕਰੋ, ਜੇਕਰ ਤੁਹਾਡੀ ਉਮਰ ਛੋਟੀ ਆ ਤਾਂ ਉਹਦੇ ਲਈ ਬੈਸਟ ਪ੍ਰੀਮੀਅਮ ਹੋ ਸਕਦਾ। ਨੰਬਰ ਟੂ ਕਾਲ 647-564-2733, 647-564-2733।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਸਵਰਨ ਸਿੰਘ ਟਹਿਣਾ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ। ਜਗਮੀਤ ਜੀ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਉਹਨਾਂ ਦੀ ਬੇਟੀ ਦਾ 16ਵਾਂ ਜਨਮ ਦਿਨ ਕੱਲ ਮਨਾਇਆ ਗਿਆ, ਜਿੱਥੇ ਬਹੁਤ ਸਾਰੀ ਫੈਮਿਲੀ ਵੈਨਕੂਵਰ ਤੋਂ, ਵਿਨੀਪੈਗ ਤੋਂ, ਕੈਲਗਰੀ ਤੋਂ ਪਹੁੰਚੀਆਂ ਹੋਈਆਂ ਸੀਗੀਆਂ। ਸੋ ਦਾਦਾ ਜੀ ਅਮਰਜੀਤ ਸਿੰਘ ਜੀ, ਸਤਪਾਲ ਜੀ, ਦਾਦੀ ਜੀ, ਉਹਨਾਂ ਦੇ ਵੱਲੋਂ ਮੁਬਾਰਕਬਾਦ, ਸਾਡੇ ਵੱਲੋਂ ਮੁਬਾਰਕਬਾਦ। ਬਹੁਤ ਕਮਾਲ ਦੀ ਗੱਲ ਇਹ ਹੋਈ ਸੋਨੇ ਦੇ ਸੁਹਾਗਾ, ਇੰਨਾ ਕਮਾਲ ਦਾ ਉਹ ਸੈਲੀਬ੍ਰੇਸ਼ਨ ਸੀ, ਉਹਦੇ ਵਿੱਚ ਗੁਰਵਿੰਦਰ ਬਰਾੜ ਸਾਹਿਬ ਨੇ ਖਾਸ ਤੌਰ 'ਤੇ ਜਦੋਂ ਉੱਥੇ ਪਹੁੰਚੇ ਅਤੇ ਉਹਨਾਂ ਨੇ ਜਿਹੜੀ ਉੱਥੇ ਰੂਹਦਾਰੀ ਕੀਤੀ, ਜਿਹੜੇ ਰੰਗ ਲਾਏ, ਹਰ ਫੈਮਿਲੀ ਕਹਿ ਕੇ ਗਈ ਕਿ ਬਾਈ ਆਹ ਕਮਾਲ ਕੀਤਾ, ਕਿਉਂਕਿ ਗੁਰਵਿੰਦਰ ਬਰਾੜ ਉਹਨਾਂ ਦੀ ਗਾਇਕੀ। ਅੱਛਾ, ਉਹਨਾਂ ਨੂੰ ਬਾਈ ਜੀ ਉੱਥੇ ਦੋ ਤਿੰਨ ਫੈਮਿਲੀਆਂ ਇਹੋ ਜਿਹੀਆਂ ਮਿਲ ਗਈਆਂ ਹਰਦਾਸੇ ਪਿੰਡ ਦੀਆਂ, ਉਹ ਕਹਿੰਦੇ ਬਾਈ ਜੀ ਮੇਰੇ ਵਿਆਹ 'ਚ ਵੀ ਤੁਸੀਂ ਸੀ, ਮੇਰੇ ਚਾਚੇ ਦੇ ਮੁੰਡੇ ਦੇ ਵਿਆਹ ਦੇ ਵਿੱਚ ਵੀ ਤੁਸੀਂ ਸੀ। ਸੋ ਕਪੂਰੇ ਦੇ ਸਾਰੇ ਦੇ ਸਾਰੇ ਜਿੰਨੇ ਆਏ ਸੀ, ਜਿੰਨੇ ਕਬੂਤਰ ਦੀ ਜਿਹੜੀ ਉਹਨਾਂ ਦੀ ਇੱਕ ਸੰਸਥਾ ਬਣਾਈ ਹੋਈ ਆ ਉਹਨਾਂ ਦੇ ਮੈਂਬਰ ਸੀ, ਉਹਨਾਂ ਨੂੰ ਮੁਬਾਰਕਬਾਦ। ਸੋ ਕਬੱਡੀ ਵਾਲਾ ਗੀਤ ਜਾਂ ਸ਼ਿਵ ਦੀ ਕਿਤਾਬ ਜਾਂ ਜਿਹਨੇ ਬੈਕ ਨਾਲ ਟਰਾਲੀ ਕਦੇ ਲਾਈ, ਕਾਹਦਾ ਉਹ ਪੁੱਤ ਜੱਟਦਾ, ਜਾਂ ਫਿਰ ਜਿਹੜੇ ਘਰ ਜਾਏਗੀ ਤੂੰ ਭਾਗ ਖੁੱਲ ਜਾਣਗੇ, ਜਾਂ ਜਿਹੜੇ ਜਿਹਦੇ ਘਰ ਭੈਣ ਨਾ ਹੋਵੇ ਉਹਨਾਂ ਟਾਈਮ ਅਕਲ ਨਹੀਂ ਆਉਂਦੀ, ਜਿਹਦੇ ਘਰ ਭੈਣ ਨਾ ਹੋਵੇ, ਸੋ ਜਾਂ ਮਾਪੇ ਜਾਂ ਗਰੀਬੀ, ਅਨੇਕਾਂ ਗੀਤਾਂ ਰਾਹੀਂ ਉਹਨਾਂ ਨੇ ਹਾਜ਼ਰੀ ਲਵਾਈ ਅਤੇ ਮੈਨੂੰ ਲੱਗਦਾ ਕਿ ਮੇਲਾ ਲੁੱਟ ਕੇ ਲੈ ਗਏ ਗੁਰਵਿੰਦਰ ਬਰਾੜ ਹੋਣੀ। ਮੁਬਾਰਕਬਾਦ ਦੇ ਹੱਕਦਾਰ ਆ ਗੁਰਵਿੰਦਰ ਬਰਾੜ ਵੀ, ਚੰਗੀ ਗਾਇਕੀ ਨੂੰ ਸੁਣਨ ਵਾਲੇ ਲੋਕਾਂ ਨੇ ਸਾਹ ਰੋਕ ਕੇ ਬਾਈ ਸੁਣਿਆ। ਸੋ ਪਹਿਲੀ ਵਾਰ ਉਹ ਕਦੇ ਇਹੋ ਜਿਹਾ ਹੋਇਆ ਕਿ ਐਸਾ ਕਮਾਲ ਦੀ ਜਿਹੜੀ ਸੈਲੀਬ੍ਰੇਸ਼ਨ ਸੀ। ਸਵੀਟ 16 ਤਾਂ ਮਨਾਇਆ ਗਿਆ ਪਰ ਉੱਥੇ ਜਿਹੜੀ ਰੂਹਦਾਰੀ ਵਾਲੀ ਗਾਇਕੀ, ਨੱਚਣ ਕੁੱਦਣ ਵਾਲੀ ਗਾਇਕੀ ਕਮਾਲ ਦੀ ਸੀ। ਅਸੀਂ ਮੁਬਾਰਕਬਾਦ ਦਿੰਦੇ ਹਾਂ ਅਤੇ ਮੈਂ ਚਾਹੁੰਦਾ ਅਤੇ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ ਬਾਈ ਜੀ?
1: ਬਿਲਕੁਲ ਬਾਈ ਜੀ, ਦੇਖੋ ਇੱਕ ਤਾਂ ਜਿਹੜੇ ਬੱਚੇ ਨੂੰ ਬਹੁਤ ਬਹੁਤ ਮੁਬਾਰਕਾਂ, ਅਸੀਂ ਉਹਨਾਂ ਦੇ ਚੰਗੇ ਭਵਿੱਖ ਦੀ, ਚੰਗੀ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। ਬਾਕੀ ਗੁਰਵਿੰਦਰ ਬਰਾੜ ਤੋਂ ਸਾਡਾ ਬਹੁਤ ਪਿਆਰਾ, ਬੜਾ ਸਤਿਕਾਰਯੋਗ, ਬੜਾ ਯਕੀਨ, ਬੜਾ ਸੰਜੀਦਾ, ਬੜਾ ਸੱਭਿਅਕ ਇਨਸਾਨ, ਬੜਾ ਵਧੀਆ ਮਿੱਤਰ ਹੈ ਜੀ। ਮਹਾਬੱਦਰ ਪਿੰਡ ਦੇ ਵਿੱਚ ਮੈਂ ਉਦੋਂ ਗਿਆ ਸੀ ਜਦੋਂ ਗੁਰਵਿੰਦਰ ਬਰਾੜ ਦੀ ਪਹਿਲੀ ਕੈਸਟ ਤਿਆਰ ਹੋਈ ਸੀਗੀ ਲੰਬੜਦਾਰਾਂ ਦੇ ਦਰਵਾਜ਼ੇ, ਤੇ ਮੇਰੀ ਉਦੋਂ ਦੀ ਸਾਂਝ ਆ। ਮੇਰਾ ਬਹੁਤ ਸਤਿਕਾਰਯੋਗ ਵੱਡਾ ਵੀਰ ਜਿਹੜਾ ਕਿ ਪਿਛਲੇ ਸਾਲ ਦੁਨੀਆਂ ਤੋਂ ਚਲਾ ਗਿਆ, ਸੇਵਕ ਬਰਾੜ ਖੋਖਰ, ਉਹਨਾਂ ਦੇ ਨਾਲ ਗੁਰਵਿੰਦਰ ਬਰਾੜ ਦੀ ਬਹੁਤ ਵਧੀਆ ਨੇੜਤਾ ਰਹੀ ਹੈ। ਸੋ ਮੈਨੂੰ ਬੜਾ ਚੰਗਾ ਲੱਗਦਾ ਗੁਰਵਿੰਦਰ ਬਰਾੜ ਭੀੜ ਤੋਂ ਹਟਵਾਂ, ਸਹਿਜ ਗਾਉਣ ਵਾਲਾ ਬੰਦਾ, ਕੋਈ ਹਫੜੂ ਦਫੜੂ ਕਰਨ ਵਾਲਾ ਬੰਦਾ ਨਹੀਂ। ਸੋ ਚੰਗੇ ਗਾਇਕਾਂ ਦੀ ਲੋੜ ਆ ਤੇ ਚੰਗਿਆਂ ਨੂੰ ਅਸੀਂ ਜਾਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਿਆਰ ਦਿੰਦੇ ਆ, ਇਹ ਵੀ ਮੈਂ ਜਿਹੜੇ ਜਿਹੜੇ ਪਿਆਰ ਦੇਣ ਵਾਲੇ ਉਹਨਾਂ ਦੀ ਧੰਨਵਾਦੀ ਹਾਂ, ਜਿਹਨਾਂ ਨੇ ਆਨੰਦ ਮਾਣਿਆ ਇਹਨਾਂ ਦੀ ਗਾਇਕੀ ਦਾ ਉਹਨਾਂ ਦਾ ਧੰਨਵਾਦੀ ਹਾਂ,
0: ਲਿਖਿਆ
1: ਝਰੀਟਣ ਦੀ ਲੋੜ ਨੀ, ਉਹ ਜਿਵੇਂ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਚੰਦ ਨੂੰ ਚੰਦ ਕਹਿਣ ਦੀ ਲੋੜ ਥੋੜੀ ਆ। ਜਿੱਥੇ ਕੰਗ ਸਾਹਿਬ ਆ ਗਏ ਤੇ ਉੱਥੇ ਸਵੀਟ ਮਹਿਲ ਆ ਗਿਆ, ਜਿੱਥੇ ਸਵੀਟ ਮਹਿਲ ਆ ਗਿਆ ਉੱਥੇ ਕੰਗ, ਇੱਕ ਦੂਜੇ ਦੇ ਪੂਰਕ ਆ।
0: ਲਕਸ਼ਮੀਕਾਂਤ ਪਿਆਰੇ ਲਾਲ, ਪਹਿਲਾਂ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੈਂ ਤਾਂ ਇੱਕੋ ਜਾਣਾ ਸਮਝਦਾ ਹੁੰਦਾ ਸੀ ਵੀ ਇੱਕੋ ਜਾਣੇ ਦਾ ਨਾਮ ਹੋ ਕਿਤੇ,
1: ਐਡਾ ਵੱਡਾ ਨਾਂ ਇੱਕੋ ਜਾਣਾ ਕਿਵੇਂ ਰੱਖ ਲੂ ਬੁਖਾਰਾ ਸਾਹਿਬ ਜੀ।
0: ਸੋ ਲਕਸ਼ਮੀਕਾਂਤ ਪਿਆਰੇ ਲਾਲ, ਮੈਂ ਕਿਹਾ ਬਈ ਪਤਾ ਨਹੀਂ ਇੱਕੋ ਜਾਣੇ ਦਾ ਸ਼ਾਇਦ ਨਾ ਹੋਵੇ, ਬਹੁਤ ਲੋਕਾਂ ਨੂੰ ਇਹ ਭੁਲੇਖਾ ਰਹਿ ਗਿਆ ਹੁੰਦਾ। ਸੋ ਅੱਛਾ ਟਹਿਣਾ ਸਾਹਿਬ, ਆਪਾਂ ਖਬਰਾਂ ਵੱਲ ਚੱਲੀਏ, ਖਬਰਾਂ ਜਿਹੜੀਆਂ

0: ਕੇ ਸੜ ਜਾਂਦੇ ਆ। ਅੱਜ ਝਾਰਖੰਡ ਦੀ ਵਿਧਾਨ ਸਭਾ ਨੂੰ ਘੇਰਨ ਵਾਸਤੇ ਵਿਦਿਆਰਥੀ ਗਏ ਸੀ, ਜਦੋਂ ਵਿਧਾਨ ਸਭਾ ਦੇ ਨੇੜੇ ਪਹੁੰਚੇ ਤਾਂ ਫਿਰ ਪੁਲਿਸ ਨੇ ਲਾਠੀ ਚਾਰਜ ਕਰਤਾ, ਫਿਰ ਡਾਂਗ ਸੋਟਾ ਭਰਾਇਆ, ਫਿਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਵੇਂ ਜੰਤਰ ਮੰਤਰ ਤੋਂ ਸੁੱਟੇ ਸੀਗੇ ਪਿੱਛੇ ਜੇ, ਫਿਰ ਪਾਣੀ ਦੀਆਂ ਵਾਛੜਾਂ ਮਾਰੀਆਂ। ਸੋ ਪਰ ਵਿਦਿਆਰਥੀ ਉਹ ਗੱਲ ਕਹਿੰਦੇ ਵੀ ਅਸੀਂ ਮਰ ਜਾਵਾਂਗੇ ਪਰ ਅਸੀਂ ਆਪਦੀਆਂ ਮੰਗਾਂ ਮਨਵਾ ਕੇ ਰਵਾਂਗੇ। ਸੋ ਸਾਡੇ ਦੇਸ਼ ਦਾ ਵਿਦਿਆਰਥੀ ਵਰਗ ਜਾਗਿਆ। ਆਮ ਤੌਰ ਤੇ ਵਿਦਿਆਰਥੀ ਵਰਗ ਨੂੰ ਇਹ ਗੱਲ ਕਹੀ ਜਾਂਦੀ ਵੀ ਤਾਂ ਰੀਲ ਵਾਲਾ ਵਰਗ ਆ, ਇਹ ਸਕਰੀਨ ਵਾਲਾ ਵਰਗ ਆ, ਇਹ ਸਕਰੀਨ ਜਵਾਨੀ ਹੈ, ਆਪਾਂ ਇਹ ਗੱਲ ਕਹਿੰਦੇ ਵੀ ਟੀਵੀ ਦੀ ਸਕਰੀਨ ਜਾਂ ਮੋਬਾਈਲ ਦੀ ਸਕਰੀਨ ਦੇ ਵਿੱਚ ਗੁਆਚਿਆ ਹੋਇਆ ਵਰਗ ਆ। ਪਰ ਭਾਈ ਉਹ ਹੁਣ ਜਾਗੇ ਆ, ਉਹਨਾਂ ਨੇ ਹੌਲੀ ਹੌਲੀ ਸਰਕਾਰਾਂ ਨੂੰ ਵਕਤ ਪਾਉਣਾ ਸ਼ੁਰੂ ਕੀਤਾ ਤੇ ਸਰਕਾਰਾਂ ਜਿਵੇਂ ਕਹਿ ਰਹੀਆਂ ਹੁੰਦੀਆਂ ਹਮਨੇ ਜਵਾਨ ਕੇ ਬਾਰੇ ਮੇ ਸੋਚ ਲਿਆ, ਹਮਨੇ ਕਿਸਾਨ ਕੇ ਬਾਰੇ ਮੇ ਸੋਚ ਲਿਆ, ਮਜ਼ਦੂਰ ਕੇ ਬਾਰੇ ਮੇ ਸੋਚ ਲਿਆ, ਮੁਲਾਜ਼ਮ ਕੇ ਬਾਰੇ ਮੇ ਸੋਚ ਲਿਆ, ਉਹਦੀ ਜਿੰਦਗੀ ਦੇ ਬਾਰੇ ਵੀ ਸੋਚਣਾ ਪਿਆ ਕਰਨਾ, 18 ਤੋਂ 29 ਸਾਲ ਉਮਰ ਵਰਗ ਦੇ ਬਾਰੇ ਵੀ ਇਹਨਾਂ ਨੂੰ ਸੋਚਣਾ ਹੀ ਪੈਣਾ, ਇਹ ਗੱਲ ਹੁਣ ਦੱਸ ਦਿੱਤੀ ਗਈ ਹੈ ਜੀ।
1: ਰਾਣਾ ਸਾਹਿਬ ਕਮਾਲ ਕਰਤੀ, ਆ ਜਿਹੜਾ ਜੈਨਜੀ ਸ਼ਬਦ ਵਰਤ ਕੇ ਨਾ ਤੁਸੀਂ ਇਹ ਪਤਾ ਨੀ ਕਿੱਥੋਂ ਸਿੱਖ ਲਿਆ ਤੁਸੀਂ, ਅੱਜ ਕਮਾਲ ਹੀ ਕਰਤੀ ਹੈ ਤਾਂ।
0: ਮਿਹਨਤ ਕੀਤੀ ਭਾਜੀ, ਮਿਹਨਤ ਦੇਖੋ ਅੰਗਰੇਜ਼ੀ ਦੇ ਉੱਤੇ ਐਵੇਂ ਨੀ ਇਹ 7 ਬੈਂਡ ਆਉਣੇ।
1: ਸੁਖਵੀਰ ਬਾਦਲ ਸਾਹਿਬ ਮਿਲ ਕੇ ਆਏ ਨੇ, ਉਹ ਚ ਸਰਗਰਮੀ ਵਧ ਰਹੀ ਆ, ਉਧਰ ਵੀ ਹੁਣ ਕਿਤੇ ਇਹ ਹੋਊਗਾ ਕਿ ਆ ਜਾ, ਉਧਰ ਹੋ ਜੂਗੀ ਗੱਲਬਾਤ ਕਿ ਨਹੀਂ?
0: ਦੇਖੋ ਹਫ਼ਤਾ ਕੁ ਪਹਿਲਾਂ ਤਾਂ ਜਾ ਜਾ ਸੀ, ਹੁਣ ਆ ਜਾ ਆ ਗਿਆ ਜੀ। ਪਹਿਲਾਂ ਜਾ ਜਾ ਸੀ, ਹੁਣ ਪਿਛਲੇ ਦਿਨਾਂ ਦੇ ਵਿੱਚ ਆ ਜਾ ਹੋ ਗਿਆ, ਕਿਉਂਕਿ 45 ਮਿੰਟ ਮੀਟਿੰਗ ਹੋਈ ਆ ਬਾਈ ਜੀ ਸੁਖਬੀਰ ਸਿੰਘ ਬਾਦਲ ਦੀ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਪਾਰਲੀਮੈਂਟ ਹਾਊਸ ਦੇ ਵਿੱਚ। ਉਹ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਬਾਈ ਜੀ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਵੀ ਗੱਠਜੋੜ ਹੋਊ। ਦੇਖੋ ਗੱਠਜੋੜ ਤਾਂ ਬਾਈ ਜੀ ਮੈਨੂੰ ਲੱਗਦਾ ਹੋ ਹੀ ਜਾਣਾ, ਮੇਰਾ ਅੰਦਾਜ਼ਾ, ਮੈਂ ਕੋਈ ਜ਼ਰੂਰੀ ਨਹੀਂ ਕਿ ਮੇਰਾ ਹਰ ਅੰਦਾਜ਼ਾ ਸਹੀ ਹੋਵੇ, ਪਰ ਮੈਨੂੰ ਲੱਗਦਾ ਵੀ ਹੋਰ ਕਰਨਾ ਵੀ ਕੀ ਆ, ਮਿਲਣਾ ਵੀ ਕਿਉਂ ਸੀ। ਬੀਜੇਪੀ ਦੀ ਵੀ ਪੰਜਾਬ ਦੇ ਵਿੱਚ ਉਹੋ ਜਿਹੀ ਹਾਲਤ ਆ, ਅਕਾਲੀਆਂ ਦੀ ਹਾਲਤ ਵੀ ਉਹੋ ਜਿਹੀ ਆ। ਸੋ ਗੱਲ ਇਹ ਜੀ ਕਿ ਮੈਨੂੰ ਲੱਗਦਾ ਵੀ ਇਹ ਗੱਠਜੋੜ ਹੋਣ ਦੀ ਸੰਭਾਵਨਾ ਦੇ ਵਿੱਚ ਵਾਧਾ ਹੋਇਆ। ਉਹ ਨਰੇਸ਼ ਗੁਜਰਾਲ ਨੇ ਨਾ, ਜਿਹੜੇ ਇੰਦਰ ਕੁਮਾਰ ਗੁਜਰਾਲ ਦੇ ਸਪੁੱਤਰ, ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਜੀ ਕੀ ਇਹ ਗੱਠਜੋੜ ਹੋਊ? ਕਹਿੰਦੇ ਜੀ ਦੇਖ ਦਿਖਾਈ ਦੀ ਰਸਮ ਹੋਈ ਆ, ਹਾਲੇ ਰੋਕਾ ਹੋਣਾ ਬਾਕੀ ਆ। ਕਹਿੰਦੇ ਹਾਲੇ ਤਾਂ ਦੇਖ ਦਿਖਾਈ ਦਾ ਕੰਮ ਹੀ ਹੋਇਆ, ਫਿਰ ਰੋਕਾ ਹੋਇਆ, ਰੋਕੇ ਦੇ ਵਿੱਚ ਕਿਤੇ ਕੋਈ ਧੋਖਾ ਨਾ ਹੋਵੇ ਫਿਰ ਤਾਂ ਵਿਆਹ ਹੋ ਜਾਊਗਾ, ਨਹੀਂ ਤਾਂ ਕੰਮ ਅੱਧ ਵਿਚਾਲੇ ਵੀ ਕਈ ਵਾਰੀ ਰਹਿ ਜਾਂਦਾ ਹੁੰਦਾ। ਪਰ ਇਹ ਜੀ ਕਿ ਚਰਚੇ ਕਈ ਤਰ੍ਹਾਂ ਦੇ ਚੱਲ ਪਏ ਆ ਵੀ ਅਕਾਲੀਆਂ ਦਾ ਭਾਜਪਾ ਬਿਨਾਂ, ਭਾਜਪਾ ਦਾ ਅਕਾਲੀਆਂ ਬਿਨਾਂ, ਭੋਰਾ ਨਹੀਂ ਕਰਦਾ ਜੀ।
1: ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਪਤਾ ਲੱਗ ਜਾਣਾ ਜੀ, ਕਿਉਂਕਿ ਬਹੁਤਾ ਟਾਈਮ ਰਿਹਾ ਨਹੀਂ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਜਿਹੜੇ ਉਹ ਹੋਣੇ ਸ਼ੁਰੂ ਹੋ ਜਾਣੇ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬਾਈ ਜੀ ਬ੍ਰਿੰਪਟਨ ਟੀਵੀ ਐਂਡ ਅਪਲਾਈਸਿਸ ਅਤੇ ਸੁਲਤਾਨ ਜੀ ਦੇ ਕੋਲ ਅਪਲਾਈਸਿਸ ਜੇ ਚਾਹੀਦੇ ਆ ਤਾਂ ਉੱਥੇ ਚਲੇ ਜਾਣਾ, ਫਰਨੀਚਰ ਚਾਹੀਦਾ ਵਾ ਤਾਂ ਤੁਹਾਨੂੰ ਇੱਕੋ ਜਗ੍ਹਾ ਅਸੀਂ ਦੱਸਦੇ ਹੁੰਦੇ ਹਾਂ, ਉਹ ਜਗ੍ਹਾ ਹੈਗੀ ਆ ਗ੍ਰੈਂਡ ਫਰਨੀਚਰ ਅਤੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ, ਇੱਥੋਂ ਦੇ ਪੜ੍ਹੇ ਲਿਖੇ ਆ। ਸੋ ਮੁਸਕਾਨ ਦਿਓਲ ਉਹਨਾਂ ਨਾਲ ਤੁਸੀਂ ਸੰਪਰਕ ਕਰ ਲੈਣਾ, ਇੰਸ਼ੋਰੈਂਸ ਐਡਵਾਈਜ਼ਰ ਆ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-564-2733। ਅੱਛਾ ਟੈਣਾ ਸਾਹਿਬ, ਅਗਲੀ ਖਬਰ ਵੱਲ ਝਾਤ ਮਾਰਾਂਗੇ। ਆਹ ਇੱਕ ਅਲੱਗ ਤਰ੍ਹਾਂ ਦੀ ਖਬਰ ਆ ਗਈ ਹੈ ਕਿ ਔਲਾਦ ਨਾ ਹੋਣ ਕਰਕੇ ਪਤੀ ਅਤੇ ਪਤਨੀ ਦੋਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਆ। ਇਹ ਝੰਝੋੜਨ ਵਾਲੀ ਖਬਰ ਵੀ ਆ, ਕਿਉਂਕਿ ਔਲਾਦ ਤਾਂ ਫਿਰ ਅਡੋਪਟ ਵੀ ਬੱਚਾ ਕੀਤਾ ਜਾ ਸਕਦਾ ਸੀ, ਜੇ ਖੁਦਕੁਸ਼ੀ ਦਾ ਕੀ ਕਾਰਨ ਬਣ ਗਿਆ ਹੋਊਗਾ, ਕੋਈ ਘਰੇਲੂ ਹੋਰ ਗੱਲਬਾਤ ਹੋਊਗੀ, ਤਾਨੇ ਮਿਹਣਿਆਂ ਤੋਂ ਤੰਗ ਆ ਗਏ ਜਾਂ ਕੀ ਗੱਲਬਾਤ ਹੋਊਗੀ, ਕਿਉਂਕਿ ਬੱਚੇ ਤਾਂ ਬਹੁਤ ਸਾਰੇ ਲੋਕਾਂ ਦੇ ਦੁਨੀਆਂ ਦੇ ਵਿੱਚ ਦੇਖਦੇ ਆ ਅਤੇ ਨਹੀਂ ਬੱਚੇ ਹੈਗੇ, ਅਤੇ ਬਹੁਤ ਸਾਰੇ ਤਾਂ ਹੁਣ ਲੈਂਦੇ ਹੀ ਨਹੀਂ ਹੈ ਜੀ, ਉਹ ਕਹਿੰਦੇ ਕਿ ਸਾਨੂੰ ਜ਼ਰੂਰਤ ਨਹੀਂ ਹੈ, ਅਤੇ ਬਹੁਤਿਆਂ ਦੇ ਨਹੀਂ ਹੈਗੇ, ਬਹੁਤਿਆਂ ਕੋਲ ਜ਼ਿਆਦਾ ਹੋ ਜਾਂਦੇ, ਉਹ ਛੱਡ ਆਉਂਦੇ ਆ, ਅਡੋਪਟ ਵੀ ਕੀਤੇ ਜਾ ਸਕਦੇ, ਇਹ ਖਬਰ ਅਸਲ ਦੇ ਵਿੱਚ ਹੈ ਕੀ ਆ?
0: ਬਾਈ ਜੀ ਹਰ ਬੰਦੇ ਦੇ ਨਾ ਮਨ ਦੀ ਅਵਸਥਾ ਵੱਖੋ ਵੱਖਰੀ ਆ, ਕੋਈ ਬੰਦਾ ਕਿਸੇ ਗੱਲ ਨੂੰ ਕਿਵੇਂ ਲੈਂਦਾ, ਕੋਈ ਕਿਸੇ ਗੱਲ ਨੂੰ ਕਿਵੇਂ ਲੈਂਦਾ। ਕਈ ਬੰਦੇ ਗੱਲ ਕਹਿੰਦੇ ਜੀ ਕਿ ਅਸੀਂ ਕੋਈ ਦੁਨੀਆਂ ਦੇ ਉੱਤੇ ਕੋਈ ਏਡਾ ਵੱਡਾ ਕਿਹੜਾ ਮਾਰਕਾ ਮਾਰਿਆ, ਅਸੀਂ ਗਾਂ ਆਪਦਾ ਵੰਸ਼ ਵਧਾਉਣਾ ਹੀ ਨਹੀਂ। ਕਈ ਬੰਦੇ ਅਡੋਪਟ ਕਰ ਲੈਂਦੇ, ਜਿਵੇਂ ਤੁਸੀਂ ਕਹਿੰਦੇ ਆ ਕਈਆਂ ਦੇ 3-3 ਨਿਆਣੇ ਵੀ ਆ, ਕਈਆਂ ਦੇ 1 ਵੀ ਨਿਆਣਾ ਨਹੀਂ, ਕਈ ਨਿਆਣਾ ਚਾਹੁੰਦੇ ਆ ਉਹ IVF ਸੈਂਟਰਾਂ ਦੇ ਵਿੱਚ ਜਾਂਦੇ ਆ। ਸਭ ਦੇ ਆਪੋ ਆਪਣੇ ਮਸਲੇ ਆ ਬਾਈ ਜੀ, ਚਲੋ ਸਭ ਦੇ ਮਸਲਿਆਂ 'ਚ 100 ਜ਼ਿੰਦਗੀ ਦੇ ਵਿੱਚ 100 ਪਰਦੇਦਾਰੀ ਹੁੰਦੀ ਆ, ਪਰਦੇ ਦਾ ਸਤਿਕਾਰ ਵੀ ਕਰਨਾ ਚਾਹੀਦਾ, ਜ਼ਰੂਰੀ ਨਹੀਂ ਕਿ ਹਰ ਗੱਲ ਨਸ਼ਰ ਕੀਤੀ ਜਾਵੇ। ਪਰ ਇੱਥੇ ਪਤਾ ਨਹੀਂ ਕੀ ਮਨ ਦੇ ਵਿੱਚ ਕੀ ਚੱਲਦਾ ਹੋਣਾ। ਇਹ ਫਾਜ਼ਿਲਕਾ ਦੇ ਵੱਲੋਂ ਖਬਰ ਆਈ ਜੀ, ਜਲਾਲਾਬਾਦ ਦੇ ਵੱਲੋਂ, 10 ਵਾਰੀ ਹੋ ਗਏ ਜੀ ਵਿਆਹ ਹੋਏ ਨੂੰ, ਪਰ ਕੋਈ ਨਿਆਣਾ ਨਹੀਂ ਹੋਇਆ, ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਸੀ, ਜਿਹਦੇ ਕਰਕੇ ਅੱਜ ਘਰ ਦੇ ਵਿੱਚ ਮੀਆਂ ਬੀਵੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ। ਹਾਲਾਂਕਿ ਮੈਂ ਖੁਦਕੁਸ਼ੀ ਦੇ ਪੱਖ ਦੇ ਵਿੱਚ

0: ਹੈ, ਬੰਦੇ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ, ਹਾਲਾਤ ਨਾਲ ਲੜਨਾ ਚਾਹੀਦਾ, ਮਰਨਾ ਕਿਸੇ ਮਸਲੇ ਦਾ ਹੱਲ ਨਹੀਂ ਆ। ਪਰ ਪਤਾ ਨਹੀਂ ਬਾਈ ਜੀ ਉਦੋਂ ਮਨ ਦੇ ਵਿੱਚ ਕੀ ਕੁਛ ਚੱਲਦਾ ਹੋਊਗਾ, ਕਾਰਨ ਇਹਦੇ ਪਿੱਛੇ ਕਿਹੜੇ ਜ਼ਿੰਮੇਵਾਰ ਹੋਣਗੇ। ਸਾਡੇ ਥੋੜੀ ਜਿਹੀ ਪੇਂਡੂ ਮਾਨਸਿਕਤਾ ਦੇ ਵਿੱਚ ਇਹ ਵੀ ਆ ਵੀ ਗੱਲ ਨੂੰ ਆਰ ਲਾ ਲਾ ਕੇ ਕਰਨਾ
1: ਜੀ,
0: ਤੇ ਚੱਬ ਚੱਬ ਕੇ ਗੱਲ ਕਰਨੀ, ਕਿਸੇ ਨੂੰ ਮਿਹਣਾ ਦੇਣਾ, ਕਿਸੇ ਨੂੰ ਦਰਸਾਉਣਾ ਵੀ ਯਾਰ ਤੇਰੇ ਤਾਂ ਮਰਦਾਨਗੀ ਹੈ ਨੀ, ਠੀਕ ਹੈ, ਤੂੰ ਤਾਂ ਕਾਸੇ ਜੋਗਾ ਨੀ। ਕੋਈ 100 ਔਰਤ ਨੂੰ ਵੀ ਇਹ ਗੱਲਾਂ ਕਹਿ ਦੇਣਗੀਆਂ ਹੁੰਦੀਆਂ ਔਰਤਾਂ ਲਈ, ਪਤਾ ਨੀ ਕੀ ਕਾਰਨ ਹੋਣਗੇ। ਪਰ ਮਾੜਾ ਹੋਇਆ ਕਿਸੇ ਦੇ ਘਰ ਦਾ ਦੀਵਾ ਬੁੱਝ ਗਿਆ, ਦੁੱਖ ਹੋਇਆ ਇਸ ਗੱਲ ਤੇ
1: ਜੀ। ਬਿਲਕੁਲ ਜੀ, ਜਿਵੇਂ ਕਹਿੰਦੇ ਨੇ ਨਾ ਔਲਾਦ ਤਾਂ ਪਰਮਾਤਮਾ ਦੀ ਦੇਣ ਆ ਜੀ, ਸੋ ਬੰਦੇ ਨੂੰ ਇਹ ਚੀਜ਼ ਹਾਲਾਤਾਂ ਨਾਲ ਸਮਝੌਤਾ ਕਰਨਾ ਚਾਹੀਦਾ ਜੀ। ਬਿਲਕੁਲ, ਅਤੇ ਜਿਵੇਂ ਪਿਛਲੇ ਦਿਨੀ ਅੰਮ੍ਰਿਤਪਾਲ ਮਹਿਰੂ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਉੱਪਰ ਜੋ ਗਲਤ ਵੀਡੀਓ ਵਗੈਰਾ ਪਾਉਂਦੇ ਸੀਗੇ, ਉਹਨਾਂ ਦੀ ਇੱਕ ਮੁਹਿੰਮ ਚਲਾਈ ਸੀ, ਉਸ ਮੁਹਿੰਮ ਵਿੱਚ ਉਹਨਾਂ ਨੇ ਕਮਲ ਕੌਰ ਦਾ ਕਤਲ ਕੀਤਾ ਸੀਗਾ ਜੀ, ਜਿਹੜੇ ਪੁਲਿਸ ਨੇ ਉਹਨਾਂ 'ਤੇ ਪਰਚਾ ਦਰਜ ਕੀਤਾ ਸੀ, ਉਹਦੇ ਬਾਰੇ ਕੋਈ ਅਪਡੇਟ ਆ ਰਹੀ ਹੈ ਜੀ?
0: ਮੈਂ ਜੀ ਦੇਖੋ, ਅੰਮ੍ਰਿਤਪਾਲ ਸਿੰਘ ਮਹਿਰੂ ਜਿਹੜਾ, ਉਹ ਆਪਾਂ ਜਾਣਦੇ ਕਿ ਬਾਹਰਲੇ ਮੁਲਕ ਦੇ ਵਿੱਚ ਭੱਜ ਗਿਆ ਸੀਗਾ ਦੁਬਈ ਦੇ ਵੱਲ, ਤੇ ਫਿਰ ਉਹਨੂੰ ਉੱਥੋਂ ਲਿਆਂਦਾ ਗਿਆ ਸੀਗਾ, ਤੇ ਅੱਜ ਬਠਿੰਡੇ ਦੀ ਅਦਾਲਤ ਦੇ ਵੱਲੋਂ ਉਹਦੇ ਉੱਤੇ ਦੋਸ਼ ਤੈਅ ਕਰ ਦਿੱਤੇ ਗਏ, ਉਹਦੇ ਨਾਲ ਦੇ ਇੱਕ ਸਾਥੀ ਦੇ ਉੱਤੇ ਵੀ। ਅਗਲੀ ਤਰੀਕ ਆ ਜਿਹੜੀ ਸਤੰਬਰ ਮਹੀਨੇ ਦੀ ਪਾਈ ਗਈ ਆ ਬਠਿੰਡੇ ਦੀ ਅਦਾਲਤ ਦੇ ਵੱਲੋਂ। ਦੇਖੋ ਇਹ ਗੱਲ ਸੱਚੀ ਆ ਬਾਈ ਜੀ ਕਿ ਪੰਜਾਬੀ ਸਮਾਜ ਦੇ ਵਿੱਚ ਕੁੱਝ ਲੋਕ ਗੰਦਾ ਮੰਦਾ ਜਾਂ ਦੋ ਅਰਥੀ ਕੰਟੈਂਟ ਵੀ ਬਣਾਉਂਦੇ ਆ, ਪਰ ਮੈਂ ਇਸੇ ਬਾਵਜੂਦ ਇਸ ਗੱਲ ਦੇ ਬਿਲਕੁਲ ਨੀ ਹੱਕ ਦੇ ਵਿੱਚ ਕਿ ਮਾਰੇ ਤੋਂ ਕੋਈ ਮਸਲਾ ਹੱਲ ਹੁੰਦਾ। ਮਾਰਨਾ ਕਿਸੇ ਨੂੰ ਨੀ ਚਾਹੀਦਾ ਗਾ, ਸਾਡੇ ਥੋੜਾ ਜਿਹਾ ਅੱਜ ਕੱਲ੍ਹ ਤਾਂ ਕੋਈ ਕਿਸੇ ਨੂੰ ਫੜ ਕੇ ਚਪੇੜਾਂ ਲਾ ਦਿੰਦਾ, ਕੋਈ ਕਿਵੇਂ ਆ, ਹਰ ਬੰਦੇ ਨੇ ਆਪਣੀ ਡਿਊਟੀ ਆਪ ਹੀ ਮੰਨੀ ਵੀ ਆ ਵੀ ਭਾਈ ਮੇਰੀ ਡਿਊਟੀ ਉਹਦੇ ਚਪੇੜਾ ਮਾਰਨੀਆ, ਮੇਰੀ ਡਿਊਟੀ ਉਹਨੂੰ ਢਾਹੇ ਕੁੱਟਣਾ, ਮੇਰੀ ਡਿਊਟੀ ਉਹਨੂੰ ਗੋਲੀ ਮਾਰਨਾ, ਮੇਰੀ ਡਿਊਟੀ ਉਹਦੇ ਤੇ ਹਮਲਾ ਕਰਨਾ, ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ। ਹਾਲਾਂਕਿ ਗੰਦਾ ਕੰਟੈਂਟ ਕਿਸੇ ਦਾ ਵੀ ਨੀ ਹੋਣਾ ਚਾਹੀਦਾ, ਪਰ ਮੈਂ ਕਿਸੇ ਨੂੰ ਮਾਰਨ ਦੇ ਹੱਕ ਦੇ ਵਿੱਚ ਵੀ ਨਹੀਂ ਆ। ਬਾਕੀ ਹੁਣ ਕਾਨੂੰਨ ਦਾ ਕੰਮ ਆ ਜੀ, ਇਹਦੇ ਵਿੱਚ ਨਾ ਮੇਰੀ ਗੱਲ ਨਾ ਤੁਹਾਡੀ ਗੱਲ ਕਿਸੇ ਦੀ ਗੱਲ ਦਾ ਕੋਈ ਤੁੱਕ ਨਹੀਂ ਬਣਦਾ ਜਦੋਂ ਮਾਮਲਾ ਅਦਾਲਤ ਦੇ ਵਿੱਚ ਆ।
2: ਤੁਹਾਨੂੰ ਨੀ ਲੱਗਦਾ ਕਿ ਉਹ ਬਹੁਤ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀਗਾ?
0: ਬਾਈ ਉਹ ਤਾਂ ਬਹੁਤ ਵੱਡੀ ਮਹਾਨ ਹਸਤੀ ਆ, ਅੱਜ ਦਾ ਉਹ ਦੌਰ ਆ ਬਾਈ ਜੀ, ਜੇ ਕਿਸੇ ਨੂੰ ਗਰੀਬਾਂ ਨੂੰ ਅੱਧੀ ਦਰਜਨ ਕੇਲੇ ਵੰਡਣੇ ਹੋਣ ਨਾ ਤੇ ਨਾਲ 10 ਪੱਤਰਕਾਰ ਲੈ ਕੇ ਜਾਂਦਾ ਬੰਦਾ।
2: ਬਿਲਕੁਲ ਬਿਲਕੁਲ,
0: ਜੇ ਕੇਲੇ ਵੰਡੇ, ਠੀਕ ਆ, ਗਰੀਬਾਂ ਦੀ ਮਦਦ ਕੀਤੀ ਤੇ ਫਿਰ ਕਹਿ ਕਹਿ ਕੇ ਪੈਸੇ ਦੇ ਦੇ ਕੇ ਲੋਕ ਖ਼ਬਰਾਂ ਲਵਾਉਂਦੇ ਅੱਜ ਕੱਲ੍ਹ। ਉਸ ਦੌਰ ਜਿਹੜੇ ਦੌਰ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ, ਇਸ ਤੋਂ ਕੁਝ ਦਹਾਕੇ ਪਹਿਲਾਂ ਭਗਤ ਪੂਰਨ ਸਿੰਘ ਵਰਗੀਆਂ ਮਹਾਨ ਹਸਤੀਆਂ ਹੋਈਆਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨਿਆਂ ਆਸਰਿਆਂ ਦੇ ਲਈ, ਗਰੀਬਾਂ ਦੇ ਲਈ, ਦੁਖਿਆਰਿਆਂ ਦੇ ਲਈ, ਬਿਮਾਰਾਂ ਦੇ ਲਈ, ਅਪਾਹਜਾਂ ਦੇ ਲਈ ਲੇਖੇ ਰਾਤੀ, ਵਾਤਾਵਰਨ ਦੇ ਲੇਖੇ ਰਾਤੀ ਆ, ਤੇ ਉਹ ਤੁਰ ਗਏ। ਤੇ ਉਸ ਤੋਂ ਬਾਅਦ ਪਿੰਗਲਵਾੜਾ ਸੰਸਥਾ ਜਿਹੜੀ ਭੈਣ ਜੀ ਇੰਦਰਜੀਤ ਕੌਰ ਹੁਣ ਚਲਾਉਂਦੇ ਆ, ਤੇ ਉਹ ਵੱਡੀ ਹਸਤੀ ਦੇ ਲਈ ਹੁਣ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲੰਘੇ ਕੱਲ੍ਹ ਤੇ ਅੱਜ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਦੇ ਮੈਂਬਰ ਨੇ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਕਿ ਇਹਨਾਂ ਨੂੰ ਭਾਰਤ ਰਤਨ ਪੁਰਸਕਾਰ, ਕਿਉਂਕਿ ਦੁਨੀਆਂ ਤੇ ਨਹੀਂ ਉਹਨਾਂ ਨੂੰ ਫਿਰ ਵੀ ਭਾਰਤ ਰਤਨ ਪੁਰਸਕਾਰ ਮਿਲੇ। ਤੁਹਾਡੇ ਨਾਲ ਮੈਂ ਸਹਿਮਤ ਹਾਂ ਵੀ ਇਹ ਪੁਰਸਕਾਰ ਮਿਲਣਾ ਚਾਹੀਦਾ ਸੀ, ਹੁਣ ਤੱਕ ਮਿਲਿਆ ਕਿਉਂ ਨਹੀਂ, ਪਰ ਵੇਖਦੇ ਹਾਂ ਵੀ ਮਿਲਦਾ ਕਿ ਨਹੀਂ ਜੀ।
2: ਬਹੁਤ ਬਹੁਤ ਧੰਨਵਾਦ ਟਿਣ ਸਾਹਿਬ, ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਬਹੁਤ ਮਿਹਰਬਾਨੀ ਜੀ, ਮਿਹਰਬਾਨੀ ਜੀ,
2: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਸੋ ਇਹ ਸਨ ਸਵਰਨ ਸਿੰਘ ਟਣਾ, ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਸੀ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਗ੍ਰੈਂਡ ਫਰਨੀਚਰ 'ਤੇ ਪਹੁੰਚਦੇ ਹਾਂ, ਉੱਥੋਂ ਪੁੱਛਦੇ ਹਾਂ 6885 ਤਮਕਨ ਰੋਡ ਤੋਂ ਸੁੱਖਣੀ ਸਾਡੇ ਨਾਲ ਆ ਚੁੱਕਿਆ। ਸੁੱਖ ਜੀ, ਜੀ ਆਇਆਂ ਨੂੰ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ, ਬਿਲਕੁਲ ਤਿਆਰੀਆਂ ਕਰ ਰਹੇ ਹਾਂ ਇਸ ਵੀਕਐਂਡ ਦੀਆਂ। ਫਰਾਈਡੇ ਵਾਲੇ ਦਿਨ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ। ਹੁਣ ਵੀ ਮੇਰੇ ਕੋਲ ਟਰੱਕ ਜਿਹੜੇ ਪਹੁੰਚ ਰਹੇ ਨੇ ਬਾਈ ਜੀ, ਜਿਹੜੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈ ਕੇ ਆਏ ਨੇ। ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚ ਜਾਣਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਆ ਜਾਣਾ। ਟਰਕੀ ਸਟਾਈਲ ਦਾ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਹਾਂ, ਸੋਫਾ ਐਂਡ ਲਫਸਡ ਪਰਫੋਰਮੈਂਸ ਫੈਬਰਿਕ ਦੇ ਨਾਲ ਟਰਕੀ ਸਟਾਈਲ ਦਾ ਸੋਫਾ ਸੈੱਟ ਜਿਹੜਾ ਤੁਸੀਂ ਪੈਂਤੀ ਸੌ ਡਾਲਰ ਦਾ ਲੈਂਦੇ ਆਏ, ਉਹ ਫਰਾਈਡੇ ਵਾਲੇ ਦਿਨ ਆ ਜਾਇਓ ਸਿਰਫ 999 ਡਾਲਰ ਦਾ, ਤੇ ਨਾਲ ਸਾਰੰਗ ਰੇਡੀਓ ਦਾ ਹਵਾਲਾ ਦੇਣ ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ। ਸੋ ਪਹੁੰਚਣਾ ਕਿੱਥੇ ਜੀ? 6885 ਟੋਮਕਨ ਰੋਡ ਉੱਪਰ ਹੈ ਸਾਹਿਬ।
2: ਬਾਜੀ ਪਹੁੰਚ ਜਾਓ 6885 ਟੋਮਕਨ ਰੋਡ ਤੇ, ਕਾਫੀ ਚੀਜ਼ਾਂ ਜਿਹੜੀਆਂ ਨਵੇਂ ਡਿਜ਼ਾਈਨ, ਲੇਟੈਸਟ ਡਿਜ਼ਾਈਨ ਜਿਹੜੇ ਤੁਸੀਂ ਤਸਵੀਰਾਂ 'ਚ ਵੀ ਨਹੀਂ ਦੇਖੇ ਹੋਣੇ। ਕਈ ਵਾਰ ਬੰਦਾ ਕਹਿੰਦਾ ਮੈਂ ਤਸਵੀਰ ਫਲਾਣੇ ਥਾਂ 'ਤੇ ਦੇਖੀ ਸੀ, ਇਹ ਤਸਵੀਰ ਵੀ ਨਹੀਂ ਦੇਖੀ ਹੋਣੀ, ਐਸੇ ਲੇਟੈਸਟ ਡਿਜ਼ਾਈਨ ਜਿਹੜੇ ਤੁਹਾਨੂੰ ਮਿਲਣਗੇ। ਪਹੁੰਚਣਾ ਕਿੱਥੇ ਆ? 6885 ਟੋਮਕਨ ਰੋਡ।

0: ਇਹ ਗੀਤ ਕਿਵੇਂ ਹੈ? ਕਾਲਜੇ ਤੇਜ਼ਾਬ ਨਾਲ ਉਨੇ ਨਹੀਂ ਮੱਚਦੇ
1: ਜੀ
0: ਜਿੰਨੇ ਅਸੀਂ ਟੌਰ ਨਾਲ ਫੂਕ ਦਿੰਦੇ ਹਾਂ।
1: ਵਾਹ ਜੀ ਵਾਹ,
0: ਮਤਲਬ ਬਟੌਰ ਤੋਂ ਵੀ ਮੱਚਦੇ ਲੋਕ?
1: ਬਿਲਕੁਲ ਮੱਚਦੇ ਆ ਜੀ, ਕਿਉਂਕਿ ਮੇਨ ਤਾਂ ਅੱਜ ਕੱਲ੍ਹ ਟੌਰ ਹੀ ਹੈ ਜੀ, ਤੇਜ਼ਾਬ ਦਾ ਤਾਂ ਕੰਨਾ ਹੀ ਆ।
0: ਅੱਛਾ, ਟੌਰ ਤੋਂ ਹੀ ਕੰਮ ਹੋ ਜਾਂਦਾ ਵਾ?
1: ਬਿਲਕੁਲ ਜੀ ਬਿਲਕੁਲ।
0: ਅੱਛਾ,
1: ਕਿਸੇ ਦੇ ਟੌਰ ਕੱਢੀ ਹੋਵੇ, ਕਿਸੇ ਦੇ ਘਰੇ ਵੱਡਾ ਟੀਵੀ ਲੱਗਿਆ ਹੋਵੇ,
0: ਤਾਂ ਵੀ ਕਾਲਜ ਮੱਚਦਾ?
1: ਮੈਂ ਕਹਿੰਦਾ ਜੀ ਪੁੱਛੀ ਨਾ, ਕਿਸੇ ਦੇ ਘਰੇ ਵਧੀਆ ਐਂਬੂਲੈਂਸ ਲੱਗੇ ਹੋਣ ਤਾਂ ਵੀ ਮੱਚ ਜਾਂਦਾ ਦੂਜੇ ਦਾ, ਵੀ ਸਾਡੇ ਘਟੀਆਂ ਨੇ ਤੇ ਤੁਹਾਡੇ ਵਧੀਆ ਲੱਗੇ ਹੋਏ।
0: ਵੇਖ ਕਿੱਥੋਂ ਲੈ ਲਏ ਤੁਸੀਂ
1: ਜੀ? ਬਿਲਕੁਲ,
0: ਬੰਦਾ ਕਹਿੰਦਾ
1: ਫਿਰ ਇੱਕੋ ਇੱਕ ਦੁਕਾਨ ਹੈ
0: ਬਈ, ਇੰਨੇ ਮਹਿੰਗੇ ਸੀਗੇ ਤੁਸੀਂ ਕਿੱਥੋਂ ਲੈ ਲਏ
1: ਜੀ? ਬਿਲਕੁਲ ਜੀ,
0: ਸੁਲਤਾਨ ਜੀ ਨੂੰ ਆਪਾਂ ਪੁੱਛੀਏ ਫਿਰ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ।
0: ਆ ਦੇਖ ਲਓ, ਗੀਤ ਆਇਆ ਸੀਗਾ ਨਵਾਂ ਕਿ ਕਹਿੰਦਾ ਕਾਲਜ ਤੇਜ਼ਾਬ ਨਾਲ ਉਨੇ ਨਹੀਂ ਮੱਚਦੇ ਜਿੰਨੇ ਅਸੀਂ ਟੌਰ ਨਾਲ ਫੂਕ ਦਿੰਦੇ ਹਾਂ।
2: ਗੀਤਾਂ ਦੀ ਤਾਂ ਕੋਈ ਗੱਲ ਨਹੀਂ ਜੀ, ਵੈਸੇ ਆਮ ਜ਼ਿੰਦਗੀ 'ਚ ਇੱਦਾਂ ਨਹੀਂ ਹੁੰਦਾ, ਬਹੁਤ ਪਿਆਰ ਮੁਹੱਬਤ ਨਾਲ ਹੀ ਰਹਿਣਾ ਚਾਹੀਦਾ ਤੇ ਰਹਿੰਦੇ ਵੀ ਆ। ਤੇ ਜੇ ਕਦੀ ਕੰਪੀਟੀਸ਼ਨ ਹੋ ਜਾਏ ਜਾਂ ਕਦੀ ਦਿਲ ਕਰੇ ਕਿ ਚੱਲ ਯਾਰ ਮੈਂ ਵੀ ਵੱਡਾ ਟੀਵੀ ਘਰ ਲੈ ਆਵਾਂ, ਤੇ ਫਿਰ ਟੈਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹੈਗਾ ਨਾ ਜੀ?
0: ਬਿਲਕੁਲ ਬਿਲਕੁਲ,
2: ਹਰ ਕਿਸਮ ਦੇ ਟੈਲੀਵਿਜ਼ਨ ਤੁਹਾਨੂੰ ਮਿਲਣਗੇ।
0: ਨਾਲੇ ਟੈਲੀਵਿਜ਼ਨ ਵੀ ਜਿਹਦੇ ਮੈਨੂੰ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ, ਇੱਥੇ ਰੱਖ ਤਸਵੀਰਾਂ ਬੋਲਣ ਲਾਉਂਦੇ ਤਾਂ ਬੰਦੇ ਬੋਲਦੇ ਟੈਲੀਵਿਜ਼ਨ ਦੇ ਵਿੱਚ।
2: ਅੱਜਕੱਲ੍ਹ ਤਾਂ ਜੀ ਕਿਉਂਕਿ ਬਿਗ ਸਕਰੀਨ ਟੀਵੀ ਆ ਗਿਆ, ਤੁਸੀਂ ਅਗਰ ਮੈਂ ਆਪਣੀ ਲਾਈਫ ਦੀ ਗੱਲ ਕਰਾਂ ਜੀ, 88 ਚ ਜਦੋਂ ਅਸੀਂ ਇਲੈਕਟ੍ਰੋਨਿਕਸ ਬਿਜ਼ਨਸ ਸਟਾਰਟ ਕੀਤਾ ਸੀ ਤੇ ਵੱਧ ਤੋਂ ਵੱਧ ਵੱਡੇ ਤੋਂ ਵੱਡਾ ਟੀਵੀ ਜਿਹੜਾ ਸੀ ਉਹ ਵਿਕਦਾ ਹੁੰਦਾ ਸੀ ਜੀ 26 ਇੰਚ 27 ਇੰਚ,
0: ਕਿਉਂਕਿ
2: ਉਦੋਂ ਜ਼ਿਆਦਾ ਚੱਲਦੇ ਸੀ 13 ਇੰਚ 17 ਇੰਚ 22 ਇੰਚ ਤੇ 27 ਇੰਚ, ਤੇ ਜਦੋਂ 27 ਇੰਚ ਵਿਕਣਾ ਫਿਰ ਹੌਲੀ ਹੌਲੀ 40 ਇੰਚ ਵਿਕਣ ਲੱਗ ਗਿਆ, 32 ਇੰਚ ਆ ਗਿਆ, 36 ਇੰਚ ਆ ਗਿਆ, ਤੇ 40 ਨੂੰ ਬਹੁਤ ਵੱਡਾ ਗਿਣਿਆ ਜਾਂਦਾ ਸੀ, ਫਿਰ ਆਹਿਸਤਾ ਆਹਿਸਤਾ ਚੇਂਜ ਹੁੰਦੇ ਗਏ ਤੇ 50 ਇੰਚ ਲੱਗਣ ਲੱਗ ਗਿਆ ਜੀ। ਹੁਣ ਤਾਂ ਤੁਸੀਂ ਦੇਖੋ 50 ਇੰਚ ਤਾਂ ਜਿਹੜੇ ਆ ਜੀ ਉਹ ਬੈਡਰੂਮਾਂ ਚ ਲੱਗ ਜਾਂਦਾ, ਹੁਣ ਤਾਂ 85 ਜਾਂ 98 ਇੰਚ ਮੰਗਦੇ ਕਸਟਮਰ।
0: ਹੁਣ 98 ਦੀ ਮੈਂ ਸੋਚਦਾ ਹੁੰਦਾ ਵੀ 98 ਤਾਂ ਨੀ ਕੋਈ ਲਵਾਉਂਦਾ ਹੋਊਗਾ, ਪਰ ਹੁਣ 98 ਦੀ ਡਿਮਾਂਡ ਹੋਈ ਜਾਂਦੀ ਹੈ। ਸੁਲਤਾਨ ਜੀ
2: ਤੁਸੀਂ ਯਕੀਨ ਕਰੋ, ਬੁਪਰਾ ਸਾਹਿਬ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਬਹੁਤ ਜ਼ਿਆਦਾ ਇਨ ਟੱਚ ਹੋ ਔਰ ਇਸ ਬਿਜ਼ਨਸ ਨੂੰ ਸਮਝਦੇ ਹੋ, ਕਿ ਸਿਰਫ 98 ਇੰਚ ਉਹਨਾਂ ਘਰਾਂ ਚੋਂ ਹੀ ਵਾਪਸ ਆਇਆ ਜਿਹਨਾਂ ਦੀ ਬੇਸਮੈਂਟ 'ਚ ਉੱਤਰ ਹੀ ਨਹੀਂ ਸਕਿਆ। ਕਿਉਂ? ਕਿ ਜਿੱਥੇ ਐਲ ਸ਼ੇਪ 'ਚ ਜਾਂ ਯੂ ਸ਼ੇਪ 'ਚ ਪੌੜੀਆਂ ਮੁੜਦੀਆਂ ਉੱਥੇ 98 ਇੰਚ ਨਹੀਂ ਜਾਂਦਾ, ਪਰ ਅਦਰਵਾਈਜ਼ ਵੀਕ ਦੇ 3-4 98 ਇੰਚ ਟੀਵੀ ਜਿਹੜੇ ਆ ਉਹ ਡਿਲੀਵਰ ਵੀ ਹੋ ਰਿਹਾ, ਲੋਕ ਇੰਜੋਏ ਵੀ ਕਰ ਰਹੇ ਆ, ਤੇ ਕਸਟਮਰਸ ਨੇ ਸਾਰਾ ਫੀਫਾ ਕੱਪ ਜਿਹੜਾ 98 ਇੰਚ ਟੀਵੀਆਂ ਦੇ ਉੱਪਰ ਇੰਜੋਏ ਕੀਤਾ ਜੀ।
0: ਬਾਜੀ ਇਹ ਤਾਂ ਹੋਮ ਥੀਏਟਰ ਹੀ ਬਣਾ ਲੈਂਦੇ ਲੋਕ, ਅਗਲਾ ਕਹਿੰਦਾ ਯਾਰ ਬੇਸਮੈਂਟ 'ਚ ਇਹ ਲਾਇਆ ਹੋਵੇ 98 ਇੰਚ, ਬੱਚਿਆਂ ਨੂੰ ਬਿਠਾਓ ਤੇ ਉੱਥੇ ਪੋਪਕੋਰਨ ਰੱਖੋ ਕੋਲੇ ਨਾਲ, ਦੇਖੋ ਹੋਮ ਥੀਏਟਰ ਦਾ ਨਜ਼ਾਰਾ। ਤੇ ਅੱਛਾ ਇਹ ਇਹਦੀ ਕ੍ਰਿਸਟਲ ਕਲੀਅਰ ਤਸਵੀਰ ਵੀ ਆਉਣੀ ਹੈ, ਤੇ ਮੇਨ ਇਹ ਵੀ ਨਹੀਂ ਕੋਈ ਇਹਨੇ ਫੇਡ ਆਊਟ ਹੋ ਜਾਣਾ ਜਾਂ ਕੁਛ ਹੋ ਜਾਣਾ। ਸੋ ਅੱਜ ਫਿਰ 98 ਇੰਚ ਦੀ ਦਿਓ ਕੋਈ ਪ੍ਰਾਈਜ਼?
2: 98 ਇੰਚ 'ਚ $1500 ਅਸੀਂ ਸੇਵ ਕਰਾਂਗੇ ਜੀ ਕਸਟਮਰ ਦੇ। ਸਾਡੇ ਕੋਲ 98 ਇੰਚ ਸੈਮਸੰਗ ਇਸ ਟਾਈਮ ਅਵੇਲੇਬਲ ਹੈ, ਜਿਹੜਾ ਕਿ ਸਪੈਸ਼ਲ ਪ੍ਰਾਈਸ ਤੇ 1999 ਦਾ ਦਿੱਤਾ ਜਾ ਰਿਹਾ, ਨੋਵੇਅਰ ਇਨ ਹੋਲ ਓਨਟੈਰੀਓ, ਤੁਸੀਂ ਜਿੱਥੇ ਮਰਜ਼ੀ ਗੂਗਲ ਸਰਚ ਕਰਕੇ ਦੇਖ ਲਓ, 1999 'ਚ ਵਨ ਐਂਡ ਓਨਲੀ ਪਲੇਸ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਵੈਸਟ ਵਾਲੀ ਲੋਕੇਸ਼ਨ, ਜਿੱਥੇ ਤੁਹਾਨੂੰ 98 ਇੰਚ ਸਿਰਫ $1900 ਦਾ ਮਿਲਣਾ। ਸੋ ਜਿਹੜੇ ਵੀ ਕਸਟਮਰ ਬਿਗ ਸਕਰੀਨ ਟੈਲੀਵਿਜ਼ਨ ਲੈਣਾ ਚਾਹੁੰਦੇ ਆ ਉਹ ਮਿਸ ਨਾ ਕਰ ਜਾਣ, ਇਹ $1500 ਦੀ ਸੇਵਿੰਗ ਹੈ, ਤੇ 1999 ਵੀ 6 ਮਹੀਨੇ 'ਚ ਪੇ ਕਰਨਾ। ਤੇ ਜਿਨ੍ਹਾਂ ਦੇ ਬੇਸਮੈਂਟ 'ਚ 1999 ਨਹੀਂ ਉਤਰ ਸਕਿਆ, ਫਿਰ ਹੋਰ ਕੋਈ ਚੋਇਸ ਨਹੀਂ ਹੈ, ਕਿ ਦੋ ਚੋਇਸਿਸ ਉਹਨਾਂ ਕੋਲ ਰਹਿ ਜਾਂਦੀਆਂ, ਜਾਂ ਤਾਂ 110 ਇੰਚ ਸਕਰੀਨ ਦਾ ਪ੍ਰੋਜੈਕਟਰ ਲੈ ਲੈਣ, ਤੇ ਜਾਂ 85 ਇੰਚ ਟੀਵੀ ਥੱਲੇ ਉਤਰੂਗਾ, ਤੇ 85 ਇੰਚ ਜੇ ਸੋਨੀ ਸਿਲੈਕਟ ਕਰਨਗੇ ਤੇ ਸੋਨੀ ਬਰੇਵੀਆ 3 ਮਿਲੇਗਾ, ਜਿਹੜਾ $2200 ਤੋਂ ਸਿਰਫ $1599 ਦਾ ਮਿਲੇਗਾ। ਜੇ ਸੈਮਸੰਗ ਲੈਣਾ ਹੈ ਤੇ ਮਿੰਨੀ LED ਮਿਲੇਗਾ, 2026 ਦੀ ਲੇਟੈਸਟ ਟੈਕਨੋਲੋਜੀ ਲੇਟੈਸਟ ਟੀਵੀ ਹੈ, ਸਿਰਫ $1599 ਚ ਮਿੰਨੀ LED ਸੈਮਸੰਗ ਮਿਲੇਗਾ। ਤੇ ਜੇ ਪ੍ਰੋਜੈਕਟਰ ਲੈਣਾ ਜੀ ਤੇ 110 ਇੰਚ ਸਕਰੀਨ ਦੇ ਨਾਲ ਤੁਹਾਨੂੰ ਪ੍ਰੋਜੈਕਟਰ $5000 ਵਾਲਾ $3499 ਦਾ ਮਿਲੇਗਾ, ਇਹ ਵੀ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਹੈ, $1500 ਤੁਸੀਂ ਸੇਵ ਕਰਨੇ ਆ, $3499 ਚ ਲੈਣਾ, ਤੇ ਜੇ ਨਾਲ 110 ਦੀ ਸਕਰੀਨ ਵੀ ਲੈਣੀ ਹੈ ਤੇ ਉਹ ਤੁਹਾਨੂੰ ਰਿਮੋਟ ਕੰਟਰੋਲ ਦੇ ਨਾਲ $1400 ਵਾਲੀ 899 ਦੀ ਮਿਲਣੀ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹੈ ਜਿੱਥੇ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ, ਇੰਟਰਸਟ ਵੀ ਕੋਈ ਨਹੀਂ ਹੈ, ਡਿਲੀਵਰੀ ਵੀ ਬਿਲਕੁਲ ਫ੍ਰੀ ਮਿਲੇਗੀ। 905-450-2828 ਨੰਬਰ ਹੈ, 905-450-2828 ਜੀ।
1: ਜੀ ਸੁਲਤਾਨ ਜੀ, ਆਪਣੇ ਅਪਲਾਈਸਿਸ ਬਾਰੇ ਵੀ ਕੋਈ ਜਾਣਕਾਰੀ ਦਿਓ ਜੀ, ਉਹਦੇ ਬਾਰੇ ਕੀ ਅਪਡੇਟ ਹੈ?
2: ਹਾਂ ਜੀ ਬਿਲਕੁਲ ਜੀ, ਅਪਲਾਈਸਿਸ ਲਈ ਤਾਂ ਦੇਖੋ $2000 ਬੰਡਲ ਪੈਕੇਜ ਤੇ ਕਸਟਮਰ ਨੇ ਸੇਵ ਕਰ ਲੈਣਾ। ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ $5000 ਵਾਲਾ $29.99 ਦਾ, $2000 ਸੇਵ ਹੋ ਗਿਆ, ਨਾਲ $29.99 ਛੇ ਮਹੀਨੇ ਚ ਪੇ ਕਰਨੇ ਆ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $2500 ਵਾਲਾ $17.99 ਦਾ, $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲਿਆ ਤੇ ਨਾਲ $17.99 ਵੀ 6 ਮਹੀਨੇ ਚ ਪੇ ਕਰਨਾ। ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਹੋਮ ਅਪਲਾਈਸਿਸ, ਇਲੈਕਟ੍ਰੋਨਿਕਸ ਜਾਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ ਤੇ ਮਿਸ ਨਾ ਕਰਨਾ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਜ਼ਰੂਰ ਫੋਲੋ ਕਰਨਾ, ਹਰ ਅਪਡੇਟ ਤੁਹਾਨੂੰ ਟਿਕਟੋਕ ਤੇ ਵੀ ਮਿਲੇਗੀ। ਬ੍ਰੈਂਪਟਨ ਟੀਵੀ ਏਪੀਪੀ, ਬ੍ਰੈਂਪਟਨ ਟੀਵੀ ਐਪ, ਤੇ ਨੰਬਰ ਟੂ ਕਾਲ ਇਜ 905-450-2828, 905-450-2828 ਜੀ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਇੱਕ ਬਹੁਤ ਹੀ ਜ਼ਰੂਰੀ ਅਨਾਊਂਸਮੈਂਟ, ਤੁਸੀਂ ਘਰਾਂ ਵਿੱਚ ਡੱਟ ਕਲੀਨ ਕਰਾਉਣੇ ਆ ਤਾਂ ਇਮੇਜ ਡੱਟ ਕਲੀਨ ਨੂੰ ਹਮੇਸ਼ਾ ਯਾਦ ਰੱਖੋ। ਇਹ ਬੜੇ ਹੀ ਵਧੀਆ ਤਰੀਕੇ ਨਾਲ ਤੁਹਾਡੇ ਘਰ ਦੇ ਪੂਰੇ ਵਧੀਆ ਪ੍ਰੋਪਰ ਤਰੀਕੇ ਨਾਲ ਸਫਾਈ ਕਰਨਗੇ ਔਰ ਸਾਰੇ ਇਕੱਲਾ ਤੁਹਾਡਾ ਜਿਹੜਾ ਹੈਗਾ ਡੱਟ ਨੂੰ ਕਲੀਨ ਕਰਕੇ ਅਤੇ ਪੂਰੇ ਵਧੀਆ ਤਰੀਕੇ ਨਾਲ ਇਹ ਤੁਹਾਡੇ ਘਰ ਨੂੰ ਬਿਲਕੁਲ ਨਵੇਂ ਵਰਗਾ ਬਣਾ ਦੇਣਗੇ। ਤੁਹਾਡੀਆਂ ਵਿੰਡੋਆਂ ਨੂੰ ਵੀ, ਤੁਹਾਡੇ ਏਅਰ ਡੱਟ ਕਲੀਨ ਵੀ ਕਰਨਗੇ, ਕਾਰਪੇਟ ਵੀ ਤੁਹਾਡੇ ਕਲੀਨ ਕਰਨਗੇ ਔਰ ਤੁਸੀਂ ਫਰੀ ਐਸਟੀਮੇਟ ਦੇ ਲਈ ਸੇਮ ਡੇ ਵੀ ਇਹ ਸਰਵਿਸ ਦੇ ਦਿੰਦੇ ਹੈਗੇ। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਫਰੀ ਐਸਟੀਮੇਟ ਲੈ ਸਕਦੇ ਹੋ। ਇਹ ਆ ਕੇ ਵੀ ਤੁਹਾਡੇ ਘਰ ਦੇ ਵਿੱਚ ਸਾਰਾ ਕੰਮ ਦੇਖ ਕੇ ਤੁਹਾਨੂੰ ਐਸਟੀਮੇਟ ਦੇ ਦੇਣਗੇ ਔਰ ਆਉਣ ਜਾਣ ਦਾ ਕੋਈ ਖਰਚਾ ਨਹੀਂ ਲੈਣਗੇ ਔਰ ਸੇਮ ਡੇ ਤੁਹਾਨੂੰ ਸਰਵਿਸ ਚਾਹੀਦੀ ਹੋਊਗੀ ਉਹ ਵੀ ਇਹਨਾਂ ਕੋਲ ਅਵੇਲੇਬਲ ਹੁੰਦੀ ਹੈਗੀ। ਤੁਸੀਂ ਇਹਨਾਂ ਦਾ ਇੱਕੋ ਇੱਕ ਨੰਬਰ ਯਾਦ ਰੱਖੋ, ਇਹ ਆਪਣੀ ਕਮਿਊਨਿਟੀ ਦੇ ਬਹੁਤ ਹੀ ਭਰੋਸੇਯੋਗ ਸਰਵਿਸ ਦਿੰਦੇ ਹੈਗੇ। ਇਹਨਾਂ ਦਾ ਨੰਬਰ ਹੈਗਾ 647-249-6667 647-249-6667 647-249-6667 ਇਹਨਾਂ ਦਾ ਨੰਬਰ ਹੈਗਾ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ।
1: ਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca।
4: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ ਵਿੱਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313।
5: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 905-456-9900।
6: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
7: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
6: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
7: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕ ਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ 416-804-2015 416-804-2015 ਲਾਇਸੈਂਸ ਨੰਬਰ 12455।
4: ਜੀ ਦੋਸਤੋ, ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਗੱਲਾਂ ਬਾਤਾਂ ਚੱਲਣਗੀਆਂ। ਤੁਸੀਂ ਦੱਸਿਆ ਸੀ ਕਿ ਯੋਗੀਆਂ ਦੀ ਨੱਥ ਦੀ ਗੱਲਬਾਤ ਕਰ ਰਹੇ ਸੀਗੇ।
0: ਜੀ ਬਿਲਕੁਲ, ਆਪਾਂ ਗੱਲ ਕਰਦੇ ਸੀ ਵੀ ਜੇ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਉਹ ਨੱਥ ਯੋਗੀਆਂ ਤੋਂ ਮਿਲਣਾ ਸ਼ੁਰੂ ਹੋਇਆ ਸੀਗਾ। ਨੱਥ ਯੋਗੀਆਂ ਜੇ ਲਿਖਤੀ ਰੂਪ 'ਚ ਆਪਾਂ ਗੱਲ ਕਰਦੇ ਹਾਂ, ਸਾਹਿਤ ਤੋਂ ਪਹਿਲਾਂ ਹੀ ਬਹੁਤ ਲਿਖਿਆ ਗਿਆ ਹੋਣਾਗਾ, ਪਰ ਜਿਹੜਾ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਣਾ ਸ਼ੁਰੂ ਹੋਇਆ ਉਹ ਨੱਥ ਯੋਗੀਆਂ ਤੋਂ ਸ਼ੁਰੂ ਹੋਇਆ ਸੀਗਾ। ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਸਾਹਿਤ ਦਾ ਰੂਪ ਹੌਲੀ ਹੌਲੀ ਬਦਲਦਾ ਗਿਆ ਅਤੇ ਆਪਾਂ ਗੱਲ ਕਰਦੇ ਸੀਗੇ ਮਿਰਜ਼ਾ ਸਾਹਿਬਾ ਜਾਂ ਯਸ਼ਸਵੀ ਪੁੰਨੂ ਦੇ ਕਿੱਸਿਆਂ ਦੀ।
4: ਅੱਛਾ, ਜਿਹੜੀ ਯੋਗੀਆਂ ਦੀ ਤੁਸੀਂ ਗੱਲ ਕੀਤੀ, ਇੱਕ ਬੋਲੀ ਹੁੰਦੀ ਸੀ, ਇੱਕ ਗੀਤ ਸੀਗਾ ਉਹ
0: ਜੀ,
4: ਕਿ ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ
0: ਜੀ,
4: ਮੁੰਦਰਾਂ ਦੇ ਵਿੱਚ ਤੇਰਾ ਮੂੰਹ ਵਿਖਦਾ, ਗਾਹਾਂ ਕੀ ਸੀ ਉਹ ਨਹੀਂ ਦੱਸਣਾ, ਬੇ ਮੈਂ ਇੰਨਾ ਦੱਸਦਾ,
0: ਹਾਂ
4: ਦੋ ਲੈਣਾ ਗਾਹਾਂ ਹੋਰ ਆ ਬੇ ਮੈਂ। ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਸਦਾ, ਬੇ ਮੈਂ
8: ਗਾਹਾਂ ਨਹੀਂ ਦੱਸਣਾ, ਗਾਹਾਂ ਤੁਸੀਂ ਦੱਸਿਓ ਜੀ, ਗਾਹਾਂ ਸਾਡੇ ਜਿਹੜੇ ਲਿਸਨਰ ਨੇ ਦੇਖੀਏ ਉਹਨਾਂ ਨੂੰ ਇਹਦੀ ਲਾਈਨ ਪੂਰੀ ਕਰਦੇ ਆ। ਸਟੂਡੀਓ ਦਾ ਨੰਬਰ 905-564-6444। ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਮੰਦਰ, ਇਹ ਤਾਂ ਮੈਂ ਮਤਲਬ ਹੋਰ ਚੱਕ ਰਿਹਾ ਸੀ। ਸੋ ਅੱਛਾ, ਜੋਗੀਆਂ ਦੇ ਹੋਰ ਵੀ ਗੀਤ ਵੀ ਹੈਗੇ, ਪਰ ਆਹ ਹੋਰ ਤਾਂ ਬਾਕੀ ਬਾਅਦ ਚ ਉਹ ਵੀ ਸੁਣਾਵਾਂਗੇ ਤੁਹਾਨੂੰ। ਇੱਕ ਗੀਤ ਸੀਗਾ ਕਿ ਜੋਗੀ ਉੱਤਰ ਪਹਾੜੋਂ ਆਏ
9: ਚਰਖੇ ਦੀ,
8: ਹਨਾ, ਹਾਂ ਮਨਮੋਹਨ ਸਿੰਘ ਦਾ ਕਮਾਲ ਉਹ, ਪਰ ਇੱਕ ਜੋਗੀ ਆ ਗਿਆ ਹਨਾ, ਉਹ ਵੀ ਗੀਤ ਇੱਕ ਅੱਜ ਕੱਲ੍ਹ ਪਿੱਛੇ ਜਿਹੇ ਬਹੁਤ ਚੱਲਦਾ ਸੀਗਾ, ਤੇ ਉਹਨਾਂ ਚੋਂ ਕੋਸ਼ਿਸ਼ ਕਰਾਂਗੇ। ਤੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਸਦਾ ਬੇ ਮੈਂ। ਅਗਲੀ ਲਾਈਨ ਤੇ ਆਪਾਂ ਚੱਲਦੇ ਹਾਂ, 905-564-6444 ਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਹੌਲੀ ਕਰੋ ਜੀ ਪਲੀਜ਼। ਕਿਰਨ ਜੀ, ਰੇਡੀਓ ਦੀ ਆਵਾਜ਼ ਹੌਲੀ ਕਰੋ ਪਲੀਜ਼।
10: ਹਾਂਜੀ ਦੱਸੋ।
8: ਸਤਿ ਸ਼੍ਰੀ ਅਕਾਲ ਭੈਣ ਜੀ।
10: ਸਤਿ ਸ਼੍ਰੀ ਅਕਾਲ ਜੀ
8: ਜੀ।
10: ਹਾਂਜੀ, ਉਹਦੀ ਲਾਈਨ ਜਿਹੜੀ ਰਹਿੰਦੀ ਆ ਉਹ ਹੈਗੀ ਵਜੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦੱਸ ਦੇ।
8: ਵਾਹ ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਥੈਂਕ ਯੂ ਵੈਰੀ ਮੱਚ। ਜੋਗੀਆਂ ਦੇ ਕੰਨ, ਬਹੁਤ ਧੰਨਵਾਦ ਜੀ, ਥੈਂਕ ਯੂ। ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਖਦਾ ਬੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ
9: ਤੂੰ ਦਿਸਦਾ,
8: ਤੂੰ ਦਿਸਦਾ
9: ਜੀ।
8: ਸੋ ਲਓ, ਜੋਗੀ ਉੱਤਰ ਪਹਾੜੋਂ

0: ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਜੀ
1: ਸਰਕਾਰ ਬੋਲਿਆ ਵੀਰ ਜੀ।
0: ਹਾਂਜੀ
1: ਆਉਂਦੇ ਰਹੇ ਜੀ।
0: ਨਹੀਂ ਵੀਰ ਜੀ, ਤੁਸੀਂ ਆਉਂਦੇ ਰਹੋ ਜੀ। ਜੀ
1: ਹਾਂਜੀ ਹਾਂਜੀ, ਸੋਰੀ ਵੀਰਾ ਜੀ। ਓਕੇ ਆਪ ਵੀਰ, ਚੰਨ ਪ੍ਰਦੇਸੀ ਮੂਵੀ ਜੀ ਨੇ ਨਹੀਂ ਦੇਖੀ, ਉਹਨੇ ਕਿਆ ਲਿਖਿਆ?
0: ਆਏ ਤੇਰਾ ਕੋ ਆ ਸਵਾਲ ਹੈ ਦਾ, ਸਵਾਲ ਹੈ ਤਾਂ ਕਿਆ ਕਿਉਂ ਨਹੀਂ ਦੇਖੋ?
1: ਜੀ ਬਿਲਕੁਲ, ਇਹ ਪੰਜਾਬੀ ਹੈ, ਇਦਾਂ ਦੀ ਮੂਵੀ ਬਣੀ ਨਹੀਂ ਕਿ ਦੁਆਰਾ ਜੀ।
0: ਕਿਆ ਬਾਤ ਹੈ। ਅੱਛਾ ਤੁਸੀਂ ਇੱਕ ਤੋਂ ਵੱਧ ਵਾਰ ਦੇਖੀ ਹੈ?
1: 16 ਦੁਆਰਾ ਦੀ ਬਣੀ ਨਾ ਜੀ, ਚੰਨ ਪ੍ਰਦੇਸੀ ਦੁਆਰਾ ਨਹੀਂ ਬਣੀ ਨਾ ਕੋਲ।
0: ਹਾਏ ਹਾਏ ਹਾਏ ਹਾਏ,
1: ਬਹੁਤ ਜਿਹੜੇ 100-100 ਮਿਲੀਅਨ ਕਮਾ ਲਿਆ ਹੋਵੇ, ਪਰ ਜੋ ਐਕਟਿੰਗ ਜੋ ਇਸ ਮੂਵੀ ਦੇ ਵਿੱਚ ਸੀਗਾ ਨਾ ਜੀ, ਉਹ
0: ਬੜੀ ਚੰਗੀ ਲੱਗੀ ਕਿ ਚਾਹੇ ਜਿੰਨੇ ਮਰਜ਼ੀ ਕਰੋੜ ਕਮਾ ਲਵੇ ਕੋਈ ਮੂਵੀ, 5 ਕਰੋੜ, 10 ਕਰੋੜ, 20 ਕਰੋੜ, 100 ਕਰੋੜ, 50 ਕਰੋੜ, ਜਿੰਨਾ ਮਰਜ਼ੀ ਕਮਾ ਲਵੇ, ਪਰ ਚੰਨ ਪ੍ਰਦੇਸੀ ਚੰਨ ਪ੍ਰਦੇਸੀ ਹੈ। ਚੰਨ ਪ੍ਰਦੇਸੀ, ਲੌਂਗ ਦਾ ਲਿਸ਼ਕਾਰਾ, ਬਟਵਾਰਾ, ਇਹ ਕਮਾਲ ਦੀਆਂ ਫਿਲਮਾਂ ਸੀਗੀਆਂ ਇਹ। ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ। ਪ੍ਰੋਗਰਾਮ ਦੇ ਵਿੱਚ ਜਿੱਥੇ ਸਾਡੇ ਸਪੋਂਸਰ ਦੇ ਸੁਨੇਹੇ ਆ ਤੁਹਾਡੇ ਰੂਬਰੂ ਕਰਾਂਗੇ, ਉਹਨਾਂ ਦੇ ਵਿੱਚੋਂ ਅਸੀਂ ਇੱਕ ਨੰਬਰ ਤੁਹਾਨੂੰ ਦੇਣ ਲੱਗੇ ਹਾਂ, ਜੇਕਰ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ।
2: ਜੀ ਬਿਲਕੁਲ, ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਹਾਨੂੰ ਕ੍ਰਿਟੀਕਲ ਇਲਨੈਸ ਦੀ ਜ਼ਰੂਰਤ ਹੈ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਕਿਸੇ ਦਾ, ਉਹਦੇ ਵਾਸਤੇ ਵੀ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਪੈਂਦੀ ਹੈ, ਸੁਪਰ ਵੀਜ਼ੇ ਵਾਸਤੇ ਵੀ ਜ਼ਰੂਰਤ ਪੈਂਦੀ ਆ। ਤਾਂ ਤੁਸੀਂ ਇੱਕੋ ਇੱਕ ਭਰੋਸੇਯੋਗ ਨਾਮ ਯਾਦ ਰੱਖਣਾ, ਮੁਸਕਾਨ ਦਿਓਲ। ਮੁਸਕਾਨ ਦਿਓਲ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ, 6475642733, 647-564-2733। ਅਤੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆਉਣਾ ਗਾ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਘੁੰਮਣ ਜਾਣਾ ਗਾ, ਤੁਸੀਂ ਕੋਈ ਹੋਲੀਡੇ ਪੈਕੇਜ ਤਿਆਰ ਕਰਵਾਉਣਾ ਗਾ, ਤਾਂ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖਣਾ, ਦੁਬਾਬਾ ਟੂਰ ਐਂਡ ਟਰੈਵਲਸ ਦਾ। ਤੁਸੀਂ ਸਿਰਫ ਇਹਨਾਂ ਨੂੰ ਆਪਣਾ ਡੈਜੀਗਨੇਸ਼ਨ ਦੱਸਣਾ ਸੀ ਕਿੱਥੇ ਜਾਣਾ ਔਰ ਤਰੀਕ ਦੱਸਣੀ ਆ, ਉਸ ਤੋਂ ਬਾਅਦ ਸਾਰੀ ਸਿਰਦਰਦੀ ਇਹਨਾਂ ਦੀ ਹੋਵੇਗੀ, ਤੁਹਾਨੂੰ ਬਹੁਤ ਵਧੀਆ ਪੈਕੇਜ ਤਿਆਰ ਕਰਕੇ ਦੇਣਗੇ ਬਹੁਤ ਹੀ ਘੱਟ ਰੇਟਾਂ ਦੇ ਉੱਪਰ, ਔਰ ਸਰਵਿਸ ਇਹਨਾਂ ਦੀ ਇੰਨੀ ਕੁ ਵਧੀਆ, ਤੁਹਾਨੂੰ ਕਿਸੇ ਪ੍ਰਕਾਰ ਦੇ ਰਸਤੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਇਹਨਾਂ ਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਇੱਕੋ ਇੱਕ ਨੰਬਰ ਇਹਨਾਂ ਦਾ ਜਿਹੜਾ ਯਾਦ ਰੱਖਣਾ ਤੁਸੀਂ, 905-673-1400, 905-673-1400, 905-673-1400।
0: ਬਿਲਕੁਲ ਜੀ। ਅੱਛਾ ਇੱਕ ਤਾਂ ਚੰਨ ਪ੍ਰਦੇਸੀ ਹੋ ਗਈ, ਇਹਦੇ 'ਚੋਂ ਇੱਕ ਦਿਨ ਮੈਂ ਹੋਰ ਵੀ ਗੀਤ ਸੁਣਾਊਂਗਾ। ਇਹ ਪਤਾ ਜੀ ਖਾਸ ਗੀਤ, ਆਹ ਜਿਹੜਾ ਗੀਤ ਗਾਇਆ ਵੀ ਹੋਇਆ
2: ਜੀ,
0: ਮਨਮੋਹਨ ਸਿੰਘ ਹੋਣਾ ਦਾ ਆਵਾਜ਼ ਆ ਇਹ, ਮਨਮੋਹਨ ਸਿੰਘ ਹੋਣਾ ਦੀ
2: ਜੀ।
0: ਅਤੇ ਹੁਣ ਮਨਮੋਹਨ ਸਿੰਘ ਕੌਣ ਸੀਗੇ? ਉਹ ਜੀ ਆਇਆਂ ਨੂੰ ਫਿਲਮ ਦੇਖੀ ਆ
2: ਜੀ,
0: ਆਓ ਜੀ ਆਇਆਂ ਨੂੰ, ਭਜਨ ਬਾਲ ਭਜਨ, ਉਹ ਜਿਹਨਾਂ ਨੇ ਬਣਾਈ ਸੀਗੀ
2: ਜੀ,
0: ਮਿੱਟੀ ਬਾਜਾ ਮਾਰਦੀ ਜਾਂ ਮੁੰਡੇ ਯੂਕੇ ਦੇ
2: ਜੀ,
0: ਉਹ ਰਾਣੇ ਬਾਈ ਜੀ ਉਹਨਾਂ ਨੂੰ ਅਜੇ ਉਸਤਾਦ ਜੀ ਵੀ ਕਹਿੰਦੇ ਆ ਕਿ ਭਾਈ ਇਹਨਾਂ ਤੋਂ ਮੈਂ ਇਹ ਕੰਮ ਸਿੱਖਿਆ। ਤੇ ਜਿਹੜੀ ਫਿਲਮ ਮੁੰਡੇ ਯੂਕੇ ਦੇ ਆ ਉਹ ਰਾਣਾ ਰਣਵੀਰ ਹੋਣਾ ਨੇ ਲਿਖੀ ਸੀਗੀ,
2: ਜਿਹੜੀ
0: ਪਹਿਲੀ ਮੁੰਡੇ ਯੂਕੇ ਦੇ ਆਈ ਸੀ, ਜਿਮੀ ਸ਼ੇਰਗਿੱਲ ਉਹਨਾਂ ਦੀ। ਤੇ ਉਹ ਫਿਲਮ ਮਨ ਜੀ ਕਹਿੰਦੇ ਆ ਇਹਨਾਂ ਨੂੰ, ਮਨਮੋਹਨ ਜੀ ਨੂੰ, ਮਨ ਜੀ ਨੇ ਹੀ ਰਾਣੇ ਬਾਈ ਨੂੰ ਕਿਹਾ ਸੀ ਵੀ ਤੂੰ ਯਾਰ ਫਿਲਮ ਲਿਖ
2: ਜੀ,
0: ਵਧੀਆ ਲਿਖ ਸਕਦਾ ਤੂੰ। ਉਹ ਕਹਿੰਦੇ ਮੈਂ ਕਦੇ ਲਿਖੀ ਨਹੀਂ ਜੀ, ਕਹਿੰਦੇ ਨਹੀਂ ਜਦੋਂ ਲਿਖ ਸਕਦਾ। ਤੇ ਪਹਿਲੀ ਫਿਲਮ ਜਿਹੜੀ ਉਹਨਾਂ ਨੇ ਲਿਖੀ ਸੀ ਉਹ ਮੁੰਡਾ ਯੂਕੇ ਦੇ ਸੀ, ਤੇ ਉਹ ਸੁਪਰ ਡੁਪਰ ਹਿੱਟ ਸੀ ਫਿਲਮ,
2: ਬਿਲਕੁਲ
0: ਹੈ ਨਾ, ਤੁਹਾਨੂੰ ਯਾਦ ਹੋਣੇ ਉਹਦੇ ਵਿੱਚ ਬਹੁਤ ਕਮਾਲ ਕਮਾਲ ਦੇ ਡਾਇਲੋਗ ਸੀ। ਸੋ ਪਹਿਲੀ ਫਿਲਮ ਰਾਣੇ ਰਣਵੀਰ ਉਹਨਾਂ ਨੇ ਮੁੰਡੇ ਯੂਕੇ ਦੇ, ਉਸ ਤੋਂ ਬਾਅਦ ਫਿਰ ਅਲੱਗ ਅਲੱਗ ਚੱਲੀ ਗਈ, ਬਾਅਦ 'ਚ ਮੁੰਡੇ ਯੂਕੇ ਦੇ 2 ਵੀ ਆਈ। ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਜਿਹੜੀ ਪਹਿਲੀ ਆ ਗਈ ਉਹ ਸਾਰੀਆਂ ਫਿਲਮਾਂ ਜ਼ਿਆਦਾ ਚੱਲ ਗਈਆਂ
2: ਜੀ,
0: ਚਾਹੇ ਜੱਟ ਐਂਡ ਜੂਲੀਅਟ ਲਾ ਲਓ,
2: ਬਿਲਕੁਲ ਜਿਹੜੀ ਪਹਿਲੀ ਪਹਿਲੀ ਹੁੰਦੀ ਹੈ,
0: ਚਾਹੇ ਮੰਜੇ ਬਿਸਤਰੇ ਲਾ ਲਓ
2: ਜੀ,
0: ਹੋਰ ਵੀ ਸਾਰੀਆਂ
2: ਜੱਟਾਂ ਲਾ ਲਓ,
0: ਹਾਂ ਜਿੰਨੀਆਂ ਵੀ ਜਿਹੜੀ ਪਹਿਲੀਆਂ ਉਹ ਜ਼ਿਆਦਾ ਕਮਾਲ ਹੁੰਦੀਆਂ। ਪਰ ਉਹ ਦੂਸਰੀਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਹੋਰ ਐਫਰਟ, ਕਿਉਂਕਿ ਮੇਰਾ ਖਿਆਲ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ ਸਾਡੀਆਂ, ਹੈ ਨਾ। ਪਰ ਉਹ ਵੀ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹਿੱਟ ਵੀ ਗਈਆਂ, ਅਤੇ ਹੁਣ ਕੈਰੀਨ ਜੱਟਾਂ ਨੇ 100 ਕਰੋੜ ਵੀ ਕਮਾਇਆ, ਪਹਿਲੀ ਨੇ ਨਹੀਂ ਸੀ ਕਮਾਇਆ
2: ਜੀ,
0: ਸੈਕੰਡ ਨੇ ਕਮਾਇਆ, ਹੈ ਨਾ। ਸੋ ਪਰ ਆਹ ਜਿਹੜੀਆਂ ਫਿਲਮਾਂ ਨੇ ਕਮਾਲ ਦੀਆਂ, ਜਿਹੜੀਆਂ ਇਹ ਸਦਾ ਬਹਾਰ ਫਿਲਮਾਂ ਨੇ,
2: ਬਿਲਕੁਲ
0: ਪਰਿਵਾਰਕ ਫਿਲਮਾਂ ਨੇ, ਤੁਸੀਂ ਬੈਠ ਕੇ ਇਹਨਾਂ ਦਾ ਆਨੰਦ ਮਾਣ ਸਕਦੇ ਹੋ।

0: ਜੀ ਬਿਲਕੁਲ, ਇੱਕ ਨਾ ਪੰਜਾਬ ਤੋਂ ਖਬਰ ਆ ਰਹੀ ਹੈਗੀ ਕਿ ਆਪ ਸਰਪੰਚ ਸੀ, ਉਹਨੇ ਸੜਕ ਦੇ ਉੱਤੇ ਬਹੁਤ ਵੱਡਾ ਇੱਕ ਟੋਆ ਸੀਗਾ, ਟੋਏ ਵਿੱਚ ਡਿੱਗਣ ਕਾਰਨ ਉਹਦੀ ਜਾਨ ਚਲੀ ਗਈ। ਅਤੇ ਖੰਨੇ ਡਿਸਟ੍ਰਿਕਟ ਦੀ ਇਹ ਗੱਲ ਹੈਗੀ, ਖੰਨੇ ਡਿਸਟ੍ਰਿਕਟ ਦੇ ਜਿਹੜੇ SDM ਸਾਹਿਬ ਨੇ ਉਹਨਾਂ ਨੇ ਸੜਕ ਵਿਭਾਗ ਵਾਲਿਆਂ ਨੂੰ ਜਿਹੜਾ ਹੈਗਾ ਸੀ ਨੋਟਿਸ ਜਾਰੀ ਕੀਤਾ NHAI ਨੂੰ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸੜਕ ਦੇ ਉੱਪਰ ਜਿਹੜੀ ਲੋੜੀ ਦੀ ਮੁਰੰਮਤ ਸੀਗੀ ਉਹ ਨਹੀਂ ਕਰਵਾਈ, ਜਿਹਦੇ ਕਾਰਨ ਇਹ ਸਰਪੰਚ ਆਪਣੀ ਮੋਟਰਸਾਈਕਲ ਉੱਪਰ ਜਾ ਰਹੇ ਸੀਗੇ ਅਤੇ ਉਹਨਾਂ ਦਾ ਟੋਏ ਵਿੱਚ ਡਿੱਗਣ ਕਾਰਨ ਜਿਹੜਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਕਾਰਨ ਪਿੱਛੇ ਇੱਕ ਟਰੱਕ ਆ ਰਿਹਾ ਸੀਗਾ, ਟਰੱਕ ਦੀ ਲਪੇਟ ਵਿੱਚ ਉਹ ਆ ਗਏ ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈਗੀ, ਪਰ SDM ਨੇ ਬਿਨਾਂ ਕਿਸੇ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਨਿਰਵਿਘਨ ਉਹਨਾਂ ਨੇ ਇੱਕ NHAI ਨੂੰ ਨੋਟਿਸ ਜਾਰੀ ਕੀਤਾ। SDM ਨੇ ਕਿਹਾ ਕਿ ਜਿਹੜੀ ਬਣਦੀ ਜ਼ਰੂਰਤ ਸੀਗੀ ਉਹ ਤੁਸੀਂ ਨਹੀਂ ਕੀਤਾ ਉਹਨਾਂ ਨੇ, ਸੋ ਉਹਨਾਂ ਨੂੰ 24 ਘੰਟਿਆਂ ਵਿੱਚ ਜਵਾਬ ਦੇਣ ਲਈ ਇਹ ਕਿਹਾ ਗਿਆ।
1: ਬਹੁਤ ਧੰਨਵਾਦ। ਇੱਕ ਤੁਸੀਂ ਖਬਰ ਆ
0: ਖੰਨੇ ਦੀ।
1: ਅੱਛਾ, ਤੁਸੀਂ ਜਿੰਨੇ ਸਾਡੇ ਲਿਸਨਰ ਸੁਣ ਰਹੇ ਆ ਕੋਈ ਆਈਡੀਆ ਲਾਓ ਵੀ ਭਾਈ ਸਾਹਿਬ ਜਿਹੜੇ ਮੇਰੇ ਨਾਲ ਬੈਠੇ ਆ ਇਹ ਕਿਹੜੇ ਏਰੀਏ ਦੇ ਹੋ ਸਕਦੇ ਆ? ਇਹ ਖਬਰ ਖੰਨੇ ਦੀ ਹੈਗੀ ਹੈਗੀ ਕਿ ਗੱਗਾ ਤੁਸੀਂ ਕੀ ਕਹਿੰਦੇ ਹੋ ਨਾ ਕੁਛ ਪਿੱਛੇ ਨਹੀਂ, ਜਿੱਦਾਂ ਗੱਲ ਆਪਾਂ ਖਤਮ ਕਰਦੇ ਹਾਂ ਉਹਦੇ ਪਿੱਛੇ ਤੁਸੀਂ ਜਿਵੇਂ ਆਪਾਂ ਕਹਿੰਦੇ ਇਹ ਖਬਰ ਖੰਨੇ ਦੀ ਹੈ ਕਿਹੜਾ ਇਲਾਕਾ ਬਾਈ ਇਹਨਾਂ ਦਾ ਕੋਈ ਹੈ ਆਈਡੀਆ, ਕੋਈ ਤੁੱਕਾ ਲੱਗ ਸਕਦਾ ਵੀ ਕਿਹੜੇ ਇਲਾਕੇ ਤੋਂ ਵੀਰ ਮੇਰੇ ਨਾਲ ਬੈਠੇ ਜਿਹੜੇ ਹੁਣ ਇਹਨਾਂ ਦਾ ਮੈਂ ਨੌ ਨਹੀਂ ਲੈਣਾ, ਨਹੀਂ ਤਾਂ ਤੁਸੀਂ ਨੌ ਤੋਂ ਆਈਡੀਆ ਲਾ ਲਓਗੇ ਹੈ ਨਾ, ਪਹਿਲਾਂ ਤਾਂ ਜੇ ਪਤਾ ਹੀ ਹੈ ਤੁਹਾਨੂੰ ਨੌ, ਪਰ ਏਰੀਆ ਕਿਹੜਾ ਇਹਨਾਂ ਦਾ ਤੁਹਾਨੂੰ ਇਹਨਾਂ ਦੀ ਬੋਲੀ ਤੋਂ ਕਿਹੜਾ ਏਰੀਆ ਲੱਗਦਾ ਵੈਸੇ ਪੰਜਾਬ ਦੇ ਵਿੱਚੋਂ ਕਿਹੜੇ ਏਰੀਏ ਤੋਂ ਲੱਗਦੇ ਆ ਤੁਹਾਨੂੰ ਜੇ ਕੋਈ ਆਈਡੀਆ ਲੱਗਿਆ ਤਾਂ ਤੁਸੀਂ ਬੋਲ ਕੇ ਦਿਖਾਓ, ਦੋ ਗੱਲਾਂ ਹੋਰ ਕਰਕੇ ਦਿਖਾਓ।
0: ਸਾਡੇ ਏਰੀਏ ਚ ਇਹੀ ਕਹਿੰਦੇ ਆ, ਇੱਕ ਵਾਰੀ ਨਾ ਗੌਰਮੈਂਟ ਕਾਲਜ ਲੁਧਿਆਣੇ ਦੀ ਗੱਲ ਆ ਜੀ,
1: ਤੁਸੀਂ ਲੁਧਿਆਣੇ ਦੇ ਨੇੜੇ ਤੇੜੇ
0: ਜੀ ਬਿਲਕੁਲ, ਮੈਂ ਗੌਰਮੈਂਟ ਕਾਲਜ ਲੁਧਿਆਣੇ ਦਾ ਸਟੂਡੈਂਟ ਹੈਗਾ, ਉੱਥੇ ਵੀ
1: ਕੌਣ ਸੋਤਾ ਸਾਹਿਬ ਨੂੰ ਪੁੱਛੋ ਜਰਾ ਕਿੱਥੋਂ ਦੇ ਗਏ
0: ਜੀ ਸਰ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਜੀ ਬਾਈ ਜੀ,
2: ਹਾਂਜੀ, ਮੈਨੂੰ ਲੱਗਦਾ ਜੀ ਬਰਨਾਲਾ ਏਰੀਆ ਇਹਨਾਂ ਦਾ,
1: ਤੁਹਾਨੂੰ ਬਰਨਾਲੇ ਏਰੀਆ ਦੇ ਲੱਗਦੇ ਆ, ਸੋ ਦੇਖਦੇ ਆ ਸਾਡੀਆਂ ਜਿਹੜੀਆਂ ਵੋਟਾਂ ਬਾਕੀ ਪੈਂਦੀਆਂ ਨੇ ਵੀ ਬਰਨਾਲਾ ਏਰੀਆ ਲੱਗਦਾ ਇਹਨਾਂ ਦਾ ਕਿ ਕੋਈ ਹੋਰ ਆ। ਸੋ ਬਹੁਤ ਧੰਨਵਾਦ, ਥੈਂਕ ਯੂ ਸੋਤਾ ਸਾਹਿਬ, ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਅਗਲੀ ਕਾਲ 'ਤੇ ਆਪਾਂ ਦੇਖਾਂਗੇ ਕਿ ਬਰਨਾਲਾ ਏਰੀਆ ਇਹਨਾਂ ਦਾ ਇੱਕ ਜਿਹੜੀ ਵੋਟ ਸਾਡੀ ਬਰਨਾਲੇ ਏਰੀਏ ਦੀ ਪਈ ਆ, ਅਤੇ ਮੈਂ ਤੁਹਾਨੂੰ ਇਹ ਨਹੀਂ ਪੁੱਛਣਾ ਵੀ ਹੁਣ ਤੁਸੀਂ ਸੱਚੀ ਬਰਨਾਲਾ ਏਰੀਏ ਦੇ ਹੈਗੇ ਕਿ ਨਹੀਂ, ਪਰ ਬਰਨਾਲਾ ਏਰੀਆ ਤਾਂ ਅਸੀਂ ਹੁਣ ਜੇ ਸੁਧਾਰ ਰਾਏਕੋਟ ਬਰਨਾਲਾ ਨੇੜੇ ਪੈ ਜਾਂਦਾ ਸਾਨੂੰ ਵੀ
0: ਜੀ ਬਿਲਕੁਲ,
1: ਬਰਨਾਲੇ ਦੀ ਬੋਲੀ ਹੋਰ ਬੋਲੀ ਜਾਂਦੀ ਹੈ ਬਰਨਾਲੇ ਜੀ।
0: ਥੋੜ੍ਹਾ ਜਿਹਾ ਮੈਂ ਗੱਲ ਦੱਸ ਰਿਹਾ ਸੀ ਨਾ ਗੌਰਮੈਂਟ ਕਾਲਜ ਦੀ, ਤਾਂ ਇੱਦਾਂ ਹੀ ਕੋਈ ਗੱਲ ਹੋਈ, ਉਹ ਮੈਡਮ ਨੇ ਮੈਨੂੰ ਪੁੱਛਿਆ ਟੀਚਰ ਨੇ ਸਾਡੀ ਨੇ ਵੀ ਤੂੰ ਕੱਲ੍ਹ ਕਿੱਥੇ ਸੀ, ਮੈਂ ਉਹਨਾਂ ਨੂੰ ਕੋਈ ਜਵਾਬ ਦਿੱਤਾ ਇੱਦਾਂ ਦਾ, ਉਹਨੇ ਮੈਨੂੰ ਜਦ ਹੀ ਮੇਰੇ ਏਰੀਏ ਦਾ ਨਾਂ ਲਿੱਤਾ, ਕਹਿੰਦੀ ਉਸ ਏਰੀਆ ਦਾ।
1: ਅੱਛਾ
0: ਹਾਂ,
1: ਤੁਹਾਨੂੰ ਬੋਲ ਕੇ ਤੁਸੀਂ ਆਪਦਾ ਦੱਸੋ,
0: ਮੈਂ ਹੁਣ ਦੱਸੂਗਾ ਨਹੀਂ ਕਿਉਂਕਿ ਉਹ ਤਾਂ ਫਿਰ ਜ਼ਿਆਦਾ ਸਪਸ਼ਟ ਹੋ ਜੂਗਾ ਉਹ ਗੱਲ।
1: ਅੱਛਾ,
0: ਤੇ ਉਹਨੇ ਮੈਨੂੰ ਜਦ ਹੀ ਕਹਿਤਾ ਮੈਨੂੰ ਕਹਿੰਦੀ ਫਲਾਨੇ ਏਰੀਆ ਤੋਂ, ਮਾਂ ਹਾਂਜੀ, ਕਹਿੰਦੀ ਬਹਿ ਜਾ
1: ਤੁਸੀਂ, ਮਤਲਬ ਕੀ ਉਹਨੂੰ ਪੁੱਛਿਆ ਵੀ ਕਿੱਥੇ ਸੀਗੇ ਤੁਸੀਂ?
0: ਉਹਨੇ ਮੈਨੂੰ ਪੁੱਛਿਆ ਵੀ ਕੱਲ ਕਿੱਥੇ ਸੀ,
1: ਤੁਸੀਂ ਕਿੱਥੇ ਸੀ, ਕਿੱਥੇ ਸੀਗੇ?
0: ਮੈਂ ਤਾਂ ਮੈਂ ਲੈਕਚਰ ਮਿਸ ਕਰ ਗਿਆ।
1: ਹਾਂ ਨਹੀਂ, ਤੁਸੀਂ ਇਹ ਦੱਸੋ ਵੀ ਤੁਸੀਂ ਸੀ ਕਿੱਥੇ ਕੱਲ?
0: ਕੱਲ ਤਾਂ ਸੰਡੇ ਸੀ, ਕੱਲ ਤਾਂ ਫ੍ਰੀ ਸੀ।
1: ਜਿਹੜਾ ਜਦੋਂ ਮੈਡਮ ਨੇ ਪੁੱਛਿਆ ਸੀਗਾ
0: ਨਹੀਂ, ਉਹ ਅਸੀਂ ਚਲੋ ਕਿਸੇ ਕਾਰਨ ਬਾਹਰ ਚਲੇ ਗਏ ਸੀ।
1: ਨਹੀਂ, ਕਿਸੇ ਕਾਰਨ, ਕਿਹੜੇ ਕਾਰਨ ਤੁਸੀਂ ਬਾਹਰ ਚਲੇ ਗਏ ਸੀ? ਮੈਨੂੰ ਕਾਰਨ ਦੱਸੋ, ਕਾਰਨ ਦੱਸੋ, ਨੋਟਿਸ ਜਾਰੀ ਹੋ ਗਿਆ ਤੁਹਾਨੂੰ, ਮੈਨੂੰ ਕਾਰਨ ਦੱਸੋ, ਕਿਹੜਾ ਐਸਾ ਕਾਰਨ ਸੀ ਜਿਹਦੇ ਕਰਕੇ ਤੁਹਾਨੂੰ ਬਾਹਰ ਜਾਣਾ ਪੈ ਗਿਆ?
0: ਜੀ, ਉਹ ਸਾਡੇ ਨਾ ਕਾਲਜ ਦੇ ਸਾਹਮਣੇ ਇੱਕ ਗੁਲਾਬ ਜਾਮਣ ਦੀ ਰੇਹੜੀ ਲੱਗਦੀ ਹੁੰਦੀ ਸੀ, ਹੋਟਲ ਜਿਹਾ ਹੁੰਦਾ ਸੀ ਇੱਕ, ਉਹ ਗੁਲਾਬ ਜਾਮਣ ਖਾਣ ਚਲੇ ਗਏ ਸੀ ਬਸ, ਗਰਮਾ ਗਰਮ।
1: ਅੱਛਾ, ਉਹ ਪੀਰੀਅਡ ਮਿਸ ਕਰਕੇ?
0: ਉਹ ਪੀਰੀਅਡ ਮਿਸ ਕਰਕੇ ਬਸ, ਆਈ ਹੁੰਦਾ ਸੀ ਉਹ
1: ਸਟੂਡੈਂਟ। ਮੈਂ ਨਹੀਂ, ਫਿਰ ਇਹ ਗੁਲਾਬ ਜਾਮਣ ਨਹੀਂ, ਇੱਥੇ ਝੂਠ ਹੈ। ਗੁਲਾਬ ਜਾਮਣ ਦਾ ਤੁਹਾਡੇ ਏਰੀਏ ਨਾਲ ਕੀ ਮਤਲਬ ਵੀ? ਇਹ ਬੁਲਾਣੇ ਏਰੀਏ ਦੇ ਬੰਦੇ ਗੁਲਾਬ ਜਾਮਣ ਵੱਧ ਖਾਂਦੇ ਆ?
0: ਨਹੀਂ ਨਹੀਂ ਨਹੀਂ,
1: ਮੈਂ ਅੱਜ ਮੈਂ ਫਸਾ ਲਿਆ ਗੰਗਾ ਹੁਣ ਦੇ।
0: ਨਹੀਂ ਨਹੀਂ, ਮੈਂ ਮੈਡਮ ਨੂੰ ਕੁਝ ਹੋਰ ਕਿਹਾ ਸੀ।
1: ਉਹ ਦੱਸੋ ਜਿਹੜਾ ਕੁਝ ਕਿਹਾ ਸੀ, ਉਹ ਕੁਝ ਦੱਸੋ ਕੀ ਸੀ, ਕੁਝ ਕਿਹਾ ਸੀ ਤੁਸੀਂ?
0: ਨਹੀਂ, ਹੁਣ ਕਾਹਨੂੰ, ਉਹ ਫਿਰ ਜ਼ਿਆਦਾ ਕਲੀਅਰ ਹੋ ਜੂ ਨਾ ਫਿਰ ਕਾਲ ਤੋਂ ਪਤਾ ਲੱਗ ਜਾਣਾ ਵੀ ਕਿਹੜੇ ਏਰੀਏ ਤੋਂ।
1: ਅੱਛਾ, ਉਹ ਕੁਝ ਨਾਲ ਵੀ ਹੈ
0: ਜੀ ਜੀ, ਉਹ ਗੱਲ ਨਾਲ ਜ਼ਿਆਦਾ ਕਲੀਅਰ ਹੋ ਜੂ ਤਾਂ ਜਮਾਂ ਹੀ ਸਪਸ਼ਟ ਹੋ ਜਾਣਾ।
1: ਅੱਛਾ
0: ਹਾਂ, ਜਾਂ
1: ਬਈ ਤੁੱਕਾ ਲਾ ਦੇਖਿਓ ਜੇ ਕਿਸੇ ਨੂੰ ਲੱਗਿਆ ਤੁੱਕਾ ਵੀ ਕਿਹੜੇ ਏਰੀਏ ਤੋਂ ਲੱਗਦੇ ਇਹ ਹੈ? ਲੁਧਿਆਣੇ ਦੇ ਨੇੜੇ ਤੇੜੇ ਦੇ ਆਸੇ ਪਾਸੇ ਦੇ? ਹਾਂ
0: ਜੀ ਬਿਲਕੁਲ,
1: ਲੁਧਿਆਣੇ ਦੇ ਆਸੇ ਪਾਸੇ ਹੀ ਹੋ।
0: ਹਾਂ, ਜ਼ਿਆਦਾ ਦੂਰ ਨਹੀਂ, ਜ਼ਿਆਦਾ ਦੂਰ ਵੀ ਆ, ਦੂਰ ਵੀ ਨਹੀਂ, ਬਸ ਵਿਚਾਲੇ 'ਚ ਕਹਿ ਸਕਦੇ
1: ਹਾਂ। ਲੈ, ਇਹਨਾਂ ਨੇ ਉਹ ਗੱਲ ਕੀਤੀ,
0: 50 ਕਿਲੋਮੀਟਰ ਕਹਿ ਸਕਦੇ,
1: ਕਹਿੰਦੇ ਦੂਰ ਵੀ ਆ, ਦੂਰ ਵੀ ਨਹੀਂ ਗੱਲ ਉਹ ਕੀਤੀ, ਕਹਿੰਦੇ ਵੀ ਉਹ ਲੜਾਈ ਹੋ ਗਈ, ਉਹ ਕਹਿੰਦੇ ਵੀ ਵਾਹ ਸਿਆਣਾ ਬੰਦਾ ਵਾ, ਇਹਨੂੰ ਪੁੱਛੋ ਕੀ ਆ, ਕਹਿੰਦਾ ਵੀ ਕਿਵੇਂ ਆ, ਕਹਿੰਦਾ ਸਰਪੰਚ ਆਓ, ਗੱਲ ਇਹ ਆ ਵੀ ਸੱਚਾ ਤੂੰ ਵੀ ਆ, ਝੂਠਾ ਇਹ ਵੀ ਨਹੀਂ, ਉਹ ਕਹਿੰਦਾ ਦੱਸ ਫਿਰ, ਤਾਂ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ, ਹੁਣ ਦੂਰ ਵੀ ਆ, ਦੂਰ ਵੀ ਨਹੀਂ।
0: ਹਾਂ,
1: ਧੂਰੀ ਵੱਲ ਨੂੰ ਕਹਿ ਸਕਦੇ ਕਿ ਨਹੀਂ?
0: ਬਸ ਤੁਸੀਂ ਲੁਧਿਆਣੇ ਦੇ 50 ਕਿਲੋਮੀਟਰ ਆਸੇ ਪਾਸੇ
1: ਦੇਖੋ, ਇੱਕ ਤਾਂ ਧੂਰੀ ਵੱਲ ਨੂੰ ਹੋ ਸਕਦਾ, ਇੱਕ ਬਾਈ ਉਹਨਾਂ ਨੇ ਬਰਨਾਲਾ ਦੱਸਿਆ, ਇੱਧਰ ਨੂੰ ਹੋ ਸਕਦੇ ਆ, ਅਤੇ ਉਹ ਜਲੰਧਰ ਵੱਲ ਨੂੰ ਤਾਂ ਨਹੀਂ ਜਾਂਦੇ, ਉੱਧਰ ਨੂੰ ਨਹੀਂ ਜਾਂਦੇ, ਉੱਧਰ ਨੂੰ, ਉੱਧਰੋਂ ਤਾਂ ਨਹੀਂ ਮੈਨੂੰ ਲੱਗਦਾ ਤੁਹਾਡੀ ਹੈਗੀ,
0: ਕਿਉਂਕਿ ਉੱਧਰ ਤਾਂ ਹੋਰ ਕਾਲਜ ਯੂਨੀਵਰਸਿਟੀ ਹੋਰ ਬਹੁਤ ਨਹੀਂ।
1: ਹਾਂ ਉੱਧਰ ਨੂੰ ਨਹੀਂ, ਤੁਸੀਂ ਕਿਉਂਕਿ ਜੇ ਉੱਧਰ ਹੁੰਦਾ ਤਾਂ ਉੱਧਰ ਪੜ੍ਹ ਲੈਣਾ ਸੀਗਾ ਤੁਸੀਂ, ਹੋਰ ਆਸੇ ਪਾਸੇ ਕਿੱਥੇ, ਇੱਥੇ ਕਿੱਦਾਂ ਲੱਗਦਾ ਮੈਨੂੰ। ਅਤੇ ਜੇ ਬਈ ਤੁਹਾਨੂੰ ਕੋਈ ਆਈਡੀਆ ਹੋਇਆ ਤਾਂ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸਿਓ ਕਿ 905-5-64-44 ਸਾਡੇ ਸਟੂਡੀਓ ਦਾ ਨੰਬਰ ਹੈ, 905-5-64-44, ਕਿ ਏਰੀਆ ਕਿਹੜਾ ਵੀਰੇ ਦਾ ਲੱਗਦਾ ਵਾ। ਸੋ ਹੋ ਸਕਦਾ ਕਿ ਸਹੀ ਤੁੱਕਾ ਲੱਗ ਵੀ ਜਾਵੇ, ਅਤੇ ਜਾਂਦੇ ਜਾਂਦੇ ਤੁਹਾਨੂੰ ਅਸੀਂ ਦੱਸ ਕੇ ਜ਼ਰੂਰ ਜਾਵਾਂਗੇ ਕਿ ਕਿਹੜੇ ਏਰੀਏ ਤੋਂ ਆ। ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਨੋਟ ਕਰਕੇ ਰੱਖ ਲਓ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਹੈ 416-7-48-21-16 'ਤੇ ਤੁਸੀਂ ਗੱਲ ਕਰ ਲੈਣੀ ਹੈ। ਡਿਸਪੋਜ਼ੇਬਲ ਪ੍ਰੋਡਕਟ ਨੇ ਜਿਹੜੇ ਉਹ, ਜਾਂ ਟੇਕ ਆਊਟ ਕੰਟੇਨਰ ਲੈਣੇ ਚਾਹੁੰਦੇ ਤੁਸੀਂ, ਜਾਂ ਕੱਪ ਪਲੇਟ ਕਟਲਰੀ ਵਗੈਰਾ ਸਾਰੇ ਲੈਣੇ ਚਾਹੁੰਦੇ ਹੋ, ਤਾਂ ਕਲੀਨਿੰਗ ਸਪਲਾਈਜ਼ ਵੀ ਤੁਹਾਨੂੰ ਮਿਲ ਜਾਣੀਆਂ ਨੇ। ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, 416-7-48-21-16 ਗੋਲਡਨ ਸਪਲਾਈਜ਼ ਦਾ ਨੰਬਰ। ਸਤਿ ਸ਼੍ਰੀ ਅਕਾਲ ਜੀ, ਸਤਨਾਮ ਜੀ।
3: ਸਤਿ ਸ਼੍ਰੀ ਅਕਾਲ ਜੀ।
1: ਜੀ ਵੀਰੇ,
3: ਮੈਨੂੰ ਭਾਅ ਜੀ ਆਪਣੇ ਮਲੇਰਕੋਟਲੇ ਏਰੀਆ ਦੇ ਲੱਗਦੇ ਨੇ, ਕਿਉਂਕਿ ਮੇਰਾ ਵੀ ਏਰੀਆ ਉਹੀ ਆ, ਤੇ ਮੈਂ ਵੀ ਗਾਗਾ ਜ਼ਿਆਦਾ ਕਰਦਾ ਜੀ।
1: ਸੋ ਦੇਖਦੇ ਆ ਤੁਹਾਡਾ ਤੁੱਕਾ ਸਹੀ ਲੱਗਦਾ ਕਿ ਨਹੀਂ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
1: ਜੀ ਵੀਰੇ,
3: ਜੀ ਭਾਜੀ ਰਾਏਕੋਟ ਏਰੀਆ ਦੇ ਲੱਗਦਾ ਜੀ।
1: ਅੱਛਾ, ਰਾਏਕੋਟ ਏਰੀਆ ਦੇ ਵਿੱਚ ਜ਼ਿਆਦਾ ਉਹ ਕਹਿੰਦੇ ਵੀ ਹਾਂ ਮੈਂ ਉਹ ਕਰਦਾ ਸੀਗਾ ਜਾਂ ਕੁਛ ਵੀ। ਅਗਲੀ ਕਾਲ ਤੇ ਆਪਾਂ ਚੱਲਦੇ। ਸਤਿ ਸ਼੍ਰੀ ਅਕਾਲ ਜੀ।
4: ਹੈਲੋ।
1: ਹਾਂਜੀ ਭੈਣ ਫਲਾਣੀ ਥਾਂ ਦੇ ਸਰਪੰਚ ਡਿੱਗ, ਆਪਾਂ ਜਿਵੇਂ ਕਹਿੰਦੇ ਕਿ ਗੱਲ ਖਤਮ ਹੋ ਗਈ ਆ, ਡਿੱਗ ਗਈ ਸੀ ਜਾਂ ਕੁਛ, ਹਨਾ, ਉਹ ਮਤਲਬ ਗੀ ਕਹਿੰਦੇ ਇਹ, ਪਿੱਛੇ ਗਾਹ ਜਾਂ ਬੋਲਦੇ ਸੀਗੇ, ਉਹ ਜਿਵੇਂ ਵੀਰੇ ਨੇ ਕਿਹਾ ਸੀ ਕਿ ਮੈਂ ਵੀ ਗਾ ਗਾ ਕਰਦਾ, ਸੋ ਇਹ ਗਾਹ ਜਾਂ ਗੀ ਉਹ ਪਿੱਛੇ ਲਾਉਂਦੇ ਸੀਗੇ। ਮੈਂ ਕਿਹਾ ਕਿਹੜਾ ਏਰੀਆ ਹੋ ਸਕਦਾ ਜਿਵੇਂ ਆਪਾਂ ਕਈ ਤਾ ਜਾਂ ਤੀ ਲਾਉਂਦੇ, ਹਨਾ, ਇਹ ਗਾਹ ਜਾਂ ਗੀ ਲਾਉਂਦੇ ਸੀ।
4: ਇਹ ਮੈਨੂੰ ਲੱਗਦਾ ਹੈ ਬਠਿੰਡੇ ਜ਼ਿਲ੍ਹੇ ਵੱਲ ਦੇ, ਬਠਿੰਡੇ ਵੱਲ ਦੇ ਲੱਗਦੇ ਆ, ਕਿਉਂਕਿ ਉਧਰਲੇ ਬਹੁਤ ਲੋਕ ਮੇਰੇ ਕੋਲ ਸਟੂਡੈਂਟ ਜਦੋਂ ਆਉਂਦੇ ਆ ਨਾ, ਉਹ ਗਾ ਗਾ ਕਰਕੇ ਬੋਲਦੇ, ਪਿੱਛੇ ਹੈਗਾ ਗਾ ਜਾਇਆ ਗਾ।
1: ਇਹ ਵੀ ਇੱਦਾਂ ਹੀ ਬੋਲਦੇ ਆ, ਇਹ ਵੀ ਇੱਦਾਂ ਹੀ ਬੋਲਦੇ
0: ਜੀ, ਬਿਲਕੁਲ।
1: ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ। ਇਹਨਾਂ ਦੇ ਵਿੱਚੋਂ ਜੀ, ਥੈਂਕ ਯੂ ਜੀ, ਇਹਨਾਂ ਦੇ ਵਿੱਚੋਂ ਕੋਈ ਤੁੱਕਾ ਹਜੇ ਤੱਕ ਸਹੀ ਲੱਗਿਆ? ਇੱਕ ਮੈਂ ਤੁਹਾਨੂੰ ਦੱਸਾਂ ਕਿਹੜਾ ਵੀਰੇ ਨੇ ਕਿਹਾ ਸੀਗਾ, ਮਲੇਰਕੋਟਲਾ ਵੱਲ,
0: ਬਰਨਾਲਾ ਕਿਹਾ ਸਰ ਉਹਨਾਂ ਤੋਂ,
1: ਬਰਨਾਲਾ, ਬਰਨਾਲਾ ਦੋ ਕਾਲਾਂ ਆ ਗਈਆਂ
0: ਜੀ,
1: ਅਤੇ ਮਲੇਰਕੋਟਲਾ ਸੀਗਾ।
0: ਰਾਏਕੋਟ ਬਰਨਾਲਾ ਬਠਿੰਡਾ ਵੱਡੇ ਸ਼ਹਿਰ ਨੇ, ਇਹਨਾਂ ਬਾਰੇ ਵੱਧ ਪਤਾ ਹੁੰਦਾ।
1: ਅੱਛਾ, ਮਤਲਬ ਇੱਥੇ ਇਸ ਏਰੀਆ ਚ
0: ਹੈਗਾ ਹੈਗਾ ਜੀ, ਜੀ ਬਿਲਕੁਲ, ਪਰਲੇ ਪਾਸੇ ਨੂੰ ਗਏ ਨੇ ਸਾਰੇ, ਇੱਧਰ ਨੂੰ ਨਹੀਂ ਆਇਆ। ਮਤਲਬ
1: ਮੈਨੂੰ ਮੈਨੂੰ ਮਲੇਰਕੋਟਲਾ ਲੱਗਦਾ ਸੀਗਾ, ਕਿਉਂਕਿ ਮਲੇਰਕੋਟਲੇ ਦਾ ਮੁੰਡਾ ਸਾਡੇ ਨਾਲ ਵੀ ਪੜ੍ਹਦਾ ਹੁੰਦਾ ਸੀ, ਘਨੌਰ ਪਿੰਡ ਆ ਸ਼ਾਇਦ, ਘਨੌਰੀ ਉਹਨੂੰ ਅਸੀਂ, ਘਨੌਰੀ
0: ਘਨੌਰ ਵੀ ਦੋਨੀ।
1: ਅੱਛਾ, ਦੋ ਅਸੀਂ ਉਹਨੂੰ ਘਨੌਰੀ ਕਹਿੰਦੇ ਹੁੰਦੇ ਸੀ ਮੁੰਡੇ ਨੂੰ, ਨਾ ਵੀ ਘਨੌਰੀ, ਉੱਥੇ ਪੜ੍ਹਦਾ ਹੁੰਦਾ ਸੀ, ਉਹ ਵੀ ਗਾ ਜਾਂ ਗੀ ਲਾਉਂਦੇ, ਉੱਧਰ ਵਾਲੇ ਵੀ ਲਾਉਂਦੇ, ਹੈ ਨਾ,
0: ਬਿਲਕੁਲ।
1: ਹਾਂ, ਅਤੇ ਅੱਛਾ, ਤੁਸੀਂ ਆਪਦਾ ਏਰੀਆ ਦੱਸੋ ਕਿਹੜਾ?
0: ਮੇਰਾ ਬਰਨਾਲਾ।
1: ਪਹਿਲੀ ਕਾਲ ਹੀ ਬਾਈ ਨੇ ਸਹੀ ਪਛਾਣ ਲਿਆ ਦੋਨੋਂ ਪਹਿਲੇ ਵਾਲੇ ਨੇ,
0: ਬਿਲਕੁਲ ਬਿਲਕੁਲ, ਬਰਨਾਲਾ ਤੇ ਰਾਏਕੋਟ ਦੇ ਵਿਚਾਲੇ ਪਏ ਨੇ, ਬਿਲਕੁਲ ਲਾਸਟ ਕਾਲ।
1: ਰਾਏਕੋਟ ਵਾਲੇ ਵੀਰ ਦਾ ਵੀ ਸਹੀ ਆ?
0: ਹਾਂ, ਰਾਏਕੋਟ ਵਾਲੇ ਵੀਰ ਨੇ ਬਿਲਕੁਲ ਸਹੀ ਪਛਾਣ ਹੈ, ਕਿਉਂਕਿ ਰਾਏਕੋਟ ਤੋਂ ਸਾਡਾ ਪਿੰਡ 12 ਕਿਲੋਮੀਟਰ ਰਹਿ ਜਾਂਦਾ, ਤੇ ਬਰਨਾਲੇ ਤੋਂ ਸਾਡਾ ਪਿੰਡ 24 ਕਿਲੋਮੀਟਰ ਰਹਿ ਜਾਂਦਾ ਗਾ।
1: ਪਰ ਸਾਡਾ ਤਾਂ ਫਿਰ
0: ਬਾਰੇ, ਸਾਡਾ ਡਿਸਟ੍ਰਿਕਟ ਬਰਨਾਲਾ ਗਾ,
1: ਮਤਲਬ ਬਰਨਾਲੇ ਅਸੀਂ ਤਾਂ ਫਿਰ ਅਸੀਂ ਨਹੀਂ ਕਹਿੰਦੇ ਗਾ ਗੀ, ਸਾਡਾ
0: ਅਸੀਂ ਫਿਰ ਡਿਸਟ੍ਰਿਕਟ ਬਰਨਾਲੇ ਵਾਲੇ ਆ ਜਾਂਦੇ ਆ, ਤੁਸੀਂ ਲੁਧਿਆਣੇ ਵਾਲੇ ਆ ਜਾਂਦੇ।
1: ਅੱਛਾ, ਤੁਸੀਂ ਮਤਲਬ ਤੁਸੀਂ ਹੈਪੀ ਰਾਏਕੋਟ ਹੀ ਬਣੇ ਫਿਰਦੇ ਹੁਣ ਜੇ ਬਰਨਾਲੇ ਦੇ?
0: ਜੀ ਬਿਲਕੁਲ, ਅਸੀਂ ਬਰਨਾਲੇ ਵਾਲੇ
1: ਕਲਾਕਾਰ ਹਾਂ ਤੁਸੀਂ ਫਿਰ, ਹੈ
0: ਬਿਲਕੁਲ।
1: ਚਲੋ, ਨਹੀਂ ਮਿਲਦੇ, ਤੁਹਾਡਾ ਬਹੁਤ ਧੰਨਵਾਦ ਆ, ਬਹੁਤ ਸ਼ੁਕਰੀਆ। ਤੁਸੀਂ ਗਾ ਕਹੋ ਚਾਹੇ ਗੀ ਕਹੋ, ਚਾਹੇ ਹਾਂ ਕਹੋ ਚਾਹੇ ਹੀ ਕਹੋ,
0: ਪਰ ਕਹੋ
1: ਕੋਈ ਨਾ ਕੋਈ ਕਹੋ ਜ਼ਰੂਰ। ਸੋ ਬਾਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਸਾਥ ਦਿੰਦੇ ਹੋ। ਸਟੂਡੀਓ ਦਾ ਨੰਬਰ ਸਾਡੇ ਦਾ 905-5-5-64-44 ਹਮੇਸ਼ਾ ਇਹੀ ਹੁੰਦਾ, ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ, ਜੇਕਰ ਤੁਸੀਂ ਫਰਨੀਚਰ 'ਤੇ ਨਹੀਂ ਗਏ ਤਾਂ ਗ੍ਰੈਂਡ ਫਰਨੀਚਰ 'ਤੇ ਗੇੜਾ ਮਾਰੇ ਹੋ, ਜੇ ਡਕਟ ਕਲੀਨਿੰਗ ਨਹੀਂ ਕਰਵਾਈ ਤੁਹਾਨੂੰ ਇੱਕ ਨੰਬਰ ਅਸੀਂ ਦੇ ਦਿੰਦੇ ਹਾਂ, ਇਹਨਾਂ ਦੇ ਕੋਲੋਂ ਬੈਸਟ ਰੇਟ 'ਤੇ ਡਕਟ ਕਲੀਨਿੰਗ ਕਰਵਾ ਲਿਓ। ਨੰਬਰ ਤੁਸੀਂ ਨੋਟ ਕਰ ਲਓ, 647-249-6667, 647-249-6667, 647-249-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜੇਕਰ ਤੁਸੀਂ ਹਜੇ ਤੱਕ ਆਪਣੀ ਕੋਈ ਵੀ ਪਲੈਨਿੰਗ ਇੰਸ਼ੋਰੈਂਸ ਬਾਬਤ ਨਹੀਂ ਕੀਤੀ ਤਾਂ ਤੁਸੀਂ ਮੁਸਕਾਨ ਦਿਓਲ ਹੋਣਾ ਨੂੰ ਅਸੀਂ ਨੰਬਰ ਤੁਹਾਨੂੰ ਹਮੇਸ਼ਾ ਦਿੰਦੇ ਹਾਂ, ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ। ਬਾਈ, ਪਿਛਲੇ ਦਿਨਾਂ ਦੇ ਵਿੱਚ ਨਾ ਮੈਨੂੰ ਇੱਕ ਸਾਡੇ ਮਿੱਤਰ ਨੇ, ਉਹਨਾਂ ਨੇ ਕ੍ਰਿਟੀਕਲ ਇਲਨੈਸ ਕਰਵਾਈ ਸੀ ਇਹਨਾਂ ਤੋਂ
0: ਜੀ,
1: ਅਤੇ ਉਹ ਹੋਈ ਵੀ ਨੋਨ ਮੈਡੀਕਲ ਸੀਗੀ ਉਹਨਾਂ ਦੀ, ਹੈ ਨਾ, ਵਾਈਫ ਦੀ ਸੀਗੀ। ਅਨਫੋਰਚੁਨੇਟਲੀ ਥੋੜ੍ਹੇ ਦਿਨਾਂ ਬਾਅਦ ਉਹਨਾਂ ਤੋਂ ਗੱਡੀ ਲੱਗ ਗਈ,
0: ਜੀ
1: ਉਹਨਾਂ ਨੇ ਮੈਨੂੰ ਕਾਲ ਆਈ ਕਿ ਬਈ ਉਹ ਪਤਾ ਕਰਕੇ ਦੱਸੋ ਜੀ। ਉਹ ਜਦੋਂ ਪਤਾ ਕਰਕੇ ਦੱਸਿਆ ਕਿ ਭਾਈ ਉਹ ਕ੍ਰਿਟੀਕਲ ਇਲਨੈਸ ਆ, ਬਈ ਉਹ ਤਾਂ ਤੁਸੀਂ ਕ੍ਰਿਟੀ, ਉਹ ਕਹਿੰਦਾ ਹਾਂਜੀ ਉਹ ਤਾਂ ਮੈਨੂੰ ਪਤਾ ਵੀ ਹੁਣ ਇਹ ਜਿਹੜੀ ਹੈਗੀ ਆ ਕੋਈ ਡਿਸਬਿਲਿਟੀ ਵਗੈਰਾ ਜਾਂ ਕੁਛ ਹੋਰ ਜੇ 1000-2000 ਲੱਗ ਜਾਵੇ ਕੋਈ ਪਿਛਲੀ ਡੇਟ ਦੇ ਵਿੱਚ ਨਹੀਂ ਬਣ ਸਕਦਾ ਹੁੰਦਾ
0: ਜੀ ਬਿਲਕੁਲ।
1: ਉਹ ਫਿਰ ਉਹਨਾਂ ਦੱਸਿਆ ਵੀ ਪਿਛਲੀ ਡੇਟ 'ਚ ਕੁਛ ਨਹੀਂ ਬਣਨਾ ਵੀਰੇ, ਪਿਛਲੀ ਡੇਟ 'ਚ ਕੁਛ ਨਹੀਂ ਬਣਨਾ, ਜੇ ਡਿਸਬਿਲਿਟੀ $35 ਤੋਂ ਸ਼ੁਰੂ ਹੋ ਜਾਂਦੀ ਹੈ
0: ਬਿਲਕੁਲ ਹੈ ਨਾ।
1: ਸੋ ਵੀ ਪਿਛਲੀ ਡੇਟ ਦੇ ਵਿੱਚ ਉਹ ਚੀਜ਼ਾਂ ਚੱਕੀਆਂ ਗਈਆਂ ਕਿਉਂਕਿ ਹੁਣ ਤਾਂ ਆਨਲਾਈਨ ਆ ਸਾਰਾ ਕੁਛ
0: ਬਿਲਕੁਲ।
1: ਜਦੋਂ ਤੁਹਾਡੇ ਕੋਲ ਬਾਈ ਚਾਂਸ ਰੱਬ ਨਾ ਕਰੇ ਤੁਹਾਨੂੰ ਕਦੇ ਇਹੋ ਜਿਹੀ ਹੋ ਤੁਸੀਂ ਇਨਵੋਲਵ ਹੋ ਜਾਵੋ, ਉਹ ਤੋਂ ਬਾਅਦ ਜੇ ਤੁਸੀਂ ਕਹੋਗੇ ਪਿਛਲੀ ਡੇਟ 'ਚ ਹੋ ਜਾਊਗਾ ਜਾਂ ਇੰਸ਼ੋਰੈਂਸ ਪਿਛਲੀ ਡੇਟ 'ਚ ਹੋ ਜਾਊ, ਜਾਂ ਤੁਹਾਨੂੰ ਹੁਣ ਡਾਕਟਰ ਨੇ ਕਹਿ ਤਾ ਕਿ ਭਾਈ ਤੁਹਾਡੇ ਨੂੰ ਬੀਪੀ ਦੀ ਗੋਲੀ ਲੱਗਣੀ ਆ ਹੈ ਨਾ, ਤੁਸੀਂ ਖਾਇਆ ਕਰਨੀ ਜਾਂ ਕੋਲੈਸਟ੍ਰੋਲ ਦੀ ਗੋਲੀ ਲੱਗਣੀ ਹੈ, ਤੁਸੀਂ ਉਹਨੂੰ ਕਹੋ ਕਿ ਹੁਣ ਮੈਂ ਗੋਲੀ ਤਾਂ ਸ਼ੁਰੂ ਕਰਾ ਲਈ ਜੀ, ਡਾਕਟਰ ਦੇ ਗਿਆ ਸੀ ਰਿਪੋਰਟ ਤਾਂ ਡਾਕਟਰ ਕੋਲ ਚਲੇ ਗਈ ਬਲੱਡ ਦੇ, ਪਰ ਤੁਸੀਂ ਉਹ ਤੋਂ ਬਾਅਦ ਤੁਸੀਂ ਕਹੋ ਕਿ ਬਈ ਹੁਣ ਮੇਰੀ ਤੁਸੀਂ ਕ੍ਰਿਟੀਕਲ ਕਰ ਦਿਓ, ਉਹ ਕ੍ਰਿਟੀਕਲ ਵਾਲਿਆਂ ਨੇ ਉਹਨਾਂ ਨੇ ਬਲੱਡ ਦੀ ਰਿਪੋਰਟ ਮੰਗ ਲੈਣੀ ਹੈ ਬਾਅਦ
0: ਬਿਲਕੁਲ ਮੰਗਦੇ ਜੀ,
1: ਅਤੇ ਉਹ ਡਾਕਟਰ ਨੇ ਦੱਸ ਦੇਣਾ ਕਿ ਇਹਨੂੰ ਆਹ ਬਿਮਾਰੀ ਆ, ਹੋ ਸਕਦਾ ਉਹ ਡਿਕਲਾਈਨ ਕਰ ਦੇਣ
0: ਬਿਲਕੁਲ
1: ਜਾਂ ਫਿਰ ਤੁਹਾਡਾ ਜਿਹੜਾ ਰੇਟ ਆ ਉਹ ਚੱਕ ਦੇਣ। ਸੋ ਜਦੋਂ ਤੰਦਰੁਸਤ ਹੋ ਉਹਨੂੰ ਇਹ ਹੁੰਦਾ ਕਿ ਅਸੀਂ ਕਹਿੰਦੇ ਨਹੀਂ ਯਾਰ ਤਾਂ ਨਹੀਂ ਕਰਾਉਂਦੇ ਵੀ ਅਸੀਂ, ਸਾਨੂੰ ਕਿਹੜਾ ਲੋੜ ਹੈ, ਪਰ ਤੁਹਾਨੂੰ ਲੋੜ ਨਹੀਂ ਹੈ ਤਾਂ ਵਧੀਆ ਗੱਲ ਆ, ਮਨੀ ਬੈਕ ਵਾਲਾ ਪਲਾਨ ਤੁਸੀਂ ਲੈ ਸਕਦੇ ਹੋ। ਨੰਬਰ ਨੋਟ ਕਰ ਲਓ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਕੱਲ੍ਹ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed the File, Gal ki, Immigration di har problem the solution lain lai, Community de jaane pehchane. ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6081 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
0: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
6: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
8: 416-509-1509
9: ਔਰ ਵਿਜ਼ਿਟ insuranceforyou.ca।
6: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
10: ਲੱਖਾਂ ਦਿਲਾਂ ਦੀ ਧੜਕਣ, ਦ ਸੁਪਰ ਸਟਾਰ ਐਮੀ ਵਿਰਕ।
11: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
10: ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ।

0: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਵੈਲਕਮ ਜੀ। ਸੋਮਵਾਰ ਦਾ ਦਿਨ ਹੈ, ਤੁਸੀਂ ਅੱਜ, ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੰਡੇ ਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਪੁਸ਼ ਅਪ ਧੱਕਾ ਸਟਾਰਟ ਡੇ, ਪਰ ਇੱਕ ਵਾਰੀ ਤਾਂ ਕੰਮ 'ਤੇ ਆਪਾਂ ਆ ਜਾਂਦੇ ਹਾਂ ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਆਪਾਂ ਯੂਜ਼ ਟੂ ਹੋ ਜਾਂਦੇ ਹਾਂ
1: ਜੀ। ਬਿਲਕੁਲ।
0: ਤੋ ਇਸ ਸਮੇਂ ਦੇਸ਼ ਪ੍ਰਦੇਸ਼ ਦੀ ਘੜੀ 3:14 ਤੇ ਕੁਝ ਸੈਕਿੰਡ ਹੋਏ ਨੇ, ਪਰ ਵੀ ਮੌਸਮ ਅੱਜ ਬਹੁਤ ਵਧੀਆ, ਬੱਦਲਬਾਜੀ ਵਾਲਾ ਦਿਨ ਹੈਗਾ, ਵਿੱਚ ਧੁੱਪ ਵੀ ਖਿਲੀ ਕਾਫੀ ਵਾਰ,
1: ਪਰ
0: ਮੌਸਮ ਅਨੁਕੂਲ ਹੈ, ਹੈਨਾ।
1: ਬਿਲਕੁਲ,
0: ਇਹ ਸੋਹਣਾ ਮੌਸਮ ਹੈ ਅਤੇ ਉਮੀਦ ਹੈ ਕਿ ਤੁਸੀਂ ਇਸ ਮੌਸਮ ਨੂੰ ਵੀ ਮਾਣ ਰਹੇ ਹੋਗੇ। ਅਸੀਂ ਤੁਹਾਡੇ ਨਾਲ ਹੈਗੇ ਹਾਂ ਠੀਕ ਸ਼ਾਮ ਦੇ 6 ਵਜੇ ਤੱਕ, ਲੇਕਿਨ ਮਨਪ੍ਰੀਤ ਅਤੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗੇ 1 ਘੰਟਾ 4:10 ਤੱਕ। ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਅੱਜ ਆਪਣਾ ਰੈਗੂਲਰ ਪ੍ਰੋਗਰਾਮ ਲੈ ਕੇ ਆਉਣਗੇ
1: ਜੀ।
0: ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਦਿਆਂ ਕਿ ਮਨੂ ਸ਼ਰਮਾ ਹੋ ਰਹੀ ਕਹਿੰਦੇ ਕਿ ਇੰਟੀਰੀਅਰ ਵਿੱਚ ਕਾਫੀ ਰੱਦੋ ਬਦਲ ਹੋਇਆ ਹੈਗਾ ਆਪਣੇ ਇਨਸ਼ੋਰ ਦੇ ਫੀਲਡ ਵਿੱਚ, ਜਿਹੜੇ ਲਾਜ਼ ਨੇ
1: ਜੀ,
0: ਕਈ ਪੋਲਿਸੀ ਵਿੱਚ ਹੁੰਦੇ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਹੁੰਦੀਆਂ, ਉਹਦੇ ਨਾਲ ਹੋਰ ਵੀ ਇਨਸ਼ੋਰ ਸਸਤੀ ਹੋ ਸਕਦੀ ਆ। ਤੁਸੀਂ ਆਪਣੀ ਆਟੋ ਘਰ ਦੀ ਇੰਸ਼ੋਰੈਂਸ ਕਰਾਉਣੀ ਹੈਗੀ ਆ ਤਾਂ ਮੈਨੂੰ ਸ਼ਰਮਾ ਹੋਰਾਂ ਦਾ ਨੰਬਰ ਮੈਂ ਤੁਹਾਨੂੰ ਦਿੰਦਾ ਹੈਗਾ 2899952 9532, 299-952-9532 ਟੈਲੀਫੋਨ ਨੰਬਰ ਹੈ ਮੈਨੂੰ ਸ਼ਰਮਾ ਹੋਰਾਂ ਦਾ
1: ਜੀ।
0: ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦਾ ਇੱਕੋ ਨੰਬਰ ਹੁੰਦਾ, ਸਾਡਾ ਲਾਈਵ ਪ੍ਰੋਗਰਾਮ ਜੋ ਚੱਲਦੇ ਨੇ 905-564-64-905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ। ਤੇ ਤੁਸੀਂ ANJ ਆਟੋਮੋਟਿਵ ਰਿਪੇਅਰ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਕਾਰਜ ਦਾ ਰਿਪੇਅਰ ਦਾ ਕੋਈ ਵੀ ਕੰਮ ਕਰਾਉਣਾ ਹੋਵੇ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਜਾਂ ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ANJ ਆਟੋਮੋਟਿਵ ਰਿਪੇਅਰ ਪਹੁੰਚੋ, 91 Healy Road ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਮੇਫੀਲਡ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਤੇ ਤੁਸੀਂ ਇਹਨਾਂ ਨੂੰ ਕਾਲ ਕਰੋ, ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਨੰਬਰ ਹੈ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਸੰਦਲ ਪੇਂਟਿੰਗ ਬੜੇ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਪ੍ਰੋਫੈਸ਼ਨਲ ਪੇਂਟ ਕੀਤਾ ਜਾਂਦਾ ਔਰ ਨੇਮ ਬ੍ਰੈਂਡ ਕੰਪਨੀਆਂ ਦੇ ਪੇਂਟ ਆਪ ਵੀ ਲਿਆਉਂਦੇ ਨੇ, ਜੇਕਰ ਤੁਸੀਂ ਬਾਏ ਕਰਕੇ ਲਿਆਉਣਾ ਤਾਂ ਉਹ ਵੀ ਤੁਹਾਨੂੰ ਹੈਲਪ ਕਰ ਦੇਣਗੇ
1: ਜੀ।
0: ਅਤੇ ਕਮਰਸ਼ੀਅਲ ਰੈਜੀਡੈਂਸ਼ੀਅਲ ਕੋਈ ਵੀ ਪੇਂਟ ਕਰਾਉਣਾ ਹੈਗਾ ਤਾਂ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਲਓ, ਜਿੱਥੇ ਤੱਕ ਸਾਡੀ

ਜਾਂ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 905-564-4444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਸਭ ਤੋਂ ਪਹਿਲਾਂ ਆਪਣਾ ਗਾਣਾ ਸੁਣਾਈਏ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਕੇ ਵੱਧਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਰੇਡੀਓ ਪ੍ਰੋਗਰਾਮ ਤੁਹਾਡਾ ਹਰਮਨ ਪਿਆਰਾ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਸੋਮਵਾਰ ਦੀ ਯਾਨੀ ਕਿ ਸ਼ਾਮ ਦੀ ਮਹਿਫਿਲ ਜੁੜ ਚੁੱਕੀ ਹੈ। ਤੁਸੀਂ ਵੀ ਆਓ, ਬੂਹਾ ਖੁੱਲ੍ਹਾ ਹੈਗਾ, ਦਸਖਤ ਕਰੋ, ਯੂ ਨੋ ਮਿੱਠੀ ਮਿੱਠੀ ਗੱਲਬਾਤ ਕਰਨੀ ਹੈ ਕੋਈ, ਹੈ ਨਾ। ਠੀਕ, ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਹਾਂ ਅਤੇ ਮਹਿਫਲ ਅਸੀਂ ਸਜਾ ਲਈ ਹੈ ਅਤੇ ਚੱਲਦੀ ਰਹੇਗੀ 3 ਘੰਟੇ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ। ਦੋਸਤੋ, ਮੈਂ ਤੁਹਾਨੂੰ ਜਾਣਕਾਰੀ ਦਿਆਂ ਖਾਸ ਕਰਕੇ ਗਿਰੀ ਲੀਗਲ ਸਰਵਿਸਿਸ ਦੇ ਮਨੀਤ ਗਿਰੀ ਹੋਰਾਂ ਦੀ, ਔਰ ਇਹ ਬੜਾ ਅੱਛਾ ਤੁਹਾਡੇ ਲਈ ਪੈਕੇਜ ਬਣਾ ਕੇ ਦਿੰਦੇ ਨੇ, ਖਾਸ ਕਰਕੇ ਤੁਸੀਂ ਕੋਈ ਰੀਅਲ ਸਟੇਟ ਦੀਆਂ ਸੇਵਾਵਾਂ ਲੈ ਰਹੇ ਹੋ, ਚਾਹੇ ਤੁਸੀਂ ਬਾਏ ਕੀਤਾ ਜਾਂ ਸੈਲ ਕਰਦੇ ਹੋ, ਕਲੋਜ਼ ਨਹੀਂ ਹੋ ਰਹੀ ਤੁਹਾਤੋਂ, ਹਾਂਜੀ ਟਾਈਮ 'ਤੇ ਐਗਰੀਮੈਂਟ ਵੀ ਕੀਤਾ ਤੁਸੀਂ ਪਰ ਤੁਸੀਂ ਪਰਚੇਸ ਨਹੀਂ ਕਰ ਰਹੇ ਕਿ ਘਰ ਇਰਾਦਾ ਬਦਲ ਲਿਆ ਹੈ, ਤਾਂ ਇਹ ਤੁਹਾਡੀ ਹੈਲਪ ਕਰਨਗੇ, ਕਿਸੇ ਪ੍ਰੈਸ਼ਰ 'ਚ ਆਉਣ ਦੀ ਲੋੜ ਨਹੀਂ ਹੈਗੀ। ਬਿਲਡਰ ਤੁਹਾਡੇ ਲਈ ਪਹਿਲਾਂ ਕੰਟਰੈਕਸ਼ਨ ਡਿਲੇਅ ਕੀਤੀ ਆ ਅਤੇ ਹੁਣ ਕਹਿ ਰਿਹਾ ਕਿ ਰਾਈਟ ਵੇ ਤੁਸੀਂ ਕਲੋਜ਼ਿੰਗ ਕਰਾਓ ਘਰ ਦੀ, ਕੋਈ ਲੋੜ ਨਹੀਂ।

0: ਸਾਡੇ ਨਾਲ ਤਾਲਮੇਲ ਕਰੋ, ਅਸੀਂ ਆਪੇ ਸਾਂਭਾਂਗੇ ਬਿਲਡਰ ਨੂੰ। ਮੌਰਗੇਜ ਤੁਹਾਡੀ ਡਿਕਲਾਈਨ ਹੋ ਗਈ ਹੈ ਬੈਂਕ ਤੋਂ, ਕਈ ਵਾਰੀ ਹੁੰਦਾ ਤੁਸੀਂ ਘਰ ਪਹਿਲਾਂ ਲੈ ਲੈਂਦੇ ਹੋ, ਪਰ ਜੇ ਮੌਰਗੇਜ ਦਾ ਪੰਗਾ ਪੈ ਜਾਂਦਾ ਪ੍ਰੋਪਰਟੀ ਵੈਲਿਊ ਡਰੋਪ ਹੋ ਜਾਂਦੀ ਆ, ਉਨੀ ਉਹਦੀ ਵੈਲਿਊ ਨਹੀਂ ਆਉਂਦੀ, ਅਤੇ ਫਿਰ ਵੀ ਕਲੋਜ਼ਿੰਗ ਨਹੀਂ ਕਰਾ ਸਕਦੇ। ਮਤਲਬ ਕਲੋਜ਼ਿੰਗ ਦਾ ਕੋਈ ਵੀ ਮਸਲਾ, ਪਰ ਡਰਨ ਦੀ ਲੋੜ ਨਹੀਂ ਕਿ ਤੁਸੀਂ ਹੈਵ ਟੂ ਵੀ ਬਈ ਪੰਗਾ ਲੈਣਾ ਲੈਣਾ, ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਲਓ, ਕੋਈ ਵੀ ਪ੍ਰੋਬਲਮ ਨਹੀਂ ਆਉਣੀ, ਤੁਸੀਂ ਉਹਦੇ ਵਿੱਚ ਸਾਫ ਨਿਕਲੋਗੇ। ਸਿਵਲ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਕਿਸੇ ਨੇ ਮਨੀ ਦੇਣ ਤੋਂ ਰਿਫਿਊਜ਼ ਕਰਤਾ ਤੁਹਾਨੂੰ, ਉਹ ਵੀ ਤੁਹਾਡੀ ਕਲੈਕਸ਼ਨ ਕਰਨਗੇ। ਪਰਸਨ ਜਿਹੜਾ ਹੈਗਾ ਬਿਜ਼ਨਸ ਉਹ ਕਰਦਾ ਅਤੇ ਮਨੀ ਤੁਹਾਨੂੰ ਦੇ ਨਹੀਂ ਰਿਹਾ, ਡਿਸਪਿਊਟ ਚੱਲ ਰਿਹਾ, ਉਹਦੇ ਵਾਸਤੇ ਵੀ ਇਹ ਕਲੇਮ ਕਰਦੇ ਨੇ। ਅਤੇ ਨਾਲ ਦੀ ਨਾਲ ਕਹਿੰਦੇ ਕਿ ਕੰਮ ਦੇ ਜਿੱਥੇ ਕੰਮ ਕਰਦੇ ਹੋ ਇੰਪਲਾਈਮੈਂਟ ਦੇ ਵਿੱਚ ਕੋਈ ਵੀ ਤੁਹਾਨੂੰ ਬਗੈਰ ਗੱਲੋਂ ਨੋਟਿਸ ਦਿੱਤੇ ਤੋਂ ਤੁਹਾਨੂੰ ਜੋਬ ਤੋਂ ਕੱਢਿਆ ਗਿਆ, ਉਹਦੇ ਵਾਸਤੇ ਵੀ ਸਟੈਂਡ ਕਰਦੇ ਨੇ ਤੁਹਾਡੇ ਨਾਲ। ਇੰਪਲਾਇਰ ਤੁਹਾਡੀ ਵੇਜਸ ਨਹੀਂ ਪੇ ਕਰ ਰਿਹਾ, ਫੁੱਲ ਯਾਨੀ ਓਵਰ ਟਾਈਮ ਨਹੀਂ ਪੇ ਕਰ ਰਿਹਾ, ਉਹਦੇ ਵਾਸਤੇ ਵੀ ਕਰਨਗੇ ਸਾਰਾ ਰੈਫਟਾ
1: ਜੀ।
0: ਨੰਬਰ ਇਹਨਾਂ ਦਾ ਮਨੀਤ ਗਿਰੀ ਹੋਰਾਂ ਦਾ 4375518000 ਟੈਲੀਫੋਨ ਨੰਬਰ ਹੈ। ਇਹ ਲੋਕੇਟਡ ਨੇ 466 ਪੀਅਰਸ ਰੋਡ ਓਕਵੈਲ ਦੇ ਵਿੱਚ ਨੇ। ਨੰਬਰ ਇੱਕ ਵਾਰੀ ਫਿਰ 437-551-8000 ਟੈਲੀਫੋਨ ਨੰਬਰ ਹੈ
1: ਜੀ। ਅਤੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਕਮਾਲ ਦਾ ਇੱਕ ਪ੍ਰੋਜੈਕਟ ਲੈ ਕੇ ਆਏ ਨੇ। ਓਟਵਾ ਸ਼ਹਿਰ ਦੇ ਵਿੱਚ ਨਵੇਂ ਅਰਬਨ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ 2,90,000 ਤੋਂ ਸ਼ੁਰੂ ਹੁੰਦੀ ਹੈ, ਅਤੇ ਸਾਰੇ ਖਰਚਿਆਂ ਵਗੈਰਾ ਤੋਂ ਬਾਅਦ ਤਕਰੀਬਨ $700 ਤੁਹਾਨੂੰ ਮਹੀਨੇ ਦੀ ਪੋਜ਼ਿਟਿਵ ਕੈਸ਼ ਫਲੋ ਵੀ ਹੈਗੀ ਹੈ ਇਨਵੈਸਟਰਸ ਦੇ ਲਈ। ਕਲੋਜ਼ਿੰਗ ਇਹਨਾਂ ਦੀ ਹੋਏਗੀ ਸਮਰ 2028 ਦੇ ਵਿੱਚ। 2-3 ਬੈਡਰੂਮ ਦੇ ਅਰਬਨ ਟਾਊਨ ਹਾਊਸਿਸ ਨੇ, ਜਿਹਦੇ ਵਿੱਚ 1.5 ਜਾਂ 2 ਬਾਥਰੂਮਸ ਬਣਨਗੇ। 5 ਪੀਸ ਅਪਲਾਇੰਸਿਸ ਦਾ ਪੈਕੇਜ ਬਿਲਕੁਲ ਫ੍ਰੀ ਹੈ, ਅਤੇ $1,500 ਦੇ ਡਿਜ਼ਾਈਨ ਸਟੂਡੀਓ ਕ੍ਰੈਡਿਟਸ ਬਿਲਕੁਲ ਫ੍ਰੀ ਨੇ। ਫ੍ਰੀ ਅਸਾਈਨਮੈਂਟ ਕਲੋਜ਼ ਹੈ, ਫ੍ਰੀ ਮੇਨਟੇਨੈਂਸ ਹੈ 2 ਸਾਲ ਦੇ ਲਈ, ਅਤੇ ਡਿਪੋਜ਼ਿਟ ਸਟਰਕਚਰ ਹੈਗਾ ਆ ਫਸਟ ਟਾਈਮ ਹੋਮ ਬਾਇਰਸ ਦੇ ਲਈ ਸਿਰਫ 20,000 ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ, ਅਤੇ ਇਨਵੈਸਟਰਸ ਦੇ ਲਈ $32,000 ਹੈ ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਜੋ ਪੇ ਕਰਨਾ ਹੈ। ਇਹ ਓਨਟਾਰੀਓ ਦੇ ਵਿੱਚ ਬਹੁਤ ਹੀ ਰੇਅਰ ਓਪਰਚੁਨਿਟੀ ਹੈ ਇਨਵੈਸਟਰਸ ਦੇ ਲਈ, ਕਿਉਂਕਿ ਬਹੁਤ ਲੋਅਰ ਪ੍ਰਾਈਸ ਹੈ, ਬਹੁਤ ਲੋਅ ਡਿਪੋਜ਼ਿਟ ਹੈ, ਅਤੇ ਨਾਲੇ ਬਹੁਤ ਹਾਈ ਮੰਥਲੀ ਇਨਕਮ ਦਾ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ ਆ, ਕਿਉਂਕਿ ਓਟਵਾ ਦੇ ਵਿੱਚ ਬਹੁਤ ਹਾਈ ਰੈਂਟਲ ਡਿਮਾਂਡ ਹੈ ਅਤੇ ਬਹੁਤ ਹਾਈ ਰੈਂਟਲ ਪ੍ਰਾਈਸਿਸ ਵੀ ਹੈਗੇ ਨੇ। ਮੌਰਗੇਜ ਹੋ ਗਈ, ਪ੍ਰੋਪਰਟੀ ਟੈਕਸ, ਇੰਸ਼ੋਰੈਂਸ ਵਗੈਰਾ ਪੇ ਕਰਨ ਤੋਂ ਬਾਅਦ ਵੀ ਮਹੀਨੇ ਦੀ ਤਕਰੀਬਨ $700 ਦਾ ਪੋਜ਼ਿਟਿਵ ਕੈਸ਼ ਫਲੋ ਹੈਗਾ। ਸਾਲ ਦਾ ਤਕਰੀਬਨ 8400 ਹੋ ਗਿਆ, 8400 ਸਾਲ ਦਾ ਹੋ ਗਿਆ। ਅਤੇ ਟੀਮ ਸਿੱਧੂ ਤੁਹਾਡੇ ਲਈ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਮੈਨੇਜਮੈਂਟ ਸਰਵਿਸ ਵੀ ਅਰੇਂਜ ਕਰ ਸਕਦੇ ਨੇ ਜੇਕਰ ਤੁਸੀਂ ਓਟਵਾ ਤੋਂ ਦੂਰ ਰਹਿੰਦੇ ਹੋ। ਅਤੇ ਇਹ ਇੱਕ ਬਹੁਤ ਵੱਡੇ ਰੈਪੂਟੇਬਲ ਬਿਲਡਰ ਦਾ ਨੇਮਡ ਜਿਹੜਾ ਪ੍ਰੋਜੈਕਟ ਹੈ। ਪ੍ਰਾਈਸ ਇਹਦੀ 2,90,000 ਤੋਂ ਸ਼ੁਰੂ ਹੁੰਦੀ ਹੈ, ਸਿਰਫ 20,000 ਤੋਂ ਲੈ ਕੇ 32,000 ਦਾ ਡਿਪੋਜ਼ਿਟ ਹੈ ਜੋ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਕਲੋਜ਼ਿੰਗ 2 ਸਾਲਾਂ ਬਾਅਦ ਹੋਏਗੀ ਸਮਰ 2028 ਦੇ ਵਿੱਚ, ਅਤੇ ਸਾਰੇ ਅਪਲਾਇੰਸਿਸ ਇੰਕਲੂਡਿਡ ਨੇ। ਟਰਨ ਕੀ ਪ੍ਰੋਪਰਟੀ ਹੋਣ ਕਰਕੇ ਪਹਿਲੇ ਹੀ ਦਿਨ ਤੋਂ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ। ਅਤੇ ਅੱਜ ਹੀ ਤੁਸੀਂ ਟੀਮ ਸਿੱਧੂ ਨਾਲ ਗੱਲਬਾਤ ਕਰੋ, ਕਿਉਂਕਿ ਲੋਸਟ ਪ੍ਰਾਈਸ ਯੂਨਿਟਸ ਨੇ, ਅਤੇ ਜੇ ਤੱਕ ਜੇ ਤੁਸੀਂ ਐਂਡ ਜਾਂ ਕੋਰਨਰ ਯੂਨਿਟਸ ਜਲਦ ਤੋਂ ਜਲਦ ਲੈਣਾ ਚਾਹੁੰਦੇ ਹੋ ਤਾਂ ਮੈਂ ਦੱਸਦਿਆਂ ਕਿ ਇਹ ਵਿਕ ਜਾਣੇ ਨੇ, ਤਾਂ ਤੁਸੀਂ ਕਾਲ ਕਰ ਲਓ ਨੰਬਰ 416-316-4016-302-0016, ਟੀਮ ਸਿੱਧੂ ਦਾ ਨੰਬਰ ਹੈ ਜੀ।
0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਵਿੱਚ ਸ਼ਾਮਿਲ ਕਰੀਏ ਮਿਊਜ਼ਿਕ ਬ੍ਰੇਕ, ਉਸ ਤੋਂ ਬਾਅਦ ਅਸੀਂ ਫੌਰਨ ਵਾਪਸ ਆ ਰਹੇ ਹਾਂ
1: ਜੀ। ਇਹ ਮਿਊਜ਼ੀਕਲ ਬ੍ਰੇਕ ਜਿਹੜੀ ਆਪਾਂ ਹੁਣ ਨੈਕਸਟ ਸੁਣਨ ਲੱਗੇ ਹਾਂ, ਇਹ ਸਾਡੇ ਜਿਹੜੇ ਦੇਸ ਪ੍ਰਦੇਸ ਦੇ CEO ਸਿੱਧੂ ਸਰ ਤੇਜਿੰਦਰ ਸਿੱਧੂ ਜੀ, ਅੱਜ ਇਹਨਾਂ ਦਾ ਬਰਥਡੇ ਹੈ, ਤੇ ਫਿਰ ਅੱਜ ਆਪਾਂ ਇਹਨਾਂ ਨੂੰ ਬਰਥਡੇ ਵਿਸ਼ਸ ਕਰਦੇ। ਹੈਪੀ ਬਰਥਡੇ ਟੂ ਯੂ ਸਰ।
0: ਮੈਂ ਕਮਾਲ ਹੋ ਗਿਆ, ਮੈਂ ਤਾਂ ਕਿਹਾ ਤੈਨੂੰ ਯਾਦ ਨਹੀਂ ਹੋਣਾ ਤੁਹਾਨੂੰ
1: ਸਾਨੂੰ। ਨਹੀਂ ਬਿਲਕੁਲ ਯਾਦ ਹੈ ਸਰ।
0: ਥੈਂਕ ਯੂ ਥੈਂਕ ਯੂ।
1: ਬਿਲਕੁਲ ਦੇਖੋ ਸਿੱਧੂ ਸਰ ਨੇ ਇਹ ਦੇਖੋ ਰੇਡੀਓ ਕਿੰਨਾ ਵਧੀਆ ਆਪਾਂ ਤਰੀਕੇ ਦੇ ਨਾਲ ਸਾਰੇ ਜੁੜੇ ਹੋਏ, ਆਪਣਾ ਇਹ ਫੈਮਿਲੀ ਪਲੇਟਫਾਰਮ ਇਹਨਾਂ ਦੀ ਬਦੌਲਤ ਹੀ ਹੈ ਜਿਹੜਾ ਅਸੀਂ ਬੈਠ ਕੇ ਤੁਹਾਡੇ ਤੱਕ ਪਹੁੰਚਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਾਡੀ ਜਿਹੜੀ ਸਾਰੀ ਟੀਮ ਹੈ ਸਿੱਧੂ ਸਰ ਦੀ ਦੇਣ ਹੈ, ਅਤੇ ਇਹਨਾਂ ਦਾ ਅਸੀਂ ਆਲਵੇਜ਼ ਥੈਂਕਫੁਲ ਹੈ ਇਹਨਾਂ ਨੂੰ, ਜਿਹੜੀ ਵੀ ਜਿੰਨਾ ਵੀ ਇਹ ਸਾਡੇ ਲਈ ਐਫਰਟ ਕਰਦੇ ਨੇ, ਅਤੇ ਬੜਾ ਵਧੀਆ ਸਾਡੀ ਟੀਮ ਬਣੀ ਹੋਈ ਹੈ, ਬੜਾ ਵਧੀਆ ਪਲੇਟਫਾਰਮ ਹੈ। ਅਤੇ ਸਿੱਧੂ ਸਰ ਥੈਂਕ ਯੂ ਸੋ ਮੱਚ ਫੋਰ ਐਵਰੀਥਿੰਗ ਯੂ ਡੂ।
0: ਥੈਂਕ ਯੂ। ਪਰ ਸੌਖਾ ਹੀ ਆ ਮੇਰਾ ਬਰਥਡੇ ਰਿਮੈਂਬਰ ਕਰਨਾ, ਬੜਾ ਸੌਖਾ। ਸਿਮਰਾਜ ਦਾ 8 ਦਾ,
1: 8 ਦਾ ਤੁਹਾਡਾ 10 ਦਾ, ਹਾਂਜੀ
0: ਮੇਰਾ 2 ਦਿਨ ਬਾਅਦ 10 ਦਾ,
1: ਹਾਂਜੀ।
0: ਬੇਸਿਕਲੀ ਮੈਂ ਨਾ ਐਕਚੁਅਲੀ ਮੈਂ ਚਲੇ ਗਿਆ ਸੈਟਰਡੇ ਲਾਈਵ ਕਰਕੇ,
1: ਹਾਂਜੀ
0: ਲਾਈਵ ਲੋਕੇਸ਼ਨ ਤੋਂ ਮੈਂ ਚਲੇ ਗਿਆ ਨੈਗਰਾ ਰੀਜ਼ਨ, ਉੱਧਰਲੇ ਘਰ, ਅਤੇ ਉੱਥੋਂ ਫਿਰ ਰਾਤ ਚਲੇ ਗਏ 12 ਵਜੇ ਤੋਂ ਬਾਅਦ ਸੈਲੀਬ੍ਰੇਟ ਥੋੜ੍ਹਾ ਕਰ ਲਿਆ ਸੀਗਾ।
1: ਹਾਂਜੀ,
0: ਵੈਸੇ ਲੜਕੇ ਫਿੱਕੀ ਪਿਆ ਜੀ, ਪਰ ਹੁਣ ਤੁਹਾਡੇ ਕੋਲ ਆ ਗਏ ਇੱਥੇ ਵਾਪਸ, ਅਤੇ ਥੈਂਕ ਯੂ ਤੁਹਾਡਾ, ਤੁਸੀਂ ਯਾਦ ਰੱਖਿਆ।
1: ਹਾਂਜੀ,
0: ਵੈਸੇ ਪੁੱਛਣਾ ਤਾਂ ਨਹੀਂ ਚਾਹੂੰਗਾ ਕਿੰਨੇ ਸਾਲ ਦੇ ਹੋ ਗਏ, ਕਿਉਂਕਿ ਮੈਂ ਦੱਸਦਾ ਤਾਂ ਕੋਈ ਹੁੰਦਾ ਨਹੀਂ ਗਾ। ਦੱਸਣ ਦੀ ਮਾੜੀ ਗੱਲ, ਇੱਕ ਮੈਂ ਹਮੇਸ਼ਾ ਇਹ ਦੇਖਿਆ ਕਿ ਬੰਬੇ ਛਪਾਉਂਦੀ ਹੈ ਕਈ ਵਾਰੀ, ਹੈ ਨਾ, ਇਹ ਤਾਂ ਦੱਸਦੀ ਹੈ ਘੱਟ ਹੈ, ਪਰ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਜਿਹੜੇ ਜੇ ਤਾਂ ਬੜੀ ਵਧਣਾ ਹੀ ਹੈ ਨਾ। ਇੰਨਾ ਕਹਿ ਸਕਦਾ ਕਿ ਅਫੀਸ਼ੀਅਲੀ ਮੈਂ ਹੁਣ ਸੀਨੀਅਰ ਹੋ ਗਿਆ, ਸੀਨੀਅਰ ਸੀਨੀਅਰ ਸ਼੍ਰੇਣੀ ਦੇ ਵਿੱਚ ਅਫੀਸ਼ੀਅਲੀ ਅੱਜ ਪ੍ਰਵੇਸ਼ ਕਰ ਗਿਆ ਹੈ।
1: ਪ੍ਰਵੇਸ਼ ਕਰ ਗਿਆ,
0: ਅਮਰ ਦਾ ਪਤਾ ਲੱਗ ਜੂਗਾ ਨਾ। ਨਰੀ ਪ੍ਰਾਮ ਦੇਸ਼ ਪਰਦੇ ਜੁੜੇ ਹੋਏ ਹੋ, ਅਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਭਾਈ। ਹਾਂਜੀ, ਉਸ ਤਰ੍ਹਾਂ ਹੀ ਆ, ਬਰਥਡੇ ਮਨਾਉਂਦੇ ਹਾਂ ਆਪਾਂ, ਕਈ ਵਾਰੀ ਇਹ ਵੀ ਕਹਿ ਲੈਂਦੇ ਯਾਰ ਵੀ ਸਾਲ, ਕਈ ਵਾਰ ਸੋਚਿਆ ਜੀ ਪੁੱਠੇ ਵਿੱਚ ਜਾਂ ਵੀ ਸਾਲ ਇਹ ਘੱਟ ਜਾਣਾ ਨਾ, ਵੱਧ ਗਿਆ ਜਾਣੀ, ਕਹਿੰਦੇ ਘੱਟ ਗਿਆ
1: ਲਾਈਫ,
0: ਏਜ ਵੱਧ ਗਈ, ਵੱਧ ਗਈ।
1: ਹਾਂਜੀ,
0: ਰੋਟੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ, ਕੀ ਸੁਣਾਉਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਵਿੱਚ?
1: ਮੈਂ ਗਾਣਾ ਤੁਹਾਡੇ ਲਈ ਇੱਕ ਚੂਜ਼ ਕੀਤਾ, ਪਹਿਲਾਂ
0: ਕਾਲ ਲੈ ਲਈ, ਪਹਿਲਾਂ ਕਾਲਰ ਨੂੰ ਲੈ ਲਈ।
1: ਹਾਂਜੀ, 8673 ਜੀ, ਸਤਿ ਸ਼੍ਰੀ ਅਕਾਲ। 8673, ਹਾਂਜੀ,
0: 8673 ਜੀ ਆਨੁ ਜੀ।
2: ਹਲੋ ਜੀ,
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂ ਜੀ, ਸਾਹਿਬ ਲੈ, ਹੈਪੀ ਬਰਥਡੇ।
0: ਅੱਛਾ, ਹੈਪੀ ਬਰਥਡੇ ਕਹਿ ਰਹੇ ਹੋ ਤੁਸੀਂ, ਠੀਕ ਹੀ, ਸ਼ੁਭ ਨਾਮ ਤੁਹਾਡਾ?
2: ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ।
0: ਗੁਰਸ਼ਰਨ ਸਿੰਘ, ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਯਾਦ ਕੀਤਾ।
2: ਲੰਬੀਆਂ ਉਮਰਾਂ, ਚੰਗੇ ਕੰਮ ਕਰਦੇ ਰਹੋ, ਇਸੇ ਤਰ੍ਹਾਂ ਹੀ। ਔਰ ਆਪਣੀ ਹੈਪੀ ਬਰਥਡੇ ਦੇ ਗਾਣਾ ਹੀ ਸੁਣਾ ਦਿਓ।
0: ਕਿਹੜਾ ਸੁਣਾਈਏ, ਦੱਸੋ ਤੁਸੀਂ ਕਿਹੜਾ ਲਾਈਕ ਕਰਦੇ ਹੋ?
2: ਜਿਹੜਾ ਵਿੱਚ ਸੁਣਾਓਗੇ ਉਹ ਕਬੂਲ ਹੈ।
0: ਪਰ ਜਿਹੜਾ ਤੁਹਾਡੇ ਨਾਲ ਪਿਆਰ ਬਣਿਆ ਹੋਇਆ ਕਮਿਊਨਿਟੀ ਦੇ ਵਿੱਚ ਇੰਨੇ ਸਾਲਾਂ ਦਾ, ਪਿਛਲੇ 30 ਵਰ੍ਹਿਆਂ ਦਾ, ਤੇ ਪਲੱਸ ਹਰ ਦੁੱਖ ਸੁੱਖ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਸ਼ਾਮਿਲ ਹੁੰਦੇ ਹਾਂ, ਪਿਆਰ ਮੁਹੱਬਤ ਨਾਲ ਇੱਕ ਸਾਂਝ ਪਾਉਂਦੇ ਹਾਂ। ਮੇਨ ਜਿਹੜੀ ਚੀਜ਼ ਹੁੰਦੀ ਆ ਅਕਾਊਂਟ ਕਰਦੀ ਆ, ਇਹ ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਸਾਡੇ ਨਾਲ ਗੱਲਬਾਤ ਕਰਨ ਲਈ ਨੰਬਰ ਗੀਤ ਜ਼ਰੂਰ ਸੁਣਾਵਾਂਗੇ, 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ, ਜੁੜੇ ਰਹੋ ਸਾਡੇ ਨਾਲ ਅਗਲੇ ਕਾਲਰ ਨੂੰ ਲੈ ਲਓ।
1: ਹਾਂਜੀ, 6643 ਜੀ, ਸਤਿ ਸ਼੍ਰੀ ਅਕਾਲ।
0: ਬਿਲਕੁਲ, ਮੰਡੇ ਦੇ, ਮੰਡੇ ਨੂੰ ਪਾਰ ਕਰਾਂਗੇ, ਸਰ ਕਰਾਂਗੇ ਤਾਂ ਫੇਰ ਵੀਕਐਂਡ ਆਏਗਾ ਨਾ,
1: ਸਤਿ ਸ਼੍ਰੀ ਅਕਾਲ ਜੀ।
2: ਕਿਸ਼ੋਰ ਕੁਮਾਰ ਕਾ ਆਪਕੋ ਡੈਡੀਕੇਟ ਕਰ ਦੇਤੇ ਹੈ, ਆਨ ਮਿਲੋ ਸਜਨਾ ਕਾ ਗਾਣਾ ਹੈ, ਕੋਈ ਨਜ਼ਰਾਨਾ ਲੈ ਕਰ ਆਇਆ ਹੂੰ ਮੈਂ ਦੀਵਾਨਾ ਤੇਰੇ ਲਈ।
0: ਕੀ ਬਾਤ ਹੈ, ਜ਼ਰੂਰ ਲਗਾਉਂਦੇ ਹਾਂ ਗੀਤ ਹੈ ਨੇ
1: ਜੀ, ਜ਼ਰੂਰ ਲਗਾਉਂਦੇ ਹਾਂ।
2: ਥੈਂਕ ਯੂ ਜੀ
0: ਰਿਪਰਾਂ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ, 905-564-6444 ਸਾਡੇ ਸਟੂਡੀਓ ਨੰਬਰ ਨੇ
1: ਜੀ।
0: ਗਿੱਲ ਸਵੀਟ ਫੈਕਟਰੀ ਦੀ ਮੈਂ ਜਾਣਕਾਰੀ ਦਿਆਂ, ਪਿਓਰ ਵੈਜੀਟੇਰੀਅਨ ਨੇ, ਲਾਈਵ ਲੋਕੇਸ਼ਨ ਤੁਸੀਂ ਕੋਈ ਵੀ ਪ੍ਰੋਗਰਾਮ ਕਰ ਰਹੇ ਹੋ ਆਪਣੇ ਟਰੱਕ ਭੇਜ ਦੇਣਗੇ, ਔਰ ਹੈਂਡਮੇਡ ਸਮੋਸਾ, ਹੈਂਡਮੇਡ ਸਵੀਟ ਤਿਆਰ ਕਰਦੇ ਨੇ ਆਪਣੀ ਖੁਦ ਫੈਕਟਰੀ ਦੇ ਵਿੱਚ, ਤੁਸੀਂ ਜ਼ਰੂਰ ਉਹਨਾਂ ਕੋਲ ਟਰੱਕ ਵੀ ਹੈਗੇ ਨੇ। 6 ਲੋਕੇਸ਼ਨ ਨੇ, 2 ਤਾਂ ਇਹਨਾਂ ਦੀ ਕੈਲਗਰੀ ਦੇ ਵਿੱਚ ਨੇ, 5 ਇੱਥੇ ਨੇ, ਚਲੋ ਫਰਿਸ਼ਕੋ ਦੇ ਵਿੱਚ ਨੇ, ਪਲੱਸ ਇੱਕ ਹੈੱਡ ਆਫਿਸ ਹੈਗਾ ਇਹਨਾਂ ਦਾ, 2131 ਵਿਲੀਅਮਸ ਪਾਰਕਵੇ, ਜੂਨੋ ਨੰਬਰ 3, ਟੈਲੀਫੋਨ ਨੰਬਰ 905-799-2616
1: ਜੀ,
0: 9057992616 ਟੈਲੀਫੋਨ ਨੰਬਰ
1: ਜੀ। ਲੋ ਫਿਰ ਆਪਾਂ ਗਾਣਾ ਸੁਣੀਏ, ਪਹਿਲਾਂ ਤਾਂ ਸਿੱਧੂ ਸਰ ਵਾਂਸ ਅਗੇਨ ਹੈਪੀ ਬਰਥਡੇ ਟੂ ਯੂ,
0: ਹੈਪੀ ਬਰਥਡੇ ਸੁਣਾਉਣੇ ਜੀ, ਤੁਸੀਂ ਸੁਣਾ ਰਹੇ ਹੋ।

0: sweet hubby from your loving wife Jyoti. God
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ
2: ਬਿਲਕੁਲ ਸਰ ਸਾਡੇ ਵੱਲੋਂ ਸਾਡੀ
1: ਅੱਜ ਮੈਨੂੰ ਪੂਰੀ ਟੀਮ ਵੱਲੋਂ ਅੱਜ ਮੈਨੂੰ ਤੋਹਫਾ ਮਿਲ
2: ਰਿਹਾ ਸਾਡੀ ਪੂਰੀ ਟੀਮ ਵੱਲੋਂ
1: ਮੈਂ ਹਮੇਸ਼ਾ ਬੱਚਿਆਂ ਦੇ ਬਰਥਡੇ ਮਨਾਉਣਾ ਤਿੰਨ ਭੇਜ ਰੱਖੋ ਕਿ
2: ਰਵਿੰਦਰ ਸਿੱਧੂ ਮੈਮ ਵੱਲੋਂ ਸਿਮਰਾਜ ਵੱਲੋਂ ਸਿਮੀ ਵੱਲੋਂ ਰੋਹਿਤ ਵੱਲੋਂ ਤੇ ਆਪਣੇ ਸ਼ਾਨ ਵੱਲੋਂ ਮੇਰੇ ਵੱਲੋਂ ਸਾਰੀ ਫੈਮਿਲੀ ਵੱਲੋਂ ਸਾਰਿਆਂ ਵੱਲੋਂ ਸਾਡੇ ਵੱਲੋਂ ਹੈਪੀ ਬਰਥਡੇ
1: ਤੁਸੀਂ ਫਿਰ ਬੋਲ ਰਹੇ ਹੋ ਕਿਤੇ ਕਿਤੇ ਬੋਲੋ ਕਿ ਮੈਂ ਥੋੜ੍ਹਾ ਜਿਹਾ ਮੈਨੂੰ ਆਦਤ ਕੱਟਣ ਲਈ ਬੱਚੋ
2: ਦੇਖੋ ਸਭ ਤੋਂ ਪਹਿਲਾਂ ਰਵਿੰਦਰ ਸਿੱਧੂ ਮੈਮ ਵੱਲੋਂ ਹਾਂਜੀ ਫਿਰ ਉਸ ਤੋਂ ਬਾਅਦ ਸਿਮਰਾਜ ਆ ਗਏ ਸਿਮੀ ਰੋਹਿਤ ਸ਼ਾਨ ਫਿਰ ਮੈਂ ਆ ਗਈ ਸਾਰੀ ਸਾਡੇ ਦੇਸ਼ ਪ੍ਰਦੇਸ਼ ਦੀ ਫੈਮਿਲੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਹੈਪੀ ਬਰਥਡੇ
1: ਮਿਹਰਬਾਨੀ ਚੰਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਚਲੋ ਆਪਾਂ ਹੁਣ ਥੋੜੀ ਜਾਣਕਾਰੀ ਦਈਏ ਕਿ ਅਗਰ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਆਲ ਇੰਕ ਟਰੈਵਲ ਮਿਸਿਸਾਗਾ ਅਤੇ ਰਿਤੂ ਧਾਲੀਵਾਲ ਨਾਲ ਰਾਬਤਾ ਕਾਇਮ ਕਰੋ ਕਹਿੰਦੇ ਸਤੰਬਰ ਵਿੱਚ ਨਵੀਂ ਦਿੱਲੀ ਜਾਣਾ ਹੈਗਾ ਨਾਨ ਸਟੋਪ ਹੈਗੀ ਫਲਾਈਟ $790 ਦੇ ਵਿੱਚ ਜਾਂ ਫਿਰ ਤੁਸੀਂ ਫੈਬਰੀ ਵਿੱਚ ਜਾਣਾ ਮਾਰਚ ਵਿੱਚ ਵਾਪਸੀ ਕਰਨੀ ਹੈ ਅਪ੍ਰੈਲ ਵਾਪਸੀ ਕਰਨੀ ਆ ਇਹ ਹੈਗਾ ਰਿਟਰਨ ਟਿਕਟ ਹੈਗੀ $1490 ਦਿਵਾਲੀ 'ਤੇ ਜਾਓ ਦਿਵਾਲੀ ਕਿਹੜਾ ਦੂਰ ਆ ਹੁਣ ਬੱਚੇ ਤੋਂ ਅਗਸਤ ਸ਼ੁਰੂ ਹੋ ਗਈ ਫਿਰ ਉਸ ਤੋਂ ਬਾਅਦ ਫਿਰ ਫੈਸਟੀਵਲ ਚੱਲਦੇ ਰਹਿੰਦੇ ਰੱਖੜੀ ਦੇ
2: ਤਿਉਹਾਰ
1: ਦਿਵਾਲੀ 'ਤੇ ਜਾਣਾ ਇੰਡੀਆ ਤਾਂ $1790 ਦੀ ਰਿਟਰਨ ਟਿਕਟ ਹੈਗੀ ਆ ਟੋਰਾਂਟੋ ਤੋਂ ਦਿੱਲੀ ਅਤੇ ਅਕਤੂਬਰ ਵਿੱਚ ਜਾਣਾ ਹੈਗਾ ਦਸੰਬਰ ਵਿੱਚ ਵਾਪਸੀ ਕਰਨੀ ਆ ਤਾਂ ਇਹ ਪ੍ਰਾਈਸ ਚੱਲ ਰਹੀ ਆ ਅਤੇ ਤੂੰ ਜ਼ਰੂਰ ਯਕੀਨ ਤੁਸੀਂ ਕਿਤੇ ਜਾਣਾ ਘੁੰਮਣ ਫਿਰਨ ਆਈਲੈਂਡ 'ਤੇ ਜਾਣਾ ਹੈਗਾ ਨੇੜੇ ਤੇੜੇ ਡੋਮਿਨਿਕ ਰਿਪਬਲਿਕ ਹੋ ਗਿਆ ਮੈਕਸੀਕੋ ਹੋ ਗਿਆ ਹੋਰ ਕੋਈ ਵੀ ਆਈਲੈਂਡ ਹੋ ਗਿਆ ਅਰਾਊਂਡ ਜਿਹੜਾ ਪੈਕੇਜ ਵਿੱਚ ਪਾ ਕੇ ਜਾਣੀ ਕਿ ਜਿੱਥੇ ਰਹਿਣਾ ਤੁਸੀਂ ਪਲੱਸ ਏਅਰ ਟਿਕਟ ਵਿੱਚ ਹੀ ਆ $1000 ਦੇ ਕਰੀਬ ਤੁਹਾਨੂੰ ਪਏਗਾ ਰਿਤੂ ਟਾਲੀਵਾਲ ਦਾ ਨੰਬਰ ਦੇ ਲਓ 905-565-8704 905-565-8704 ਟੈਲੀਫੋਨ ਨੰਬਰ ਨੇ
2: ਜੀ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਹੈ ਇਹ ਤੁਹਾਨੂੰ ਇੱਥੋਂ ਮਿਲ ਜਾਣਗੇ $129 ਦੇ ਵਿੱਚ ਕੰਪਲੀਟ ਪੇਅਰ ਜਿਹਦੇ ਵਿੱਚ ਤੁਹਾਡੀ ਪਸੰਦ ਦੇ ਬ੍ਰਾਂਡਡ ਫਰੇਮਸ ਇੰਕਲੂਡਿਡ ਹੁੰਦੇ ਨੇ ਸਿੰਗਲ ਵਿਜ਼ਨ ਲੈਂਜਿਸ ਹੋਣਗੇ ਤੇ ਇਹ ਪੇਅਰ ਤੁਹਾਨੂੰ ਦੇਣਗੇ $129 ਦੇ ਵਿੱਚ ਤੇ ਜੇਕਰ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਰੈਗੂਲਰ ਪ੍ਰਾਈਸ $600 ਹੁੰਦੀ ਹੈ ਬਟ ਇੱਥੋਂ ਤੁਹਾਨੂੰ ਮਿਲਣਗੇ $258 ਦੇ ਵਿੱਚ ਜੇ ਤੁਸੀਂ ਕੋਈ ਵੀ ਤਰ੍ਹਾਂ ਦੀ ਲੈਂਸ ਦੀ ਕੋਟਿੰਗ ਕਰਾਉਣੀ ਹੋਵੇ 50% ਡਿਸਕਾਊਂਟ ਦੇ ਰਹੇ ਨੇ ਤੁਹਾਨੂੰ ਫਲੈਟ 50 ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਹੋ ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ ਕੰਪਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਦਿਓ ਥਰਸਡੇ ਫਰਾਈਡੇ ਐਂਡ ਸੈਟਰਡੇ ਡਾਕਟਰਸ ਅਵੇਲੇਬਲ ਨੇ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਤੇ ਪਹੁੰਚੋ ਸਪੈਕਸ ਐਕਸਪ੍ਰੈਸ ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ 2865 ਜੀ ਸਤਿ ਸ਼੍ਰੀ ਅਕਾਲ
1: ਬਹੁਤ ਵੀਰ ਨੇ ਆਪਣੇ ਜਾਣਦੇ ਨੇ ਲੰਬੇ ਸਮੇਂ ਤੱਕ ਪਰਸਨਲੀ ਵੀ ਜਾਣਦੇ ਆ ਬਹੁਤ ਜਣੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਹੀ ਸਾਰੇ ਪ੍ਰੋਗਰਾਮ ਜਦੋਂ ਵੀ ਆਪਾਂ ਕਿਸੇ ਵਿਆਹ ਸ਼ਾਦੀ ਹੁੰਦੀ ਹੈ ਖੁਸ਼ੀ ਆਉਂਦੀ ਆਪਾਂ ਵੀ ਸਾਂਝ ਪੁੱਜ ਰਹੇ ਇਹ ਹੁਣ ਖੁਸ਼ੀ ਤੇ ਥੋੜ੍ਹੀ ਜਿਹੀ ਵੱਧ ਜਾਂਦੀ ਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਰਾਹਤ ਫਰਦੇ ਅਲੀ ਖਾਨ ਦਾ ਸ਼ੋਅ ਆ ਰਿਹਾ ਸਤੰਬਰ ਦੇ ਵਿੱਚ ਹੁਣੇ ਟਿਕਟਾਂ ਉਪਲਬਧ ਨੇ ਟਿਕਟ ਮਾਸਟਰ .ca ਤੋਂ ਲੈ ਲਓ ਤੇ ਮੈਪ ਵੇਖ ਕੇ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਸੁਣਨ ਵਾਲੀ ਗਾਇਕੀ ਹੁੰਦੀ ਹੈ ਤੁਹਾਨੂੰ ਪਤਾ ਕਿ ਲੋਕਾਂ ਨੇ ਇਹਨੇ ਫੁੱਲ ਜਾਣਾ ਪੂਰਾ ਇਹ ਅਤੇ ਸਤੰਬਰ 27 ਨੂੰ ਸਕੋਸ਼ੀਆ ਅਰੀਨਾ ਵਿੱਚ ਹੋ ਰਿਹਾ ਇਹ ਅਤੇ ਤੁਸੀਂ ਟਿਕਟਾਂ ਦੀ ਆਪਣਾ ਆਪਣੀ ਲੈ ਲਓ ticketmaster.ca ਤੋਂ ਆਪਣੀ ਟਿਕਟਾਂ ਰਾਖਵੀਆਂ ਕਰ ਲਓ
2: ਜੀ।
1: ਰੇਡੀ ਪ੍ਰੈਮ ਇਸ ਪਰਦੇਸ ਦਾ ਤੁਸੀਂ ਜੁੜਿਆ
2: ਬਿਲਕੁਲ ਰਾਇਲ ਡਿਜੀਟਲ ਦੇ ਨਾਲ ਵੀ ਗੱਲਬਾਤ ਕਰੋ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਤੁਹਾਡੇ ਲਈ ਲਗਾਈ ਹੈ ਇਹਨਾਂ ਨੇ ਸਿਰਫ ਹੀ $55 ਦੀ। ਇਹਦੇ ਵਿੱਚ 1.5 GB ਡਾਟਾ ਵੀ ਮਿਲਦਾ, $55 ਦੀ ਡੀਲ ਹੈ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਤੇ ਜ਼ਰੂਰ ਗੱਲਬਾਤ ਕਰੋ ਰਾਇਲ ਡਿਜੀਟਲ ਦੇ ਨਾਲ। ਤੁਸੀਂ ਆਪਣੇ ਘਰਾਂ 'ਚ ਇੰਟਰਨੈਟ ਲਗਵਾਉਣਾ ਹੋਵੇ ਜਾਂ ਤੁਸੀਂ ਆਪਣੇ ਸੈੱਲ ਫੋਨ ਦੀਆਂ ਡੀਲਸ ਚਾਹੁੰਦੇ ਹੋ, ਤੁਹਾਡੇ ਘਰਾਂ 'ਚ ਤੁਸੀਂ IPTV ਬਾਕਸ ਲਗਾਉਣਾ ਹੋਵੇ, ਰਾਇਲ ਡਿਜੀਟਲ 647-201-1313 ਇਹਨਾਂ ਦਾ ਨੰਬਰ ਹੈ। 5092 ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਕਾਲ ਕੀਤਾ। ਹੈਪੀ ਬਰਥਡੇ ਤੇ ਥੈਂਕ ਯੂ ਵੈਰੀ ਮੱਚ।
3: ਵੈਲਕਮ,
1: ਮਿਹਰਬਾਨੀ ਜੀ। ਤੁਸੀਂ ਨਾਂ ਨਹੀਂ ਦੱਸਿਆ ਆਪਣਾ। ਕੁਲਦੀਪ ਹੋਣੀ ਕਹਿੰਦੇ ਖੜਕਵੇਂ ਜਿਹਾ ਗੀਤ ਸੁਣਾਇਓ, ਮੈਨੂੰ ਲੱਗਦਾ ਤੁਸੀਂ ਮੈਨੂੰ ਹੀ ਸੁਣਾਓਗੇ।
2: ਫਰਮਾਇਸ਼ੀ ਗਾਣਾ ਜਿਹੜਾ ਆਇਆ ਸੀ ਪਹਿਲਾਂ ਤਾਂ ਉਹਨੂੰ ਡੈਡੀਕੇਟ ਕੀਤਾ ਨਾ ਉਹਨਾਂ ਨੇ, ਫਿਰ ਸੁਣਾਉਣਾ
1: ਬਾਕੀ ਹੈ। ਹਾਂਜੀ
2: ਹਾਂਜੀ ਬਿਲਕੁਲ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਅੱਛਾ ਮੈਂ ਦੱਸ ਦਿਆਂ ਕਿ ਸਿੰਪਲੀ ਇੰਡੀਅਨ ਵਾਲੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲਾਉਂਦੇ ਨੇ
1: ਜੀ।
0: ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ ਵਾਲਿਆਂ ਨੇ ਅੱਜ ਜੋ ਸਪੈਸ਼ਲ ਲਗਾਇਆ ਹੈਗਾ ਉਹ ਹੈਗਾ ਜੀ, ਮੰਡੇ ਨੂੰ ਕੰਮ ਤੋਂ ਆ ਰਹੇ ਹੋ, ਥੋੜ੍ਹੀ ਜਿਹੀ ਭੁੱਖ ਲੱਗੀ ਹੋਏਗੀ, ਅਤੇ ਤੁਸੀਂ ਭਾਈ ਕੁਲਚਾ ਪਲੇਟ ਇੱਕ ਖਰੀਦੋਗੇ, ਦੂਜੀ ਪਲੇਟ ਫਰੀ ਹੈਗੀ ਆ। ਵੈਸੇ ਤੁਸੀਂ ਬਾਕੀ ਨੂੰ ਜਾਂਦੇ ਹੋ ਨਾ, ਉੱਥੇ ਥਾਲੀ ਵੀ ਲੱਗੀ ਹੁੰਦੀ ਸਪੈਸ਼ਲ ਉਹਨਾਂ ਦੀ, ਆਪਣੇ ਵੱਲੋਂ ਬਹੁਤ ਸਾਰੀਆਂ ਲਾਈਆਂ ਹੁੰਦੀਆਂ ਸਪੈਸ਼ਲ ਕਿ ਤੁਸੀਂ ਬਾਏ ਕਰ ਰਹੇ ਹੋ ਕਿ ਨਾਲ ਫਰੀ ਹੈਗਾ। ਪਰ ਸਾਡੇ ਵੱਲੋਂ ਜਿਹੜਾ ਰੇਡੀਓ 'ਤੇ ਜਿਹੜੀ ਅਨਾਊਂਸਮੈਂਟ ਹੈਗੀ ਆ ਉਹ ਹੈਗੀ ਆ, ਇੱਕ ਅੱਜ ਇੱਕ ਕੁਲਚਾ ਪਲੇਟ ਲਓ, ਦੂਜਾ ਫਰੀ ਹੈਗਾ। ਪਹਿਲੀ ਬ੍ਰਾਂਚ ਹੈਗੀ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਦੇ ਕੈਸਲ ਮੋਰ, ਨੰਬਰ ਹੈ 9057948111। ਦੂਜੀ ਇਹਨਾਂ ਦੀ ਲੋਕੇਸ਼ਨ ਹੈਗੀ ਆ ਜੀ 15 ਫੈਂਡਰ ਵਿੱਚ ਚੰਗੋਜ਼ੀ ਅਤੇ ਬਿਲਕੁਲ ਬੁਬੇੜ ਦੇ ਨੇੜੇ, 15 ਫੈਂਡਰ ਵਿੱਚ, ਅਤੇ ਨੰਬਰ ਹੈ 905-840-2200। ਤੀਜੀ ਲੋਕੇਸ਼ਨ ਦੀ ਹੈ ਮਿਸਾਗਾ ਰੋਡ 'ਤੇ, ਫਾਈਨੈਂਸ਼ੀਅਲ ਕਹਿ ਲਓ ਜਾਂ ਕੁਈਨ ਕਹਿ ਲਓ, 85 ਮਾਊਂਟ ਪਿਲਰ ਰੋਡ ਹੈ, ਫਾਈਨੈਂਸ਼ੀਅਲ ਆਪਣੇ ਮਿਸਾਗਾ ਰੋਡ 'ਤੇ ਪੈਂਦਾ। ਟੈਲੀਫੋਨ ਨੰਬਰ ਇੱਥੋਂ ਦਾ ਹੈਗਾ 905-593-4400। ਅਤੇ ਜੋ ਸਪੈਸ਼ਲ ਤੁਸੀਂ ਲੱਗੇ ਨੇ ਖਾਓ ਉਹਨਾਂ ਦੇ, ਸ਼ਾਮ ਨੂੰ ਸਿੰਪਲੀ ਇਨ ਸਵੀਟ ਰੈਸਟੋਰੈਂਟ 'ਤੇ ਜ਼ਰੂਰ ਪਹੁੰਚੋ। ਥਾਲੀ ਤਾਂ ਇਹਨਾਂ ਦੀ ਮਨਪ੍ਰੀਤ, ਮੈਂ ਬਹੁਤ ਅਕਸਰ ਖਾਂਦਾ ਇਹਨਾਂ ਤੋਂ ਲੈ ਕੇ, ਜਦੋਂ ਵੀ ਵੈਜੀਟੇਰੀਅਨ ਖਾਣੇ ਦਾ ਖਿਆਲ ਆਵੇ ਤਾਂ ਬੜੀ ਸਵਾਦਿਸ਼ ਬਣਾਉਂਦੇ ਨੇ ਫੂਡ, ਬੜਾ ਵਧੀਆ ਹੁੰਦਾ। ਉਹਦੇ ਨਾਲ ਤਵਾ ਰੋਟੀ ਕਰ ਸਕਦੇ ਹੋ ਤੁਸੀਂ, ਤੰਦੂਰੀ ਵੀ,
1: ਹਾਂਜੀ
0: ਪਲੱਸ
1: ਨਾਨ ਵੀ ਕਰ ਸਕਦੇ। ਹਾਂਜੀ ਹਾਂਜੀ ਬਿਲਕੁਲ। ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੋਰਾਂਟੋ ਤੋਂ ਦਿੱਲੀ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਇਸੇ ਮਹੀਨੇ ਜਾ ਕੇ, ਅਗਸਤ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਦੇ ਲਈ, ਤਾਂ $1720 ਦੇ ਟਿਕਟਸ ਮਿਲਣਗੀਆਂ ਤੁਹਾਨੂੰ ਇਸੇ ਮਹੀਨੇ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰੋ ਦਿੱਲੀ ਤੋਂ ਟੋਰਾਂਟੋ ਦੀ। $1720 ਦੀਆਂ ਟਿਕਟਸ ਨੇ। ਜੇ ਅਗਸਤ ਵਿੱਚ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰਾਂਟੋ ਦੀ 1-way ਟਿਕਟ ਲੈਣਾ ਚਾਹੁੰਦਾ ਆ, ਅਗਸਤ ਮਹੀਨੇ ਦੀ 1-way ਟਿਕਟ, ਡਾਇਰੈਕਟ ਫਲਾਈਟ ਦੀ ਟਿਕਟ ਹੈ $890 ਦੀ, $890 ਦੀ ਟਿਕਟ। ਇਸ ਤੋਂ ਇਲਾਵਾ ਟੋਰਾਂਟੋ ਤੋਂ ਦਿੱਲੀ ਅਕਟੂਬਰ ਦੇ ਵਿੱਚ ਕਿਸੇ ਨੇ 1-way ਟਿਕਟ ਲੈ ਕੇ ਜਾਣਾ ਹੋਵੇ ਤਾਂ $1050 ਦੀ ਟਿਕਟ ਹੈ, $1050 ਦੀ ਟਿਕਟ, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਕਿਸੇ ਨੇ ਆਉਣਾ ਹੋਵੇ ਇੰਡੀਆ ਤੋਂ, 1-way ਟਿਕਟ ਲੈ ਕੇ $900 ਦੀ ਟਿਕਟ ਹੈ ਸੈਪਟੈਂਬਰ ਮਹੀਨੇ ਦੇ ਲਈ ਇੱਕ ਸਾਈਡ ਦੀ, ਦਿੱਲੀ ਤੋਂ ਟੋਰਾਂਟੋ ਦੀ $900 ਦੀ ਟਿਕਟ। ਜੇਕਰ ਟੋਰਾਂਟੋ ਤੋਂ ਲੁਧਿਆਣੇ ਤੱਕ ਜਾਣਾ ਆ ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ, ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਟੋਰਾਂਟੋ ਤੋਂ ਲੁਧਿਆਣੇ ਤੱਕ ਦੀ, ਲੁਧਿਆਣੇ ਤੋਂ ਫਿਰ ਟੋਰਾਂਟੋ, $1660 ਦੀ ਟਿਕਟ ਹੈ, ਲਿਮਿਟਡ ਸੀਟਸ ਨੇ ਇਸ ਟਿਕਟ ਦੇ ਵਿੱਚ। ਇਹਦੇ ਲਈ ਤੁਸੀਂ ਇਹਨਾਂ ਨਾਲ ਫਟਾਫਟ ਗੱਲ ਕਰੋ। ਦਿਓਲ ਟਰੈਵਲਸ ਦੇ ਦੋ ਨੰਬਰਸ ਨੇ, ETOBICO ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਲਓ ਫਿਰ ਅਗਲਾ ਗੀਤ ਮਨਪ੍ਰੀਤ ਨੇ ਕਿਉਂ ਕਰ ਲਿਆ, ਅਤੇ ਕੁਲਦੀਪ ਸਿੰਘ ਤੁਹਾਡੀ ਸੁਣ ਲਈ ਉਹਨਾਂ ਨੇ, ਪਰ ਉਹਨਾਂ ਨੇ ਮਿਕਿੱਲਾ ਹੀ ਸੁਣਨਾ ਹੁੰਦਾ ਨਾ, ਅਤੇ ਲਾ ਦਿਓ ਫਿਰ ਉਹਨੂੰ
1: ਜੀ।

0: ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਨਾਲ ਹੈਗੇ ਹਾਂ, ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ ਅਤੇ ਅਸੀਂ ਤੁਹਾਡੇ ਨਾਲ ਹੈਗੇ ਹਾਂ 4:05 ਤੱਕ। ਲੇਕਿਨ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੇ ਹੋਣਗੇ ਰੈਗੂਲਰ ਪ੍ਰੋਗਰਾਮ ਦੇ ਵਿੱਚ ਮੰਡੇ, ਅਤੇ ਉਹ ਤੁਹਾਡੇ ਲਈ ਪੂਰੀਆਂ ਕੈਨੇਡਾ 'ਚ ਕੀ ਕੁਝ ਹੋ ਰਿਹਾ ਸੀ, ਪੂਰੀ ਜਿੱਥੇ ਰਹਿੰਦੇ ਹਾਂ ਬਹੁਤ ਜਾਣਕਾਰੀ ਜ਼ਰੂਰੀ ਹੈ, ਉਹਦੀ ਪੂਰੀ ਜਾਣਕਾਰੀ ਤੁਹਾਨੂੰ ਮਿਲੇਗੀ ਕੀ ਨੌਰਥ ਅਮੈਰੀਕਾ ਵਿੱਚ ਹੋ ਰਿਹਾ, ਅਤੇ ਗੀਤ ਸੰਗੀਤ ਤੁਹਾਡੇ ਪਸੰਦ ਹੀ ਹੋਣਾ, ਅਤੇ ਜੋ ਵੀ ਤੁਸੀਂ ਰਿਕੁਐਸਟ ਕਰੋਗੇ ਉਹ ਹੀ ਤੁਹਾਨੂੰ ਸੁਣਾਵਾਂਗੇ। ਸੋਫਾ ਮਾਰਟ ਦੀ ਮੈਂ ਜਾਣਕਾਰੀ ਦਿਆਂ, ਸੋਫਾ ਮਾਰਟ ਦੀ ਬਹੁਤ ਵੱਡੀ ਫੈਕਟਰੀ ਹੈਗੀ ਆ 120 ਡੈਲਟਾ ਪਾਰਕ 'ਤੇ
1: ਜੀ,
0: ਅਤੇ ਉੱਥੇ ਤੁਸੀਂ ਨਾ ਆਪਣੇ ਘਰ ਦੀ ਗਿਣਤੀ ਮਿਣਤੀ ਕਰਕੇ ਕਿੱਡੇ ਕੁ ਵੱਡਾ ਲਿਵਿੰਗ ਰੂਮ ਆ ਉਸ ਤਰ੍ਹਾਂ ਦੇ ਸੋਫਾ ਤਿਆਰ ਕਰ ਦੇਣਗੇ। ਇਹ ਖੁਦ ਸੋਫੇ ਆਪਣੇ ਫੈਕਟਰੀ ਵਿੱਚ ਤਿਆਰ ਕਰਦੇ ਨੇ, ਚਾਹੇ ਉਹ ਲੈਦਰ ਦੇ ਹੋਣ ਚਾਹੇ ਕੱਪੜੇ ਵਾਲੇ ਸੋਫੇ ਹੋਣ, ਅਤੇ ਤੁਸੀਂ ਬਸ ਗਿਣਤੀ ਮਿਣਤੀ ਕਰਕੇ ਲਿਆਉਣਾ, ਜਾਂ ਬੈੱਡਰੂਮ ਸੈੱਟ ਬਣਾਉਣੇ ਨੇ ਆਪਣੇ ਘਰ ਦੇ ਬੈੱਡਰੂਮ ਦੇ ਮੁਤਾਬਕ, ਤੁਸੀਂ ਵੱਡੇ ਛੋਟੇ ਜਿਸ ਤਰ੍ਹਾਂ ਤਿਆਰ ਕਰਾਉਣੇ ਨੇ ਉਹ ਵੀ ਕਰਾ ਸਕਦੇ। ਪੇਟੀ ਬੈੱਡ ਵੀ ਬਣਾਉਂਦੇ ਨੇ ਇਹ, ਜਿਹਦੇ 'ਚ ਕਾਫੀ ਸਟਾਕ ਹੋ ਜਾਂਦਾ, ਹਾਂਜੀ ਰੱਖਿਆ ਜਾ ਸਕਦਾ ਘਰ ਦਾ ਐਕਸਟਰਾ ਜਿਹੜਾ ਸਮਾਨ ਹੁੰਦਾ। ਤੁਸੀਂ ਪਰਮਜੀਤ ਕੌਰ ਹੋਰਾਂ ਨੂੰ ਫੋਨ ਕਰੋ 905-791-8056 905-791-8056। ਜੋ ਹੀ ਅਗਸਤ ਮਹੀਨਾ ਆਉਂਦਾ ਅਤੇ ਫਿਰ ਰੱਖੜੀ ਆ ਜਾਂਦੀ ਆ, ਫਿਰ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਂਦਾ,
1: ਬਿਲਕੁਲ ਹਾਂਜੀ,
0: ਅਤੇ ਹੁਣ ਤਕਰੀਬਨ ਦਸੰਬਰ ਤੱਕ
1: ਆਪਣੇ ਘਰਾਂ ਵਿੱਚ ਟੈਂਟ ਲਗਵਾਓ, ਮੱਲੀ ਟੈਂਟ ਸਰਵਿਸ ਤੋਂ, ਤੇ ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਤੇ ਸਾਰੇ ਵਾਟਰ ਪਰੂਫ ਟੈਂਟ ਹੁੰਦੇ ਨੇ। ਜੇ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ, ਟੈਂਟ ਬਿਲਕੁਲ ਐਨ ਵਾਟਰ ਪਰੂਫ ਹੁੰਦੇ ਨੇ, ਤੁਹਾਡੇ ਫੰਕਸ਼ਨ ਤੁਸੀਂ ਬੜੇ ਆਰਾਮ ਦੇ ਨਾਲ ਕਰ ਸਕਦੇ ਹੋ। ਅਤੇ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਇਹਨਾਂ ਦੇ ਕੋਲ ਸਾਰਾ ਸਮਾਨ ਤੁਹਾਨੂੰ ਮਿਲਦਾ ਡੈਕੋਰੇਸ਼ਨ ਦਾ। ਬਹੁਤ ਸੋਹਣੇ ਸੋਹਣੇ ਟੇਬਲਸ ਐਂਡ ਚੇਅਰਸ ਲੈ ਕੇ ਆਉਂਦੇ ਨੇ, ਬੜੇ ਵਧੀਆ ਬੜੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਅਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਇਹ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਹੁੰਦੇ ਨੇ ਮੈਨ ਐਂਡ ਵੈਮੈਨ ਦੇ ਲਈ। ਜਿਹਦੇ ਤੁਸੀਂ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਾਉਣਾ ਚਾਹੁੰਦੇ ਹੋ, ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਨੰਬਰ 6479-2569-647-999-2599-2569-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599-2599
0: ਹੈਗਾ। ਕੱਲ ਨੂੰ ਮੰਗਲਵਾਰ ਨੂੰ ਸਨਸ਼ਾਈਨ ਹੈਗੀ ਪੂਰੀ, 28 ਡਿਗਰੀ ਟੈਂਪਰੇਚਰ ਹੋਊਗਾ
1: ਜੀ,
0: ਸਨਸ਼ਾਈਨ ਹੋਊਗੀ ਕਾਫੀ। ਕੱਲ ਨੂੰ ਬੁੱਧਵਾਰ ਨੂੰ ਵੀ ਬਹੁਤ ਪਿਆਰਾ ਦਿਨ ਹੈ ਤੇ 28 ਡਿਗਰੀ ਟੈਂਪਰੇਚਰ ਤੇ ਪਾਰਟਲੀ ਸਨਸ਼ਾਈਨ ਹੈ। ਵੀਰਵਾਰ ਨੂੰ ਥੋੜਾ ਜਿਹਾ ਜਾ ਕੇ ਬੱਦਲਵਾਈ ਹੋਏਗੀ, ਆਫਟਰਨੂਨ ਦੇ ਵਿੱਚ ਥੋੜੀ ਜਿਹੀ ਮੀਂਹ ਕਣੀ ਹੈਗੀ ਆ,
1: ਪਰ
0: ਟੈਂਪਰੇਚਰ ਬੁੱਧਵਾਰ ਵੀਰਵਾਰ ਨੂੰ ਵੀ 27 ਡਿਗਰੀ ਹੈਗਾ, ਸ਼ੁੱਕਰਵਾਰ ਨੂੰ 25 ਡਿਗਰੀ 'ਚ ਆ ਰਿਹਾ ਦਿਖਾ ਰਹੇ ਨੇ। ਸਨਸ਼ਾਈਨ ਪੂਰੀ ਹੈਗੀ ਆ ਪਾਰਟਲੀ, ਅਤੇ ਨਾਲ ਦੀ ਨਾਲ ਸੱਚ ਡੇ ਹਾਈ ਟੈਂਪਰੇਚਰ 25 ਡਿਗਰੀ, ਮੀਂਹ ਕਣੀ ਕੋਈ ਨਹੀਂ, ਪਰ ਥੋੜ੍ਹਾ ਜਿਹਾ ਬੱਦਲਵਾਈ ਅਤੇ ਸੂਰਜ ਦੇਵਤਾ ਜੀ ਲੁਕਮ ਚੁੱਚੀ ਜੀ ਖੇਡਣਗੇ। ਅਤੇ ਸੰਡੇ ਦਿਖਾਇਆ ਜਾ ਰਿਹਾ ਫਿਰ ਤਕਰੀਬਨ ਛੋਟੀ ਜਿਹੀ ਬਾਰਿਸ਼ ਦਿਖਾਈ ਜਾ ਰਹੀ ਆ। ਇਸੀ ਮੌਸਮ ਦਾ ਹਾਲ ਤੇਰੇ ਪ੍ਰਾਪਤ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ, ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਤੁਹਾਡੇ ਨਾਲ ਹੀ ਹੈਗੇ ਹਾਂ। ਗੱਲਾਂ ਬਾਤਾਂ ਗੀਤ ਸੰਗੀਤ ਚੱਲਦਾ ਰਹੂਗਾ, ਲਓ ਇੱਕ ਹੋਰ ਪਿਆਰਾ ਜਿਹਾ ਗੀਤ ਲੈਂਦੇ ਹਾਂ ਅਤੇ ਉਸ ਤੋਂ ਫੌਰਨ ਬਾਅਦ ਅਸੀਂ ਆਉਂਦੇ ਹਾਂ ਬਾਪ
2: ਰੁਕ ਹੀ ਤੇਰੇ ਫੀਆਂ ਰੁਕ ਗਾਣ ਦਾ ਫੁੱਲ ਗੋਤੀਆ ਪਿਲਾ ਵੇਲੇ ਦੀ ਤੁਝਾ ਨਾ ਰੱਬ

0: ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7011 9052397711। ਕੋਮਲ ਟਰੈਵਲ ਐਂਡ ਟੂਰ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ।

0: ਦੋਸਤੋ ਸੋਮਵਾਰ ਦਾ ਦਿਨ ਹੈ ਤੇ ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੇ ਘੜੀ ਦੀ 4:01 ਤੇ ਕੁਝ ਸੈਕਿੰਡ ਹੋਏ ਨੇ ਤੇ ਇਸ ਦੇ ਨਾਲ ਹੀ ਆਪਾਂ ਮਨਪ੍ਰੀਤ ਦੇਖਦੇ ਦੇਖਦੇ ਘੰਟਾ ਨਿਕਲ ਗਿਆ ਹੈ ਪਿਆਰ ਮੁਹੱਬਤ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਹੈਪੀ ਬਰਥਡੇ ਸੰਦੇਸ਼ ਮੇਰੇ ਲਈ ਭੇਜੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਪਰਿਵਾਰਾਂ ਦਾ
1: ਜੀ
0: ਹੁਣ ਆਪਾਂ ਲਈ ਅੱਗੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਬੇਟਾ ਜੀ ਸਮਰਾਜ ਸਧੂਰੀ
1: ਜੀ ਬਿਲਕੁਲ
0: ਠੀਕ ਸ਼ਾਮ ਦੇ 6 ਵਜੇ ਤੱਕ
1: ਹਾਂਜੀ ਤੇ ਬਿਲਕੁਲ ਸਾਡੀ ਮੁਲਾਕਾਤ ਤੁਹਾਡੇ ਨਾਲ ਕੱਲ ਨੂੰ ਹੋਏਗੀ ਜਾਂਦੇ ਆਉਂਦੇ ਇੱਕ ਤੁਹਾਨੂੰ ਗਾਣਾ ਐਮੀ ਵਿਰਕ ਜੀ ਦਾ ਸੁਣਾਈਏ ਕਿਉਂਕਿ ਇਹਨਾਂ ਦਾ ਸ਼ੋਅ ਆ ਰਿਹਾ ਬੜੀ ਜਲਦੀ ਆਪਣੇ ਟੋਰਾਂਟੋ ਦੇ ਵਿੱਚ ਇੱਕ ਥੋੜਾ ਜਿਹਾ ਮੈਸੇਜ ਵੀ ਲੈ ਲਿਆ ਐਮੀ ਵਿਰਕ ਜੀ ਦੀ ਜਿਹੜੀ ਸ਼ੋਅ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ

0: Sound Live and Cellular Point present AmiWare Live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: ਦੋਸਤੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਸਾਂਝ ਤੁਹਾਡਾ ਪਈ ਰਹੇਗੀ ਇਸ ਤਰ੍ਹਾਂ ਹੀ ਔਰ ਫਿਰ ਮਰਵੀ ਦੱਪਾ ਮਿਲ ਗਿਆ ਅੱਗੇ
2: ਬਿਲਕੁਲ ਕੱਲ ਨੂੰ ਮਿਲਦੇ ਹਾਂ ਦੁਬਾਰਾ ਸੇਮ ਟਾਈਮ ਦੇ ਉੱਪਰ 3 ਤੋਂ 4 ਵਜੇ ਤੱਕ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ
1: ਕੱਲ ਮਿਲਾਂਗੇ ਯਾਰ ਨੇ ਸਮਰਾਜ ਸੁਧਾਰੀ ਤੇ ਸਾਡੀ ਮੁਲਾਕਾਤ ਕੱਲ ਨੂੰ ਸ਼ਿਸ਼ਾਰ ਪਏਗੀ 3 ਵਜੇ
2: ਜੀ
1: ਸਾਰਿਆਂ ਨੂੰ ਵਧੀਆ ਈਵਨਿੰਗ ਦੀਆਂ ਬਹੁਤ ਸਾਰੀਆਂ ਤੇ ਸਾਰੀਆਂ ਨੇਕ ਤਵਾਵਾ
2: ਜੀ
1: ਉਹਦੇ ਵਾਸਤੇ ਮੁਸਕਰਾਉਂਦੇ ਰਹੋ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਧੰਨਵਾਦ
2: ਸਤਿ ਸ਼੍ਰੀ ਅਕਾਲ
1: ਪ੍ਰੋਗਰਾਮ ਬੇਸ ਪਰ

0: and Cellular Point present Ami World live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਸਮਾਪਤ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17, 170 ਗਿਲਡਨ ਰੋਡ ਯੂਨੀਵਰਸ 17, ਟੈਲੀਫੋਨ ਨੰਬਰ 6473021322, 3702 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Surya Dasto Sham 7 baje tak on dine-in and take-outs. Maza lavo Sunday no Paratha plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Maza lavo Saag Makki Di Roti Da. A yummy deals is Simply Indian this Sariya Hi locations day. Dining, take-out and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-7410-6477-739-8710। ਲਾਇਸੈਂਸ ਨੰਬਰ M2000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪ ਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
8: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ਼ ਪਰਦੇਸ਼, ਦੇਸ਼ ਪਰਦੇਸ਼।
10: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
9: ਇਨਫੋਰਮੇਸ਼ਨ,
10: ਕਾਲ ਅਸ ਨਾਓ
5: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive ਫਿਫਟ ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ और 600 हैस्पल रोड कैम्ब्रिज नमी खुनी ब्रांच 25 सेंट्रल बुड पार्कवे कनेडी के सेंट्रल बुड पार्कवे के नेड़े आओ हरिया ताजिया सब्जियां और जी सस्ती ग्रोसरी वास्ते पहुंचो इंडियन फ्रूट लैंड ते ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ

0: 35 Regulation Drive, Fex Express, 905-460-8888, telephone number hai, Fex Express walean da. Akal Duct Cleaning wale pichle 40 varian to saadi community di seva kar rahe ne. Saadi community di sab to pehli company hai, Duct Cleaning di. Ajkal unhone special lagaye ne, khas karke Brampton, Mississauga, Etobicoke local area di vich. Kise saida vi kar hove, up to 3000 square feet, de duct clean karao. Ji haan, only $140. Vaise ta regular price $250 vich karde ne, lekin hun unhon ne special gaya duct cleaning sirf te sirf $140 deo te apne duct clean karao, badi hi badhiya tang na duct clean karnge, sanitize karke jaange. Naal di naal eh har tarah di repair karde ne, install karde ne, air condition te furnace. www.akalduct.com aaj hi inhanu booking vaste call kar lo, 416-710-0662 416-710-0662. Sadi community sab to pehli company Akal Duct Cleaning pichle 40 varian to tuhadi seva de layi hazir ne, open 7 days a week.
1: Hi, chuha te cockroach vi. Sun lo meri gal, main is kitchen ch khana banona hi nahi.
2: Hain, phir cockroach te chuhe? Oh hale mahina pehla treatment karai si.
1: Main tenu pehla hi kya si, saste de chakkar ch na pao. Hun upro basement wale bed bug di complaint vi kari jande aa.
2: Oh main ta kehna ghar hi vech dinne aa.
3: आप घर चो बाहर क्यों जाना? चूहे कॉकरोचा नु कड्डो, टोरंटो पेस्ट अरेस्ट नु कॉल करो, जेडे छोटे तो छोटे काम तो लेके वड्डियां बिल्डिंग्स, रेस्टोरेंट, होटल्स, मोटल्स, नर्सिंग होम्स विच वी काम करते हैं। सस्ते दा दावा तो नहीं पर कम दी गारंटी है। 647-515-8000 टोरंटो पेस्ट अरेस्ट, सिक्के बंद कम दी गारंटी, 647-515-8000।
0: Hello, AM 530 to tusi sun rahe ho apna harman pyara radio program Desh Pradesh Prime Time Radio. Pichle 30 varian to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jani ke Desh Pradesh tade layi sham nu 3 ghante pesh hunda hai. Naal di naal Saturday savere ate Sunday savere 6 to 8 sunde morning time, te naal tusi dupehre Saturday 1 to ਲੈਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸੈਵਨ ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

500 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਲੋਪਿਆ ਬਰੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਹੈ ਕਿ ਤੁਹਾਡਾ ਅੱਜ ਮੰਡੇ ਦੇ ਦਿਨ ਹੁਣ 4:23 ਤੱਕ ਬਹੁਤ ਹੀ ਵਧੀਆ ਰਿਹਾ ਹੋਣਾ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਠੀਕ 6 ਵਜੇ ਤੱਕ ਇਸ 3 PM to 6 PM 3 ਘੰਟਿਆਂ ਦੇ ਪੂਰੇ ਅਤੇ ਪੂਰੇ ਦਿਨ ਦੇ ਵਿੱਚ ਹੀ ਸਭ ਤੋਂ ਬਿਜ਼ੀਐਸਟ, ਸਭ ਤੋਂ ਵੱਧ ਕਮਿਊਟ ਕਰਨ ਵਾਲਾ, ਰੇਡੀਓ ਨੂੰ ਸੁਣਨ ਵਾਲਾ ਟਾਈਮ ਸਲਾਟ ਦੇ ਵਿੱਚ ਤੁਹਾਡੇ ਲਈ ਠੀਕ 6 ਵਜੇ ਤੱਕ ਪੂਰਾ ਤੋਂ ਪੂਰਾ ਇਨਫੋਰਮੇਸ਼ਨ, ਐਂਟਰਟੇਨਮੈਂਟ ਅਤੇ ਨਿਊਜ਼ ਅਤੇ ਵਿਊਜ਼ ਦੀ ਅੱਜ ਪੂਰੀ ਦੀ ਪੂਰੀ ਤਿਆਰੀ ਖਿੱਚ ਕੇ ਕਰਕੇ ਲੈ ਕੇ ਆਏ ਹਾਂ। ਠੀਕ 6 ਵਜੇ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦਿਨ ਨੂੰ ਥੋੜ੍ਹਾ ਜਿਹਾ ਹੋਰ ਵੀ ਵਧੀਆ ਬਣਾਇਆ ਜਾਵੇ। ਅੱਜ ਵੀ ਤੁਹਾਨੂੰ ਦੋਸਤੋ ਹਮੇਸ਼ਾ ਵਾਂਗੂ ਹੀ ਕੈਨੇਡਾ ਵਾਈਡ ਐਂਡ ਸੀਰੀਓ ਵਾਈਡ ਅਤੇ ਲੋਕਲ GTA ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਰਹਾਂਗੇ। ਮੈਨੂੰ ਤਾਂ ਅੱਜ ਆਪ ਹੀ ਅਪਡੇਟ ਆਪ ਹੋਣਾ ਪਿਆ, ਕਿਉਂਕਿ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਪੂਰੇ 2 ਹਫ਼ਤੇ ਹੋ ਗਏ, 2 weeks ਆਈ ਥਿੰਕ, ਕਿ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਹੀ ਨਹੀਂ ਹੈਗਾ। ਵਕੇਸ਼ਨਸ 'ਤੇ ਸੀ, ਘੁੰਮ ਫਿਰ ਰਹੇ ਸੀ, ਸੋ ਅੱਜ ਮੈਨੂੰ ਖੁਦ ਆਪ ਹੀ ਪਤਾ ਕਰਨਾ ਪਿਆ ਕਿ ਕਿਹੜੇ MP ਨੇ ਕੀ ਕਿਹਾ, ਪ੍ਰਧਾਨ ਮੰਤਰੀ ਨੇ ਕੀ ਕੀਤਾ ਕੀ ਨਹੀਂ ਕੀਤਾ। ਸੋ ਜਿਹੜੀ ਵੀ ਹੁਣ ਨਵੀਂ ਤਾਜ਼ੀ ਜਾਣਕਾਰੀ ਹੈ ਖਾਸ ਤਾਂ ਕੈਨੇਡਾ ਵਾਈਡ ਐਂਡ ਸੀਰੀਓ ਵਾਈਡ ਅਤੇ ਲੋਕਲ GTA ਦੀਆਂ, ਉਹ ਸਾਰੀਆਂ ਖਬਰਾਂ ਵੀ ਅਤੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਵਿੱਚ ਵਿਚਾਲੇ ਸਾਡੇ ਕੁਛ ਖਾਸ ਸਪਾਂਸਰਸ ਆ ਕੇ ਆਪਣੇ ਮੈਸੇਜਸ ਵੀ ਡਾਇਰੈਕਟ ਏਅਰ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਵੱਖੋ ਵੱਖ ਦਿਨ, ਵੱਖੋ ਵੱਖ ਡਿਫਰੈਂਟ ਡੇਜ਼ ਐਂਡ ਟਾਈਮਸ ਦੇ ਵਿੱਚ ਸਾਡੇ ਸਪਾਂਸਰਸ ਅਲੱਗ ਅਲੱਗ ਇੰਡਸਟਰੀਜ਼ ਨਾਲ ਜੁੜੀਆਂ ਹੋਈਆਂ ਖਾਸ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਕਰਦੇ ਨੇ। ਕੁਛ ਇਮੀਗ੍ਰੇਸ਼ਨ, insurance, mortgage, real estate, education, natural health, homeopathy, acupuncture, ਹੋਰ ਵੀ ਕਰਜ਼ਿਆਂ ਦੇ ਬਾਰੇ ਵੀ ਡਿਫਰੈਂਟ ਡਿਫਰੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਸਾਡੇ ਸਪਾਂਸਰਸ ਨਾਲ ਕੁਝ ਸਵਾਲ ਜਵਾਬ ਕਰਨ ਦਾ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਹੈ, ਜਿਹਨੂੰ ਸੁਣ ਕੇ ਜਾਂ ਫਿਰ ਵੇਖ ਕੇ ਤੁਹਾਡਾ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਸੋ ਅੱਜ ਵੀ ਜ਼ਰੂਰ ਡਿਫਰੈਂਟ ਡਿਫਰੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਅਸੀਂ ਆਪਣੇ ਸਪਾਂਸਰਸ ਨਾਲ ਕਰਦੇ ਰਹਾਂਗੇ। ਨਾਲ ਦੀ ਨਾਲ ਅਸੀਂ ਤੁਹਾਡੇ ਵੱਧ ਤੋਂ ਵੱਧ ਫਰਮੈਸ਼ੀ ਗੀਤ ਸੰਗੀਤ ਵੀ, ਚਾਹੇ ਨਵੇਂ ਹੋਣ, ਪੁਰਾਣੇ ਹੋਣ, ਜਿਹੜੇ ਮਰਜ਼ੀ ਹੋਣ, ਕੋਸ਼ਿਸ਼ ਕਰਾਂਗੇ ਕਿ ਫਰਮੈਸ਼ੀ ਗੀਤ ਸੰਗੀਤ ਹੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ ਅਤੇ 6 ਵਜੇ ਤੱਕ ਹੀ ਕੋਸ਼ਿਸ਼ ਅਸੀਂ ਕਰਾਂਗੇ। ਵੈਸੇ ਤਾਂ ਸਾਨੂੰ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ, ਬਸ ਫੋਨ ਚੱਕਣ ਦੀ ਲੋੜ ਹੈ। ਤੁਸੀਂ ਕੋਸ਼ਿਸ਼ ਕਰੋ ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡੇ ਨਾਲ ਕਾਫੀ ਚਿਰਾਂ ਬਾਅਦ ਹੀ ਗੱਲਬਾਤ ਹੋ ਰਹੀ ਹੈ, ਸੋ ਜੇ ਸਾਡੇ ਨਾਲ ਅੱਜ ਗੱਲਬਾਤ ਕਰਨੀ ਹੋਵੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ 2 ਅਲੱਗ ਤਰੀਕੇ ਨੇ। ਪਹਿਲਾ ਤਰੀਕਾ ਬਹੁਤ ਆਸਾਨ ਹੈ, ਬਸ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ। ਟੈਕਸਟ ਔਰ ਵਟਸਐਪ 416-457-3381। ਚਾਹੇ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਚਾਹੇ ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਚਾਹੇ ਕੋਈ ਸਪੈਸੀਫਿਕ ਕੰਮ ਹੈ, ਕੋਈ ਬਿਜ਼ਨਸ, ਕੋਈ ਜਾਂ ਫਿਰ ਕੋਈ ਸਰਵਿਸ ਦੀ ਭਾਲ ਦੇ ਵਿੱਚੋਂ ਕੋਈ ਜ਼ਰੂਰੀ ਕੰਮ ਹੈ ਅਤੇ ਤੁਹਾਨੂੰ ਨੰਬਰ ਚਾਹੀਦਾ ਹੈ, ਜਾਂ ਫਿਰ ਉੱਦਾਂ ਹਾਏ ਹੈਲੋ ਮੈਸੇਜ ਹੀ ਭੇਜਣਾ ਚਾਹੁੰਦੇ ਹੋ, ਟੈਕਸਟ ਔਰ ਵਟਸਐਪ ਲਾਈਵ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਮਤਲਬ ਕਿ ਅਸੀਂ ਵੀ ਤੁਹਾਨੂੰ ਲਾਈਵ ਹੀ ਵਾਪਸ ਮੈਸੇਜ ਭੇਜ ਦੇਵਾਂਗੇ। ਟੈਕਸਟ ਔਰ ਵਟਸਐਪ ਐਪ 416-457-3381 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਸਾਨੂੰ ਲਾਈਵ 6 ਵਜੇ ਤੱਕ ਭੇਜ ਸਕਦੇ ਹਾਂ। ਜੇ ਸਟੂਡੀਓ ਦੇ ਵਿੱਚ ਹੀ ਲਾਈਵ ਗੱਲਬਾਤ ਕਰਨੀ ਆ, ਫੀਲ ਫਰੀ। ਇੱਕੋ ਹੀ ਸ਼ਰਤ ਹੈ ਕਿ ਜਦੋਂ ਅਸੀਂ ਆਫ ਦੀ ਏਅਰ ਹੁੰਦੇ ਹਾਂ, ਮਤਲਬ ਆਪ ਨਹੀਂ ਬੋਲ ਰਹੇ ਹਾਂ, ਕੋਈ ਗੀਤ ਸੰਗੀਤ ਪੇਸ਼ ਕੀਤਾ ਜਾ ਰਿਹਾ, ਕੋਈ ਰਿਕਾਰਡ ਲਗਾਤਾਰ ਕਮਰਸ਼ਲਸ ਐਡਾਂ ਚੱਲ ਰਹੀਆਂ ਨੇ, ਉਦੋਂ ਮਾੜੀ ਮੋਟੀ ਟਾਈਮਿੰਗ ਕਰਨੀ ਪੈਂਦੀ ਆ, ਪਰ ਟਾਈਮਿੰਗ ਕਰਕੇ ਖੁੱਲ੍ਹੀ ਗੱਲਬਾਤ ਕਰ ਸਕਦੇ ਹਾਂ, ਆਫ ਦੀ ਏਅਰ ਗੱਲਬਾਤ ਕਰ ਸਕਦੇ ਹੋ। ਨੰਬਰ ਘੁਮਾਉਣਾ ਹੈ ਹੁਣ ਤੋਂ ਲੈ ਕੇ 6 ਵਜੇ ਤੱਕ 905-564-4446 905-564-4446 905-564-6444 905-564-6444 ਸਾਡਾ ਇੱਕੋ ਇੱਕ ਡਾਇਰੈਕਟ ਕਾਲ ਕਰਨ ਵਾਲਾ ਸਟੂਡੀਓ ਹੋਟਲਾਈਨ ਨੰਬਰ ਹੈ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਗਲੇ ਹਫ਼ਤੇ ਹੀ 19 August 2026 ਨੂੰ ਬਹੁਤ ਵੱਡੇ ਅਤੇ ਨਵੇਂ US ਦੇ ਵੱਲੋਂ ਕੈਨੇਡੀਅਨ ਗੁੱਡਸ, ਵਾਈਡ ਰੇਂਜ ਆਫ ਗੁੱਡਸ, ਈਵਨ USMCA ਕੰਪਲਾਇੰਟ ਗੁੱਡਸ 'ਤੇ 50% ਦਾ ਟੈਰਿਫ ਆਲਰੇਡੀ ਥ੍ਰੈਟਨ ਕੀਤਾ ਗਿਆ ਹੈ, ਆਲਰੇਡੀ ਹੁਣ ਇਨ ਦ ਵਰਕਸ ਹੈ। ਦਿਨ ਬਹੁਤ ਘੱਟ ਹੀ ਰਹਿ ਗਏ ਨੇ, 9 ਦਿਨ ਹੀ ਰਹਿ ਗਏ ਨੇ ਇਸ ਡੈਡਲਾਈਨ ਤੱਕ, ਅਤੇ ਸਾਡੇ PM ਨੇ ਕਰਤਾ ਉਹੀ ਕੰਮ। ਕਿਹੜਾ ਕੰਮ? ਕਿ ਕੰਮ ਕਰਨਾ ਨਹੀਂ ਹੈਗਾ, ਉਹ ਹੈ ਹੁਣ ਅੱਜ ਮਿਸਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਅੱਜ ਤੋਂ ਲੈ ਕੇ ਅਗਲੇ ਮੰਡੇ ਤੱਕ 17 ਤਰੀਕ ਤੱਕ ਉਹ ਘੁੰਮ ਫਿਰ ਰਿਹਾ ਹੈ ਇਟਲੀ ਦੇ ਵਿੱਚ। ਇਮੈਜਿਨ, ਇੰਨਾ ਵੱਡਾ ਡੈਡਲਾਈਨ ਲੂਮ ਕਰ ਰਿਹਾ ਹੈ ਕਿ ਤੁਹਾਡੇ ਮੁਲਕ ਦੇ ਇੰਨੇ ਜ਼ਿਆਦਾ ਗੁੱਡਸ 'ਤੇ, ਈਵਨ ਫਰੀ ਟ੍ਰੇਡ ਅਗਰੀਮੈਂਟ ਦੇ ਮੁਤਾਬਕ ਵੀ ਜਿਹੜੇ ਕੰਪਲਾਇੰਟ ਗੁੱਡਸ ਨੇ,
ਨਵਾਂ 50% ਟੈਰਿਫ ਆਉਣ ਵਾਲਾ ਹੈ ਅਤੇ ਇਸ ਬੰਦੇ ਨੂੰ ਲੱਗਦਾ ਹੈ ਸਾਡੇ PM ਨੂੰ ਇੰਨੇ ਕਮਾਲ ਦੇ ਨੈਗੋਸ਼ੀਏਟਰ ਨੂੰ ਕਿ ਸਾਨੂੰ ਯਾਰ ਕੰਮ ਕਾਰ ਛੱਡ ਕੇ ਇਟਲੀ ਦੇ ਨਜ਼ਾਰੇ ਲੈਣੇ ਚਾਹੀਦੇ ਆ। ਸੋ ਅੱਜ ਤੋਂ ਲੈ ਕੇ ਅਗਲੇ ਮੰਡੇ ਤੱਕ ਪੂਰਾ ਹਫ਼ਤਾ ਸਾਡਾ ਕੈਨੇਡੀਅਨ PM ਇਟਲੀ ਦੇ ਵਿੱਚ ਵਕੇਸ਼ਨ 'ਤੇ ਹੈ। ਐਵਰੀਵਨ ਡਿਜ਼ਰਵਸ ਵਕੇਸ਼ਨ, ਇਹਦੇ ਬਾਰੇ ਕੋਈ ਸ਼ੱਕ ਹੈ ਨਹੀਂ, ਪਰ ਥੋੜ੍ਹੀ ਬਹੁਤੀ ਅਕਲ ਦਿਮਾਗ ਵੀ ਵਰਤਣਾ ਚਾਹੀਦਾ ਹੈ। ਟਾਈਮਿੰਗ ਵੀ ਜ਼ਰੂਰੀ ਹੈ, ਲਾਈਫ ਇਜ਼ ਅਬਾਊਟ ਟਾਈਮਿੰਗ। ਸੋ ਮੇ ਬੀ ਡੀਲ ਬਣਾ ਕੇ ਜਾਂ ਡੈਡਲਾਈਨ ਲੰਘ ਕੇ ਇਹ ਜਾ ਕੇ ਛੁੱਟੀਆਂ ਦੇ ਨਜ਼ਾਰੇ ਲੈ ਸਕਦਾ ਸੀ, ਪਰ ਹੁਣ ਇਰਲੀ 'ਤੇ ਹੈ ਅਤੇ ਕਿਹਾ ਹੈ ਕਿ ਇਰਲੀ ਦੇ ਵਿੱਚ ਰਿਡਿਊਸਡ ਘੰਟਿਆਂ ਦੇ ਨਾਲ ਉਹ ਫਿਰ ਵੀ ਨਿਗਾਹ ਰੱਖਦਾ ਰਹੂਗਾ ਕਿ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਹੁਣ ਹੋ ਕੀ ਰਿਹਾ ਹੈ? ਹੁਣ ਦੋਸਤੋ, ਪਿਛਲੇ 18 ਮਹੀਨਿਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਇਸ ਲਿਬਰਲ ਸਰਕਾਰ ਤੋਂ ਕਿ ਉਹ ਕੋਈ ਵੀ ਹੋਰ ਕਨਸੈਸ਼ਨ ਨਹੀਂ ਦੇਣਗੇ US ਨੂੰ, US ਨੂੰ ਹਰਾ ਹੀ ਦੇਣਗੇ, ਫੱਟੇ ਚੱਕ ਦੇਣਗੇ। ਇਹਦੇ ਨਾਲੋਂ ਮਾਰਕ ਕਾਰਨੀ ਨਾਲੋਂ ਜ਼ਿਆਦਾ ਬਿਹਤਰ ਕੋਈ ਨੈਗੋਸ਼ੀਏਟਰ ਦੁਨੀਆ ਦੇ ਵਿੱਚ ਜੰਮਿਆ ਤੱਕ ਨਹੀਂ ਹੈਗਾ। ਇਹ ਕਹਿ ਰਹੇ ਸੀ ਕਿ ਇਹ ਡੋਨਲਡ ਟਰੰਪ ਨੂੰ ਕਿਸੇ ਚਮਤਕਾਰ ਦੇ ਨਾਲ 10 ਗੁਣਾ ਜ਼ਿਆਦਾ ਵੱਡੀ ਇਕਾਨਮੀ ਨੂੰ ਕਿਸੇ ਮੈਜੀਕਲ ਲੈਵਰੇਜ ਦੇ ਨਾਲ ਹਰਾ ਦੂਗਾ ਅਤੇ 0 ਟੈਰਿਫਸ, ਬਿਨਾਂ ਕਿਸੇ ਵੀ ਟੈਰਿਫ ਤੋਂ ਸਾਨੂੰ ਡੀਲ ਦਿਲਵਾ ਦੂਗਾ। ਹੁਣ ਕਾਫੀ ਜ਼ਿਆਦਾ ਪਿਛਲੇ ਦਿਨਾਂ ਤੋਂ ਚਰਚਾ ਹੋ ਰਹੀ ਹੈ ਕਿ ਮਲਟੀਪਲ ਡਿਫਰੈਂਟ ਵੱਡੇ ਤੋਂ ਵੱਡੇ ਕਨਸੈਸ਼ਨਸ ਸਾਡੀ ਕੌਣੀ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਅਗਲੇ ਹਫ਼ਤੇ ਦੇ 19 ਤਰੀਕ ਤੋਂ ਪਹਿਲਾਂ। ਪਹਿਲਾ ਕੀ ਕਨਸੈਸ਼ਨ ਹੈ ਜੋ ਕਿ ਬਹੁਤ ਜ਼ਿਆਦਾ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ confidentially Canadian press nu ki keh chuke han jo ke hun tak ta khabar ta mainstream media de vich hi hai, koi secret ta rahi nahi hagi. Pehla concession ki hai ke sare te sare provinces the territories de vich jehde American daru de sale de ban ne oh ban hataye jaange, bhaave jinna marzi Ontario premier Doug Ford cheeka marda rahe te naal di naal dooja gadha David Eby from British Columbia jinna marzi cheeka marda rahe ke no way in hell ke assi nahi hatawange. Pichle hafte tak eh ehi kehnde aa rahe ne. Mark Carney vi kehnda aa rya hai ਕਿ ਇਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੈ, ਫੈਡਰਲ ਸਰਕਾਰ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ। ਅਤੇ ਹੁਣ ਪਤਾ ਲੱਗ ਗਿਆ ਹੈ ਕਿ ਸਭ ਤੋਂ ਵੱਡੀ ਪਹਿਲੀ ਕਨਸੈਸ਼ਨ ਦਿੱਤੀ ਜਾਊਗੀ ਕਿ ਕੈਨੇਡਾ ਵਾਈਡ ਅਮੈਰੀਕਨ ਐਲਕੋਹੋਲ ਵਿਲ ਬੀ ਬੈਕ ਔਨ ਪ੍ਰੋਵਿੰਸ਼ੀਅਲ ਲਿਕਰ ਸਟੋਰ ਸ਼ੈਲਵਸ। ਇਹ ਸ਼ਾਇਦ ਬਹੁਤ ਹੀ ਜਲਦ ਕੰਮ ਕੀਤਾ ਜਾ ਸਕਦਾ ਹੈ। ਦੂਜਾ ਕੀ ਕੰਮ ਹੈ? ਦੂਜਾ ਕੰਮ ਇਹ ਹੈ ਕਿ ਦੱਸਿਆ ਜਾ ਰਿਹਾ ਹੈ ਇੱਕ ਹੋਰ ਨਵੀਂ ਕਨਸੈਸ਼ਨ ਇਹ ਹੋਣੀ ਆ ਕਿ ਸਾਡੇ ਮੁਲਕ ਦੇ ਵਿੱਚੋਂ, ਸਾਡੇ ਸਰਕਾਰ ਦੇ ਵੱਲੋਂ ਕੋਈ ਵੀ ਐਨਰਜੀ ਹੈ, ਵੈਦਰ ਦੈਟਸ ਇਲੈਕਟ੍ਰਿਸਿਟੀ, ਵੈਦਰ ਦੈਟਸ ਨਿਊਕਲੀਅਰ, ਵੈਦਰ ਦੈਟਸ ਓਇਲ, ਵੈਦਰ ਦੈਟਸ ਡੀਜ਼ਲ, ਵੈਦਰ ਦੈਟਸ ਕਰੂਡ ਓਇਲ, ਜੋ ਵੀ ਹੈਗਾ ਐਨਰਜੀ ਅਤੇ ਕ੍ਰਿਟੀਕਲ ਮਿਨਰਲਸ ਜੋ ਵੀ ਇਸ ਮੁਲਕ ਤੋਂ ਬਾਹਰ ਐਕਸਪੋਰਟ ਕੀਤੇ ਜਾਣੇ ਆ, ਯਾਨੀ ਕਿ ਕਿਸੇ ਨੂੰ ਵੀ ਵੇਚੇ ਜਾਣੇ ਆ, ਨੰਬਰ 1 ਸਭ ਤੋਂ ਪਹਿਲੀ ਪ੍ਰਾਇਓਰਿਟੀ ਕੌਣ ਹੋਊਗਾ? ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਣਾ ਪਊਗਾ ਕਿ ਭਾਈ ਤੁਸੀਂ ਆਹ ਤੇਲ ਖਰੀਦਣਾ ਚਾਹੁੰਦੇ ਹੋ, ਤੁਸੀਂ ਇਹ ਕਾਪਰ, ਤੁਸੀਂ ਇਹ ਅਲੂਮੀਨੀਅਮ, ਤੁਸੀਂ ਇਹ ਜੋ ਵੀ ਹੈਗਾ, ਕੀ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ? ਐਬਸੋਲੂਟਲੀ ਸਭ ਤੋਂ ਪਹਿਲਾਂ ਹੀ ਅਮੈਰੀਕਾ ਨੂੰ ਪੁੱਛਣਾ ਪਊਗਾ। ਜੇ ਉਹ ਹਾਂ ਕਹਿੰਦੇ ਨੇ ਫਿਰ ਤਾਂ ਓਬਵੀਅਸਲੀ ਡੀਲ ਡਨ, ਜੇ ਉਹ ਨਾ ਕਹਿੰਦੇ ਨੇ ਫਿਰ ਹੀ ਕਿਸੇ ਹੋਰ ਮੁਲਕ ਨੂੰ ਕਦੇ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਆਹ ਐਨਰਜੀ ਜਾਂ ਕ੍ਰਿਟੀਕਲ ਮਿਨਰਲਸ ਖਰੀਦਣਾ ਚਾਹੁੰਦੇ ਹੋ। ਫਸਟ ਰਾਈਟ ਆਫ ਰਿਫਿਊਜ਼ਲ, ਇੱਕ ਨਵਾਂ ਹੀ ਸਿਸਟਮ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਅਗਲੇ ਹਫ਼ਤੇ ਤੋਂ ਪਹਿਲਾਂ 19 ਤਰੀਕ ਤੋਂ ਪਹਿਲਾਂ ਟੂ ਗਿਵ ਅਮੈਰੀਕਾ ਮੋਰ ਪ੍ਰਾਇਓਰਿਟੀ ਟੂ ਕੈਨੇਡੀਅਨ ਐਨਰਜੀ ਐਂਡ ਕ੍ਰਿਟੀਕਲ ਮਿਨਰਲਸ। ਇਹ ਇੱਕ ਬਹੁਤ ਵੱਡੀ ਕਨਸੈਸ਼ਨ ਆਲਰੇਡੀ ਚਰਚਾ ਹੋ ਰਹੀ ਹੈ, ਜਲਦ ਪੇਸ਼ ਕੀਤੀ ਜਾ ਸਕਦੀ ਆ, ਜੋ ਕਿ ਦੋਸਤੋ ਹਾਸੇ ਵਾਲੀ ਗੱਲ ਆ, ਹੈਰਾਨੀ ਵਾਲੀ ਗੱਲ ਆ। ਅਖੀਰ ਦੇ ਵਿੱਚ ਬੰਦਾ ਔਕਾਤ ਤੱਕ ਆਪਣੀ ਪਹੁੰਚ ਚੁੱਕਿਆ ਹੈ, ਜਿਹੜਾ ਕਹਿੰਦਾ ਸੀ ਕਿ ਟਰੰਪ ਨੂੰ ਹਰਾ ਦੂੰਗਾ, ਅਸੀਂ ਡਾਇਵਰਸਿਫਾਈ ਕਰਾਂਗੇ ਆਪਣੇ ਐਨਰਜੀ ਨੂੰ, ਆਪਣੇ ਟ੍ਰੇਡ ਨੂੰ, ਅਤੇ ਕਰਤਾ ਉਹੀ ਕੰਮ। ਹੁਣ ਤਾਂ ਇਹਨਾਂ ਨੂੰ ਹੀ, ਸਾਡੇ ਅਮੈਰੀਕਨ ਗਵਾਂਢੀਆਂ ਨੂੰ ਹੀ ਸਭ ਤੋਂ ਪਹਿਲੀ ਪ੍ਰਾਇਓਰਿਟੀ ਹੀ ਦਿੱਤੀ ਜਾਊਗੀ ਫੋਰ ਐਨਰਜੀ ਐਂਡ ਫੋਰ ਕ੍ਰਿਟੀਕਲ ਮਿਨਰਲਸ। ਨਾਲ ਦੀ ਨਾਲ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਹਫ਼ਤੇ ਹੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹ ਇਸ ਮੁਲਕ ਦੇ ਡੇਅਰੀ ਫਾਰਮਰਸ ਅਤੇ ਡੇਅਰੀ ਸਪਲਾਈ ਮੈਨੇਜਮੈਂਟ ਸਿਸਟਮ, ਜਿਹੜਾ ਡੇਅਰੀ ਕਾਰਟੈਲ, ਡੇਅਰੀ ਮਾਫੀਆ ਹੈ, ਉਹਨਾਂ ਨੂੰ ਕੰਪਲੀਟਲੀ ਲੋਇਲ ਹੈ। ਉਹਨੇ ਕਿਹਾ ਮੈਂ ਤੁਹਾਡਾ ਹੀ ਬੰਦਾ ਹਾਂ, ਤੁਹਾਨੂੰ ਹੀ ਸਪੋਰਟ ਕਰੂੰਗਾ, ਕਿਉਂਕਿ ਉਹ ਲਿਬਰਲਸ ਨੂੰ ਹੀ ਸਪੋਰਟ ਕਰਦੇ ਨੇ ਐਵਰੀ ਸਿੰਗਲ ਇਲੈਕਸ਼ਨ ਦੇ ਵਿੱਚ, ਸਿੰਪਲ ਜੀ ਗੱਲ ਹੈ। ਉਹਨੇ ਕਿਹਾ ਆਮ ਕੰਪਲੀਟਲੀ ਲੋਇਲ। ਅਤੇ ਅੱਜ ਪਤਾ ਲੱਗ ਗਿਆ ਹੈ ਕਿ ਜਿਹੜਾ PM ਦੀ ਐਡਵਾਈਜ਼ਰੀ ਕਮੇਟੀ ਹੈ ਔਨ ਕੈਨੇਡਾ US ਟ੍ਰੇਡ ਰਿਲੇਸ਼ਨਸ, ਫੋਰਮਰ ਕੁਬੈਕ ਪ੍ਰੀਮੀਅਰ ਹੈ
ਜਾਨ ਸ਼ਰੇ ਉਹਨੇ ਕਿਹਾ ਹੈ ਕਿ ਇਸ ਡੇਅਰੀ ਸਪਲਾਈ ਮੈਨੇਜਮੈਂਟ ਦੇ ਵਿੱਚ ਅਸੀਂ ਆਲਰੇਡੀ ਬੇਸ਼ੱਕ ਕਨਸੈਸ਼ਨ ਦੇਣ ਲਈ ਤਿਆਰੀ ਕਰ ਰਹੇ ਹਾਂ। ਸੋ ਬੜੇ ਅਜੀਬ ਇਹ ਲੀਡਰ ਨੇ, ਇਹ ਬਾਰ ਬਾਰ ਕੁਛ ਹੋਰ ਕਹਿੰਦੇ ਨੇ, ਨਿਕਲਦਾ ਕੁਛ ਹੋਰ ਹੈ, ਪਰ ਇੰਨੀਆਂ ਪਾਗਲ ਭੇਡਾਂ ਬੱਕਰੀਆਂ ਇਸ ਮੁਲਕ ਦੀਆਂ ਹਜੇ ਵੀ ਐਲਬੋਜ਼ ਅਪ ਰੱਖੀ ਜਾਂਦੇ ਨੇ ਜਦੋਂ ਲੀਡਰ ਹੀ ਗੋਡਿਆਂ ਤੱਕ ਡਿੱਗਣ ਵਾਲਾ ਹੈ। ਹਜੇ ਤੱਕ ਵੀ ਲੋਕ ਇਹਦੇ 'ਚ ਯਕੀਨ ਕਰਦੇ ਨੇ ਜਦੋਂ ਇਹ ਬਾਰ ਬਾਰ ਆਪਣੇ ਆਪ ਨੂੰ ਕੰਟਰਡਿਕਟ ਕਰਦਾ ਹੈ, ਕਹਿੰਦਾ ਕੁਛ ਹੋਰ ਹੈ, ਨਿਕਲਦਾ ਕੁਛ ਹੋਰ ਹੈ। ਐਵਰੀ ਡਿਫਰੈਂਟ ਵੀਕ ਕੁਛ ਨਾ ਕੁਛ ਚੋਰੀ, ਕੁਛ ਨਾ ਕੁਛ ਗਲਤ ਮਲਤ, ਕੁਛ ਨਾ ਕੁਛ ਝੂਠ ਨਿਕਲਦਾ ਹੀ ਹੈ। ਫਿਰ ਵੀ ਲੋਕ ਕਹਿੰਦੇ ਨੇ ਵਟਸ ਦੀ ਅਦਰ ਆਪਸ਼ਨ, ਪੀ ਪੀ ਮੇਪਲ ਮੈਗਾ ਬਲਾ ਬਲਾ ਬਲਾ। ਯਾਰ ਜਦੋਂ ਕੋਈ ਆਪਸ਼ਨ ਹੋਰ ਦੇਖਣੀ ਨਹੀਂ ਹੈਗੀ, ਫਿਰ ਪਤਾ ਕਿਵੇਂ ਲੱਗੂਗਾ ਕਿ ਹੋਰ ਕੀ ਨਤੀਜਾ ਪੇਸ਼ ਹੋ ਸਕਦਾ ਹੈ। ਪਰ ਆਹ ਵੀ ਇੱਕ ਹੋਰ ਕਨਸੈਸ਼ਨ ਹੈ ਕਿ ਡੇਅਰੀ ਖੋਰਾ ਵੀ ਬਦਲਿਆ ਜਾਊਗਾ। ਅਮੇਰੀਕਨ ਡੇਅਰੀ ਪ੍ਰੋਡਕਟਸ, ਦੁੱਧ, ਚੀਜ਼, ਮੇ ਬੀ ਪੋਲਟਰੀ, ਮੇ ਬੀ ਐਗਸ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਮਾਰਕੀਟ ਐਕਸੈਸ ਮਿਲ ਸਕਦਾ ਹੈ। ਇਹ ਵੀ ਇੱਕ ਡਿਮਾਂਡ ਹੈ ਜੋ ਕਿ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਤਾਂ ਆਪਣੀ ਪਹਿਲੀ ਪ੍ਰੈਜੀਡੈਂਸ਼ੀਅਲ ਟਰਮ ਤੋਂ ਹੀ ਡਿਮਾਂਡ ਕਰਦਾ ਆ ਰਿਹਾ ਹੈ। ਨਾਲ ਦੀ ਨਾਲ ਇੱਕ ਹੋਰ ਕਨਸੈਸ਼ਨ ਇਹ ਵੀ ਹੋ ਸਕਦੀ ਹੈ ਜੋ ਕਿ ਚਰਚਾ ਦੇ ਵਿੱਚ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਕਿ ਜਿਹੜੇ ਹੁਣ ਕੈਨੇਡਾ ਨੇ ਯੂ ਐਸ ਗੱਡੀਆਂ 'ਤੇ ਕਾਊਂਟਰ ਟੈਰਿਫ ਲਾਏ ਹੋਏ ਨੇ, ਅਤੇ ਸਟੀਲ 'ਤੇ ਵੀ, ਅਲੂਮੀਨੀਅਮ 'ਤੇ ਵੀ, ਐਕਸੈਟਰਾ ਐਕਸੈਟਰਾ, ਜਿਹੜੇ ਮੈਚਿੰਗ ਬਰੋਬਰ ਦੇ ਕਾਊਂਟਰ ਟੈਰਿਫ ਲਾਏ ਹੋਏ ਨੇ, ਉਹ ਵੀ ਹਟਾਏ ਜਾਂ ਘਟਾਏ ਜਾ ਸਕਦੇ ਆ। ਅਤੇ ਆਹ ਜਿੰਨੇ ਵੀ 3, 4, 5, 6, 7 ਡਿਫਰੈਂਟ ਕਨਸੈਸ਼ਨ ਨੇ ਜੋ ਕਿ ਚਰਚਾ ਦੇ ਵਿੱਚ ਨੇ, ਕਿ ਸਾਡੀ ਸਰਕਾਰ ਤਿਆਰ ਕਰ ਰਹੀ ਹੈ ਕਨਸੈਸ਼ਨਸ ਦੀ ਲਿਸਟ, ਜਦੋਂ ਕਹਿੰਦੇ ਸੀ ਨੋ ਮੋਰ ਕਨਸੈਸ਼ਨਸ, ਆਹ ਜਿਹੜੀ ਹੁਣ ਇੰਨੀ ਵੱਡੀ ਲਿਸਟ ਹੈ ਕਨਸੈਸ਼ਨਸ ਦੀ, ਇਹਦੇ ਬਦਲੇ ਦੇ ਵਿੱਚ ਹੁਣ ਸਾਨੂੰ ਕੀ ਮਿਲੇਗਾ? ਸੁਣਨ ਨੂੰ ਆ ਰਿਹਾ ਹੈ ਕਿ ਸਾਨੂੰ 19 ਤਰੀਕ ਨੂੰ ਨਵੇਂ ਟੈਰਿਫਸ ਨਹੀਂ ਦੇਖਣੇ ਪੈਣਗੇ। ਨਾਲੇ ਸਾਨੂੰ ਸ਼ਾਇਦ ਇੱਕ ਫੇਵਰਡ ਨੇਸ਼ਨ, ਫੇਵਰਡ ਕੰਟਰੀ ਸਟੈਟਸ ਦਾ ਇੱਕ ਸਟੈਂਪ ਲੱਗ ਜੂਗੀ ਕਿ ਕਨੇਡਾ ਨੰਬਰ 1, ਕਿ ਤੁਹਾਨੂੰ ਹੀ ਸਭ ਤੋਂ ਬੈਸਟ ਟੈਰਿਫ ਡੀਲ ਮਿਲੀ ਹੋਈ ਆ, ਜਿਹਦੇ ਨਾਲ ਲਿਬਰੋ ਭੇਡਾਂ ਬੱਕਰੀਆਂ ਨੇ ਫਿਰ ਤੋਂ ਭੰਗੜੇ ਪਾਉਣੇ ਆ। ਅਤੇ ਨਿਕਲਣਾ ਕੀ ਹੈ ਕਿ ਜਿੰਨੇ ਵੀ ਸਾਡੇ ਗੱਡੀਆਂ 'ਤੇ ਸਟੀਲ 'ਤੇ, ਅਲੂਮੀਨੀਅਮ 'ਤੇ, ਕਾਪਰ 'ਤੇ ਜਿਹੜੇ ਸੈਕਟੋਰਲ ਟੈਰਿਫਸ ਨੇ, 232 ਦੇ ਜਿਹੜੇ ਟੈਰਿਫ ਨੇ, ਉਹ ਹਟਾਏ ਵੀ ਨਹੀਂ ਜਾਣੇ। ਦੇ ਵੋਂਟ ਬੀ ਜ਼ੀਰੋ, ਦੋ ਮੇ ਬੀ ਨੈਵਰ ਬੀ ਜ਼ੀਰੋ, ਉਹ ਹਟਾਏ ਵੀ ਨਹੀਂ ਜਾਣੇ, ਕੁਛ ਹੱਦ ਤੱਕ ਕੁਛ ਪਰਸੈਂਟ ਦੇ ਨਾਲ ਘਟਾਏ ਜਾਣੇ ਆ, ਕਿ ਬਾਕੀਆਂ ਮੁਲਕਾਂ ਨਾਲੋਂ ਘੱਟ ਹੀ ਹੋਣਗੇ, ਜਿਹਦੇ ਨਾਲ ਇਹ ਲਿਬਰਲ ਸਰਕਾਰ ਨੇ ਫਿਰ ਤੋਂ ਲੋਕਾਂ ਨੂੰ ਕਹਿਣਾ ਕਿ ਦੇਖੋ ਇੰਨੇ 18 ਮਹੀਨੇ ਵਿੱਚ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ, ਸਾਨੂੰ ਹੋਰ ਟਾਈਮ ਦਿਓ, ਸਾਨੂੰ ਹੋਰ ਇਲੈਕਸ਼ਨ ਵਿੱਚ ਜਿਤਾ ਦਿਓ, ਅਤੇ ਅਸੀਂ ਹੋਰ ਵੀ ਕੰਮ ਕਰ ਲਵਾਂਗੇ, ਯੂ ਐਸ ਐਮ ਸੀ ਏ ਵੀ ਰੀਨੀਗੋਸ਼ੀਏਟ ਕਰ ਲਵਾਂਗੇ। ਸੋ ਇਹਦੇ ਬਾਰੇ ਕਾਫੀ ਲੰਬੀ ਚੌੜੀ ਖਬਰ ਹੈ, ਤੁਹਾਨੂੰ ਬਹੁਤ ਹੀ ਜਲਦ ਪੂਰੇ ਡੀਟੇਲ ਦੇ ਵਿੱਚ ਦੱਸਾਂਗੇ ਅਤੇ ਸਮਝਾਵਾਂਗੇ। ਨਾਲ ਦੀ ਨਾਲ ਅੱਜ ਕੈਨੇਡੀਅਨ ਫੈਡਰਲ ਸਰਕਾਰ ਨੇ ਇੱਕ ਨਵਾਂ $100 million ਪ੍ਰੋਗਰਾਮ ਐਂਡ ਟੈਕਸ ਪੇਅਰ ਫੰਡਡ ਸਬਸਿਡੀ ਐਂਡ ਸਾਡੇ ਹੀ ਸਿਰਾਂ ਤੋਂ ਨਵਾਂ ਖਰਚਾ, ਨਵਾਂ ਇੱਕ ਸਪੈਂਡਿੰਗ ਪ੍ਰੋਗਰਾਮ ਪੇਸ਼ ਕੀਤਾ ਹੈ ਕੈਨੇਡੀਅਨ ਸਟੀਲ ਮੇਕਰਸ ਲਈ। ਕਹਿ ਰਹੇ ਨੇ ਕਿ ਕੈਨੇਡੀਅਨ ਸਟੀਲ ਸਾਡੇ ਮੁਲਕ ਦੇ ਇਨਫਰਾਸਟ੍ਰਕਚਰ ਲਈ, ਨੈਸ਼ਨਲ ਡਿਫੈਂਸ ਦੇ ਲਈ ਬੇਹੱਦ ਜ਼ਰੂਰੀ ਹੈ। ਅਤੇ ਇਹਨਾਂ ਨੇ ਕਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦੇ ਵਿੱਚ ਹੀ ਵੱਧ ਸਟੀਲ ਬਣਾਇਆ ਜਾਵੇ, ਅਤੇ ਵੱਧ ਕੈਨੇਡਾ ਦੇ ਵਿੱਚ ਹੀ ਵੇਚਿਆ ਜਾਵੇ, ਅਤੇ ਵੱਧ ਕੈਨੇਡਾ ਵਿੱਚ ਹੀ ਵਰਤਿਆ ਜਾਵੇ। ਸਿੰਪਲ ਜੀ ਗੱਲ ਹੈ, ਵੈਰੀ ਈਜ਼ੀ ਲੋਜਿਕ ਟੂ ਫੋਲੋ। ਮੇਕ ਮੋਰ ਇਨ ਕੈਨੇਡਾ, ਸੈਲ ਮੋਰ ਇਨ ਕੈਨੇਡਾ, ਯੂਜ਼ ਮੋਰ ਇਨ ਕੈਨੇਡਾ, ਅਤੇ ਬਣੂਗਾ ਕੁਛ ਨਾ ਕੁਛ, ਜੇਕਰ ਇੰਨਾ ਜ਼ਿਆਦਾ ਸਟੀਲ ਇੱਥੇ ਵਰਤਿਆ ਜਾਣਾ ਹੈ। ਸੋ ਇਹਨੂੰ ਫੈਸਿਲਿਟੇਟ ਕਰਨ ਲਈ ਸਾਡੀ ਫੈਡਰਲ ਸਰਕਾਰ ਨੇ, ਖਾਸ ਸਾਡੇ ਟਰਾਂਸਪੋਰਟ ਮਿਨਿਸਟਰ ਸਟੀਵ ਮਕਿਨਨ ਨੇ ਅੱਜ ਕਿਹਾ ਕਿ $100 million ਜਾਂ 1 ਸਾਲ, ਵਟਐਵਰ ਰਨਸ ਆਊਟ ਫਾਸਟਰ, 100 million ਜਾਂ 1 ਸਾਲ, ਇਹ ਅਸੀਂ ਟਾਈਮ ਫਰੇਮ ਅਤੇ ਅਮਾਊਂਟ ਪੇਸ਼ ਕਰ ਰਹੇ ਹਾਂ ਕਿ ਕੈਨੇਡਾ ਦੇ ਜਿੰਨੇ ਵੀ ਵੱਡੇ ਵੱਡੇ ਸਟੀਲ ਮੇਕਰ ਨੇ, ਸਟੀਲ ਨੂੰ ਬਣਾਉਂਦੇ ਨੇ, ਕਿ ਭਾਈ ਤੁਸੀਂ ਅਮੇਰੀਕਾ ਨੂੰ ਜਾਂ ਹੋਰਾਂ ਮੁਲਕਾਂ ਨੂੰ ਘੱਟ ਇਹ ਭੇਜੋ ਸਟੀਲ, ਇੱਥੇ ਹੀ ਵੱਧ ਬਣਾਓ, ਵੱਧ ਲੋਕਾਂ ਨੂੰ ਕੰਮ 'ਤੇ ਰੱਖੋ। ਅਤੇ ਇੰਟਰ ਪ੍ਰੋਵਿੰਸ਼ਲੀ ਵਿਥ ਇਨ ਕੈਨੇਡਾ, ਸਾਨੂੰ ਪਤਾ ਹੈ ਕਿ ਹੈਮਿਲਟਨ ਤੋਂ ਲੈ ਕੇ ਯੂ ਐਸ ਤੱਕ ਟਰਾਂਸਪੋਰਟ ਕਰਨਾ ਬਹੁਤ ਸਸਤਾ ਹੈ, ਬਹੁਤ ਆਸਾਨ ਹੈ, ਪਰ ਤੁਸੀਂ ਇਨਸਟੈਡ ਹੈਮਿਲਟਨ ਤੋਂ ਲੈ ਕੇ ਮੰਨ ਲਓ ਬੀ ਸੀ ਤੱਕ ਆਪਦਾ ਸਟੀਲ ਭੇਜੋ, ਅਤੇ ਜਿਹੜਾ ਉਹ ਵਾਧੂ ਖਰਚਾ, ਅਸੀਂ 50% ਤੱਕ ਤੁਹਾਡਾ ਖਰਚਾ ਸਬਸਿਡਾਈਜ਼ ਕਰ ਦੇਵਾਂਗੇ। 50% of your railway or shipping way kharcha within Canada, asi sarkar, yani ki taxpayer, hun subsidize karange।
ਮੇਨ ਮਕਸਦ ਇਹੀ ਹੈ ਕਿ ਕੈਨੇਡਾ ਦੇ ਵਿੱਚ ਹੀ ਵੱਧ ਸਟੀਲ ਬਣਾਇਆ ਜਾਵੇ, ਵੱਧ ਜਾਬਸ ਰੱਖੀਆਂ ਜਾਣ, ਵੱਧ ਇੰਟਰ ਪ੍ਰੋਵਿੰਸ਼ਲੀ ਹੀ ਸਟੀਲ ਵੇਚਿਆ ਜਾਵੇ ਅਤੇ ਵਰਤਿਆ ਜਾਵੇ ਫੋਰ ਨਿਊ ਪ੍ਰੋਜੈਕਟਸ ਐਕਸੈਟਰਾ ਐਕਸੈਟਰਾ। ਪਰ ਮੇਨ ਗੱਲ ਤਾਂ ਇਹ ਹੈ ਕਿ ਟੈਕਸ ਪੇਅਰ ਹੀ ਇਹ ਬੋਝ ਚੱਕ ਰਿਹਾ ਹੈ, ਬੋਝ ਤਾਂ ਅਸੀਂ ਹੀ ਚੱਕ ਰਹੇ ਹਾਂ ਟੈਰਿਫਸ ਦੀ ਪਹਿਲੀ ਜਗ੍ਹਾ ਦੇ ਵਿੱਚ ਹੀ ਹੋਣ ਕਰਕੇ ਹੀ ਇਹ ਸਰਕਾਰ ਦੇ ਫੇਲਯਰ ਇਨ 18 ਮੰਥਸ ਟੂ ਗੈਟ ਐਨੀ ਡੀਲ। ਪਰ ਹੁਣ ਸਾਨੂੰ $100 million ਹੋਰ ਸਾਡੇ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਹੀ ਵੱਡੀਆਂ ਵੱਡੀਆਂ ਮਲਟੀ ਬਿਲੀਅਨ ਡਾਲਰ ਸਟੀਲ ਕੰਪਨੀਜ਼ ਨੂੰ ਵੀ ਦੇਣਾ ਪਊਗਾ ਕਿ ਭਾਈ ਤੁਹਾਡੇ ਹੀ ਇੰਨੇ ਵੱਡੇ ਵੱਡੇ ਜਿਹੜੇ ਟਰਾਂਸਪੋਰਟੇਸ਼ਨ ਖਰਚੇ ਨੇ ਅਸੀਂ 50% ਤੱਕ ਸਬਸਿਡਾਈਜ਼ ਕਰ ਦਿੰਦੇ ਹਾਂ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਬ੍ਰੈਂਪਟਨ ਸ਼ਹਿਰ ਦੇ ਵਿੱਚ ਤਕਰੀਬਨ $8 lakh ਦੇ ਚੋਰੀ ਕੀਤੇ ਹੋਏ ਟਰੱਕ, ਟ੍ਰੇਲਰ ਅਤੇ ਕਾਰਗੋ ਸੀਜ਼ ਕੀਤਾ ਗਿਆ ਹੈ ਹਾਰਟ ਲੇਕ ਐਂਡ ਕੰਟਰੀ ਸਾਈਡ ਦੇ ਏਰੀਆ ਦੇ ਵਿੱਚ। ਇੱਕ ਆਨ ਗੋਇੰਗ ਪਹਿਲਾਂ ਤੋਂ ਹੀ ਚੱਲ ਰਹੀ ਸਟੋਲਨ ਟ੍ਰੇਲਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਚਾਨਕ ਇੰਨਾ ਜ਼ਿਆਦਾ ਹੋਰ ਟਰੱਕ, ਟ੍ਰੇਲਰ ਅਤੇ ਚੋਰੀ ਕੀਤਾ ਹੋਇਆ ਸਮਾਨ, ਕੰਪਿਊਟਰਸ ਰਿਕਵਰ ਕੀਤੇ ਗਏ ਨੇ ਤਕਰੀਬਨ $8 lakh ਦੀ ਵੈਲਿਊ ਦੇ ਵਿੱਚ। ਪਰ ਹੈਰਾਨੀ ਵਾਲੀ ਗੱਲ ਇਹ ਹੈ ਬ੍ਰੈਂਪਟਨ ਦੇ ਵਿੱਚ ਹੀ ਇਸ ਇੰਨੀ ਵੱਡੀ ਸੀਜ਼ ਤੋਂ ਬਾਅਦ ਐਬਸਲੂਟਲੀ ਇੱਕ ਵੀ ਬੰਦੇ ਨੂੰ ਅਰੈਸਟ ਕੀਤਾ ਵੀ ਨਹੀਂ ਗਿਆ ਹੈ, ਚੋਰਾਂ ਨੂੰ ਹੀ ਹੁਣ ਲੱਭਿਆ ਜਾ ਰਿਹਾ ਹੈ। ਪਤਾ ਨਹੀਂ ਕਿੱਥੇ ਯਾਰ ਇਹ ਸਾਰਾ ਸਮਾਨ ਇੰਨੇ $8 lakh ਦਾ ਲੱਭਿਆ ਹੋਣਾ ਅਤੇ ਬੰਦਾ ਹੀ ਨਹੀਂ ਕੋਈ ਲੱਭਿਆ ਇਹਨਾਂ ਨੂੰ। ਪੀਓ ਰੀਜਨਲ ਪੁਲਿਸ ਕਹਿ ਰਹੀ ਹੈ ਕਿ ਅਸੀਂ ਹੁਣ ਚੋਰਾਂ ਨੂੰ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੋਰ ਵੀ ਚੋਰਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ, ਚੋਰਾਂ ਵੀ ਠੱਗਾਂ ਵੀ, ਤੁਹਾਨੂੰ ਪਤਾ ਹੀ ਹੈ ਪੂਰਾ ਬ੍ਰੈਂਪਟਨ, ਪੂਰਾ ਮਿਸਿਸਾਗਾ, ਪੂਰਾ ਪਿੰਡ ਹੀ ਭਰਿਆ ਹੋਇਆ ਠੱਗਾਂ ਦੇ ਨਾਲ। ਦੋ ਹੁਣ ਦੇਸੀ ਠੱਗਾਂ ਨੂੰ ਲੱਭਿਆ ਜਾ ਰਿਹਾ ਹੈ ਕੈਨੇਡਾ ਵਾਈਡ ਅਰੈਸਟ ਵਾਰੰਟ 'ਤੇ, ਜਿਨ੍ਹਾਂ ਨੇ Airbnb ਅਤੇ ਹੋਰਾਂ ਵੀ ਸ਼ੋਰਟ ਟਰਮ ਰੈਂਟਲ ਪਲੈਟਫਾਰਮਸ 'ਤੇ ਜਾ ਕੇ ਮਿਸਿਸਾਗਾ ਸ਼ਹਿਰ ਦੇ ਵਿੱਚ ਅਲੱਗ ਅਲੱਗ ਕੌਂਡੋਜ਼ ਐਂਡ ਅਪਾਰਟਮੈਂਟਸ ਉਹਨਾਂ ਨੇ ਇੱਕ ਅੱਧੀ ਰਾਤ ਲਈ, ਦੋ ਤਿੰਨ ਦਿਨਾਂ ਦੇ ਲਈ ਰੈਂਟ ਕੀਤੇ। ਉਨੇ ਟਾਈਮ ਦੇ ਵਿੱਚ ਇਹਨਾਂ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਲਿਸਟ ਕੀਤਾ ਕਿ ਭਾਈ ਆਹ ਸਾਡੀ ਅਪਾਰਟਮੈਂਟ, ਆਹ ਸਾਡਾ ਕਾਂਡੋ ਹੈ, ਅਸੀਂ ਇਹਨੂੰ ਰੈਂਟ ਕਰਨਾ ਚਾਹੁੰਦੇ ਹਾਂ। ਲੋਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ, ਭਰਾਵੋ ਆ ਕੇ ਮਿਲ ਲਓ, ਪੂਰਾ ਟੱਬਰ ਲਿਆਓ, ਪੂਰੇ ਦਰਸ਼ਨ ਕਰੋ, ਦੇਖੋ ਕਿ ਜਗ੍ਹਾ ਤੁਹਾਨੂੰ ਵਧੀਆ ਲੱਗਦੀ ਹੈ ਕਿ ਨਹੀਂ ਲੱਗਦੀ ਆ, ਅਤੇ ਕੌਂਟਰੈਕਟ ਤੱਕ ਵੀ ਸਾਈਨ ਕੀਤੇ, ਰੈਂਟਲ ਅਗਰੀਮੈਂਟ ਤੱਕ ਵੀ ਸਾਈਨ ਕੀਤੇ, ਅਤੇ ਫਿਰ ਕਿਹਾ ਪਲੀਜ਼ ਡੂ ਮੀ ਅ ਫੇਵਰ, ਈ ਟ੍ਰਾਂਸਫਰ ਭੇਜ ਦਿਓ ਯਾਰ ਫਸਟ ਐਂਡ ਲਾਸਟ ਮੰਥ ਅਤੇ ਡਿਪੋਜ਼ਿਟ, ਅਤੇ $30,000 ਐਟਲੀਸਟ, ਘੱਟ ਤੋਂ ਘੱਟ ਤਾਂ 30,000 ਇਸੀ ਤਰ੍ਹਾਂ ਦੋ ਦੇਸੀ ਬੰਦਿਆਂ ਨੇ ਠੱਗਿਆ ਹੈ ਮਿਸਿਸਾਗਾ ਦੇ ਵਿੱਚ ਹੀ ਲੋਕਾਂ ਤੋਂ, ਜਿਨ੍ਹਾਂ ਨੇ ਬੋਰੀਆ ਬਿਸਤਰਾ ਪੂਰਾ ਅਸਮਾਨ ਟੈਚੀ ਟੂਚੀ ਭਰ ਕੇ ਜਦੋਂ ਆਕਿਊਪੈਂਸੀ ਦੇ ਦਿਨ ਪਹੁੰਚੇ ਯਾਰ ਬੇਇੱਜ਼ਤੀ ਵੀ ਹੋ ਗਈ, ਨਾਲੇ ਕੋਈ ਜਗ੍ਹਾ ਵੀ ਨਹੀਂ ਰਹਿਣ ਲਈ, ਅਤੇ ਨਾਲੇ ਨੁਕਸਾਨ ਵੀ ਹੋ ਗਿਆ ਪੈਸਿਆਂ ਦਾ, ਅਤੇ ਐਨ ਖੜੇ ਪੈਰ ਇਹਨਾਂ ਨੂੰ ਹੋਰ ਕਿਤੇ ਨਾ ਕਿਤੇ ਰਹਿਣ ਲਈ ਜਗ੍ਹਾ ਵੀ ਲੱਭਣੀ ਪਈ ਪੂਰੇ ਟੱਬਰ ਦੇ ਨਾਲ। ਇਮੈਜਿਨ ਹਾਊ ਰਫ ਦੈਟ ਇਜ਼। ਸੋ ਬਹੁਤ ਹੀ ਜ਼ਿਆਦਾ ਲੋਕ ਠੱਗੇ ਗਏ ਨੇ, ਦੋ ਦੇਸੀ ਬੰਦੇ ਲੱਭੇ ਨਹੀਂ ਗਏ, ਲੱਭੇ ਹੀ ਜਾ ਰਹੇ ਨੇ, ਜੋ ਕਿ ਸ਼ਾਇਦ ਹੋਰਾਂ ਪ੍ਰੋਵਿੰਸਿਸ ਤੱਕ ਤਾਂ ਹੁਣ ਫਰਾਰ ਹੋ ਗਏ ਨੇ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਦੋਸਤੋ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ, ਨਿਊਜ਼ ਵੀ, ਵਿਊਜ਼ ਵੀ, ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ, ਅਤੇ ਨਾਲ ਦੇ ਕੰਮ ਦੀਆਂ ਗੱਲਾਂ ਵੀ ਅਸੀਂ ਆਪਣੇ ਸਪਾਂਸਰ ਦੇ ਨਾਲ, ਆਪਣੇ ਐਡਵਰਟਾਈਜ਼ ਨਾਲ ਕਰਦੇ ਰਹਾਂਗੇ। ਹੁਣ ਜੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ, ਸਾਡਾ ਫੋਨ ਨੰਬਰ ਤੁਹਾਨੂੰ ਦੱਸ ਦਿੰਦਾ, 905-564-6446 905-564-6446 905-564-6444 905-564-6444 ਸਾਡਾ ਇੱਕ ਇੱਕ ਸਟੂਡੀਓ ਨੰਬਰ ਹੈ, ਜਾਂ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 'ਤੇ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਜੁੜੇ ਰਹੋ ਦੇਸ ਪ੍ਰਦੇਸ ਨਾਲ ਠੀਕ 6 ਵਜੇ ਤੱਕ।

0: Hello AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ। ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਿਲੀਅਮਸ ਪਾਰਕਵੇ ਐਂਡ ਸਨ ਪੈਕ ਤੋਂ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਤੋਂ ਨੰਬਰ 10 ਤੋਂ ਆਪਣੀ ਬਹੁਤ ਹੀ ਕਮਾਲ ਦੀ ਬਹੁਤ ਹੀ ਵੱਡੀ ਬਹੁਤ ਹੀ ਹਾਈਜੀਨਿਕ ਫੈਕਟਰੀ ਤੋਂ ਪਿਓਰ ਵੈਜੀਟੇਰੀਅਨ 100% ਸ਼ੁੱਧ ਵੈਜੀਟੇਰੀਅਨ ਪਕਵਾਨ ਤਿਆਰ ਕਰਦੇ ਆ ਰਹੇ ਨੇ ਨਿੱਤ ਰੋਜ਼ ਹੀ। ਇਹ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ, ਪਕੌੜੇ, ਪਨੀਰ ਦੇ ਪਕੌੜੇ, ਨਾਲ ਦੇ ਨਾਲ ਦੇਸੀ ਘਿਓ ਦੀਆਂ ਜਲੇਬੀਆਂ, 100 ਤੋਂ ਵੀ ਵੱਧ ਕਿਸਮ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਅਤੇ ਫੁੱਲ ਫਲੈਜਡ ਪਨੀਰ ਤੋਂ ਲੈ ਕੇ ਮਿਕਸਡ ਵੈਜ ਲੈ ਕੇ ਦਾਲਾਂ ਸਬਜ਼ੀਆਂ ਸਭ ਕੁਝ ਹੀ ਤਿਆਰ ਕਰਦੇ ਆ ਰਹੇ ਨੇ। ਇਹ ਹੋਰਾਂ ਰੈਸਟੋਰੈਂਟਸ ਤੱਕ, ਬੈਂਕੋ ਹਾਊਸ ਤੱਕ, ਗਰੋਸਰੀ ਸਟੋਰਸ ਤੱਕ ਵੀ ਐਵਰੀ ਸਿੰਗਲ ਡੇ ਸਪਲਾਈ ਕਰਦੇ ਨੇ ਆਪਣੇ ਪਿਓਰ ਵੈਜੀਟੇਰੀਅਨ ਇੰਡੀਅਨ ਫੂਡ ਦੇ ਨਾਲ ਅਤੇ ਕੇਟਰਿੰਗ ਦੇ ਨਾਲ। ਤੁਸੀਂ ਕੱਲ੍ਹ ਨੂੰ ਕੋਈ ਵੀ ਫੰਕਸ਼ਨ ਰੱਖ ਰਹੇ ਹੋ, ਤੁਹਾਨੂੰ 50 ਸਮੋਸੇ ਚਾਹੀਦੇ ਆ, 500 ਚਾਹੀਦੇ, 5000 ਚਾਹੀਦੇ ਆ, ਇਹ ਕਹਿੰਦੇ ਨੇ ਕਿ ਚਾਹੇ ਸੇਮ ਡੇ ਕਾਲ ਕਰ ਲਓ, ਚਾਹੇ ਇੱਕ ਦਿਨ ਪਹਿਲਾਂ ਕਾਲ ਕਰ ਲਓ, ਪੂਰਾ ਪ੍ਰਬੰਧ ਕਰਾਂਗੇ। ਜਿੰਨੇ ਮਰਜ਼ੀ ਸਮੋਸੇ, ਪਕੌੜੇ, ਆਲੂ ਟਿੱਕੀਆਂ, ਮਿਠਾਈਆਂ ਵਗੈਰਾ ਚਾਹੀਦੀਆਂ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਫੁੱਲ ਫਲੈਜਡ ਲਾਈਵ ਪਿਓਰ ਵੈਜੀਟੇਰੀਅਨ ਕੇਟਰਿੰਗ ਹੀ ਹੋਵੇ, ਦਾਲਾਂ ਸਬਜ਼ੀਆਂ ਸਭ ਕੁਝ ਵਿੱਚ ਹੀ ਹੋਵੇ, ਫਿਰ ਨੰਬਰ ਕਮਾਓ ਗਿਲਸ ਸਵੀਟ ਫੈਕਟਰੀ ਵਾਲਿਆਂ ਦਾ 905-799-2616 905-799-2616 ਲਾਈਵ ਫੂਡ ਟਰੱਕ ਕੇਟਰਿੰਗ ਦੇ ਵਿੱਚ ਪਿਓਰ ਵੈਜੀਟੇਰੀਅਨ ਫੂਡ ਬਹੁਤ ਹੀ ਸਵਾਦ ਤਿਆਰ ਕਰਦੇ ਨੇ। 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਤੇ ਗਿਲਸ ਸਵੀਟ ਫੈਕਟਰੀ ਵਾਲੇ ਲੋਕੇਟਡ ਹਨ, ਪਰ ਇਹ 5 ਅਲੱਗ ਚਲੋ ਫਰੈਸ਼ਕੋਜ਼ ਦੇ ਵਿੱਚ ਵੀ ਤੁਹਾਡੇ ਲਈ ਰੀਟੇਲ ਕਰਦੇ ਨੇ ਆਪਣੇ ਬਹੁਤ ਹੀ ਸਵਾਦ ਪਿਓਰ ਵੈਜੀਟੇਰੀਅਨ ਫੂਡ। ਖਾਸ ਤਾਂ ਬ੍ਰੈਂਪਟਨ ਦੇ ਵਿੱਚ ਕੁਈਨ ਐਂਡ ਚੰਕੂਜ਼ੀ ਅਤੇ ਜਿਹੜਾ ਚਲੋ ਫਰੈਸ਼ਕੋ ਹੈ ਉਹਦੇ ਵਿੱਚ, ਇੱਕ ਮਿਸਸਾਗਾ ਅਤੇ ਇੱਕ ਮਿਲਟਨ ਦੇ ਵਿੱਚ, ਅਤੇ ਬਾਕੀ ਇਹਨਾਂ ਦੇ ਕੈਲਗਰੀ ਦੇ ਵਿੱਚ ਵੀ ਚਲੋ ਫਰੈਸ਼ਕੋਜ਼ ਦੇ ਵਿੱਚ ਵੀ ਦੁਕਾਨਾਂ ਹਨ। ਸੋ ਗਿਲਸ ਵੀ ਫੈਕਟਰੀ 905-799-2616 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਰੀ ਲੀਗਲ ਸਰਵਿਸਿਜ਼ ਦੇ ਵੱਲੋਂ। ਆਹ ਇੱਕ ਬਹੁਤ ਜ਼ਰੂਰੀ ਮੈਸੇਜ ਹੈ। ਜੇਕਰ ਦੋਸਤੋ ਤੁਹਾਡੇ ਕਿਸੇ ਵੀ ਇੰਪਲੋਇਰ ਨੇ, ਕਿਸੇ ਵੀ ਟਰੱਕ ਕੰਪਨੀ ਨੇ, ਜਿੱਥੇ ਮਰਜ਼ੀ ਕਿਸੇ ਗਲਤ ਮਲਤ ਦੇਸੀ ਕੰਪਨੀ ਨੇ, ਚਾਹੇ ਗੋਰੀਆਂ ਦੀ ਕੰਪਨੀ, ਜਿਹੜੀ ਮਰਜ਼ੀ ਕੰਪਨੀ ਹੋਵੇ, ਤੁਹਾਡੇ ਕੰਮ ਦੇ ਹੱਕ ਦੇ ਕਮਾਈ ਦੇ ਪੈਸੇ ਮਾਰੇ ਆ, ਹੁਣ ਤੁਹਾਨੂੰ ਨਾ ਫੋਨ ਚੱਕਦੇ ਆ, ਨਾ ਜਵਾਬ ਦਿੰਦੇ ਆ, ਜਾਂ ਲਾਰੇ ਹੀ ਲਾਈ ਜਾਂਦੇ ਆ, ਹੁਣ ਟਾਈਮ ਹੋਰ ਲੰਘਣ ਤੋਂ ਪਹਿਲਾਂ ਅੱਜ ਹੀ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸ ਨਾਲ ਸੰਪਰਕ ਕਰੋ। ਬਿਲਕੁਲ ਫਰੀ ਕੰਸਲਟੇਸ਼ਨ ਹੋਊਗੀ ਜੇਕਰ ਤੁਸੀਂ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿੰਦੇ ਹੋ, ਅਤੇ ਤੁਹਾਨੂੰ ਤੁਹਾਡੀ ਹੱਕ ਦੀ ਕਮਾਈ ਦੇ ਪੈਸੇ ਇਹ ਜਲਦ ਤੋਂ ਜਲਦ ਦਿਲਵਾਉਣਗੇ। 437-551-8000 437-551-8000 ਇਹਨਾਂ ਦੇ ਬ੍ਰੈਂਪਟਨ ਦੇ ਵਿੱਚ ਵੀ, ਓਕਵਿਲ ਦੇ ਵਿੱਚ ਵੀ ਅਤੇ ਹੋਰਾਂ ਵੀ ਸ਼ਹਿਰਾਂ ਦੇ ਵਿੱਚ ਵੀ ਮਲਟੀਪਲ ਆਫਿਸਿਸ ਨੇ। ਤੁਸੀਂ ਬਿਲਕੁਲ ਫਰੀ ਕੰਸਲਟੇਸ਼ਨ ਇਹਨਾਂ ਨਾਲ ਕਰ ਸਕਦੇ ਹੋ। ਕਿਸੇ ਵੀ ਇੰਪਲੋਇਰ ਨੇ, ਟਰੱਕ ਕੰਪਨੀ ਨੇ, ਐਕਸੈਟਰਾ ਐਕਸੈਟਰਾ, ਤੁਹਾਡੇ ਪੈਸੇ ਮਾਰੇ ਆ, ਤੁਹਾਨੂੰ ਪੈਸੇ ਪੇ ਨਹੀਂ ਕਰ ਰਹੇ, ਤੁਸੀਂ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ, ਤੁਹਾਨੂੰ ਲੀਗਲ ਤਰੀਕੇ ਦੇ ਨਾਲ ਇਹ ਪੈਸੇ ਜਲਦ ਤੋਂ ਜਲਦ ਦਿਲਵਾਉਣਗੇ। ਗਿਰੀ ਲੀਗਲ ਸਰਵਿਸ 437-551-8000 ਤੇ ਪੈਸੇ ਮਾਰਨ ਦੇ ਚੱਕਰ ਤੋਂ ਇਲਾਵਾ ਹੁਣ ਰੀਅਲ ਇਸਟੇਟ ਦੇ ਵਿੱਚ ਵੀ ਬਥੇਰੇ ਪੰਗੇ ਪਏ ਹੋਏ ਨੇ। ਹੁਣ ਜੇ ਤੁਸੀਂ ਕੋਈ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਕਾਂਡੋ ਘਰ ਵਗੈਰਾ ਬੁੱਕ ਕੀਤਾ ਸੀ, ਪੈਸੇ ਪੂਸੇ ਵੀ ਦਿੱਤੇ ਹੋਏ ਆ, ਹੁਣ ਜੇਕਰ ਤੁਹਾਡਾ ਬਿਲਡਰ ਪ੍ਰੋਜੈਕਟ ਹੀ ਨਹੀਂ ਕਲੋਜ਼ ਕਰ ਰਿਹਾ, ਤੁਹਾਨੂੰ ਪ੍ਰਾਪਰਟੀ ਹੀ ਨਹੀਂ ਦੇ ਰਿਹਾ, ਜਾਂ ਬਿਲਡਰ ਤੁਹਾਨੂੰ ਲਾਰੇ ਲਾ ਰਿਹਾ ਹੈ ਕਿ ਕੰਸਟਰਕਸ਼ਨ ਹਜੇ ਚੱਲ ਰਹੀ ਆ, ਹੋਰ ਟਾਈਮ ਦਿਓ, ਕਲੋਜ਼ਿੰਗ ਬਾਅਦ 'ਚੋਂ ਹੋਣੀ ਆ, ਅਤੇ ਤੁਸੀਂ ਆਪਦਾ ਡਿਪੋਜ਼ਿਟ ਵਾਪਸ ਲੈਣਾ ਚਾਹੁੰਦੇ ਹੋ, ਜਾਂ ਬਿਲਡਰ ਮਨਾ ਹੀ ਕਰ ਰਿਹਾ ਹੈ ਕਿ ਤੁਹਾਨੂੰ ਅਸੀਂ ਡਿਪੋਜ਼ਿਟ ਦੇਣਾ ਹੀ ਨਹੀਂ, ਜੋ ਮਰਜ਼ੀ ਕਰ ਲਓ, ਇਹਨਾਂ ਨਾਲ ਸੰਪਰਕ ਕਰੋ। ਇਹ ਮਾਹਰ ਨੇ ਇਸ ਫੀਲਡ ਦੇ ਵਿੱਚ ਤੁਹਾਨੂੰ ਤੁਹਾਡੇ ਕੰਟਰੈਕਟ ਵਿੱਚੋਂ ਕੱਢ ਵੀ ਦੇਣਗੇ। ਜੇ ਤੁਹਾਨੂੰ ਪਤਾ ਹੈ ਕਿ ਲੱਖਾਂ ਹੀ ਡਾਲਰ ਦੇ ਘਾਟੇ ਵਿੱਚ ਹੀ ਅਪਰੇਜ਼ਲ ਹੋਣ ਆ ਰਹੀ ਆ, ਤੁਹਾਨੂੰ ਇਹ ਬਚਾ ਸਕਦੇ ਆ, ਤੁਹਾਡੇ ਡਿਪੋਜ਼ਿਟ ਨੂੰ ਵੀ ਤੁਹਾਨੂੰ ਵਾਪਸ ਕਰਵਾ ਸਕਦੇ ਆ। ਖਾਓ 437-551-8000 ਅਤੇ ਜੇ ਹੁਣ ਮੋਰਗੇਜ ਤੁਹਾਡੀ ਡਿਕਲਾਈਨ ਹੋ ਗਈ ਆ ਪ੍ਰਾਪਰਟੀ 'ਤੇ, ਪ੍ਰਾਪਰਟੀ ਦੀ ਵੈਲਿਊ ਬਹੁਤ ਜ਼ਿਆਦਾ ਲੱਖਾਂ ਡਾਲਰ ਘੱਟ ਗਈ ਆ, ਅਤੇ ਤੁਸੀਂ ਕਲੋਜ਼ਿੰਗ ਕਰ ਵੀ ਨਹੀਂ ਸਕਦੇ,
ਤੁਹਾਡੇ ਹੱਥ ਹੀ ਖੜ੍ਹੇ ਹੋ ਗਏ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰੋ, ਇਹ ਤੁਹਾਡੀ ਪੂਰੀ ਮਦਦ ਕਰ ਸਕਦੇ ਆ, ਕੰਟਰੈਕਟ ਵਿੱਚੋਂ ਕੱਢ ਸਕਦੇ ਆ ਅਤੇ ਕੁਛ ਨਾ ਕੁਛ ਨੈਗੋਸ਼ੀਏਸ਼ਨ ਵੀ ਕਰ ਸਕਦੇ ਤੁਹਾਡੇ ਬਿਹਾਫ 'ਤੇ। ਕਾਲ 4375518000। ਨਾਲੇ ਜੇ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਕਿਸੇ ਗਲਤ ਮਲਤ ਬੰਦੇ ਨੂੰ, ਆਪਦੇ ਰਿਸ਼ਤੇਦਾਰ ਨੂੰ, ਯਾਰ ਮਿੱਤਰ ਨੂੰ, ਕਿਸੇ ਬਿਜ਼ਨਸ ਨੂੰ ਪੈਸੇ ਲੋਨ ਕੀਤੇ, ਚਾਹੇ $1,000 ਹੋਵੇ, ਚਾਹੇ ਲੱਖ ਹੋਵੇ, ਚਾਹੇ ਮਿਲੀਅਨ ਹੋਵੇ, ਅਤੇ ਉਹ ਹੁਣ ਤੁਹਾਨੂੰ ਵਾਪਸ ਪੈਸੇ ਦੇਣ ਤੋਂ ਮਨਾ ਕਰ ਰਹੇ ਆ, ਇਹ ਤੁਹਾਡੇ ਪੈਸੇ ਵਾਪਸ ਤੁਹਾਨੂੰ ਦਿਲਵਾ ਸਕਦੇ ਆ। ਕਾਲ 4375518000। ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 4375518000 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਆਰਓ ਇੰਸ਼ੋਰੈਂਸ ਬ੍ਰੋਕਰ ਨੇ। ਮਤਲਬ ਸਾਰੀਆਂ ਮੇਜਰ ਆਰਓ ਇੰਸ਼ੋਰੈਂਸ ਕੰਪਨੀ ਵਾਲੇ ਡਾਇਰੈਕਟ ਡੀਲ ਕਰਦੇ ਨੇ। ਹੁਣ ਜਦੋਂ ਤੁਸੀਂ ਕੋਈ 4-5 ਮਿੰਟ ਦੇ ਵਿੱਚ ਆਪਦੀ ਗੱਡੀ ਦੀ ਮੇਕ ਮਾਡਲ, ਡਰਾਈਵਰਸ ਲਾਇਸੈਂਸ, ਬੇਸਿਕ ਜੀ ਇਨਫੋਰਮੇਸ਼ਨ ਇਹਨਾਂ ਨੂੰ ਦਿੰਦੇ ਹੋ, ਇਹਨਾਂ ਨੇ ਕੰਪਿਊਟਰ ਦੇ ਵਿੱਚ ਉਹ ਇਨਫੋਰਮੇਸ਼ਨ ਭਰ ਦੇਣੀ ਆ। ਮਿੰਟ ਸਕਿੰਟ ਦੇ ਵਿੱਚ ਹੀ ਪਤਾ ਲੱਗ ਜਾਂਦਾ ਕੰਪਨੀ ਏ ਟੂ ਜ਼ੈਡ ਕਿੰਨਾ ਰੇਟ ਹੋਣਾ ਮਹੀਨੇ ਦਾ, ਜਿੱਥੇ ਵੀ ਸਭ ਤੋਂ ਘੱਟ ਖਰਚਾ ਹੋਣਾ, ਜਿੱਥੇ ਵੀ ਤੁਹਾਡਾ ਰੇਟ ਘੱਟਦਾ, ਜਿੱਥੇ ਵੀ ਪੈਸਾ ਬਚਦਾ। ਵੈਰੀ ਸਿੰਪਲ, ਤੁਹਾਨੂੰ ਟਾਈਮ ਸਿਰ ਸਵਿੱਚ ਕਰ ਦੇਣਗੇ, ਤੁਹਾਡੀ ਰਿਨਿਊਅਲ ਤੋਂ ਪਹਿਲਾਂ ਸਵਿੱਚ ਕਰ ਦੇਣਗੇ ਅਤੇ ਪੱਕੇ ਤੌਰ 'ਤੇ ਤੁਹਾਡੇ ਪੈਸੇ ਬਚਾ ਦੇਣਗੇ। ਤੁਹਾਡੇ ਥਾਊਜ਼ੈਂਡਸ ਆਫ ਡਾਲਰਸ ਅ ਈਅਰ ਆਰਓ ਇੰਸ਼ੋਰੈਂਸ 'ਤੇ ਬਚਾ ਸਕਦੇ ਆ ਜੇ ਪੂਰਾ ਟੱਬਰ ਇਕੱਠੇ ਹੀ ਸਾਰੀਆਂ ਆਰਓ ਇੰਸ਼ੋਰੈਂਸ ਪਾਲਿਸੀ ਬਦਲਦੇ ਹੋ। ਭਾਵੇਂ ਤੁਸੀਂ ਚਾਹੁੰਦੇ ਹੋ ਇੱਕ ਇੱਕ ਡਰਾਈਵਰ ਇੱਕ ਇੱਕ ਕਿਸ਼ਤ ਆਪ ਹੀ ਪੇ ਕਰੇ ਆਪਦੇ ਅਕਾਊਂਟ 'ਚੋਂ, ਕੋਈ ਚੱਕਰ ਨਹੀਂ, 10 ਕਿਸ਼ਤਾਂ ਅਲੱਗ ਕਰ ਲਓ, ਪਰ ਸਾਰੀਆਂ ਪਾਲਿਸੀ ਇਕੱਠੇ ਕਰਨ ਦੇ ਨਾਲ ਤੁਹਾਡਾ ਬਥੇਰਾ ਮਹੀਨੇ ਦਾ ਹੀ $1,000 ਬਚ ਸਕਦਾ ਹੈ। ਕਾਲ ਮਨੂ ਸ਼ਰਮਾ, ਆਰਓ ਇੰਸ਼ੋਰੈਂਸ ਬ੍ਰੋਕਰ, ਹੋਮ ਇੰਸ਼ੋਰੈਂਸ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ। ਕਾਲ 289-952-9532 289-952-9532 289-952-9532। ਇਹ ਗਾਰੰਟੀ ਕਰਦੇ ਨੇ ਕੋਈ ਵੀ ਕੰਪਨੀ ਹੈ ਜਿਹਦੇ ਵਿੱਚ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਘਟਾਈ ਜਾ ਸਕਦੀ ਆ, ਘਟਾ ਕੇ ਹੀ ਦੇਵਾਂਗੇ। ਸਿੰਪਲ ਐਸ ਦੈਟ। 289-952-9532 ਮਨੂ ਸ਼ਰਮਾ, ਆਰਓ ਇੰਸ਼ੋਰੈਂਸ ਬ੍ਰੋਕਰ। ਦੋਸਤੋ, ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਹੋਰ ਅਪਾਰਟਮੈਂਟ ਰੈਂਟਲ ਫਰਾਡ ਸਕੀਮ ਦੇ ਰਾਹੀਂ ਕਾਫੀ ਜ਼ਿਆਦਾ ਲੋਕਾਂ ਨੂੰ ਕਾਫੀ ਜ਼ਿਆਦਾ ਪੈਸੇ ਦੇ ਲਈ ਹੁਣ ਠੱਗਿਆ ਗਿਆ ਹੈ ਅਤੇ ਹੁਣ ਦੋ ਦੇਸੀ ਬੰਦਿਆਂ ਨੂੰ ਲੱਭਿਆ ਜਾ ਰਿਹਾ ਹੈ ਕੈਨੇਡਾ ਵਾਈਡ ਅਰੈਸਟ ਵਾਰੰਟ 'ਤੇ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਸਾਲ ਜੈਨੁਅਰੀ 2025 ਤੋਂ ਲੈ ਕੇ ਫੈਬਰੀ 2025 ਤੱਕ ਦੋ ਸਸਪੈਕਟਸ ਨੇ ਆਨਲਾਈਨ ਸੋਸ਼ਲ ਮੀਡੀਆ 'ਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਅਪਾਰਟਮੈਂਟਸ ਐਂਡ ਕੋਂਡੋਜ਼ ਰੈਂਟਲ ਦੇ ਲਈ ਐਡਵਰਟਾਈਜ਼ ਕੀਤੇ ਕਿ ਸਾਡੇ ਕੋਲ ਜਗ੍ਹਾ ਹੈ, ਕਿਰਾਏ 'ਤੇ ਦੇਣ ਲੱਗੇ ਹਾਂ, ਤੁਸੀਂ ਆ ਕੇ ਇਹਨੂੰ ਦੇਖ ਸਕਦੇ ਹੋ, ਐਕਸੈਟਰਾ ਐਕਸੈਟਰਾ, ਯੂ ਕੈਨ ਰੈਂਟ ਇਟ ਆਊਟ, ਸਿੰਪਲ ਐਸ ਦੈਟ, ਜੋ ਕਿ ਵੈਰੀ ਕਾਮਨ ਗੱਲ ਹੈ। ਪਰ ਪੋਟੈਂਸ਼ੀਅਲ ਰੈਂਟਰਸ ਨੂੰ ਇਹਨਾਂ ਨੇ ਮਿਲ ਵੀ ਲਿਆ, ਉਹਨਾਂ ਨੂੰ ਪ੍ਰਾਪਰਟੀ ਦਿਖਾ ਵੀ ਦਿੱਤੀ, ਟੂਰ ਵੀ ਕਰਵਾਇਆ, ਉਹਨਾਂ ਨੂੰ ਫਾਲਸਲੀ ਸਟੇਟ ਕੀਤਾ ਕਿ ਉਹ ਉਹਨਾਂ ਅਪਾਰਟਮੈਂਟ 'ਚ ਅਕਾਊਂਟ ਦੇ ਓਨਰ ਹਨ। ਜਦੋਂ ਹੁਣ ਸੱਚਾਈ ਤਾਂ ਇਹੀ ਹੈ, ਨਿਕਲਿਆ ਤਾਂ ਇਹੀ ਹੈ ਕਿ ਇਹਨਾਂ ਸਸਪੈਕਟਸ ਨੇ ਇੱਕ ਅੱਧੀ ਰਾਤ ਦੇ ਲਈ ਹੀ ਏਅਰ ਬੀ ਐਮ ਬੀ ਵਰਗੇ ਸ਼ੋਰਟ ਟਰਮ ਰੈਂਟਲ ਪਲੈਟਫਾਰਮਸ ਦੇ ਰਾਹੀਂ ਹੀ ਫੁੱਲੀ ਫਰਨਿਸ਼ਡ ਬਹੁਤ ਸੋਹਣੀਆਂ ਕੋਂਡੋਜ਼ ਅਤੇ ਅਪਾਰਟਮੈਂਟਸ ਇੱਕ ਅੱਧੀ ਰਾਤ ਲਈ ਰੈਂਟ ਕੀਤੀਆਂ ਅਤੇ ਲੋਕਾਂ ਨੂੰ ਦੱਸਿਆ ਕਿ ਦੋਸਤੋ ਜੋ ਵੀ ਇਹਦੇ ਵਿੱਚ ਬੈੱਡ, ਸੋਫੇ ਸੂਫੇ ਜੋ ਕੁਛ ਵੀ ਹੈਗਾ ਆਹੀਂ ਹੀ ਤੁਹਾਨੂੰ ਫੁੱਲੀ ਫਰਨਿਸ਼ ਮਿਲੂਗਾ, ਚੱਕ ਲਓ ਫੱਟੇ। ਸੋ ਉਹਨਾਂ ਨੂੰ ਸਾਰਾ ਟੂਰ ਦਿਖਾ ਕੇ ਨਾ ਕੋਂਡੋਜ਼ ਅਤੇ ਅਪਾਰਟਮੈਂਟਸ ਦਾ, ਉਹਨਾਂ ਤੋਂ ਰੈਂਟਲ ਅਗਰੀਮੈਂਟ ਤੱਕ ਵੀ ਸਾਈਨ ਕਰਵਾਏ, ਜਿਸ ਤੋਂ ਬਾਅਦ ਉਹਨਾਂ ਨੇ ਫਿਰ ਈ ਟ੍ਰਾਂਸਫਰ ਮੰਗਿਆ ਕਿ ਤੁਸੀਂ ਫਸਟ ਮੰਥ, ਲਾਸਟ ਮੰਥ ਡਿਪੋਜ਼ਿਟ, ਵਟਐਵਰ ਇਟ ਇਜ਼, ਤੁਸੀਂ ਇਹ ਸਾਨੂੰ ਡਿਪੋਜ਼ਿਟ ਦਿਓ, ਪੈਸੇ ਦਿਓ, ਅਤੇ ਪੈਸੇ ਇਹਨਾਂ ਨੂੰ ਮਿਲ ਵੀ ਗਏ। ਪਰ ਜਦੋਂ ਉਹਨਾਂ ਲੋਕਾਂ ਨੇ ਸਾਰਾ ਸਮਾਨ ਚੱਕਿਆ, ਅਪਾਰਟਮੈਂਟ ਤੱਕ ਪਹੁੰਚੇ, ਕੋਂਡੋ ਤੱਕ ਪਹੁੰਚੇ ਆਕਿਊਪੈਂਸੀ ਵਾਲੇ ਦਿਨ, ਅਤੇ ਉਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਤਾ ਕੀਤਾ ਯਾਰ ਚਾਬੀ ਕਿੱਥੋਂ ਮਿਲਣੀ, ਆਹ ਵਾ ਉਹ ਆ, ਪਤੰਦਰਾਂ ਨੇ ਫੋਨ ਹੀ ਨਹੀਂ ਚੱਕਿਆ, ਹੋ ਗਏ ਗਾਇਬ, ਪੂਫਡ ਐਂਡ ਡਿਸਅਪੀਅਰਡ। ਕਿਉਂ? ਕਿਉਂਕਿ ਇਹਨਾਂ ਦੀ ਜਗ੍ਹਾ ਹੈ ਹੀ ਨਹੀਂ ਸੀ, ਦੇ ਵਰ ਸ਼ੋਰਟ ਟਰਮ ਰੈਂਟਲਸ ਲਾਈਕ ਏਅਰ ਬੀ ਐਮ ਬੀ ਐਕਸੈਟਰਾ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਦੋ ਸਸਪੈਕਟਸ, ਘੱਟ ਤੋਂ ਘੱਟ 8 ਵਿਕਟਮਸ ਇਹਨਾਂ ਦੇ ਹੈਗੇ ਨੇ ਜਿਹਨਾਂ ਨੂੰ $30,000 ਲਈ ਠੱਗਿਆ ਗਿਆ ਹੈ। ਦੇਰ ਮਾਈ ਬੀ ਮੋਰ ਵਿਕਟਮਸ, ਕੀ ਪਤਾ ਹੈ, ਪਰ ਘੱਟ ਤੋਂ ਘੱਟ ਤਾਂ 8 ਵਿਕਟਮ ਪਰਿਵਾਰ ਨੇ ਜਿਹਨਾਂ ਨੂੰ $30,000 ਲਈ ਠੱਗਿਆ ਗਿਆ। ਹੁਣ ਸੈਸਕਟੂਨ ਸਸਕੈਚੁਆਨ ਤੋਂ 23 ਦਾ ਜਸ਼ਨਪ੍ਰੀਤ ਸਿੱਧੂ, ਸਿੱਧੂ ਹੀ ਹੋਣਾ ਸੀ ਆਫਕੋਰਸ, ਅਤੇ ਸਰੀ ਬੀ ਸੀ ਤੋਂ 24 ਦਾ ਪ੍ਰਿਯਾਂਸ਼ੂ ਗੋਇਲ, ਗੋਇਲ ਅਤੇ ਸਿੱਧੂ ਹੁਣ ਕੈਨੇਡਾ ਵਾਈਡ ਅਰੈਸਟ ਵਾਰੰਟਸ ਇਹਨਾਂ ਦੇ ਖਿਲਾਫ ਹੁਣ ਪੇਸ਼ ਕੀਤੇ ਗਏ ਨੇ, ਇਹਨਾਂ ਨੂੰ ਲੱਭਿਆ ਜਾ ਰਿਹਾ ਹੈ।
for fraud over 5,000 and multiple counts of that. And Sidhu de khilaf to hun possession of property obtained by crime da ek vadu charge vi le kita gaya hai. So dosto hun ਅਗਲੀ ਖਬਰ ਤਾਂ ਮੈਂ ਤੈਨੂੰ ਅਗਲੇ ਘੰਟੇ 'ਚ ਹੀ ਪੇਸ਼ ਕਰਦਾ ਕਿਉਂਕਿ ਗੱਲ ਵਿੱਚ ਵਿਚਾਲੇ ਕੱਟੀ ਜਾਣੀ ਆ ਸਟੇਸ਼ਨ ਆਈ ਡੀ ਲੱਗਣ ਲੱਗੀ ਆ ਬਿਲਕੁਲ 5:01-2 'ਤੇ ਵਾਪਸ ਆ ਕੇ ਕੁਝ ਹੋਰ ਬੈਕ ਟੂ ਬੈਕ ਖਬਰਾਂ ਅਤੇ ਪੂਰੇ ਅਗਲੇ ਘੰਟੇ ਵਿੱਚ ਹੀ ਬੈਕ ਟੂ ਬੈਕ ਖਬਰਾਂ ਤੁਹਾਨੂੰ ਪੇਸ਼ ਕਰਦੇ ਹਾਂ ਸਾਡੇ ਨਾਲ ਹੁਣ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਹੁਣੇ ਘੁਮਾਓ ਪੂਰੇ ਇੱਕ ਹੋਰ ਘੰਟੇ ਲਈ ਘੁਮਾ ਸਕਦੇ ਹੋ 905-564-6444 905-564-6444 905-564-6444 905-564-6444 ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: ਨਾਲ ਰੇਡੀਓ ਦੇਸ਼ ਪਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444

0: ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਦੋਸਤੋ ਤੁਸੀਂ 3 ਵਜੇ ਦੇ 4 ਵਜੇ ਦੇ ਜਾਂ ਹੁਣ 5 ਤੋਂ ਬਾਅਦ ਵੀ ਜੁੜੇ ਹੋ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਏਐਮ 530 ਦੇ ਇਸ ਪ੍ਰਦੇਸ਼ ਲਈ ਜੁੜਨ ਲਈ। ਅਤੇ ਹੁਣ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਕਿ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਵਿੱਚ ਜਾਂ ਫਿਰ ਘਰ ਤੱਕ ਪਹੁੰਚਣ ਤੱਕ ਜਾਂ ਫਿਰ ਠੀਕ 6 ਵਜੇ ਤੱਕ ਹੀ ਸਾਡੇ ਪੂਰੇ ਸਮੇਂ ਤੱਕ ਸਾਡੇ ਨਾਲ ਜੁੜੇ ਰਹੋ। ਇਸ ਘੰਟੇ ਵਿੱਚ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੁਝ ਹੋਰ ਨਵੀਆਂ ਵੱਡੀਆਂ ਖਬਰਾਂ ਪੇਸ਼ ਕਰਦੇ ਹਾਂ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਹਾਂ, ਕੁਛ ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ, ਕੁਛ ਆਲਰੇਡੀ ਸਾਡੇ ਨਾਲ ਫੋਨ ਲਾਈਨ 'ਤੇ ਹੋਲ 'ਤੇ ਹਨ। ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਪਲਾਇੰਸ ਜੰਕਸ਼ਨ ਦੇ ਵੱਲੋਂ। ਅਪਲਾਇੰਸ ਜੰਕਸ਼ਨ 2 ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਆਪਰੇਟ ਕਰਦੇ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 1 ਔਨ ਈਚ ਐਂਡ ਆਫ ਬ੍ਰੈਂਪਟਨ ਵੈਸਟ ਸਾਈਡ ਈਸਟ ਸਾਈਡ, ਅਤੇ ਦੋਨਾਂ ਹੀ ਲੋਕੇਸ਼ਨ 'ਤੇ ਜਾ ਕੇ ਦੋਸਤੋ ਤੁਹਾਨੂੰ ਵੱਡੇ ਸੋਹਣੇ ਫਲੈਟ ਸਕਰੀਨ ਟੀਵੀਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਸਾਰੇ ਦੇ ਸਾਰੇ ਵੱਡੇ ਨਵੇਂ ਟੀਵੀ ਨਵੀਆਂ ਟੈਕਨੋਲੋਜੀਜ਼ ਨਾਲ, ਅਤੇ ਨਾਲ ਦੇ ਨਾਲ ਤੁਹਾਨੂੰ ਚੋਟੀ ਦੇ ਅਪਲਾਇੰਸ ਪੈਕੇਜਿਸ ਆਫਰ ਕਰਦੇ ਨੇ ਹਜ਼ਾਰਾਂ ਹੀ ਡਾਲਰ ਦੇ ਡਿਸਕਾਊਂਟ ਦੇ ਨਾਲ। ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਓਗੇ ਭਾਰਾ ਡਿਸਕਾਊਂਟ ਵੀ, ਪਰ ਤੋਹਫਾ ਵੀ ਜੇ ਸਾਡਾ ਮਾਨਤਾਨ ਰੱਖੋਗੇ ਅਤੇ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਓਗੇ। ਸੋ ਚਾਹੇ ਤੁਹਾਨੂੰ ਕਿਸੇ ਰੈਂਟੋ ਪ੍ਰਾਪਰਟੀ ਲਈ ਕਿਸੇ ਘੱਟ ਹਾਈਟ ਦੇ ਬੇਸਮੈਂਟ 'ਚ ਰੱਖਣ ਲਈ ਜਾਂ ਫਿਰ ਕਿਸੇ ਮੈਨਸ਼ਨ ਦੇ ਵਿੱਚ ਬਿਲਟ ਇਨ ਚੋਟੀ ਦੇ ਅਪਲਾਇੰਸ ਚਾਹੀਦੇ ਹਨ, ਜਿਹੜੀ ਮਰਜ਼ੀ ਪ੍ਰਾਈਸ ਰੇਂਜ ਹੋਵੇ, ਬਜਟ ਹੋਵੇ, ਇਹ ਸਾਰੇ ਹੀ ਮੇਜਰ ਅਪਲਾਇੰਸ ਕੰਪਨੀਜ਼ ਦੇ ਆਥੋਰਾਈਜ ਡੀਲਰ ਹਨ। ਅਪਲਾਇੰਸ ਜੰਕਸ਼ਨ ਦੀ ਪਹਿਲੀ ਲੋਕੇਸ਼ਨ ਹੈ ਬ੍ਰੈਂਪਟਨ ਵੈਸਟ ਦੇ ਵਿੱਚ, ਮੇਜਰ ਇੰਟਰਸੈਕਸ਼ਨ ਇਹ ਪੈਂਦੀ ਆ ਮਿਸਿਸਾਗਾ ਰੋਡ ਇਨ ਸਟੀਲਸ, ਰਿਵਰਮਾਉਂਟ ਪਲਾਜ਼ਾ, ਰਿਵਰਮਾਉਂਟ ਰੋਡ, ਮਿਸਿਸਾਗਾ ਐਂਡ ਸਟੀਲਸ ਮੇਜਰ ਇੰਟਰਸੈਕਸ਼ਨ। ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ ਅਤੇ ਕੁਈਨ, ਏਅਰਪੋਰਟ ਅਤੇ ਕੁਈਨ ਦੇ ਬਿਲਕੁਲ ਨਜ਼ਦੀਕ ਏਅਰਪੋਰਟ ਅਤੇ ਕਲਰਕ, ਅਤੇ ਦੋਨੇ ਲੋਕੇਸ਼ਨ 'ਤੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਾਂ ਮਿਲਣਗੀਆਂ। ਗਿਓ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਦੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਆ ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਸੋ ਇਹ 5 ਪੀਸ ਦੀ ਅਪਲਾਇੰਸਿਸ ਦੀ ਡੀਲ ਆ, ਤੇ ਨਾਲ 65 ਇੰਚ ਦਾ ਟੀਵੀ ਜਿਹੜਾ ਉਹ ਫ੍ਰੀ ਇਸ ਵੀਕ ਅਪਲਾਇੰਸ ਫੰਕਸ਼ਨ ਤੇ ਦਿੱਤਾ ਜਾ ਰਿਹਾ। ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਤੇ ਨਾਲ ਐਲ ਜੀ ਬ੍ਰਾਂਡ ਦਾ 65 ਇੰਚ ਦਾ LED ਸਮਾਰਟ 4K ਟੀਵੀ 2026 ਦਾ ਲੇਟੈਸਟ ਮਾਡਲ ਹੈ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। $7500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਡਿਸਕਾਊਂਟ ਕਰਕੇ ਤੁਹਾਨੂੰ $49.99 $4999 ਦੇ ਵਿੱਚ, ਤੇ ਨਾਲ 65 ਇੰਚ ਦਾ LG ਬ੍ਰਾਂਡ ਦਾ ਟੀਵੀ ਬਿਲਕੁਲ ਜਿਹੜਾ ਫ੍ਰੀ ਐਜ਼ ਅ ਹਾਊਸ ਵਾਰਮਿੰਗ ਗਿਫਟ ਇਸ ਵੀਕ ਅਪਲਾਇੰਸ ਜੰਕਸ਼ਨ ਤੇ ਦਿੱਤਾ ਜਾ ਰਿਹਾ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਨਾਲ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, 2026 ਦਾ ਲੇਟੈਸਟ ਮਾਡਲ, $1400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨਿਆਂ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: locations visit kar sakde ho Brampton West de vich Mississauga Road and Steeles de nede Rivermont Plaza Rivermont Street te dooji side of Brampton de vich hai Airport the Queen de bilkul nazdeek Airport the Clark te Google search kar lo Appliance Junction Brampton exact ata pata phone number etc sari information de mil jugi te tuhanu bhari discount offer kar reha tusi nama TV leona kare ja fir tuhanu fridge stove washer dryer dishwasher koi one piece koi three piece koi five piece bundle chahida hai you'll save a lot ਹਾਰਮਨੀ ਪਹੁੰਚੋ ਅਪਲਾਇੰਸ ਜੰਕਸ਼ਨ ਤੇ ਮੇਕ ਸ਼ੋਰ ਤੁਸੀਂ ਸਾਰੀ ਹੀ ਡੀਲ ਡੂਲ ਬਣਾਉਣ ਤੋਂ ਬਾਅਦ ਫਿਰ ਹੀ ਕਹੋ ਕਿ ਯਾਰ ਦੇਸ਼ ਪ੍ਰਦੇਸ਼ ਹੁਣ ਡਿਸਕਾਊਂਟ ਦਿਓ ਤੇ ਤੁਹਾਨੂੰ ਖਾਸ ਡਿਸਕਾਊਂਟ ਵੀ ਮਿਲ ਜੂਗਾ। ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਬਾਕੀ ਸਾਡੇ 6 ਵਜੇ ਤੱਕ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ 3 ਡਿਫਰੈਂਟ ਬ੍ਰਾਂਡ ਲੋਕੇਸ਼ਨਸ ਤੋਂ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ। ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਤੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ 85 ਮਾਂਪੈਲੀਏ ਸਟਰੀਟ ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ 15 ਫੈਂਡਰ ਵੇ 15 ਫੈਂਡਰ ਵੇ। ਤਿੰਨੇ ਹੀ ਲੋਕੇਸ਼ਨਸ ਸਵੇਰੇ 2 ਵਜੇ ਤੱਕ 2:00 ਇਨ ਦਾ ਮੋਰਨਿੰਗ ਐਵਰੀ ਸਿੰਗਲ ਡੇ ਤੁਹਾਨੂੰ ਤਾਜ਼ਾ ਹੀ ਪਕਵਾਨ ਤਿਆਰ ਕਰਕੇ ਦਿੱਤਾ ਜਾਊਗਾ। ਚਾਹੇ ਤੁਹਾਡਾ ਜੀ ਕਰਦਾ ਹੈ ਕਿ ਗਰਮਾ ਗਰਮ ਫਿਸ਼ ਪਕੌੜਾ ਖਾਈਏ, ਚਾਹੇ 15 ਅਲੱਗ ਕਿਸਮ ਦੇ ਡੋਸੇ ਅਸੀਂ ਟਰਾਈ ਕਰੀਏ, ਚਾਹੇ ਇੰਡੀਆ ਸਟਾਲ ਕੇਕਸ ਐਂਡ ਪੇਸਟਰੀ, ਚਾਹੇ ਸ਼ੁੱਧ ਖੋਏ ਦੀਆਂ ਮਿਠਾਈਆਂ, ਚਾਹੇ ਦਾਲ ਮੱਖਣੀ, ਚਾਹੇ ਬਟਰ ਚਿਕਨ, ਚਾਹੇ ਗੋਟ ਮੀਟ, ਚਾਹੇ ਨਾਨ, ਚਾਹੇ ਫੁਲਕੇ, ਚਾਹੇ ਕੱਲਾ ਰਾਈਸ, ਜੋ ਵੀ ਖਾਣਾ ਹੈ how simply indian sweets and restaurant to 3 locations to serve you every single day buy one get one free takeout special vi hunde ne menu rotate hunda rehnda hai tonu every day kuch na kuch alag hi swaad hi khawange veg vi non veg vi te live catering de vich eh expert ne kehnde ne ke jinne marzi mehman han ਜਿੰਨੇ ਮਰਜ਼ੀ ਮਹਿਮਾਨ ਆਉਣ ਉਹਨਾਂ ਨੂੰ ਰੱਜ ਕੇ ਹੀ ਖਵਾਵਾਂਗੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ। ਲਾਈਵ ਟਰੱਕ ਕੇਟਰਿੰਗ, ਇਹ ਆਪਣੇ ਸਾਰੇ ਸ਼ੈਫ ਵੀ ਪਰ ਨਾਲ ਦੇ ਨਾਲ ਸਰਵਰ ਵੀ ਸਟਾਫ ਵੀ ਭੇਜਦੇ ਨੇ ਤੁਹਾਡੀ ਪਾਰਟੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ। ਕਾਲ ਫੋਰ ਲਾਈਵ ਟਰੱਕ ਕੇਟਰਿੰਗ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-794-8111 simply indian sweets and restaurant now din aur sade program nu sponsor kita ja reha hai malli tent services de vallo haje vi byah shaadiyan puriyan joran shoran chal rahiyan ne jekar tusi vi byah shaadi layi ya kise bhi special event de layi ja fir hun tonu pata hi hai ki october de vich ta itthe municipal chona aa rahiyan tusi vi rally rakhni hai ghare ਟੈਂਟ ਚਾਹੀਦਾ, ਟੇਬਲ ਚਾਹੀਦੇ ਆ, ਕੁਰਸੀਆਂ ਚਾਹੀਦੀ ਆ, ਬਾਰ ਚਾਹੀਦੀ ਆ, ਬਾਰ ਤਾਂ ਚਾਹੀਦੀ ਚਾਹੀਦੀ ਹੁੰਦੀ ਆ। ਮੱਲੀ ਟੈਂਟ ਸਰਵਿਸਿਜ਼ ਵਨ ਸਟਾਪ ਸ਼ਾਪ ਹੈ, ਆਪਣੀ ਕਮਿਊਨਿਟੀ ਵਿੱਚ ਸਭ ਤੋਂ ਪੁਰਾਣੀ, ਸਭ ਤੋਂ ਜਾਣੀ ਪਛਾਣੀ ਅਤੇ ਬੈਸਟ ਕੰਪਨੀ ਹੈ। ਤੁਹਾਨੂੰ 10x10 ਤੋਂ ਲੈ ਕੇ 50x160 ft ਦੇ ਵਾਟਰਪਰੂਫ ਟੈਂਟ ਸੈਟਅਪ ਕਰਦੇ ਆ। ਕਲੀਅਰ ਟੈਂਟ, ਟ੍ਰੈਡੀਸ਼ਨਲ ਵਾਈਟ ਟੈਂਟ, ਟੈਂਟ ਦੀ ਕਾਰਪੇਟ, ਟੈਂਟ ਦੀ ਫਲੋਰ, ਡਾਂਸ ਫਲੋਰ, ਸਟੇਜ, LED ਲਾਈਟਾਂ ਨਾਲ ਲਿਸ਼ਕਦੀ ਬਾਰ, ਸਰਵ ਡਰਿੰਕਸ, ਟੈਂਟ ਦੇ ਡੈਕੋਰੇਸ਼ਨ, ਲਾਈਨਰ, ਡਰੇਪਿੰਗ, ਈਵਨ ਸ਼ੈਂਡਲੀਅਰ ਤੱਕ ਵੀ ਸੈਟਅਪ ਕਰ ਦਿੰਦੇ ਆ। ਅਤੇ ਇਹਨਾਂ ਕੋਲ ਰੈਗੂਲਰ ਫੋਲਡਿੰਗ ਚੇਅਰਸ ਵੀ, ਰੈਗੂਲਰ ਟੇਬਲਸ ਵੀ, ਪਰ ਫੈਂਸੀ ਟੇਬਲਸ ਅਤੇ ਫੈਂਸੀ ਚੇਅਰਸ ਵੀ ਨੇ। ਗਰਮੀ ਬਥੇਰੀ ਆ, ਵੱਡੇ ਪੱਖੇ ਲਾਉਂਦੇ ਆ, ਫਿਰ ਰਾਤ ਨੂੰ ਠੰਡ ਹੋ ਜਾਂਦੀ ਹੈ, ਪ੍ਰੋਪੇਨ ਦੇ ਹੀਟਰ ਵੀ ਲਾਉਂਦੇ ਆ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਤੁਸੀਂ ਇੱਕ ਜਾਂ ਉਸ ਤੋਂ ਵੱਧ ਦਿਨ ਸੈਟਅਪ ਕਰਵਾ ਸਕਦੇ ਆਪਣੇ ਘਰ ਦੇ ਬਾਹਰ। ਅਤੇ ਇੰਡੀਆ ਵਾਲੀ ਵਿਆਹ ਵਾਲੀਆਂ ਜਿਹੜੀਆਂ ਲਾਈਟਾਂ ਹੁੰਦੀਆਂ ਉਹ ਵੀ ਸੈਟਅਪ ਕਰ ਦੇਣਗੇ। ਅੱਜ ਹੀ ਮੱਲੀ ਟੈਂਟ ਸਰਵਿਸ ਨਾਲ ਸੰਪਰਕ ਕਰੋ ਐਟ 647-999-2569 That's 647-999-2569 Naal di naal sade program nu sponsor kita ja reha hai Team Sidhu de vallon jo ke tode layi kai vadde vadde nave nave pre-construction real estate de project leke aaye ne te leke vi aa rahe ne bahut hi jald। ਇੱਕ ਤਾਂ ਇਹ ਸ਼ਾਇਦ ਪੂਰੇ ਅੰਟੇਰੀਓ ਦੇ ਵਿੱਚ ਸਭ ਤੋਂ ਘੱਟ ਪੈਸੇ ਖਰਚ ਕੇ ਸਭ ਤੋਂ ਘੱਟ ਡਿਪਾਜ਼ਿਟ ਵਾਲਾ ਸਭ ਤੋਂ ਹਾਈਐਸਟ ਮੰਥਲੀ ਪਾਜ਼ਿਟਿਵ ਕੈਸ਼ ਫਲੋ ਪ੍ਰੋਜੈਕਟ ਸ਼ਾਇਦ ਪੂਰੇ ਅੰਟੇਰੀਓ ਦੇ ਵਿੱਚ। ਜਿੰਨੇ ਵੀ ਨਵੇਂ ਪ੍ਰੋਜੈਕਟ ਨੇ ਉਹਦੇ ਵਿੱਚੋਂ ਇਹ ਸਭ ਤੋਂ ਫਾਇਦੇਮੰਦ ਹੋ ਸਕਦਾ ਹੈ ਜੇ ਤੁਸੀਂ ਬਜਟ ਹੀ ਘੱਟ ਰੱਖਣਾ, ਡਿਪਾਜ਼ਿਟ ਵੀ ਘੱਟ ਰੱਖਣਾ, ਅਤੇ ਨਾਲ ਨਾਲ ਚਾਹੁੰਦੇ ਹੋ ਕਿ ਸਾਰੇ ਖਰਚੇ A to Z ਕੱਢ ਕੇ ਵੀ ਸਾਡਾ ਮਹੀਨੇ ਦਾ ਕੋਈ $700 ਵੀ ਬਣੇ। ਫਿਰ ਧਿਆਨ ਨਾਲ ਸੁਣੋ, ਇਹ ਆਰਵਾ ਸ਼ਹਿਰ ਦੇ ਵਿੱਚ ਨਵੇਂ ਸਟੈਕਡ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ ਸਿਰਫ ਅਤੇ ਸਿਰਫ 290,000 $2,90,000 ਇਹਨਾਂ ਦੀ ਪ੍ਰਾਈਸ ਹੈ। ਉਹੀ ਸੇਮ ਬਿਲਡਰ, ਸੇਮ ਪ੍ਰੋਜੈਕਟ ਜੋ ਕਿ ਬ੍ਰੈਂਪਟਨ ਦੇ ਵਿੱਚ ਤਿਆਰ ਕੀਤਾ ਗਿਆ ਉਹਦੀ ਪ੍ਰਾਈਸ 5 lakh ਤੋਂ ਉੱਪਰ ਸੀ। ਐਗਜੈਕਟ ਸੇਮ ਮਾਡਲਸ ਪਰ ਲੋਕੇਸ਼ਨ ਦਾ ਹੀ ਫਰਕ ਆ। ਸੋ ਇਹ 2,90,000 ਆਰਵਾ ਦੇ ਵਿੱਚ ਬਹੁਤ ਹੀ ਹਾਈ ਰੈਂਟਲ ਡਿਮਾਂਡ ਏਰੀਆ ਹੈ ਕਿਉਂਕਿ ਹੁਣ ਤਾਂ ਜਿੰਨੇ ਵੀ ਕੰਮ ਕਰਨ ਵਾਲੇ ਸੀ ਹੁਣ ਤਾਂ 4 days week 5 days week ਕੰਮ ਤੱਕ ਵਾਪਸ ਜਾਣਾ ਹੀ ਪੈ ਰਿਹਾ। ਸੋ ਤੁਸੀਂ ਜੇਕਰ ਪੋਜ਼ਿਟਿਵ ਕੈਸ਼ ਫਲੋ $700 ਮਹੀਨੇ ਦਾ ਕਮਾਉਣਾ ਚਾਹੁੰਦੇ ਹੋ, ਧਿਆਨ ਨਾਲ ਸੁਣੋ, ਇਹ 2,90,000 ਦੇ ਵਿੱਚ 2-floor ਸਟੈਕ ਟਾਊਨ ਹਾਊਸਿਸ ਨੇ, 2-3 bedrooms, 1.5-2 bathroom, 5 appliances ਵਿੱਚ ਹੀ ਫ੍ਰੀ, $1,500 ਡਿਜ਼ਾਈਨ ਸਟੂਡੀਓ ਕ੍ਰੈਡਿਟਸ ਫ੍ਰੀ, ਫ੍ਰੀ ਅਸਾਈਨਮੈਂਟ ਕਲਾਜ਼ ਅਤੇ ਫ੍ਰੀ ਮੇਨਟੇਨੈਂਸ ਫੋਰ 2 years। ਅਤੇ ਕਲੋਜ਼ਿੰਗ ਕਦੋਂ ਹੈ? ਜਾ ਕੇ ਸਮਰ 2028 ਦੇ ਵਿੱਚ, ਬਹੁਤ ਲੰਬੀ ਦੇਰ ਬਾਅਦ ਕਲੋਜ਼ਿੰਗ ਹੈ, ਇਨ ਸਮਰ 2028। ਅਤੇ ਪੋਜ਼ਿਟਿਵ ਕੈਸ਼ ਫੋ ਲਗਭਗ $700 ਮਹੀਨੇ ਦਾ ਹੈ। ਅਤੇ ਚਾਹੇ ਤੁਸੀਂ ਪ੍ਰਿੰਟ ਬ੍ਰੈਂਪਟ 'ਚ ਬੈਠੇ ਹੋ ਅਤੇ ਸੋਚ ਰਹੇ ਹੋ ਕਿ ਆਰਵਾ ਵਿੱਚ ਕਿਵੇਂ ਅਸੀਂ ਨੂੰ ਮੈਨੇਜ ਕਰਾਂਗੇ, ਤੁਹਾਡੇ ਲਈ ਮੈਨੇਜਮੈਂਟ ਦਾ ਵੀ ਖਰਚਾ ਵੀ ਵਿੱਚ ਫੈਕਟਰ ਕਰਕੇ ਵੀ 700 ਮਹੀਨੇ ਦਾ ਤੁਹਾਡਾ ਬਣਨਾ ਹੀ ਬਣਨਾ ਹੈ। ਸੋ ਡਿਪੋਜ਼ਿਟ ਸਟਰਕਚਰ ਫਸਟ ਟਾਈਮ ਹੋਮ ਬਾਇਰਸ ਲਈ 1 ਸਾਲ ਦੇ ਵਿੱਚ, ਸੁਣੋ ਧਿਆਨ ਨਾਲ, 20,000, 365 ਦਿਨਾਂ ਦੇ ਵਿੱਚ ਇਕੱਲਾ 20,000 ਦਾ ਡਿਪੋਜ਼ਿਟ ਹੈ, ਜਾ ਕੇ ਤਿਆਰ ਹੋਣੇ ਆ ਸਮਰ 28 ਦੇ ਵਿੱਚ। ਇਨਵੈਸਟਰਸ ਲਈ 1 ਸਾਲ ਦੇ ਵਿੱਚ ਡਿਪੋਜ਼ਿਟ ਇਕੱਲਾ 32,000 ਹੈ। ਸੋ ਵੈਰੀ ਰੇਅਰ ਓਪਰਚੁਨਿਟੀ, ਕਿਉਂਕਿ ਮੈਸਿਵ ਰੈਂਟਲ ਡਿਮਾਂਡ ਹੈ ਇਨ ਆਰਵਾ, ਅਤੇ ਇਹ 2,90,000 ਤੋਂ ਸਟੈਕ ਟਾਊਨ ਹਾਊਸਿਸ, $700 ਪਰ ਮੰਥ ਪੋਜ਼ਿਟਿਵ ਕੈਸ਼ ਫਲੋ ਹੈ। ਕਾਲ ਟੀਮ ਸਿੱਧੂ 416-302-0016, 416-302-0016। ਨਾਲ ਦੀ ਨਾਲ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵੀ ਬਹੁਤ ਹੀ ਜਲਦ ਆਉਣ ਵਾਲੇ 1-2 ਹਫ਼ਤੇ ਦੇ ਵਿੱਚ ਹੀ ਨਵੇਂ ਸਟੈਕ ਟਾਊਨ ਹਾਊਸ ਦਾ ਪ੍ਰੋਜੈਕਟ ਆ ਰਿਹਾ ਹੈ। ਪ੍ਰਾਈਮ ਲੋਕੇਸ਼ਨ, ਫੁੱਲੀ ਡਿਵੈਲਪਡ ਏਰੀਆ, ਬੋਵੇਰਡ ਐਂਡ 410, ਬੋਵੇਰਡ ਐਂਡ 410। ਚਾਹੇ ਤੁਸੀਂ ਆਪ ਰਹਿਣਾ ਚਾਹੁੰਦੇ ਹੋ, ਚਾਹੇ ਰੈਂਟ 'ਤੇ ਪ੍ਰਾਪਰਟੀ ਦੇਣਾ ਚਾਹੁੰਦੇ ਹੋ, ਬੋਵੇਰਡ ਅਤੇ 410 'ਤੇ ਸਟੈਕਡ ਟਾਊਨ ਹਾਊਸਿਸ 399,000, 399,000। ਇਹ ਬਹੁਤ ਹੀ ਜਲਦ ਰਿਲੀਜ਼ ਹੋਣ ਲੱਗੇ ਆ ਅਤੇ ਇਹਨਾਂ ਦੀ ਕਲੋਜ਼ਿੰਗ ਹੋਣੀ ਆ ਅਗਲੇ ਸਾਲ 2027 ਦੇ ਵਿੱਚ। ਸੋ ਬੋਵੇਰਡ ਐਂਡ 410 ਸਟੈਕਡ ਟਾਊਨ ਹਾਊਸਿਸ, 1-3 bedrooms, ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਹੋਊਗੀ। ਪੂਰੀ ਜਾ ਕੇ ਬਹੁਤ ਜਲਦ ਆਉਣ ਲੱਗੀ ਆ, ਪਰ ਪ੍ਰਾਈਸ ਬੜੀ ਕਮਾਲ ਦੀ ਹੈ, 399,000, 1,99,000।

ਡਿਕਸੀ ਮਿਸਸਾਗਾ 528,000 ਤੋਂ ਇਹ ਵੀ ਸਟੈਕ ਟਾਊਨ ਹਾਊਸ ਦਾ ਪ੍ਰੋਜੈਕਟ ਹੈ ਅਤੇ ਬਹੁਤ ਹੀ ਜਲਦ ਇਹਨਾਂ ਕੋਲ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਸਾਗਾ ਰੋਡ ਐਂਡ ਵਾਨਲੈਸ Mississauga Road Boveard keh lo, Mississauga Sand Road keh lo, Mississauga Wanless keh lo, utthe vi townhouses, semi-detached te detached karan da project aa reha hai, jo ke bahut hi ghatt price de vich hi release hone aa, te naal di naal inna kole Caledon de vich Mayfield and Gore te vi 7.5 lakh ton freehold townhouse da project vi hai. So kise bhi project de bare, chahe Ottawa, chahe Brampton, chahe hor vi Brampton, chahe Mississauga, chahe Caledon, multiple projects ne eh platinum VIP broker ne ਇਹਨਾਂ ਨਾਲ ਅੱਜ ਹੀ ਸੰਪਰਕ ਕਰ ਲਓ 416-302-0016 416-302-0016 416-302-0016 ਦੋਸਤੋ ਇਸ ਗੱਲ ਦੇ ਬਾਵਜੂਦ ਕਿ ਅਗਲੇ ਹਫ਼ਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਨਵੇਂ ਬਹੁਤ ਹੀ ਵੱਡੇ ਟੈਰਿਫਸ ਸ਼ੁਰੂ ਹੋ ਸਕਦੇ ਨੇ ਕੈਨੇਡੀਅਨ ਗੁੱਡਸ ਦੇ ਖਿਲਾਫ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤਾਂ ਅੱਜ ਹੀ ਫੈਸਲਾ ਲੈ ਚੁੱਕਿਆ ਹੈ ਮੇ ਬੀ ਆਈ ਸ਼ੁੱਡ ਗੋ ਔਨ ਅ ਵਕੇਸ਼ਨ ਇਟਲੀ ਦੇ ਵਿੱਚ ਹੁਣ ਪਹੁੰਚ ਚੁੱਕਿਆ ਹੈ ਅੱਜ ਅਤੇ ਰਹੂਗਾ ਅਗਲੇ ਹਫ਼ਤੇ ਮੰਡੇ ਤੱਕ 17 ਤਰੀਕ ਤੱਕ ਪੂਰੇ ਨਜ਼ਾਰੇ ਲਊਗਾ ਫੈਂਸੀ ਰੈੱਡ ਵਾਈਨ ਫੈਂਸੀ ਸਟੇਕਸ ਫੈਂਸੀ ਸੀ ਫੂਡ ਫੈਂਸੀ ਪਾਸਤਾ ਉਹ ਤਾਂ ਵੈਸੇ ਇੱਕੋ ਹੀ ਸਾਲ ਦੇ ਵਿੱਚ ਮਿਲੀਅਨ ਡਾਲਰ ਜਹਾਜ਼ਾਂ ਦੇ ਵਿੱਚ ਹੀ ਤਾਂ ਇਹਨੇ ਬਿੱਲ ਤਾਂ ਰਨਅਪ ਕਰ ਹੀ ਲਿਆ ਹੈ ਸਾਡੇ ਸਿਰੋਂ ਪਰ ਹੁਣ ਤਾਂ ਹੋਰ ਵੀ ਮੇ ਬੀ ਸ਼ਾਇਦ ਪੱਲਿਓਂ ਪੈਸੇ ਖਰਚ ਕੇ ਨਜ਼ਾਰੇ ਲਊਗਾ ਤੁਹਾਨੂੰ ਪਤਾ ਹੀ ਆ ਮਿਸਟਰ ਫੈਂਸੀ ਫੈਂਸ ਕੋਲ ਬਥੇਰਾ ਪੈਸਾ ਪਹਿਲਾਂ ਤੋਂ ਹੀ ਅਤੇ ਹੋਰ ਪੈਸਾ ਹੀ ਬਣੀ ਜਾ ਰਿਹਾ ਹੈ 18 ਮਹੀਨਿਆਂ ਤੋਂ ਜਦੋਂ ਤੋਂ ਇਹ ਸੀਨ 'ਤੇ ਆਇਆ ਹੈ ਇਹਦੇ ਬਰੁਕਫੀਲਡ ਦੇ ਸ਼ੇਅਰ ਤਾਂ ਉੱਪਰ ਅਤੇ ਉੱਪਰ ਉੱਚਾਈਆਂ ਤੱਕ ਮਾਊਂਟ ਐਵਰੈਸਟ ਤੱਕ ਹੀ ਪਹੁੰਚ ਚੁੱਕੇ ਨੇ ਸੋ ਉਹਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਪਰ ਪਿਛਲੇ ਦਿਨਾਂ ਤੋਂ ਦੋਸਤੋ ਟੈਨਸ਼ਨ ਬਥੇਰੀ ਹੈ ਸਾਡੇ ਵੱਡੇ ਵੱਡੇ ਇੰਡਸਟਰੀਜ਼ ਦੇ ਵਿੱਚ ਕਿਉਂਕਿ ਚਰਚਾ ਹੋ ਰਹੀ ਹੈ ਕਿ ਮਿਸਟਰ ਐਲਬੋਜ਼ ਅਪ ਹੁਣ ਮਿਸਟਰ ਗੋਡੇ ਡਾਊਨ ਹੋਣ ਵਾਲਾ ਹੈ US ਨੂੰ ਮਲਟੀਪਲ ਹੋਰ ਕਨਸੈਸ਼ਨ ਦੇਣ ਵਾਲਾ ਹੈ ਜਦੋਂ ਬਾਰ ਬਾਰ ਇਹਦੇ ਮੂੰਹੋਂ ਗੱਲ ਨਿਕਲੀ ਆ ਨੋ ਮੋਰ ਕਨਸੈਸ਼ਨਸ ਵਿਲ ਬੀ ਮੇਡ ਅਸੀਂ ਹੋਰ ਕੋਈ ਵੀ ਕਨਸੈਸ਼ਨ ਨਹੀਂ ਦੇਵਾਂਗੇ ਅਸੀਂ ਕੱਖ ਹੀ ਨਹੀਂ ਦੇਵਾਂਗੇ ਹੁਣ ਪਤਾ ਲੱਗ ਗਿਆ ਹੈ ਚਰਚਾ ਤਾਂ ਹੋ ਰਹੀ ਹੈ ਮਲਟੀਪਲ ਡਿਫਰੈਂਟ ਕੌਨਫੀਡੈਂਸ਼ੀਅਲ ਸੋਰਸਿਸ ਗਵਰਨਮੈਂਟ ਸੋਰਸਿਸ ਨੈਗੋਸ਼ੀਏਟਰ ਸੋਰਸਿਸ ਨੇ ਵੱਡੇ ਵੱਡੇ ਕੈਨੇਡੀਅਨ ਮੀਡੀਆ ਆਊਟਲੈਟਸ ਨੂੰ ਕੈਨੇਡੀਅਨ ਪ੍ਰੈਸ ਨੂੰ ਕੌਨਫੀਡੈਂਸ਼ੀਅਲੀ ਦੱਸਿਆ ਹੈ ਕਿ ਆਹਾ ਕੁਛ ਹੋਣ ਲੱਗਿਆ ਹੈ ਹੋ ਸਕਦਾ ਹੈ ਚਰਚਾ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਨੈਗੋਸ਼ੀਏਸ਼ਨ ਹੋ ਰਹੇ ਨੇ ਸੋ ਇਹਦੇ ਵਿੱਚੋਂ ਕੀ ਕੁਛ ਅਸਲ ਦੇ ਵਿੱਚ 19 ਤਰੀਕ ਤੋਂ ਪਹਿਲਾਂ ਪੇਸ਼ ਹੋਊਗਾ ਨਹੀਂ ਹੋਊਗਾ ਓਨਲੀ ਟਾਈਮ ਵਿਲ ਟੈਲ ਪਰ ਜੋ ਵੀ ਹੁਣ ਤੱਕ ਗੱਲਬਾਤ ਹੋ ਰਹੀ ਹੈ ਤੁਹਾਨੂੰ ਦੱਸ ਸਕਦਾ ਐਲਕੋਹੋਲ ਸੇਲ ਬੈਨ ਜਿਹੜੇ ਹੁਣ LCBO ਸਾਡੇ ਠੇਕੇ ਨੇ ਅਮੇਰੀਕਨ ਦਾਰੂ ਨਹੀਂ ਮਿਲਦੀ ਬਾਕੀ ਜਿੰਨੇ ਵੀ ਕਈ ਹੋਰ ਪ੍ਰੋਵਿੰਸਿਸ ਦੇ ਟੈਰੀਟੋਰੀਜ਼ ਨੇ ਉਹਨਾਂ ਨੇ ਫੈਸਲਾ ਲਿਆ ਹੈ ਕਿ ਸਾਡੇ ਪ੍ਰੋਵਿੰਸ਼ੀਅਲ ਠੇਕਿਆਂ ਦੇ ਵਿੱਚ ਅਸੀਂ ਅਮਰੀਕਾ ਦੀ ਦਾਰੂ ਨਹੀਂ ਵੇਚਾਂਗੇ ਉਹਨੂੰ ਹੀ ਰਿਵਰਸ ਕੀਤਾ ਜਾ ਸਕਦਾ ਹੈ ਲੱਗਦਾ ਤਾਂ ਹੈ ਕਿ ਇਹ ਤਾਂ ਸਭ ਤੋਂ ਪਹਿਲਾ ਕਨਸੈਸ਼ਨ ਹੋਊਗਾ ਨਾਲੇ ਡੇਅਰੀ ਕੋਟਾਸ ਜਿਵੇਂ ਕਿ ਮਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਡੇਅਰੀ ਕਾਰਟੈਲ ਡੇਅਰੀ ਮਾਫੀਆ ਸਾਡਾ ਡੇਅਰੀ ਸਪਲਾਈ ਮੈਨੇਜਮੈਂਟ ਸਿਸਟਮ ਕਦੇ ਵੀ ਨਹੀਂ ਬਦਲਾਂਗੇ ਹੁਣ ਤਾਂ ਲੱਗਦਾ ਹੈ ਕਿ ਬਦਲ ਕੇ ਹੀ ਹਟਣਗੇ ਡੇਅਰੀ ਕੋਟਾ ਵੀ ਬਦਲੇ ਜਾ ਸਕਦੇ ਨੇ ਆਟੋਮੋਬਾਈਲਸ ਤੇ ਜਿਹੜੇ ਕਾਊਂਟਰ ਟੈਰਿਫ ਲਾਏ ਹੋਏ ਨੇ ਉਹ ਵੀ ਹਟਾ ਸਕਦੇ ਆ ਤੇ ਇੱਕ ਨਵੀਂ ਗੱਲ ਇਹ ਹੈ ਕਿ ਜਿੱਥੇ ਸਾਨੂੰ ਬਾਰ ਬਾਰ ਇਹ ਕਾਰਨੀ ਦੱਸਦਾ ਰਿਹਾ ਹੈ ਵੀ ਨੀਡ ਟੂ ਡਾਈਵਰਸਿਫਾਈ ਸਾਨੂੰ ਹੋਰ ਮਾਰਕੀਟ ਲੱਭਣ ਦੀ ਲੋੜ ਹੈ ਸਾਡੇ ਐਨਰਜੀ ਲਈ ਸਾਡੇ ਖੜਕੋ ਮਿਨਰਲਸ ਲਈ ਇਹ ਸਾਡੀ ਇੱਕ ਲੈਵਰੇਜ ਵੀ ਹੈ ਫਾਰ ਟ੍ਰੇਡਿੰਗ ਐਂਡ ਨੈਗੋਸ਼ੀਏਟਿੰਗ ਹੁਣ ਚਰਚਾ ਹੋ ਰਹੀ ਹੈ ਕਿ ਇਹਨਾਂ ਦੇ ਐਕਸਪੋਰਟ ਕੈਨੇਡਾ ਤੋਂ ਲੈ ਕੇ ਕਿਸੇ ਵੀ ਮੁਲਕ ਤੱਕ ਕੋਈ ਐਨਰਜੀ ਜਾਂ ਖੜਕੋ ਮਿਨਰਲ ਵੇਚਿਆ ਜਾਣਾ ਨੰਬਰ 1 ਪਹਿਲੀ ਪ੍ਰਾਇਓਰਟੀ ਤਾਂ ਐਬਸਲੂਟਲੀ US ਨੂੰ ਹੀ ਦਿੱਤੀ ਜਾਊਗੀ ਉਹਨਾਂ ਦੇ ਨਾ ਕਰਨ ਤੋਂ ਬਾਅਦ ਜਵਾਬ ਦੇਣ ਤੋਂ ਬਾਅਦ ਹੀ ਕਿਸੇ ਤੀਜੇ ਮੁਲਕ ਨੂੰ ਕਦੇ ਕੁਝ ਪੁੱਛਿਆ ਜਾ ਵੀ ਸਕਦਾ ਹੈ ਸੋ ਮੱਚ ਫੋਰ ਡਾਈਵਰਸਿਫਾਇੰਗ ਅਤੇ ਕਈ ਹੋਰ ਵੱਡੇ ਵੱਡੇ ਕਨਸੈਸ਼ਨਸ US ਨੂੰ ਦੇ ਕੇ ਨਵੇਂ ਟੈਰਿਫਸ ਸ਼ੁਰੂ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਕੈਨੇਡਾ ਨੂੰ ਇੱਕ ਸੋ ਕਾਲਡ ਫੇਵਰਡ ਨੇਸ਼ਨ ਸਟੈਟਸ ਫੇਕ ਬਕਵਾਸ BS ਨੌਨਸੈਂਸ ਦਾ ਇੱਕ ਲੇਬਲ ਮਿਲ ਸਕਦਾ ਹੈ ਜਿਹਦੇ ਨਾਲ ਕੋਈ ਵੀ ਟੈਰਿਫ ਹਟਾਇਆ ਤਾਂ ਨਹੀਂ ਜਾਣਾ ਸਿਰਫ ਘਟਾਇਆ ਹੀ ਜਾਣਾ ਹੈ ਕੁਛ ਨਾ ਕੁਛ ਸੈਕਟੋਰਲ ਰਿਲੀਫ ਹੀ ਮਿਲਣੀ ਹੈ ਇਹ ਹੀ ਸੋ ਫਾਰ ਪਤਾ ਲੱਗਿਆ ਹੈ ਸੋ ਕਈ ਹਫ਼ਤੇ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਸੀ ਬਹਾਨੇ ਬਥੇਰੇ ਲਾਏ ਸੀ ਵੀ ਡੋਨਟ ਨੀਡ ਟੂ ਗੈਟ ਇਨਟੂ ਦੈਟ ਪਰ ਕਿਹਾ ਸੀ ਕਿ ਅਗਸਤ 19 2026

0: ਬੀ ਨੂੰ ਉਹ ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਇੰਪੋਰਟ ਕੀਤੇ ਜਾਂਦੇ ਰੇਂਜ ਆਫ ਗੁੱਡਸ ਈਵਨ ਕੁਛ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ 'ਤੇ ਵੀ ਨਵਾਂ ਬਹੁਤ ਵੱਡਾ 50% ਦਾ ਟੈਰਿਫ ਸ਼ੁਰੂ ਕਰਨ ਲੱਗਿਆ ਹੈ ਇਹਦਾ ਗੁੱਡਸ ਦੀ ਲਿਸਟ ਬਹੁਤ ਲੰਬੀ ਹੈ ਪਰ ਕੁਛ ਐਗਜ਼ਾਮਪਲਸ ਦੇ ਦਿੰਦਾ malt beer, sparkling wine, regular wine, cider, scotch, whiskey, wood products, wooden furniture, paper products, dairy products, milk and cream products, syrup, molasses products, honey, animal products, perfumes, makeup, protein mixes, plywood, clothing, jewelry, and much, much, much more. Chahe oho, USMCA compliant goods bhi ne, thokna 50% of the tariff, agle hafte 19 tarik nu. So, ਅਸੀਂ ਪਿਛਲੇ 18 ਮਹੀਨਿਆਂ ਤੋਂ ਯੂ ਐਸ ਟੈਰਿਫਸ ਦਾ ਕਨੇਡੀਅਨ ਇਕਾਨਮੀ 'ਤੇ, ਇੰਪਲੋਇਮੈਂਟ 'ਤੇ, ਸਾਡੇ ਕਾਸਟ ਆਫ ਲਿਵਿੰਗ 'ਤੇ ਕਲੀਅਰਲੀ ਅਨਲੈਸ ਯੂਅਰ ਬਲਾਇੰਡ ਤੁਸੀਂ ਅਸਰ ਤਾਂ ਦੇਖ ਸਕਦੇ ਹੋ। ਕੋਈ ਸ਼ੱਕ ਹੀ ਨਹੀਂ ਹੈਗਾ ਕਿ ਇਹਨਾਂ ਨਵੇਂ ਟੈਰਿਫਸ ਨਾਲ ਵੀ ਤਾਂ ਸਾਡਾ ਹੋਰ ਵੀ ਨੁਕਸਾਨ ਹੋ ਸਕਦਾ ਹੈ। ਪਰ ਇੰਨੇ ਔਖੇ ਟਾਈਮ 'ਤੇ ਟੈਰਿਫ ਡੈਡਲਾਈਨ ਤੋਂ ਪਹਿਲਾਂ ਸਾਡੇ ਇੰਨੇ ਸਿਆਣੇ ਕਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਡੀ ਨੇ ਅੱਜ ਕੀ ਕੀਤਾ? ਅੱਜ ਜਹਾਜ਼ 'ਚ ਬਹਿ ਕੇ ਝੂਟਾ ਲੈ ਕੇ ਪਹੁੰਚ ਗਿਆ ਇਟਲੀ ਫੋਰ ਅ ਵਕੇਸ਼ਨ। ਹਾਂ, ਕੁਛ ਲੋਕ ਨੇ ਜੋ ਕਿ ਲਿਬਰਲ ਸਪੋਰਟਰ ਨੇ, ਵੋਟਰ ਨੇ, ਕਹਿਣਗੇ ਕਿ ਐਵਰੀਬਡੀ ਹੈਜ਼ ਦ ਰਾਈਟ ਟੂ ਗੋ ਔਨ ਵਕੇਸ਼ਨ। ਬੰਦਾ ਬਹੁਤ ਮਿਹਨਤ ਕਰਦਾ, ਸਾਰਾ ਹੀ ਸਾਲ ਹੀ ਜਹਾਜ਼ ਦੇ ਵਿੱਚ ਹੀ ਰਹਿੰਦਾ, ਪਹਿਲਾਂ ਇਹਨੂੰ ਵਕੇਸ਼ਨ ਮਿਲਣਾ ਹੀ ਚਾਹੀਦਾ। ਇਹਦੇ ਬਾਰੇ ਕੋਈ ਸ਼ੱਕ ਨਹੀਂ, ਜਿਹੜਾ ਮਰਜ਼ੀ ਬੰਦਾ ਵਕੇਸ਼ਨ ਜਾਣਾ ਚਾਹੁੰਦਾ ਜਾਓ। ਪਰ ਜੇ ਤੁਸੀਂ ਕਹਿੰਦੇ ਹੋ ਕਿ ਸਾਡੀ ਦੁਨੀਆ ਹੀ ਹਿਲ ਗਈ ਆ, ਸਾਡੀ ਇਕਾਨਮੀ ਹੀ ਹਿਲ ਗਈ ਆ, ਅਤੇ ਹੁਣ ਤੁਹਾਨੂੰ ਪਤਾ ਹੈ ਕਿ 19 ਤਰੀਕ ਨੂੰ ਇੱਕ ਵੱਡੀ ਹੋਰ ਨਵੀਂ ਟੈਰਿਫ ਦੀ ਡੈਡਲਾਈਨ ਆ, ਕੀ ਇਹ ਕੋਈ ਸਿਆਣਾ ਕੰਮ ਆ ਯਾਰ? ਕੋਈ ਅਕਲ ਤੁਹਾਡੀ ਕਿੱਥੇ ਆ, ਗਿੱਟਿਆਂ ਦੇ ਵਿੱਚ ਆ? ਵੇਅਰ ਇਜ਼ ਇਟ ਕਿ ਤੁਸੀਂ ਹੁਣ ਅੱਜ 10 ਤਰੀਕ ਨੂੰ ਤੋਂ ਲੈ ਕੇ 17 ਤਰੀਕ ਤੱਕ ਇਟਲੀ ਦੇ ਵਿੱਚ ਵਕੇਸ਼ਨ ਕਰਨ ਲੱਗੇ ਹੋ? ਕਮਾਲ ਦੀ ਗੱਲ ਆ ਯਾਰ। ਸੋ PMO ਦੇ ਆਫਿਸ ਨੇ ਅੱਜ ਕਨਫਰਮ ਕੀਤਾ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਮੰਡੇ ਅਗਸਤ 10 ਯਾਨੀ ਕਿ ਅੱਜ ਤੋਂ ਲੈ ਕੇ ਮੰਡੇ ਅਗਸਤ 17 ਇਟਲੀ ਦੇ ਵਿੱਚ ਵਕੇਸ਼ਨ ਕਰੂਗਾ। ਅਤੇ ਇਹਨਾਂ ਨੇ ਆਪ ਕਿਹਾ ਹੈ ਰਿਡਿਊਸਡ ਆਵਰਸ, ਘੱਟ ਘੰਟੇ ਉਹ ਅਵੇਲੇਬਲ ਹੋਊਗਾ ਕਿਸੇ ਵੀ ਕੰਮ ਦੇ ਲਈ। ਪਰ ਫਿਰ ਵੀ ਭਾਵੇਂ ਆਪ ਹੀ PMO ਨੇ ਲਿਖਿਆ ਹੀ ਇਜ਼ ਗੋਇੰਗ ਟੂ ਬੀ ਔਨ ਅ ਰਿਡਿਊਸਡ ਆਵਰ ਸਕੈਜੂਲ, ਫਿਰ ਵੀ ਕਲੇਮ ਕੀਤਾ ਹੈ ਕਿ ਉਹ ਇੰਨੀ ਦੂਰ ਹੋਣ ਦੇ ਬਾਵਜੂਦ, 6 ਘੰਟਿਆਂ ਦਾ ਟਾਈਮ ਜ਼ੋਨ ਦਾ ਫਰਕ ਹੋਣ ਦੇ ਬਾਵਜੂਦ, ਰਿਡਿਊਸਡ ਆਵਰਸ ਕੰਮ ਕਰਨ ਦੇ ਬਾਵਜੂਦ, ਉਹ ਸਾਰੀਆਂ ਫੈਡਰਲ ਗਵਰਨਮੈਂਟ ਪ੍ਰਾਇਓਰਟੀਜ਼ 'ਤੇ ਨਿਗਾਹ ਰੱਖੇਗਾ, ਈਵਨ ਯੂ ਐਸ ਟ੍ਰੇਡ ਨੈਗੋਸ਼ੀਏਸ਼ਨਸ 'ਤੇ। ਸੋ ਜ਼ਿਆਦਾ ਅਹਿਮ ਗੱਲ, ਪਿਛਲੇ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸ਼ਾਇਦ ਐਲਬੋਜ਼ ਅਪ ਤੋਂ ਲੈ ਕੇ ਨੀਜ਼ ਡਾਊਨ ਤੱਕ ਆਪਦੀ ਸਟ੍ਰੈਟਜੀ ਬਦਲਣ ਵਾਲਾ ਹੈ। ਮਤਲਬ ਪਿਛਲੇ 18 ਮਹੀਨਿਆਂ ਤੋਂ ਜਿਹੜੀਆਂ ਗੱਲਾਂ ਉਹਨੇ ਰਿਪੀਟ ਕੀਤੀਆਂ ਕਿ ਅਸੀਂ ਯੂ ਐਸ ਤੱਕ ਨਹੀਂ ਝੁਕਾਂਗੇ, ਹੋਰ ਕੋਈ ਵੀ ਕੰਸੈਸ਼ਨ ਨਹੀਂ ਦੇਵਾਂਗੇ, ਸਾਡੇ ਕੋਲ ਬਥੇਰੀ ਲੈਵਰੇਜ ਹੈ, ਉਹਨੂੰ ਯੂਜ਼ ਕਰਾਂਗੇ, ਅਸੀਂ ਆਪਦੀ ਲੈਵਰੇਜ ਯੂਜ਼ ਕਰਕੇ ਇੱਕ ਟੇਅਰ ਫਰੀ ਟ੍ਰੇਡ ਡੀਲ ਹਾਸਲ ਕਰਾਂਗੇ, ਅਸੀਂ ਡੀਲ ਬਣਾਉਣ ਦੇ ਖਾਤਰ ਇੱਕ ਮਾੜੀ ਡੀਲ ਨਹੀਂ ਬਣਾਵਾਂਗੇ। ਇਹ ਸਾਰੀਆਂ ਗੱਲਾਂ ਅਖੀਰ ਦੇ ਵਿੱਚ ਬੇਕਾਰ ਹੀ ਨਿਕਲੀਆਂ ਹਨ ਜੇ ਹੁਣ 19 ਤਰੀਕ ਤੋਂ ਪਹਿਲਾਂ ਜਾਂ ਉਸ ਤੋਂ ਇੱਕ ਅੱਧੇ ਦਿਨ ਬਾਅਦ ਇੰਨੇ ਹੋਰ ਕੰਸੈਸ਼ਨਸ ਸਾਡੇ ਸਰਕਾਰ ਦੇ ਵੱਲੋਂ ਯੂ ਐਸ ਨੂੰ ਦਿੱਤੀਆਂ ਜਾਂਦੀਆਂ ਨੇ। ਇਹ ਬੰਦੇ ਦਾ ਸਟੈਂਡ ਹੋਣਾ ਹੀ ਨਹੀਂ ਹੈਗਾ, ਫਿਰ ਕੋਈ ਵੀ ਬੰਦਾ ਹੈ ਹੀ ਨਹੀਂ। ਈਵਨ ਅੰਨਾ ਅੰਧ ਭਗਤ ਜਿਹੜਾ ਲਿਬਰਲ ਸਪੋਰਟ ਹੈ ਉਹ ਵੀ ਨਹੀਂ ਕਹਿ ਸਕਦਾ ਕਿ ਬੰਦੇ ਦਾ ਹਜੇ ਤੱਕ ਵੀ ਸਟੈਂਡ ਹੈ ਜੇ ਇੰਨੀਆਂ ਜ਼ਿਆਦਾ ਸਪੀਚਾਂ ਸਪੂਚਾਂ ਗੱਲਾਂ ਬਾਤਾਂ 18 ਮਹੀਨੇ ਤੋਂ ਬਾਅਦ 3, 4, 5, 6 ਕੰਸੈਸ਼ਨ ਹੋਰ ਦਿੱਤੇ ਜਾਂਦੇ ਆ, ਇਹ ਬੰਦਾ ਹੀ ਨਹੀਂ ਰਿਹਾ, ਪਜਾਮਾ ਹੀ ਆ ਫਿਰ, ਸਿੰਪਲ ਐਜ਼ ਦੈਟ। ਸੋ ਮਲਟੀਪਲ ਗਵਰਨਮੈਂਟ ਇਨਸਾਈਡਰ ਕੌਨਫੀਡੈਂਸ਼ੀਅਲ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਮਾਰਕ ਕਾਰਨੀ ਦੀ ਗਵਰਨਮੈਂਟ ਅਗਸਤ 19, 2026 ਦੀ ਨਵੀਂ ਟੈਰਿਫ ਸ਼ੁਰੂ ਹੋਣ ਵਾਲੀ ਡੈਡਲਾਈਨ ਤੋਂ ਪਹਿਲਾਂ ਸਾਰੇ ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਯੂ ਐਸ ਐਲਕੋਹੋਲ ਸੇਲਸ ਬੈਂਡਸ ਹਟਾਉਣ ਦੇ ਲਈ ਤਿਆਰੀ ਕਰ ਰਹੇ ਨੇ। ਆਲਰੇਡੀ ਪ੍ਰੀਮੀਅਰ ਨੂੰ ਕਹਿ ਚੁੱਕੇ ਨੇ ਕਿ ਹੱਥ ਜੋੜ ਕੇ ਬੇਨਤੀ ਹੈ ਟਰੰਪ ਨੂੰ ਖੁਸ਼ ਕਰਨ ਦੇ ਲਈ, ਤੁਸੀਂ LCBO ਦੇ ਵਿੱਚ ਆਪਦੇ ਪ੍ਰੋਵਿੰਸ਼ੀਅਲ ਠੇਕਿਆਂ ਦੇ ਵਿੱਚ ਅਮਰੀਕਨ ਦਾਰੂ ਰੱਖੋ। ਹੁਣ ਚਾਹੇ ਲੋਕ ਉਹਨੂੰ ਖਰੀਦਦੇ ਆ ਨਹੀਂ ਖਰੀਦਦੇ ਆ ਉਹ ਤਾਂ ਬਾਅਦ ਦੀ ਗੱਲ ਆ, ਪਰ ਇਹਨੂੰ ਰੱਖੋ ਤਾਂ ਸਹੀ। ਜਿਹੜਾ ਕੰਮ ਤੁਹਾਨੂੰ ਪਤਾ ਹੀ ਹੈ, ਅਪ ਅੰਟਿਲ ਈਵਨ ਅ ਵੀਕ ਗੋ, 2 weeks ago, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਹ ਕਦੇ ਵੀ ਨਹੀਂ ਕਰਨਗੇ, ਜੋ ਮਰਜ਼ੀ ਹੋ ਜਾਵੇ ਇਸ ਕੰਮ ਨੂੰ ਅਸੀਂ ਉਨੀ ਚਿਰ ਨਹੀਂ ਕਰਾਂਗੇ ਜਿੰਨੀ ਚਿਰ ਯੂ ਐਸ ਪਹਿਲਾਂ ਹੀ ਕੈਨੇਡੀਅਨ ਗੁੱਡਸ ਦੇ ਖਿਲਾਫ ਆਪਦੇ ਟੈਰਿਫਸ ਨਹੀਂ ਹਟਾਉਂਦੇ। ਬਟ ਪੋਲੀਟੀਸ਼ੀਅਨ ਕਿਰਲੀਆਂ ਵਾਂਗੂ ਨੇ, ਰੰਗ ਬਦਲ ਜਾਂਦੇ ਨੇ ਇੱਕ ਮਿੰਟ ਦੇ ਵਿੱਚ। ਨਾਲੇ ਕਲੀਅਰਲੀ ਇਹ ਇੱਕ ਫੰਡਾਮੈਂਟਲ ਸ਼ਿਫਟ ਹੈ, ਕਿਉਂਕਿ ਜਸਟ ਕਪ ਵੀਕਸ ਗੋ ਮਾਰਕ ਕਾਰਨੀ ਦੇ ਪਬਲਿਕ ਵਿਚਾਰ ਕੀ ਸੀ, ਪਬਲਿਕ ਸਪੀਚਾਂ ਕੀ ਸੀ, ਗੱਲ ਕੀ ਰਿਪੀਟ ਕੀਤੀ ਸੀ ਕਿ ਦੇਖੋ ਜੀ ਦਾਰੂ ਅਤੇ ਠੇਕੇ ਪ੍ਰੋਵਿੰਸ਼ਲ ਜੁਰਿਸਡਿਕਸ਼ਨ ਹੈ, ਨਾ ਕਿ ਫੈਡਰਲ ਜੁਰਿਸਡਿਕਸ਼ਨ। ਸੋ ਇਹ ਪ੍ਰੀਮੀਅਰਸ ਦਾ ਫੈਸਲਾ ਹੈ, ਉਹਨਾਂ 'ਤੇ ਮੈਂ ਛੱਡ ਰਿਹਾ, ਅਸੀਂ ਦਖਲਅੰਦਾਜ਼ੀ ਕਰਨੀ ਨਹੀਂ। ਅਤੇ ਹੁਣ ਕੀ ਨਿਕਲਿਆ, ਉਹਨਾਂ ਨੂੰ ਵੀ ਕਹੂਗਾ ਕਿ ਭਰਾਵੋ ਹੱਥ ਜੋੜ ਕੇ ਬੇਨਤੀ ਆ, ਅਮਰੀਕਨ ਦਾਰੂ ਵੇਚੋ। ਨਾਲੇ ਇਹੀ ਕੌਨਫੀਡੈਂਸ਼ਲ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਦੂਜਾ ਕਨਸੈਸ਼ਨ ਹੈ ਕਿ ਕੈਨੇਡੀਅਨ ਗਵਰਨਮੈਂਟ ਅਮੈਰੀਕਨ ਗਵਰਨਮੈਂਟ ਨੂੰ ਰਾਈਟ ਆਫ ਫਰਸਟ ਰਿਫਿਊਜ਼ਲ ਆਫਰ ਕਰੂਗੇ ਕੈਨੇਡੀਅਨ ਐਨਰਜੀ ਅਤੇ ਕ੍ਰਿਟੀਕਲ ਮਿਨਰਲਸ ਦੇ ਐਕਸਪੋਰਟਸ ਦੇ ਲਈ। ਸੋ ਸਿੰਪਲੀ ਪੁੱਟ, ਸਿੱਧੀ ਜੀ ਗੱਲ ਇਹ ਹੈ, ਜਿਹੜੀ ਵੀ ਐਨਰਜੀ, ਮੰਨ ਲਓ ਤੇਲ ਹੈ ਚਾਹੇ ਖੂਡ ਓਇਲ ਹੈ, ਜੋ ਮਰਜ਼ੀ ਹੈ, ਜਿਹੜੀ ਵੀ ਐਨਰਜੀ ਹੈ, ਜਿਹੜਾ ਵੀ ਮਿਨਰਲ ਹੈ, ਚਾਹੇ ਕਾਪਰ ਹੋਵੇ, ਅਲੂਮੀਨੀਅਮ ਹੋਵੇ, ਚਾਹੇ ਨਾਲ ਦੀ ਨਾਲ ਈਵਨ ਫਰਟੀਲਾਈਜ਼ਰ ਹੋਵੇ, ਜੋ ਮਰਜ਼ੀ ਹੋਵੇ, ਕੈਨੇਡਾ ਤੋਂ ਲੈ ਕੇ ਕਿਸੇ ਵੀ ਬਾਹਰਲੇ ਮੁਲਕ ਤੱਕ ਐਕਸਪੋਰਟ ਕਰਨਾ ਹੈ, ਉਹ ਸਾਰੇ ਅਤੇ ਸਾਰੇ ਐਕਸਪੋਰਟਸ ਸਭ ਤੋਂ ਪਹਿਲਾਂ ਟਾਪ ਆਫ ਦਾ ਲਿਸਟ ਨੰਬਰ 1 US ਨੂੰ ਹੀ ਆਫਰ ਕਰਨੇ ਪੈਣਗੇ। ਅਤੇ ਜੇਕਰ ਉਹ ਉਹਨੂੰ ਨਹੀਂ ਖਰੀਦੇ, ਫਿਰ ਹੀ ਕਿਸੇ ਹੋਰ ਮੁਲਕ ਨੂੰ ਉਹ ਵੇਚਿਆ ਜਾ ਸਕਦਾ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਅਸੀਂ 18 ਮਹੀਨੇ ਤੋਂ ਸੁਣਦੇ ਆ ਰਹੇ ਹਾਂ ਬਿਆਨਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਫਰੋਮ ਮਾਰਕ ਕਾਰਨੀ ਕਿ ਸਾਨੂੰ ਐਨਰਜੀ ਦੇ ਵਿੱਚ ਖਾਸ ਅਤੇ ਕ੍ਰਿਟੀਕਲ ਮਿਨਰਲਸ ਦੇ ਵਿੱਚ ਵੀ ਡਾਈਵਰਸਿਫਾਈ ਕਰਨ ਦੀ ਲੋੜ ਹੈ। ਅਮੈਰੀਕਾ 'ਤੇ ਘੱਟ ਟ੍ਰੇਡ 'ਤੇ ਰਿਲਾਇੰਸ ਅਤੇ ਹੋਰਾਂ ਮੁਲਕਾਂ 'ਤੇ ਵੱਧ ਟ੍ਰੇਡ 'ਤੇ ਰਿਲਾਇੰਸ ਕਰਨ ਦੀ ਲੋੜ ਹੈ। ਪਰ ਹੁਣ ਚਰਚਾ ਦੇ ਵਿੱਚ ਇਹ ਹੈ ਕਿ ਅਮੈਰੀਕਾ ਨੂੰ ਰਾਈਟ ਆਫ ਫਰਸਟ ਰਿਫਿਊਜ਼ਲ ਦਿੱਤਾ ਜਾਊਗਾ ਕਿ ਕੈਨੇਡਾ ਕੋਈ ਵੀ ਐਨਰਜੀ ਜਾਂ ਫਿਰ ਕ੍ਰਿਟੀਕਲ ਮਿਨਰਲ ਐਕਸਪੋਰਟ ਕਰਨਾ ਚਾਹੁੰਦਾ। ਮਿਸਟਰ ਅਮੈਰੀਕਾ, ਮਿਸਟਰ ਟਰੰਪ, ਚੱਕੋ ਜੀ ਭਾਈ ਆਹ ਪ੍ਰਾਈਸ ਹੈ, ਤੁਸੀਂ ਜੇ ਲੈਣਾ ਚਾਹੁੰਦੇ ਹੋ ਲਓ, ਨਹੀਂ ਲੈਣਾ ਚਾਹੁੰਦੇ ਹੋ ਫਿਰ ਹੀ ਅਸੀਂ ਜਾ ਕੇ ਚਾਈਨਾ ਨੂੰ ਜਾਂ ਕਿਸੇ ਹੋਰ ਮੁਲਕ ਨੂੰ ਪੁੱਛਾਂਗੇ। ਇਹ ਡਾਈਵਰਸਫਾਈਕੇਸ਼ਨ ਤੋਂ ਤਾਂ ਕੰਪਲੀਟ ਆਪੋਜ਼ਿਟ ਕੰਮ ਹੈ, ਦਿਸ ਇਜ਼ ਮੋਰ ਇੰਟੀਗ੍ਰੇਸ਼ਨ ਇਨ ਐਨਰਜੀ ਐਂਡ ਇਨ ਕ੍ਰਿਟੀਕਲ ਮਿਨਰਲਸ। ਸੋ ਇਹਨਾਂ ਦੇ ਦੋ ਬਹੁਤ ਵੱਡੇ ਕਨਸੈਸ਼ਨਸ ਦੇ ਬਦਲੇ ਦੇ ਵਿੱਚ ਕੀ ਕੈਨੇਡਾ ਨੂੰ ਮਿਲ ਸਕਦਾ ਹੈ, ਇਹ ਕੌਨਫੀਡੈਂਸ਼ਲ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ US August 19, 2026 ਨੂੰ ਨਵੇਂ 50% ਟੈਰਿਫਸ ਫਿਰ ਨਹੀਂ ਪੇਸ਼ ਕਰਨਗੇ। ਹੋਇਆ ਹੈ ਨਹੀਂ ਪੇਸ਼, ਪਰ ਕਹਿੰਦੇ ਨੇ ਕਿ ਨਹੀਂ ਪੇਸ਼ ਕਰਾਂਗੇ। ਆਹ ਇੱਕ ਚੀਜ਼ ਸਾਨੂੰ ਮਿਲਣੀ ਆ। ਨਾਲੇ ਜਿਹੜੇ US ਟ੍ਰੇਡ ਐਕਸਪੈਂਸ਼ਨ ਐਕਟ ਆਫ 1962 ਦੇ ਸੈਕਸ਼ਨ 232 ਦੇ ਮੁਤਾਬਕ ਸੈਕਟੋਰਲ ਟੈਰਿਫਸ ਹਨ, ਜਿਵੇਂ ਕਿ ਕੈਨੇਡੀਅਨ ਲੰਬਰ, ਅਲੂਮੀਨੀਅਮ, ਆਟੋਮੋਬਾਈਲਸ ਅਤੇ ਸਟੀਲ 'ਤੇ, ਉਹ ਹਟਾਏ ਤਾਂ ਨਹੀਂ ਜਾਣੇ, ਦੇ ਵਿਲ ਨਾਟ ਬੀ ਟੇਕਨ ਅਵੇ, ਦੇ ਵਿਲ ਨਾਟ ਬੀ ਪੁੱਟ ਜ਼ੀਰੋ, ਉਹ ਕੁਛ ਹੱਦ ਤੱਕ, ਕੁਛ ਪਰਸੈਂਟੇਜ ਪੁਆਇੰਟਸ ਤੱਕ ਘਟਾਏ ਜਾਣਗੇ। ਸੋ ਇੰਨਾ ਸਟਰਗਲ ਕਰ ਰਹੀਆਂ ਕੈਨੇਡੀਅਨ ਇੰਡਸਟਰੀ ਨੂੰ ਥੋੜ੍ਹੀ ਬਹੁਤੀ ਰਿਲੀਫ ਤਾਂ ਮਿਲ ਜੂਗੀ। ਪਰ ਯਾਦ ਰੱਖੋ, 18 ਮਹੀਨਿਆਂ ਤੋਂ, ਚੋਣਾਂ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਵੀ, ਮਾਰਕ ਕਾਰਨੀ ਨੇ ਕੀ ਕਿਹਾ ਕਿ ਸਾਰੇ ਟੈਰਿਫਸ ਹਟਾ ਕੇ ਹਟੂਗਾ, ਡੀਲ ਉਹੀ ਬਣਾਉਣੀ ਆ ਜਿਹਦੇ ਵਿੱਚ ਸਾਰੇ ਟੈਰਿਫਸ ਹਟਾਏ ਜਾਣ, ਨਾ ਕਿ ਘਟਾਏ ਜਾਣ। ਸੋ ਆਹ ਵੀ ਇੱਕ ਝੂਠ ਹੀ ਨਿਕਲਿਆ ਹੈ। ਹੁਣ ਜੇਕਰ 19 ਤਰੀਕ ਤੋਂ ਪਹਿਲਾਂ ਆਹ ਡੀਲ ਬਣਦੀ ਆ, ਫਿਰ ਹੀ ਝੂਠ ਨਿਕਲਿਆ ਆਹੂਗਾ। ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਏਵ ਨੇ ਕਿਹਾ ਕਿ ਮਾਰਕ ਕਾਰਨੀ ਨੂੰ ਬੈਕ ਬੋਨ, ਕੁਛ ਨਾ ਕੁਛ ਦਲੇਰੀ ਕਹਿ ਲਓ, ਹਿੰਮਤ ਕਹਿ ਲਓ, ਕੁਛ ਨਾ ਕੁਛ ਐਨਰਜੀ ਕਹਿ ਲਓ, ਕੋਈ ਦਮ ਕਹਿ ਲਓ, ਕੁਛ ਨਾ ਕੁਛ ਦਿਖਾਉਣ ਦੀ ਲੋੜ ਹੈ ਇਹਨਾਂ ਨੈਗੋਸ਼ੀਏਸ਼ਨ ਦੇ ਵਿੱਚ। ਪਰ ਜਿਹੜਾ ਬੰਦਾ ਦਾ 1% ਵੀ ਦਿਮਾਗ ਚੱਲਦਾ ਹੈ, ਉਹਨਾਂ ਨੂੰ ਪਹਿਲਾਂ ਹੀ ਦਿਨ ਤੋਂ, ਮੁੱਢ ਤੋਂ ਹੀ ਪਤਾ ਸੀ ਕਿ ਇਕਾਨਮੀ ਅਤੇ ਇੰਪਲੋਇਮੈਂਟ ਦਾ ਬੁਰਾ ਹਾਲ ਕਰਵਾ ਕੇ ਅਖੀਰ ਦੇ ਵਿੱਚ ਮਾਰਕ ਕਾਰਨੀ ਨੂੰ, ਨੋ ਮੈਟਰ ਵਟ ਯੂ ਸੇ, ਚਾਹੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰਦੇ ਹੋ, ਚਾਹੇ ਤੁਹਾਡੇ ਵਿੱਚ ਹੁਣ ਇੰਨੀ ਜ਼ਿਆਦਾ ਕੈਨੇਡੀਅਨ, ਇੰਨੀ ਜ਼ਿਆਦਾ ਨੈਸ਼ਨਲਿਜ਼ਮ ਵੀ ਆ ਚੁੱਕੀ ਹੈ ਜਦੋਂ ਤੋਂ ਅਮੈਰੀਕਨ ਨੇ ਟ੍ਰੇਡ ਵਾਰ ਸ਼ੁਰੂ ਕੀਤੀ ਆ। ਜੇ 1% ਵੀ ਲੋਕਾਂ ਦਾ ਦਿਮਾਗ ਚੱਲਦਾ ਹੈ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ ਕਿ ਕਨਸੈਸ਼ਨਸ ਤੋਂ ਬਗੈਰ ਤਾਂ ਸਾਨੂੰ ਕਦੇ ਵੀ ਡੀਲ ਮਿਲਣੀ ਹੀ ਨਹੀਂ ਸੀ। ਸੋ ਜਿਹੜਾ 18 ਮਹੀਨੇ ਤੋਂ ਲਾਰਾ ਸਾਨੂੰ ਲਾਏ ਗਏ ਨੇ, ਨੁਕਸਾਨ ਹੋ ਹੀ ਗਿਆ ਹੈ, ਇਹ ਪਹਿਲਾਂ ਵੀ ਕਨਸੈਸ਼ਨ ਦੇ ਕੇ ਅਵੋਇਡ ਕਰ ਵੀ ਸਕਦੇ ਸੀ। 18 months gone down the drain, ਲੱਖਾਂ ਹੀ ਜੋਬਸ ਗੋਨ ਡਾਊਨ ਦ ਡਰੇਨ, ਬਿਜ਼ਨਸਿਸ ਤਬਾਹ ਡਾਊਨ ਦ ਡਰੇਨ, ਪਹਿਲਾਂ ਹੀ ਕਨਸੈਸ਼ਨ ਦੇ ਦਿੰਦੇ ਯਾਰ। ਹੁਣ ਨਿਕਲਿਆ ਕੀ ਹੈ, ਜੇ ਇਹੀ ਹੁਣ ਗੱਲ ਸੱਚ ਨਿਕਲਦੀ ਆ ਕਿ ਸਾਨੂੰ 3, 4, 5, 6, 7 ਇਕੱਠੇ ਹੀ ਕਨਸੈਸ਼ਨ ਦੇਣੇ ਪੈਣੇ ਆ, ਫਿਰ ਵੀ ਨਹੀਂ 0% ਟੈਰਿਫ ਹੋਣੇ, ਫਿਰ ਫਾਇਦਾ ਕੀ ਹੋਇਆ 18 ਮਹੀਨਿਆਂ ਤੋਂ ਆਹ ਲੜਾਈ ਲੜ ਕੇ ਯਾਰ, ਫਾਇਦਾ ਕੀ ਹੋਇਆ। ਇਹੀ ਸਭ ਤੋਂ ਅਹਿਮ ਸਵਾਲ ਹੈ। ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਐਵ ਨੇ ਕਿਹਾ ਕਿ ਮਾਰਕ ਕਾਰਨੀ ਨੇ ਕਨਸੈਸ਼ਨ ਤੇ ਕਨਸੈਸ਼ਨ ਪਹਿਲਾਂ ਤੋਂ ਵੀ ਦਿੱਤਾ, ਮਿਲਿਆ ਕੁਛ ਵੀ ਨਹੀਂ। ਡਿਜੀਟਲ ਸਰਵਿਸ ਟੈਕਸ ਸਕ੍ਰੈਪ ਕੀਤਾ, ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ, ਕੈਨੇਡਾ ਨੇ 6 ਬਿਲੀਅਨ ਡਾਲਰ 100% ਖਰਚਾ ਚੱਕਿਆ, ਉਹਦੇ ਬਾਵਜੂਦ ਹੁਣ ਰੈਵਨਿਊ ਸ਼ੇਅਰਿੰਗ 50-50 ਹੋਣੀ ਆ। ਨੈਟਫਲਿਕਸ ਵਰਗੇ ਵੱਡੇ ਸਟ੍ਰੀਮਿੰਗ ਜਾਇੰਟਸ ਦੇ ਟੈਕਸ ਵਧਾਉਣਾ ਸੀ ਕੈਨੇਡੀਅਨ ਕੰਟੈਂਟ ਵੱਧ ਬਣਾਉਣ ਲਈ, ਉਹ ਤਾਂ ਹੁਣ ਟੈਕਸ ਪੇਅਰ ਨੂੰ ਹੀ ਖਰਚਾ ਚੱਕਣਾ ਪਊਗਾ। ਬਦਲੇ ਦੇ ਵਿੱਚ ਕੁਛ ਵੀ ਨਹੀਂ ਮਿਲਿਆ। ਐਕਚੁਲੀ ਦੈਟਸ ਅ ਲਾਈ, ਆਮ ਸੌਰੀ। ਸਾਨੂੰ ਮਿਲਿਆ ਜ਼ਰੂਰ ਹੈ ਤੋਹਫਾ ਟਰੰਪ ਤੋਂ। ਕੀ ਮਿਲਿਆ? ਕੈਨੇਡੀਅਨ ਸਟੀਲ ਅਤੇ ਅਲੂਮੀਨੀਅਮ ਦੇ ਟੈਰਿਫ ਦੁੱਗਣੇ ਕੀਤੇ ਗਏ, ਲੰਬਰ ਅਤੇ ਟੈਰਿਫ ਟ੍ਰਿਪਲ ਕੀਤਾ ਗਿਆ। ਆਹੀ ਮਿਲਿਆ ਸਾਨੂੰ। ਹੁਣ ਇਹ ਟੈਰਿਫਸ ਹਟਾਏ ਵੀ ਨਹੀਂ ਜਾਣੇ, ਘਟਾਏ ਜਾਣੇ ਹਨ, ਪਰ ਕੈਨੇਡਾ ਹੋਰ ਅਤੇ ਹੋਰ ਕਨਸੈਸ਼ਨ ਦੇ ਰਿਹਾ ਹੈ। ਸੋ ਇਹ ਗੁੱਡ ਡੀਲ ਹੈ ਹੀ ਨਹੀਂ ਅਕੋਰਡਿੰਗ ਟੂ ਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਅਤੇ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਵੀਰਵਾਰ ਹੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਕੈਨੇਡਾ ਦੇ ਡੇਅਰੀ ਸਪਲਾਈ ਮੈਨੇਜਮੈਂਟ ਸਿਸਟਮ, ਯਾਨੀ ਕਿ ਡੇਅਰੀ ਕਾਰਟੈਲ, ਡੇਅਰੀ ਮਾਫੀਆ ਨੂੰ ਪੂਰਾ ਲੋਇਲ ਹੈ, ਸਿਸਟਮ ਨੂੰ ਨਹੀਂ ਹਟਾਊਗਾ। ਉਸ ਤੋਂ ਬਾਅਦ ਫੋਰਮਰ ਕੁਬੈਕ ਪ੍ਰੀਮੀਅਰ ਅਤੇ ਕਰੰਟ ਮੈਂਬਰ ਆਫ ਦ ਪ੍ਰਾਈਮ ਮਿਨਿਸਟਰਸ ਐਡਵਾਈਜ਼ਰੀ ਕਮੇਟੀ ਆਨ ਕੈਨੇਡਾ ਯੂ ਐਸ ਇਕਨੋਮਿਕ ਰਿਲੇਸ਼ਨਸ, ਕਲੀਅਰਲੀ ਜਿਹੜਾ ਇੱਕ ਨੈਗੋਸ਼ੀਏਸ਼ਨ ਕਰਨ ਵਾਲਾ ਬੰਦਾ ਹੈ, ਜਾਨ ਸ਼ਰੇ, ਉਹਨੇ ਕਿਹਾ ਕਿ ਕੈਨੇਡਾ ਦੀ ਸਪਲਾਈ ਮੈਨੇਜ ਡੇਅਰੀ ਸੈਕਟਰ ਇਹਨਾਂ ਕਨਸੈਸ਼ਨ ਦੀ ਗੱਲਬਾਤ ਦੇ ਵਿੱਚ ਹੈਗੀ ਹੈਗੀ ਆ, ਭਾਵੇਂ ਪੀ ਐੱਮ ਨੇ ਕਿਹਾ ਕਿ ਮੈਂ ਪੂਰਾ ਲੋਇਲ ਹਾਂ ਡੇਅਰੀ ਮਾਫੀਆ ਤੱਕ। ਉਹਨੇ ਕਿਹਾ ਇਟਸ ਇੰਕਲੂਡਿਡ ਰੀਅਲਿਸਟਿਕਲੀ ਸਪੀਕਿੰਗ, ਸਾਨੂੰ ਆਪਦੇ ਮਾਰਕੀਟਸ ਟੂ ਅਮੈਰੀਕਨ ਫਾਰਮਰਸ ਫੋਰ ਡੇਅਰੀ ਵੱਧ ਹੀ ਖੋਲ੍ਹਣੇ ਪੈਣਗੇ। ਉਹਨੇ ਇਹ ਵੀ ਕਿਹਾ ਜਾਨ ਸ਼ਰੇ ਨੇ ਕਿ ਲੋਕਾਂ ਨੂੰ ਬਾਹਲੀਆਂ ਵੱਡੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ August 19, 2026 ਤੋਂ ਪਹਿਲਾਂ। ਸ਼ਾਇਦ ਕੈਨੇਡਾ ਅਤੇ ਯੂ ਐਸ ਦੇ ਵੱਲੋਂ ਮਾੜੀਆਂ ਮੋਟੀਆਂ ਕਨਸੈਸ਼ਨਸ ਇੱਕ ਦੂਜੇ ਨੂੰ ਪੇਸ਼ ਕੀਤੀਆਂ ਜਾਣਗੀਆਂ, ਪਰ ਓਵਰਆਲ ਇਕਨੋਮਿਕ ਟ੍ਰੇਡ ਡੀਲ ਬਣਾਉਣ ਅਤੇ ਫਾਈਨਲਾਈਜ਼ ਕਰਨ ਲਈ ਅਤੇ ਖਾਸ ਤੌਰ 'ਤੇ ਯੂ ਐਸ ਐਮ ਸੀ ਏ ਰਿਵਿਊ, ਉਹ ਤਾਂ ਦੋਸਤੋ ਬਹੁਤ ਦੂਰ ਤੱਕ ਦੀ ਗੱਲ ਹੈ। ਸੋ ਹੁਣ ਡੇਅਰੀ ਫਾਰਮਰਸ ਆਫ ਕੈਨੇਡਾ, ਉਹਨਾਂ ਨੇ ਪਬਲਿਕਲੀ ਕਿਹਾ ਕਿ ਮਾਰਕ ਕਾਰਨੀ ਨੂੰ ਡੇਅਰੀ ਇੰਡਸਟਰੀ ਦੇ ਵਿੱਚ ਬਿਲਕੁਲ ਕੋਈ ਵੀ ਕਨਸੈਸ਼ਨ, ਨਾਟ ਈਵਨ 1 ਇੰਚ, ਨਾਟ ਈਵਨ 1% ਹਿਲਣਾ ਹੀ ਨਹੀਂ ਚਾਹੀਦਾ, ਆਫਰ ਹੀ ਨਹੀਂ ਕਰਨਾ ਚਾਹੀਦਾ ਹੈ ਯੂ ਐਸ ਫਾਰਮਰਸ ਨੂੰ ਕੈਨੇਡੀਅਨ ਮਾਰਕੀਟ ਦੇ ਵਿੱਚ ਵੱਧ ਐਕਸੈਸ ਹਾਸਲ ਕਰਨ ਦੇ ਲਈ। ਅਤੇ ਫਿਲਹਾਲ ਸਾਡੇ ਆਪਦੇ ਹੀ ਫੈਡਰਲ ਸਰਕਾਰ ਦਾ ਡੈਰਾ ਦਿਖਾਉਂਦਾ ਹੈ ਕਿ ਪੂਰੇ ਅਤੇ ਪੂਰੇ ਕੈਨੇਡੀਅਨ ਡੇਅਰੀ ਮਾਰਕੀਟ ਦੇ ਵਿੱਚੋਂ ਮਸਾਂ 3.5% ਤੋਂ ਲੈ ਕੇ 3.9%, ਸੋ 3.5% ਤੋਂ ਲੈ ਕੇ ਅੰਡਰ 4% ਅਮੈਰੀਕਨ ਡੇਅਰੀ ਫਾਰਮਰਸ ਦਾ ਐਕਸੈਸ ਹੈ ਕੈਨੇਡਾ ਦੇ ਵਿੱਚ ਥਰੂ 2018 ਨੈਗੋਸ਼ੀਏਟਿਡ ਸਪੈਸ਼ਲਾਈਜ਼ਡ ਟੈਰਿਫ ਰੇਟ ਕੁਓਟਾਸ। ਸੋ ਜੇ ਇੰਨਾ ਘੱਟ ਐਕਸੈਸ ਹੈ, ਇਹ ਕਿਹੜੀ ਦੁਨੀਆ ਦਾ ਫ੍ਰੀ ਟ੍ਰੇਡ ਹੈ ਬਿਟਵੀਨ ਕੈਨੇਡਾ ਐਂਡ ਅਮੈਰੀਕਾ? ਇਹ ਵੀ ਸੋਚਣ ਵਾਲੀ ਗੱਲ ਹੈ। ਲੋਕ ਤਾਂ ਅੰਨਿਆਂ ਵਾਂਗੂ ਹੀ ਬਿਲੀਵ ਕਰ ਲੈਂਦੇ ਨੇ ਕਿ ਸਾਡਾ ਹੀ ਮੁਲਕ ਸਹੀ ਹੈ, ਟਰੰਪ ਹੀ ਗਲਤ ਹੈ, ਉਹ ਹੀ ਝੂਠ ਬੋਲ ਰਿਹਾ ਹੈ। ਫ੍ਰੀ ਟ੍ਰੇਡ ਤਾਂ ਫ੍ਰੀ ਹੋਣੀ ਚਾਹੀਦੀ ਹੈ, ਇੰਨੀ ਰਿਸਟ੍ਰਿਕਟਿਵ ਨਹੀਂ ਹੋਣੀ ਚਾਹੀਦੀ ਕਿ ਅਸੀਂ ਅਮੈਰੀਕਨ ਪ੍ਰੋਡਕਟਸ ਨੂੰ ਇੱਥੇ ਇਸ ਸਪੈਸਿਫਿਕ ਇੰਡਸਟਰੀ ਦੇ ਵਿੱਚ ਅਲਾਓ ਹੀ ਨਹੀਂ ਕਰਦੇ। ਯੂ ਐਸ ਪ੍ਰੈਜੀਡੈਂਟ ਡੋਨਾਲਡ ਟਰੰਪ ਤਾਂ ਆਪਦੇ ਪਹਿਲੇ ਪ੍ਰੈਜੀਡੈਂਸ਼ੀਅਲ ਟਰਮ ਤੋਂ ਵੀ ਰੌਲਾ ਪਾਉਂਦਾ ਆ ਰਿਹਾ ਹੈ ਕਿ ਇਸ ਕੈਨੇਡੀਅਨ ਡੇਅਰੀ ਕਾਰਟੈਲ ਦੇ ਰਾਹੀਂ ਯੂ ਐਸ ਫਾਰਮਰਸ ਦੇ ਡੇਅਰੀ ਆਂਡੇ ਅਤੇ ਮੁਰਗਾ ਪੋਲਟਰੀ ਅਤੇ ਅਨਰੀਜ਼ਨੇਬਲ ਇੰਪੋਰਟ ਕੁਓਟਾਸ ਫੋਰਸ ਕੀਤੇ ਜਾਂਦੇ ਨੇ, ਵਿਚ ਇਜ਼ ਨਾਟ ਈਵਨ ਫ੍ਰੀ ਟ੍ਰੇਡ ਐਟ ਆਲ, ਇਹ ਫ੍ਰੀ ਟ੍ਰੇਡ ਦੇ ਪ੍ਰਿੰਸੀਪਲ ਦੇ ਖਿਲਾਫ ਹੀ ਹੈ। ਇਸ ਬਹਾਨੇ ਦੇ ਨਾਲ ਕਿ ਕੈਨੇਡਾ 'ਚ ਇਹਨਾਂ ਪ੍ਰੋਡਕਟਸ ਦੀ ਜਿਹੜੀ ਡੋਮੈਸਟਿਕ ਸਪਲਾਈ ਹੈ, ਦੁੱਧ ਦੀ, ਚੀਜ਼ ਦੀ, ਆਂਡਿਆਂ ਦੀ, ਐਕਸੈਟਰਾ ਐਕਸੈਟਰਾ, ਡੋਮੈਸਟਿਕ ਸਪਲਾਈ ਨੂੰ, ਕੁਆਲਿਟੀ ਨੂੰ ਅਤੇ ਪ੍ਰਾਈਸ ਨੂੰ ਮੈਨੇਜ ਕਰਨਾ ਬੇਹੱਦ ਜ਼ਰੂਰੀ ਹੈ। ਸੋ ਇਹ ਆਬਵੀਅਸਲੀ ਫ੍ਰੀ ਟ੍ਰੇਡ ਦੇ ਖਿਲਾਫ ਹੈਗਾ ਹੀ ਹੈਗਾ, ਨਾਲੇ ਫ੍ਰੀ ਮਾਰਕੀਟ ਇਕਾਨਮੀ ਅਤੇ ਕੈਪੀਟਲਿਜ਼ਮ ਦੇ ਫੰਡਾਮੈਂਟਲ ਪ੍ਰਿੰਸੀਪਲ ਦੇ ਵੀ ਖਿਲਾਫ ਹੀ ਹੈ। ਅਤੇ ਜੇਕਰ ਤੁਹਾਨੂੰ ਨਹੀਂ ਪਤਾ ਹੈ, ਜਿਹੜੇ ਮਰਜ਼ੀ ਜਾ ਕੇ ਵੱਡੇ ਡੇਅਰੀ ਫਾਰਮਰ ਨੂੰ ਪੁੱਛ ਲਓ, ਕੈਨੇਡਾ ਦੇ ਵਿੱਚ ਇਸ ਸਪਲਾਈ ਮੈਨੇਜਮੈਂਟ ਸਿਸਟਮ ਦੇ ਰਾਹੀਂ ਫਾਰਮਰਸ ਨੂੰ ਦੱਸਿਆ ਜਾਂਦਾ ਹੈ ਕਿ ਕਿੰਨਾ ਦੁੱਧ ਪ੍ਰੋਡਿਊਸ ਕਰ ਸਕਦੇ ਹੋ, ਕਿੰਨਾ ਨਹੀਂ। ਉਸ ਤੋਂ ਵੱਧ ਪ੍ਰੋਡਿਊਸ ਕਰਦੇ ਹੋ, ਉਹਨਾਂ ਨੂੰ ਮਜਬੂਰਨ ਡੋਲਣਾ ਪੈਂਦਾ ਹੈ, ਮਿਲੀਅਨਸ ਆਫ ਲੀਟਰਸ ਦੁੱਧ ਡੋਲਣਾ ਪੈਂਦਾ ਹੈ, ਨਾ ਕਿ ਡੋਨੇਟ ਕਰਦੇ ਨੇ, ਨਾ ਕਿ ਕੁਝ ਵੱਧ ਬਣਾਉਂਦੇ ਨੇ ਘੱਟ ਪ੍ਰਾਈਸ ਰੱਖਣ ਲਈ। ਨੋ, ਐਵਰੀ ਸਿੰਗਲ ਈਅਰ ਇਹ ਡੇਅਰੀ ਕਾਰਟੈਲ ਮਾਫੀਆ ਇਕੱਠੇ ਹੋ ਕੇ ਕਹਿੰਦੇ ਨੇ ਕਿ ਅਸੀਂ ਫਲਾਨਾ ਪ੍ਰਸੈਂਟ ਦੁੱਧ ਦੀ ਪ੍ਰਾਈਸ, ਫਲਾਨਾ ਪ੍ਰਸੈਂਟ ਚੀਜ਼ ਦੀ ਪ੍ਰਾਈਸ ਹੁਣ ਵਧਾਉਣ ਲੱਗੇ ਹਾਂ, ਆਰਟੀਫਿਸ਼ਲੀ ਵਧਾਉਣ ਲੱਗੇ ਹਾਂ। ਅਤੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਸਟਮ ਕਮਾਲ ਦਾ ਹੈ, ਜਦੋਂ ਇਹਦੇ ਨਾਲ ਸਾਡੀ ਕਾਸਟ ਆਫ ਲਿਵਿੰਗ ਧੱਕੇ ਦੇ ਨਾਲ ਹੀ ਵਧਾਈ ਜਾਂਦੀ ਹੈ। ਸੋ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਸਾਫ਼ ਕਿਹਾ ਉਹਦੇ ਕੈਨੇਡਾ ਦੇ ਨਾਲ ਟ੍ਰੇਡ ਇਰੀਟੈਂਟਸ ਦੇ ਵਿੱਚੋਂ ਇਹ ਡੇਅਰੀ ਸਪਲਾਈ ਮੈਨੇਜਮੈਂਟ ਡੇਅਰੀ ਕਾਰਟੈਲ ਡੇਅਰੀ ਮਾਫੀਆ ਸ਼ਾਇਦ ਸਭ ਤੋਂ ਵੱਡੀ ਇਰੀਟੈਂਟ ਹੈ ਅਤੇ ਉਹ ਚਾਹੁੰਦਾ ਹੈ ਕਿ ਅਮੇਰੀਕਨ ਡੇਅਰੀ ਫਾਰਮਰਸ ਆਪਦੇ ਦੁੱਧ ਚੀਜ਼ ਅਤੇ ਬਾਕੀ ਡੇਅਰੀ ਪ੍ਰੋਡਕਟਸ ਨੂੰ ਕੈਨੇਡੀਅਨ ਮਾਰਕੀਟਸ ਦੇ ਵਿੱਚ ਵੇਚ ਸਕਣ ਬਿਨਾਂ ਇੰਨੇ ਘੱਟ ਖੋੜਾ ਸਿਸਟਮ ਜਾਂ ਲਿਮਿਟੇਸ਼ਨ ਜਾਂ ਰਿਸਟ੍ਰਿਕਸ਼ਨ ਤੋਂ ਜੋ ਕਿ ਹੁਣ ਚਰਚਾ ਦੇ ਵਿੱਚ ਹੀ ਹੈ। ਜਾਨ ਸ਼ਰੇ ਨੇ ਵੀ ਕਿਹਾ ਹੈ ਕਿ ਕਾਰਨੀ ਤਿਆਰ ਹੋ ਗਿਆ ਹੈ ਅਮੇਰੀਕਨ ਫਾਰਮਰਸ ਨੂੰ ਵੱਧ ਐਕਸੈਸ ਇਨ ਆਰ ਕੈਨੇਡੀਅਨ ਮਾਰਕੀਟ ਦੇਣ ਦੇ ਲਈ। ਅਤੇ ਗੱਲ ਇਹ ਹੈ ਦੋਸਤੋ, ਜੇ ਐਕਸੈਸ ਵੀ ਤੁਸੀਂ ਵੱਧ ਦੇ ਦਿੰਦੇ ਹੋ, ਐਟਲੀਸਟ ਜਿਹੜੇ ਹੁਣ ਸਟਰਗਲ ਕਰ ਰਹੇ ਕੈਨੇਡੀਅਨ ਪਰਿਵਾਰ ਨੇ, ਤੁਹਾਨੂੰ ਪਤਾ ਹੀ ਹੈ ਕਿ ਗਰੋਸਰੀ ਕਿੰਨੀ ਮਹਿੰਗੀ ਆ, ਜੇ ਹੁਣ ਕੈਨੇਡੀਅਨ ਪਰਿਵਾਰਾਂ ਨੂੰ ਗਰੋਸਰੀ ਸ਼ੈਲਫਸ 'ਤੇ ਵੱਧ ਆਪਸ਼ਨ ਮਿਲ ਜਾਣ, ਇਹ ਕੋਈ ਮਾੜੀ ਗੱਲ ਥੋੜ੍ਹਾ ਹੋਣੀ ਆ। ਕਿਸੇ ਨੇ ਡੰਡੇ ਦੇ ਜ਼ੋਰ ਦੇ ਨਾਲ ਤੁਹਾਨੂੰ ਕਹਿਣਾ ਨਹੀਂ ਕਿ ਹੁਣ ਤੁਹਾਨੂੰ ਅਮੇਰੀਕਨ ਹੀ ਦੁੱਧ ਖਰੀਦਣਾ ਪਊਗਾ, ਚੀਜ਼ ਖਰੀਦਣਾ ਪਊਗਾ, ਆਪਸ਼ਨ ਤੁਹਾਨੂੰ ਮਿਲ ਸਕਦੀ ਹੈ, ਸ਼ਾਇਦ ਜ਼ਿਆਦਾ ਅਫੋਰਡੇਬਲ ਆਪਸ਼ਨ ਮਿਲ ਸਕਦੀ ਆ, ਪਰ ਕੋਈ ਵੀ ਧੱਕਾ ਤਾਂ ਹੈ ਨਹੀਂ ਕਿ ਤੁਹਾਨੂੰ ਉਹ ਅਮੇਰੀਕਨ ਸਮਾਨ ਹੀ ਖਰੀਦਣਾ ਪਊਗਾ। ਜੇਕਰ ਕੋਈ ਵੀ ਕੈਨੇਡੀਅਨ ਹਜੇ ਤੱਕ ਵੀ ਇੰਨਾ ਬ੍ਰੇਨ ਵਾਸ਼ਡ ਹੈ, ਕੋਈ ਭੇਡ ਬੱਕਰੀ ਹੈ ਕਿ ਉਹ ਅਮੇਰੀਕਨ ਪ੍ਰੋਡਕਟਸ ਬੋਇਕਾਟ ਕਰ ਰਹੇ ਨੇ, ਕਰੀ ਜਾਣ, ਤੁਹਾਨੂੰ ਕਹਿੰਦੇ ਕੋਈ ਫੋਰਸਬਲੀ ਕਹਿ ਰਿਹਾ ਕਿ ਨਾ ਯੂ ਹੈਵ ਟੂ ਬਾਈ ਅਮੇਰੀਕਨ, ਭਾਵੇਂ ਸਾਰੇ ਅਤੇ ਸਾਰੇ ਯੂ ਐਸ ਬਿਜ਼ਨਸਿਸ 'ਤੇ ਹੀ ਇਹ ਜੀਨੀਅਸ ਕੈਨੇਡੀਅਨਸ, ਇਹ ਐਲਬੋਜ਼ ਅਪ ਲਿਬਰਲਸ ਜਾਂਦੇ ਨੇ, ਖਾਸਕੋ ਜਾਂਦੇ ਨੇ, ਵਾਲਮਾਰਟ ਸ਼ਾਪ ਕਰਦੇ ਨੇ, ਫਰੋਮ ਐਮਾਜ਼ਾਨ, ਦੇ ਗੋ ਟੂ ਐਵਰੀ ਸਿੰਗਲ ਮੇਜਰ ਅਮੇਰੀਕਨ ਬਿਜ਼ਨਸ, ਉਹਨਾਂ ਤੋਂ ਸਮਾਨ ਖਰੀਦਦੇ ਆ, ਪਰ ਕਹਿੰਦੇ ਆ ਕਿ ਅਸੀਂ ਕੈਨੇਡੀਅਨ ਸਮਾਨ ਹੀ ਖਰੀਦ ਰਹੇ ਹਾਂ ਅਮੇਰੀਕਨ ਦੁਕਾਨਾਂ ਤੋਂ। ਮੇਕ ਇਟ ਮੇਕ ਸੈਂਸ, ਇਹ ਕਿਹਨੂੰ ਬੋਇਕਾਟ ਕਰ ਰਿਹਾ, ਕਿਹਨੂੰ ਸਪੋਰਟ ਕਰ ਰਿਹਾ? ਅਖੀਰ ਦੇ ਵਿੱਚ ਵੱਡੇ ਵੱਡੇ ਮੈਸਿਵ ਅਮੇਰੀਕਨ ਬਿਜ਼ਨਸ ਲਾਈਕ ਕਾਸਕੋ ਐਂਡ ਵਾਲਮਾਰਟ ਦਾ ਹੀ ਫਾਇਦਾ ਹੋ ਰਿਹਾ, ਕਿਉਂਕਿ ਇਹਨਾਂ ਲੋਕਾਂ ਨੂੰ ਇਹ ਕੋਈ ਡਿਲੂਜ਼ਨ ਹੈ ਕਿ ਮੈਂ ਕੈਨੇਡੀਅਨ ਪ੍ਰੋਡਕਟ ਖਰੀਦ ਰਿਹਾ ਵਨ ਇਜ਼ ਫਰੋਮ ਐਨ ਅਮੇਰੀਕਨ ਸਟੋਰ ਐਨੀਵੇਜ਼। ਸੋ ਜਿੰਨਾ ਤੁਸੀਂ ਸਮਾਨ ਬੋਇਕਾਟ ਕਰਨਾ, ਖਰੀਦੀ ਜਾਣਾ, ਕਰੀ ਜਾਓ, ਪਰ ਜੇ ਆਪਸ਼ਨ ਮਿਲਦੀ ਹੈ ਅਤੇ ਉਹਦੇ ਨਾਲ ਸਾਡੇ ਟੈਰਿਫਸ ਘੱਟਦੇ ਨੇ, ਦੈਟਸ ਨਾਟ ਅ ਬੈਡ ਥਿੰਗ। ਹੁਣ ਦੇਖਦੇ ਹਾਂ ਕਿ 19 ਤਰੀਕ ਤੋਂ ਪਹਿਲਾਂ ਕਿੰਨੇ ਕੁ ਅਤੇ ਕਿਹੜੇ ਕੁ ਕਨਸੈਸ਼ਨਸ ਸਾਡੀ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਨੇ ਯੂ ਐਸ ਨੂੰ, ਅਤੇ ਬਦਲੇ ਵਿੱਚ ਕੀ ਮਿਲਦਾ ਹੈ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ, ਅਤੇ ਇਹ ਤੁਹਾਨੂੰ ਤਕਰੀਬਨ ਹਰੇਕ ਮੇਜਰ ਬੈਂਕ ਦੀ ਆਪਸ਼ਨ ਦਿੰਦੇ ਨੇ ਮੋਰਗੇਜ ਕਰਵਾਉਣ ਦੇ ਵਿੱਚ ਜਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਇੱਕੋ ਹੀ ਬੰਦਾ, ਇੱਕੋ ਹੀ ਪ੍ਰੋਫੈਸ਼ਨਲ ਬੰਦਾ ਆਪਾਂ ਕੰਟੈਕਟ ਕਰੀਏ, ਸਲਾਹ ਕਰੀਏ ਕਿ ਪਹਿਲੀ ਵਾਰੀ ਮੋਰਗੇਜ ਕਰਵਾਉਣੀ ਆ ਜਾਂ ਮੋਰਗੇਜ ਰਿਨਿਊਅਲ ਆ ਗਈ ਆ, ਇਹ ਸਾਨੂੰ ਸਾਰੀਆਂ ਹੀ ਮੇਜਰ ਬੈਂਕਾਂ ਤੋਂ ਬੈਸਟ ਰੇਟ ਦਿਲਵਾ ਦੇਵੇ, ਕੈਸ਼ ਬੈਕ ਵੀ ਬੈਂਕ ਤੋਂ ਦਿਲਵਾ ਦੇਵੇ, ਆਹੀ ਇੱਕੋ ਹੀ ਨੰਬਰ ਫਿਰ ਘੁਮਾਉਣਾ ਹੈ। ਪ੍ਰਭਦੀਪ ਸਿੰਘ 416-710-7524, 416-710-7524। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੇ ਰੇਟ ਨਾਲੋਂ ਹੁਣ ਵੱਧ ਹੀ ਇੰਟਰਸਟ ਰੇਟ, ਵੱਧ ਹੀ ਕਿਸ਼ਤ ਹੋਣੀ ਹੈ। ਸੋ ਹੁਣ ਤੁਸੀਂ ਇਹ ਦੱਸੋ ਕਿ ਕਿਹੜੀਆਂ ਕਿਹੜੀਆਂ ਬੈਂਕਾਂ ਦੀ ਆਪਸ਼ਨ ਦੇ ਨਾਲ ਮੇ ਬੀ ਉਹ ਜੇ ਕੋਈ ਸਵਿਚ ਕਰਦੇ ਆ, ਕੋਈ ਘੱਟ ਇੰਟਰਸਟ ਵੀ ਮਿਲ ਸਕਦਾ, ਘੱਟ ਕਿਸ਼ਤ ਵੀ ਹੋ ਸਕਦੀ ਆ, ਜਾਂ ਕੋਈ ਉਹਨਾਂ ਨੂੰ ਪੈਸਾ ਵੀ ਮਿਲ ਸਕਦਾ ਹੈ ਬੈਂਕ ਤੋਂ, ਕੋਈ ਇਸ ਤਰ੍ਹਾਂ ਦੀ ਆਪਸ਼ਨ ਹੈ ਕਿ ਨਹੀਂ?
1: ਬਿਲਕੁਲ ਸਮਝ ਆ ਰਿਹਾ, ਜਿਵੇਂ ਤੁਸੀਂ ਇਸ ਵਕਤ ਉਹਨੇ ਨਿਊਜ਼ 'ਚ ਦੱਸਿਆ ਨਾ ਵੀ ਅਮੈਰੀਕਨ ਕੰਪਨੀਜ਼ ਜਾਂ ਜੇ ਉਹ ਜਿਹੜੇ ਵੀ ਵੱਡੇ ਮਾਫੀਆ ਦੀ ਗੱਲਬਾਤ ਕਰੀਏ ਆਪਾਂ, ਇਸੇ ਤਰ੍ਹਾਂ ਨਾ ਇਸ ਮੁਲਕ ਦੇ ਵਿੱਚ ਬੈਂਕਾਂ ਦਾ ਵੀ ਇੱਕ ਮਾਫੀਆ ਹੀ ਬਣਿਆ ਹੋਇਆ। 4-5 ਕੁ ਬੈਂਕਾਂ ਨੇ ਜਿਹਨਾਂ ਨੇ ਆਪਣੇ ਉਹਨੂੰ ਮੇਜਰ ਬ੍ਰਾਂਡ ਬਣਾਇਆ ਹੋਇਆ, ਤੇ ਉਸੇ ਚੀਜ਼ ਨੂੰ ਲੈ ਕੇ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਚੀਜ਼ ਖਾਸ ਕਰਕੇ ਨੋਟ ਕਰਦਾ ਹੁੰਦਾ, ਜਦੋਂ ਵੀ ਕੋਈ ਰੀਨਿਊਲ ਮੌਕੇ ਗੱਲ ਕਰੀਏ ਨਾ, ਸਿਰਫ ਤੇ ਸਿਰਫ 5 ਬੈਂਕਾਂ ਦਾ ਹੀ ਨਾਂ ਲੈਣਗੇ ਜ਼ਿਆਦਾਤਰ, TD, BMO, ਸਕੋਸ਼ੀਆ, ਰਾਈਟ? ਹੁਣ ਗੱਲ ਕਿੱਥੇ ਆਉਂਦੀ, ਦੇਖੋ ਹੁਣ ਇਹਨਾਂ ਬੈਂਕਾਂ ਨੂੰ ਪਤਾ ਬ੍ਰਾਂਡਿੰਗ ਹੀ ਇੰਨੀ ਕਰਕੇ ਲੋਕ ਇਹਨਾਂ ਨੇ ਕਨਵਿੰਸ ਕੀਤੇ ਹੋਏ ਨੇ। ਕਈ ਵਾਰੀ ਕੀ ਹੁੰਦਾ, ਹੁਣ ਜੇ ਅੱਜ ਰੀਨਿਊਲ ਦੀ ਗੱਲ ਕਰੀਏ ਭੈਣ ਭਰਾਵਾਂ ਦੀ, ਜੇ ਤੁਹਾਨੂੰ ਪਤਾ ਤੁਹਾਡਾ ਜਿਹੜਾ ਬੈਲੈਂਸ ਹੈ ਉਹ ਜ਼ਿਆਦਾ ਆ, ਰੀਨਿਊਲ ਮੌਕੇ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਉਹ ਵੀ ਵੱਧ ਜਾਣਾ, ਬਟ ਤੁਹਾਡੇ ਕੰਮਾਂ ਦੇ ਵਿੱਚ ਵਾਧੇ ਨਹੀਂ ਪਏ। ਬਟ ਜੇ ਮੈਂ ਤੁਹਾਨੂੰ ਕਹਾਂ ਰੀਨਿਊਲ ਮੌਕੇ ਤੁਹਾਨੂੰ ਇਹੋ ਜਿਹੀ ਓਪਰਚੁਨਿਟੀ ਆ ਸਕਦੀ ਹੈ ਜਿਹੜੀ ਕਿ ਇਹ ਮੇਜਰ 5 ਬੈਂਕਾਂ ਤੋਂ ਹਟ ਕੇ ਆਲਟ ਏ ਬੈਂਕਾਂ ਨੇ, ਉਹਨਾਂ ਦੇ ਬੈਂਕ ਵਾਲੇ ਹੀ ਰੇਟ ਹੁੰਦੇ ਆ, ਸਭ ਕੁਛ ਸਹੀ ਹੈ, ਰਾਈਟ? ਉਹਦੇ ਵਿੱਚ ਸਿਰਫ ਕੀ ਆ, ਉਹਨਾਂ ਦੀ ਇੰਨੀ ਬ੍ਰਾਂਡਿੰਗ ਨਹੀਂ ਹੁੰਦੀ ਸਮਰਾਜ ਵੀਰੇ, ਬ੍ਰਾਂਡਿੰਗ ਨਾ ਹੋਣ ਕਰਕੇ। ਬਟ ਜੇ ਉਹਨਾਂ ਦਾ ਚੰਗਾ ਦੇਖਣਾ ਤਾਂ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਇਹ ਮੇਜਰ ਬੈਂਕਾਂ 30 ਸਾਲ ਦੀਆਂ ਕਿਸ਼ਤਾਂ ਦੇ ਰਹੀਆਂ ਨੇ, ਉਹ ਬੈਂਕਾਂ ਨੇ 40-40 ਸਾਲਾਂ ਦੀਆਂ ਦੇਣੀਆਂ ਸ਼ੁਰੂ ਕਰਤੀਆਂ। ਹੁਣ ਉਹਦਾ ਸਭ ਤੋਂ ਵੱਡਾ ਰਿਲੀਫ ਤੁਹਾਨੂੰ ਕੀ ਹੈ, ਜਿੱਥੇ ਤੁਹਾਡੀ ਕਮਾਈਆਂ 'ਚ ਵਾਧੇ ਨਹੀਂ ਪਏ ਬਟ ਰੈਦਰ 30 ਸਾਲਾਂ ਦੀ ਕਿਸ਼ਤਾਂ 40 ਤੇ ਹੋਣ ਨਾਲ ਤੁਹਾਡੀ ਜਿਹੜੀ ਮਹੀਨੇ ਦੀ ਮੰਥਲੀ ਪੇਮੈਂਟ ਹੈ ਉਹਦੇ ਉੱਤੇ ਇੰਪੈਕਟ ਘੱਟ ਪਊਗਾ। ਜੇ ਉਹਦੇ ਉੱਤੇ ਇੰਪੈਕਟ ਘੱਟ ਪਊਗਾ, ਘੱਟੋ ਘੱਟ ਤੁਹਾਡਾ ਲਾਈਫ ਸਟਾਈਲ ਉਵੇਂ ਹੀ ਚੱਲਦਾ ਰਹੂਗਾ ਜਿਵੇਂ ਪਹਿਲਾਂ ਚੱਲਦਾ ਸੀਗਾ। ਬਟ ਜੇ ਤੁਸੀਂ ਰੀਨੂਅਲ ਉਵੇਂ ਹੀ ਸਾਈਨ ਕਰਕੇ ਭੇਜ ਦਿੰਦੇ ਹੋ, ਲੈ ਮੈਂ ਗਾਰੰਟੀ ਦੇ ਕੇ ਕਹਿ ਰਿਹਾ ਤੁਹਾਡੀ ਜਿੰਨੇ ਭੈਣ ਭਰਾਵਾਂ ਦੀ ਰੀਨੂਅਲ ਆ ਰਹੀ ਹੈ ਉਹ ਭਾਵੇਂ ਸਕੈਜੂਅਲ ਇਹ ਬੈਂਕਾਂ ਨਾਲ ਹੀ ਹੈ, ਹਰੇਕ ਦੀ $500,000 ਵੱਧ ਕੇ ਆ ਰਹੀ ਹੈ। ਸੋ ਇਕੱਲੀ ਰੀਨੂਅਲ ਇਹ ਨਹੀਂ ਹੁੰਦੀ ਵੀ ਤੁਹਾਡੀ ਸਕੈਜੂਅਲ ਏ ਨਾਲ ਹੈ, ਬਥੇਰੇ ਭੈਣ ਭਰਾ ਪ੍ਰਾਈਵੇਟ ਮੌਰਗੇਜਾਂ ਦੇ ਵਿੱਚ ਵੀ ਸਟੱਕ ਨੇ, ਕਈਆਂ ਨੇ ਸੈਕਿੰਡ ਮੌਰਗੇਜਾਂ ਚੱਕੀਆਂ ਹੋਈਆਂ, ਕਈਆਂ ਨੇ ਕਿਸੇ ਤਰੀਕੇ ਦਾ ਕੋਈ ਕਰਜ਼ਾ ਇੱਕ ਛੱਤ ਹੇਠ ਲਿਆਉਣਾ ਹੁੰਦਾ, ਰਾਈਟ। ਸੋ ਰੀਨੂਅਲ ਮੌਕਾ ਇਜ਼ ਦਾ ਬੈਸਟ ਓਪਰਚੁਨਿਟੀ, ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ, ਰੀਨੂਅਲ ਕਰਵਾ ਕੇ ਨਵੇਂ ਲੈਂਡਰ ਕੋਲ ਜਾਵਾਂਗੇ। ਉਸ ਤੋਂ ਸਭ ਤੋਂ ਵੱਡੀ ਗੱਲ ਇਹ ਵੀ ਹੈ ਜੇ ਤੁਹਾਨੂੰ ਜੋ ਵੀ ਤੁਹਾਡਾ ਇੰਟਰਸਟ ਰੇਟ ਆਫਰ ਹੋ ਰਿਹਾ ਜੇ ਨਹੀਂ ਪਸੰਦ, ਤੁਸੀਂ ਜਿਹੜੇ ਲੈਂਡਰ ਨਾਲ ਹੈਗੇ ਤੁਸੀਂ ਉਹਦੇ ਨਾਲ ਉਹਦੇ ਨਾਲ ਹੀ ਰਹਿ ਸਕਦੇ ਹੋ ਸਾਈਨ ਬੈਕ ਕਰਕੇ। ਬਟ ਇੱਕ ਵਾਰੀ ਆਪਣੀ ਆਪਸ਼ਨਸ ਜ਼ਰੂਰ ਐਕਸਪਲੋਰ ਕਰੋ, ਨਵੇਂ ਲੈਂਡਰ ਕੋਲ ਜਾਓਗੇ ਕੈਸ਼ਬੈਕ ਦੀ ਆਪਸ਼ਨ ਆਊਗੀ, ਲਾਈਨ ਆਫ ਕ੍ਰੈਡਿਟ ਬਣਨ ਦੀ ਆਪਸ਼ਨ ਆਊਗੀ, ਕੋਈ ਤੁਹਾਨੂੰ ਪੈਨਲਟੀ ਨਹੀਂ ਪੈਣੀ, ਗਾਰੰਟੀਡ ਜੋ ਤੁਹਾਨੂੰ ਰੇਟ ਅੱਜ ਮਿਲਦਾ ਪਿਆ ਉਹਨੂੰ ਬੀਟ ਕਰਕੇ ਨਵਾਂ ਰੇਟ ਦਵਾਵਾਂਗੇ। ਸੋ ਹਮੇਸ਼ਾ ਫਾਇਦੇ ਹੀ ਫਾਇਦੇ ਨੇ। ਕੋਈ ਵੀ ਭੈਣ ਭਰਾ ਤੁਹਾਡੀ ਆਉਂਦੇ ਸਮੇਂ ਰੀਨੂਅਲ ਆ ਰਹੀ ਹੈ, ਡੈਫੀਨੇਟਲੀ ਕਾਲ ਕਰਿਓ, ਤੁਹਾਨੂੰ ਚੰਗੇ ਇਨਸੈਂਟਿਵ ਸਾਰੇ ਕੁਝ ਦੱਸ ਦਿੱਤਾ ਜਾਊਗਾ, ਤੁਹਾਡੇ ਕਰਜ਼ੇ ਵੀ ਮਾਫ਼ ਹੋ ਸਕਦੇ ਨੇ, ਸੋਰੀ ਮਾਫ਼ ਕਿਹਾ ਗਿਆ, ਤੁਹਾਡੇ ਕਰਜ਼ੇ ਵੀ ਸਾਰੇ ਇੱਕ ਛੱਤ ਹੇਠ ਆ ਸਕਦੇ, ਕੋਈ ਕਾਰ ਲੋਨ, ਕੋਈ ਬੇਸਮੈਂਟ ਬਣਾਉਣੀ ਹੈ, ਕੁਛ ਵੀ ਕਰਨਾ ਆ, ਰੀਨੂਅਲ ਮੌਕਾ ਇਜ਼ ਅ ਗ੍ਰੇਟ ਓਪਰਚੁਨਿਟੀ। ਕਿਸੇ ਵੀ ਭੈਣ ਭਰਾ ਦੀ ਆਉਂਦੇ ਸਮੇਂ ਰੀਨੂਅਲ ਆ ਰਹੀ ਹੈ ਡੈਫੀਨੇਟਲੀ ਕਾਲ ਕਰ ਲਿਓ। ਨੰਬਰ ਦੱਸ ਦਿੰਦਾ ਜੀ 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੀ ਮੱਚ। ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਕਿ ਤੁਹਾਡੀ ਕੀ ਕੁਝ ਆਪਸ਼ਨ ਨੇ, ਓਬਵੀਅਸਲੀ ਜਿੱਥੇ ਵੀ ਤੁਹਾਡੀ ਮੋਰਗੇਜ ਚੱਲ ਰਹੀ ਆ ਉਹ ਤਾਂ ਆਪਸ਼ਨ ਹੈਗੀ ਆ, ਰਿਨਿਊਅਲ ਤੁਸੀਂ ਕਰ ਸਕਦੇ ਹੋ ਘੁੱਗੀ ਮਾਰ ਕੇ, ਪਰ ਜੇਕਰ ਕਿਸੇ ਹੋਰ ਬੈਂਕ ਨਾਲ ਸਵਿਚ ਕਰਕੇ ਤੁਹਾਡੇ ਰਿਨਿਊਅਲ ਦੇ ਟਾਈਮ ਤੋਂ ਪਹਿਲਾਂ ਤੁਹਾਡਾ ਇੰਟਰਸਟ ਰੇਟ ਘਟਾਇਆ ਜਾ ਸਕਦਾ, ਕਿਸ਼ਤ ਘਟਾਈ ਜਾ ਸਕਦੀ ਹੈ ਅਤੇ ਤੁਹਾਨੂੰ ਹਜ਼ਾਰਾਂ ਡਾਲਰ ਤੱਕ ਬੈਂਕ ਤੋਂ ਕੈਸ਼ਬੈਕ ਮਿਲ ਸਕਦਾ ਹੈ, ਵਾਈ ਨਾ। ਇੱਕੋ ਹੀ ਕਾਲ ਹੈ, ਇੱਕੋ ਹੀ ਗੱਲਬਾਤ ਕਰਕੇ, ਫ੍ਰੀ ਸਲਾਹ ਮਸ਼ਵਰਾ ਕਰਕੇ ਤੁਹਾਡਾ ਬਥੇਰਾ ਲੱਖਾਂ ਡਾਲਰ ਫਾਇਦਾ ਹੋ ਸਕਦਾ ਹੈ। ਕਾਲ ਪ੍ਰਭਦੀਪ ਸਿੰਘ 416-710-7524,
2: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ। ਜੇ ਤੁਸੀਂ ਵੀ ਇੱਕ ਵਧੀਆ ਟਰੈਕਿੰਗ ਕੰਪਨੀ ਦੇ ਭਾਲ ਦੇ ਵਿੱਚੋਂ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ ਫਿਰ ਟਾਟਾ ਟ੍ਰਾਂਸਫੀਟ ਦੇ ਨਾਲ ਅੱਜ ਹੀ ਸੰਪਰਕ ਕਰੋ। ਇਹਨਾਂ ਨੂੰ ਰਾਈਟ ਅਵੇ US ਸ਼ੋਰਟ ਹਾਲ ਦੇ ਲਈ AZ ਕੰਪਨੀ ਡਰਾਈਵਰ ਦੀ ਲੋੜ ਹੈ। ਕੰਮ ਮੰਡੇ ਟੂ ਫਰਾਈਡੇ ਹੈ, ਸੋ ਮੰਡੇ ਟੂ ਫਰਾਈਡੇ ਵੀਕ ਡੇਜ਼ ਓਨਲੀ, ਸੈਟਰਡੇ ਸੰਡੇ ਛੁੱਟੀ ਹੋਊਗੀ। ਤੁਸੀਂ US ਨੂੰ ਜਾ ਕੇ ਹਰੇਕ ਦਿਨ ਹਰੇਕ ਸ਼ਾਮ ਘਰ ਨੂੰ ਵਾਪਸ ਆਓਗੇ। ਸੋ ਹੋਮ ਐਵਰੀ ਸਿੰਗਲ ਡੇ ਮੰਡੇ ਟੂ ਫਰਾਈਡੇ, ਸ਼ੋਰਟ ਹਾਲ US ਦਾ ਕੰਮ ਹੈ। ਘੱਟ ਤੋਂ ਘੱਟ 2 ਸਾਲ ਦਾ ਤਜ਼ਰਬਾ ਅਤੇ AZ ਲਾਇਸੈਂਸ ਅਤੇ ਕਲੀਨ ਰੈਕਡ ਚਾਹੀਦਾ ਹੀ ਚਾਹੀਦਾ ਹੈ। ਅਤੇ ਕੰਪਨੀ ਡਰਾਈਵਰਸ, ਤੁਸੀਂ 1600 ਤੋਂ ਲੈ ਕੇ 2200 ਪਲੱਸ ਹਫ਼ਤੇ ਦਾ ਈਜ਼ਲੀ ਕਮਾ ਸਕਦੇ ਹੋ। ਅੱਜ ਹੀ ਟੱਟ ਟ੍ਰਾਂਸਫਿਟ ਦੇ ਸੁੱਕੀ ਟੱਟ ਨਾਲ ਸੰਪਰਕ ਕਰੋ। 416-666-9520 416-666-9520 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਜੇ ਤੁਸੀਂ ਨਵੀਂ ਸੋਹਣੀ ਐਨਕ ਤਿਆਰ ਕਰਵਾਉਣੀ ਆ ਆਪਣੇ ਆਪ ਲਈ, ਬੱਚਿਆਂ ਲਈ, ਬਜ਼ੁਰਗਾਂ ਲਈ, ਖਾਸ ਤਾਂ ਬੈਕ ਟੂ ਸਕੂਲ ਤੋਂ ਪਹਿਲਾਂ ਚਾਹੁੰਦੇ ਹੋ ਕਿ ਜਵਾਕਾਂ ਦੇ ਲਈ ਜੇਕਰ ਨਗਰ ਦੇ ਵਿੱਚ ਕੋਈ ਵੀ ਫਰਕ ਪਿਆ ਹੈ, ਸਹੀ ਸਹੀ ਅਸੀਂ ਐਗਜ਼ਾਮ ਕਰਵਾ ਕੇ ਸਹੀ ਸਹੀ ਐਨਕ ਤਿਆਰ ਕਰਵਾ ਲਈਏ, ਫਿਰ ਪਹੁੰਚੋ ਕਲੀਅਰ ਵਿਊ ਆਈ ਕੇਅਰ, ਜੋ ਕਿ 11615 ਮਿਕਵੀਨ ਡਰਾਈਵ, ਮੇਫੀਲਡ ਐਂਡ ਮਿਕਵੀਨ, ਯੂਨਿਟ 34, 11615 ਮਿਕਵੀਨ ਡਰਾਈਵ, ਬ੍ਰੈਂਪਟਨ ਲੋਕੇਟਡ ਹਨ, ਕਲੀਅਰ ਵਿਊ ਆਈ ਕੇਅਰ, ਜਿੱਥੇ ਕਿ 2 ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰਸ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਤੁਹਾਡੀ ਬੋਲੀ ਬੋਲਦੇ ਨੇ। ਸੋ ਖਾਸ ਜੇ ਬਜ਼ੁਰਗਾਂ ਨੂੰ ਲੈ ਕੇ ਜਾਣਾ, ਕੋਈ ਵੀ ਲੈਂਗੁਏਜ ਬੈਰੀਅਰ ਹੋਣੀ ਨਹੀਂ ਹੈਗੀ। ਸਹੀ ਸਹੀ ਐਗਜ਼ਾਮ, ਕੰਪ੍ਰਹੈਂਸਿਵ ਐਗਜ਼ਾਮ ਕਰਕੇ ਉਹਨੇ ਸੋਹਣੀ, ਬਹੁਤ ਹੀ ਵਧੀਆ ਐਨਕ ਤਿਆਰ ਕੀਤੀ ਜਾ ਸਕਦੀ ਆ। ਅਤੇ ਉਹ ਵੀ ਕਿੰਨੇ ਪ੍ਰਾਈਸ ਦੇ ਵਿੱਚ? $99, $99 ਦੇ ਵਿੱਚ। ਇਹਨਾਂ ਦੀ ਦੇਸ਼ ਪ੍ਰਦੇਸ਼ ਦੀ ਇੱਕ ਸਪੈਸ਼ਲ ਡੀਲ ਹੈ। $99 ਦੇ ਵਿੱਚ ਤੁਹਾਡੇ ਪਸੰਦ ਦਾ ਇੱਕ ਫਰੇਮ ਹੋਊਗਾ। ਫਰੇਮ ਦੇ ਵਿੱਚ ਸਿੰਗਲ ਵਿਜ਼ਨ ਪ੍ਰਸਕ੍ਰਿਪਸ਼ਨ ਲੈਂਸ ਪਾ ਕੇ ਦੇਣਗੇ। ਸੋਹਣੀ ਬਹੁਤੀ ਟੋਰੀ ਐਨਕ ਤਿਆਰ ਹੋ ਜੂਗੀ, ਸਿਰਫ $99 ਦੇ ਵਿੱਚ, $99 ਦੇ ਵਿੱਚ। ਵੈਦਰ ਯੂ ਪੇ ਆਰ ਅ ਪਾਕੇ ਔਰ ਤੁਹਾਡੇ ਇੰਸ਼ੋਰੈਂਸ ਨੂੰ ਇਹ ਡਾਇਰੈਕਟ ਬਿੱਲ ਕਰ ਦੇਣਗੇ, ਤੁਹਾਡੀ ਮਰਜ਼ੀ ਆ, ਖਰਚਾ ਉਨਾ ਹੀ। $99 ਕਾਲ ClearView Eye Care, 905-913-4545, 905-913-4545, 905-913-4545. ਇਹ ਮੇਫੀਲਡ ਐਂਡ ਮਿਕਵੀਨ, 11615 ਮਿਕਵੀਨ ਡਰਾਈਵ, ਬਰੈਂਪਟਨ ਅਤੇ ClearView Eye Care ਵਾਲੇ ਲੋਕੇਟਡ ਹਨ। ਅਤੇ ਦੋਸਤੋ ਇੱਕ ਹੋਰ ਹੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਅੱਜ ਸਾਡੀ ਕੈਨੇਡੀਅਨ ਫੈਡਰਲ ਸਰਕਾਰ ਨੇ ਇੱਕ ਨਵਾਂ ਟੈਕਸ ਪੇਅਰ ਫੰਡਡ $100 million ਦਾ ਪ੍ਰੋਗਰਾਮ ਅਨਾਊਂਸ ਕੀਤਾ ਹੈ ਕੈਨੇਡੀਅਨ ਸਟੀਲ ਮੇਕਰਸ ਲਈ, ਕੈਨੇਡਾ ਦੇ ਵਿੱਚ ਹੀ ਸੇਲਸ ਵਧਾਉਣ ਅਤੇ ਸ਼ਿਪਿੰਗ ਖਰਚਿਆਂ ਨੂੰ ਘਟਾਉਣ ਦੇ ਲਈ। ਸੋ ਅੱਜ ਸਵੇਰੇ ਹੀ ਹੈਮਿਲਟਨ ਅੰਟਾਰੀਓ ਤੋਂ ਫੈਡਰਲ ਟ੍ਰਾਂਸਪੋਰਟ ਮਿਨਿਸਟਰ ਸਟੀਵਨ ਮੈਕਿਨਨ ਨੇ ਅਨਾਊਂਸ ਕੀਤਾ ਕਿ ਕਮੋਡਿਟੀ ਸੈਕਟੋਰਲ ਸਪੋਰਟ ਪ੍ਰੋਗਰਾਮ ਨੂੰ ਲਾਂਚ ਅੱਜ ਹੀ ਕੀਤਾ ਗਿਆ ਹੈ ਐਜ਼ ਏ ਡਾਇਰੈਕਟ ਰਿਜ਼ਲਟ ਆਫ US ਟੈਰਿਫਸ ਔਨ ਕੈਨੇਡੀਅਨ ਗੁੱਡਸ। ਉਹਨੇ ਕਿਹਾ ਕਿ US ਨੇ ਫਿਲਹਾਲ ਕੈਨੇਡੀਅਨ ਸਟੀਲ, ਅਲੂਮੀਨਮ, ਕਾਪਰ ਅਤੇ ਉਹਨਾਂ ਦੇ ਡਰੀਵੇਟਿਵ ਪ੍ਰੋਡਕਟਸ 'ਤੇ 10% ਤੋਂ ਲੈ ਕੇ ਕਿਤੇ ਵੀ 50% ਤੱਕ ਦੇ ਵੱਡੇ ਵੱਡੇ ਟੈਰਿਫਸ ਲਾਏ ਹੋਏ ਨੇ। ਅਤੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਨੇਡਾ ਦੀ ਜਿਹੜੀ ਸਟੀਲ ਇੰਡਸਟਰੀ ਹੈ ਉਹ ਕਿੰਨੀ ਕ੍ਰਿਟੀਕਲ ਹੈ ਇਸ ਮੁਲਕ ਦੇ ਇਨਫਰਾਸਟ੍ਰਕਚਰ, ਕੰਸਟਰਕਸ਼ਨ ਅਤੇ ਨੈਸ਼ਨਲ ਡਿਫੈਂਸ ਦੇ ਲਈ। ਓਬਵੀਅਸਲੀ ਸਟੀਲ ਵਰਤਿਆ ਹੀ ਜਾਂਦਾ ਹੈ, ਭਾਵੇਂ ਇਲੈਕਸ਼ਨ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਹਾਊ ਮਚ ਸਟੀਲ ਡੂ ਯੂ ਯੂਜ਼, ਕਲੀਅਰਲੀ ਵਾਜ਼ਨਟ ਵੈਰੀ ਸਮਾਰਟ ਕਾਮੈਂਟ, ਪਰ ਸਟੀਲ ਤਾਂ ਬਥੇਰਾ ਹੀ, ਬਿਲੀਅਨਸ ਆਫ ਡਾਲਰਸ ਹੀ ਵਰਤਿਆ ਜਾਂਦਾ ਹੈ ਇਸ ਮੁਲਕ ਦੇ ਵਿੱਚ। ਸੋ ਫਾਈਨੈਂਸ਼ੀਅਲੀ ਹੁਣ ਸਟਰਗਲ ਕਰ ਰਹੀ ਕੈਨੇਡੀਅਨ ਸਟੀਲ ਇੰਡਸਟਰੀ ਨੂੰ ਰਿਲੀਫ ਪੇਸ਼ ਕਰਨ ਦੇ ਲਈ ਫੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅੱਜ ਤੋਂ ਲੈ ਕੇ ਅਗਲੇ 1 ਸਾਲ ਦੇ ਲਈ, ਜਾਂ ਤਾਂ ਪੂਰੇ 1 ਸਾਲ ਲਈ ਜਾਂ ਤਾਂ$100 million ਟੈਕਸ ਪੇਅਰ ਦਾ ਮੁੱਕਣ ਤੱਕ, ਵਿਚ ਐਵਰ ਕਮਸ ਫਰਸਟ, ਸਰਟੀਫਾਈਡ ਕੈਨੇਡੀਅਨ ਮੇਡ ਸਟੀਲ ਨੂੰ ਵਿਥ ਇਨ ਕੈਨੇਡਾ ਇੰਟਰ ਪ੍ਰੋਵਿੰਸ਼ਲੀ ਬਾਏ ਰੇਲ ਔਰ ਸ਼ਿਪ ਟ੍ਰਾਂਸਪੋਰਟ ਕਰਨ ਦੇ ਲਈ 50% ਟ੍ਰਾਂਸਪੋਰਟੇਸ਼ਨ ਖਰਚੇ ਨੂੰ ਰੀਬੇਟ ਕੀਤਾ ਜਾਊਗਾ। ਸੋ ਮਕਸਦ ਇਹੀ ਹੈ ਇਸ ਪ੍ਰੋਗਰਾਮ ਦੇ ਰਾਹੀਂ ਕਿ ਹੁਣ ਮੰਨ ਲਓ ਹੈਮਿਲਟਨ 'ਚ ਸਟੀਲ ਬਣਦਾ ਹੈ, ਪਰ ਹੁਣ ਉਹ ਅਕਰਾਸ ਦਾ ਬੋਰਡਰ ਬਹੁਤ ਨੇੜੇ, ਬਹੁਤ ਆਸਾਨੀ ਨਾਲ ਨਹੀਂ ਵੇਚਿਆ ਜਾ ਸਕਦਾ, ਕਿਉਂਕਿ ਅਮੈਰੀਕਾ ਦੇ ਵਿੱਚ ਮੰਗਵਾਉਣ ਵਾਲੇ ਨੂੰ 50% ਤੱਕ ਸਟੀਲ 'ਤੇ ਟੈਰਿਫ ਪੇ ਕਰਨਾ ਪੈ ਰਿਹਾ, ਅਤੇ ਉਹ ਹੋਰਾਂ ਮੁਲਕਾਂ ਤੱਕ ਜਾਂ ਫਿਰ ਅਮੈਰੀਕਨ ਡੋਮੈਸਟਿਕ ਸਟੀਲ ਦੇ ਵੱਲ ਹੀ ਹੁਣ ਰਿਜ਼ੋਰਟ ਕਰ ਰਹੇ ਨੇ।
ਸੋ ਹੁਣ ਉਹੀ ਜਿਹੜਾ ਘਾਟਾ ਹੈ ਹੁਣ ਕਹਿੰਦੇ ਨੇ ਕਿ ਹੈਮਿਲਟਨ ਤੋਂ ਲੈ ਕੇ ਕੁਬੈਕ ਤੱਕ ਭੇਜ ਦਿਉ, ਹੈਮਿਲਟਨ ਤੋਂ ਲੈ ਕੇ ਨਿਊ ਬ੍ਰਾਂਜੁਕ ਤੱਕ ਭੇਜ ਦਿਉ, ਹੈਮਿਲਟਨ ਤੋਂ ਲੈ ਕੇ BC ਤੱਕ ਭੇਜ ਦਿਉ, ਇੰਟਰ ਪ੍ਰੋਵਿੰਸ਼ਲੀ ਹੀ ਇਹ ਕਨੇਡੀਅਨ ਮੇਡ ਸਟੀਲ ਨੂੰ ਤੁਸੀਂ ਟ੍ਰਾਂਸਪੋਰਟ ਕਰ ਦਿਉ ਬਾਏ ਰੇਲ ਔਰ ਬਾਏ ਸ਼ਿਪ। ਅਤੇ ਹਾਂਜੀ ਸਾਨੂੰ ਪਤਾ ਹੈ ਕਿ US ਬੋਰਡਰ ਹੈਮਿਲਟਨ ਦੇ ਲਾਗੇ ਹੀ ਆ ਅਤੇ BC ਬਹੁਤ ਦੂਰ ਹੈ, ਕੁਬੈਕ ਬਹੁਤ ਦੂਰ ਹੈ, ਐਕਸੈਟਰਾ ਐਕਸੈਟਰਾ। ਤਾਂ ਹੀ ਤਾਂ ਜਿਹੜਾ ਇਹ ਵਾਧੂ ਖਰਚਾ ਹੋਣਾ ਹੈ ਟ੍ਰਾਂਸਪੋਰਟੇਸ਼ਨ ਦਾ, ਅਸੀਂ ਉਹਨੂੰ 50% ਤੱਕ ਰੀਬੇਟ ਦੇ ਨਾਲ ਸਬਸਿਡਾਈਜ਼ ਕਰਾਂਗੇ, ਅਪ ਟੂ 1 year ਔਰ ਅਪ ਟੂ 100 million, ਵਿਚ ਐਵਰ ਕਮਸ ਫਸਟ। ਸੋ ਮੇਨ ਮਕਸਦ ਤਾਂ ਇਹੀ ਹੈ ਕਿ ਵੱਧ ਕੈਨੇਡਾ ਮੇਡ ਸਟੀਲ ਹੀ ਬਣਾਇਆ ਜਾਵੇ, ਵੱਧ ਲੋਕਾਂ ਨੂੰ ਕੰਮ 'ਤੇ ਰੱਖਿਆ ਹੀ ਜਾਵੇ, ਅਤੇ ਵੱਧ ਕੈਨੇਡਾ ਦੇ ਵਿੱਚ ਹੀ ਵੇਚਿਆ ਜਾਵੇ, ਅਤੇ ਵੱਧ ਕੈਨੇਡਾ ਦੇ ਵਿੱਚ ਹੀ ਵਰਤਿਆ ਹੀ ਜਾਵੇ, ਵੱਡੇ ਵੱਡੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ, ਨੈਸ਼ਨਲ ਡਿਫੈਂਸ, ਇਨਫਰਾਸਟ੍ਰਕਚਰ ਕੰਸਟਰਕਸ਼ਨ ਐਕਸੈਟਰਾ ਦੇ ਲਈ। ਸੋ ਵਨ ਆਫ ਕੈਨੇਡਾਜ਼ ਲਾਰਜੈਸਟ ਸਟੀਲ ਪ੍ਰੋਡਿਊਸਰਸ ਔਰ ਸੈਲਰ ਮਿੱਤਲ ਦੋਫੈਸਕੋ, ਉਹਨਾਂ ਦੇ CEO ਰੌਨ ਬੇਡਾਰਡ ਨੇ ਅੱਜ ਹੀ ਕਿਹਾ ਕਿ ਇਸ ਪ੍ਰੋਗਰਾਮ ਦੇ ਰਾਹੀਂ ਟ੍ਰਮੈਂਡਸ ਇੰਪੈਕਟ ਪੇਸ਼ ਹੋਣਾ ਹੈ ਇੰਡਸਟਰੀ ਦੇ ਵਿੱਚ, ਤਕਰੀਬਨ ਹਰੇਕ ਪ੍ਰੋਵਿੰਸ ਐਂਡ ਟੈਰੀਟਰੀ ਦੇ ਵਿੱਚ। ਅਤੇ ਗੱਲ ਤਾਂ ਸਹੀ ਹੈ, ਹੈ ਤਾਂ ਹੋਊਗਾ ਬਥੇਰਾ ਫਾਇਦਾ, ਪਰ 100 million ਉਹ ਵੀ ਟੈਕਸ ਪੇਅਰ ਦਾ, ਯਾਨੀ ਕਿ ਮੇਰਾ ਤੁਹਾਡਾ, ਅਤੇ ਨਾਲ ਦਾ ਸਿਰਫ ਇੱਕ ਸਾਲ। ਕਲੀਅਰਲੀ ਇਹ ਇੱਕ ਟੈਂਪਰੇਰੀ ਪ੍ਰੋਗਰਾਮ ਹੈ। ਹੁਣ ਟੈਂਪਰੇਰੀ ਨਾਲੋਂ ਜ਼ਿਆਦਾ ਬਿਹਤਰ ਕੀ ਹੋ ਸਕਦਾ ਹੈ, ਜੇਕਰ ਸਰਕਾਰ ਕੋਈ ਨਾ ਕੋਈ ਜੁਗਾੜ ਲੱਭ ਲਏ, ਜੇ ਕੋਈ ਤਰੀਕਾ ਕੋਈ ਹੱਲ ਲੱਭ ਲਏ ਕਿ ਸਟੀਲ ਨੂੰ ਬਣਾਉਣਾ ਹੀ ਅਤੇ ਟ੍ਰਾਂਸਪੋਰਟ ਕਰਨਾ ਹੀ ਜੇਕਰ ਸਮਹਾਓ ਜ਼ਿਆਦਾ ਸਸਤਾ ਹੀ ਹੋ ਜਾਵੇ, ਵੁੱਡ ਦੈਟ ਨਾਟ ਬੀ ਬੈਟਰ। ਜੇ ਕੋਈ ਪੱਕਾ ਹੀ ਹੱਲ ਲੱਭ ਲੈਣ, ਸਟੀਲ ਨੂੰ ਬਣਾਉਣਾ ਅਤੇ ਟ੍ਰਾਂਸਪੋਰਟ ਕਰਨਾ ਉਹਦਾ ਖਰਚਾ ਹੀ ਪੱਕਾ ਘਟਾ ਲਈਏ, ਵੁੱਡ ਦੈਟ ਨਾਟ ਬੀ ਬੈਟਰ। ਅਤੇ ਉਹੀ ਸਲਿਊਸ਼ਨ ਤਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਏਵ ਤਾਂ ਹੁਣ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਜੇ ਅਸੀਂ ਟ੍ਰਾਂਸਪੋਰਟੇਸ਼ਨ ਦਾ ਖਰਚਾ ਘਟਾਉਣਾ ਹੈ, ਸਟੀਲ ਨੂੰ ਬਣਾਉਣ ਦਾ ਖਰਚਾ ਘਟਾਉਣਾ ਹੈ, ਜੜ ਤੋਂ ਹੀ ਘਟਾਉਣਾ ਹੈ, ਫਿਰ ਤਾਂ ਲਿਬਰਲ ਟੈਕਸ ਹੀ ਹਟਾਉਣਾ ਪੈਣਾ ਹੈ। ਪੀਅਰ ਪੋਲੀਏਵ ਨੇ ਕਿਹਾ, ਟਰੰਪਸ ਥੀਅਰੀਜ਼ ਆਰ ਬੈਡ ਇਨਫ, ਕਾਰਨੀਜ਼ ਟੈਕਸਿਸ ਆਰ ਈਵਨ ਵਰਸ। ਉਹਨੇ ਕਿਹਾ ਕਿ ਜਿਹੜਾ ਹੁਣ ਅਗਲੇ ਮਹੀਨੇ ਹੀ September 2026 ਦੇ ਵਿੱਚ ਐਕਸਪਾਇਰ ਹੋਣ ਵਾਲਾ, ਮੇਰੇ ਲਈ ਵੀ ਤੁਹਾਡੇ ਲਈ ਵੀ ਸਾਰਿਆਂ ਲਈ ਹੀ, ਜਿਹੜਾ ਗੈਸ ਅਤੇ ਡੀਜ਼ਲ ਦਾ ਜਿਹੜਾ ਅਗਲੇ ਮਹੀਨੇ ਟੈਕਸ ਹੋਲੀਡੇ ਹੈ ਕਾਰਨੀ ਸਰਕਾਰ ਦਾ, ਉਹ ਤਾਂ ਹੁਣ ਮੁੱਕਣ ਵਾਲਾ ਹੈ। ਉਹ ਤੋਂ ਬਾਅਦ ਤਾਂ ਕੋਈ 10 cents ਰਾਤੋਂ ਰਾਤ ਹੀ ਖਰਚਾ ਵੱਧ ਜਾਣਾ ਹੈ ਕੋਈ ਡੀਜ਼ਲ ਅਤੇ ਗੈਸ ਦਾ। ਉਹਨੂੰ ਹੁਣ ਐਕਸਟੈਂਡ ਕਰਨ ਦੀ ਲੋੜ ਹੈ ਲਿਬਰਲ ਸਰਕਾਰ ਦੇ ਵੱਲੋਂ। ਆਹ ਹੁਣ ਇੱਕ ਡਿਮਾਂਡ ਕੀਤੀ ਜਾ ਰਹੀ ਹੈ ਆਪੋਜੀਸ਼ਨ ਪਾਰਟੀ ਦੇ ਵੱਲੋਂ, ਅਤੇ ਨਾਲ ਦੀ ਨਾਲ ਇਹਨੂੰ ਗੱਲ ਨੂੰ ਰਿਪੀਟ ਵੀ ਕੀਤਾ ਗਿਆ ਹੈ। ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸਪਟੈਂਬਰ ਛੱਡੋ, ਇਹਨੂੰ December 31 ਤੱਕ ਵਧਾਓ, ਜਾਂ ਪੱਕੇ ਤੌਰ 'ਤੇ ਹੀ ਜਿਹੜਾ ਫੈਡਰਲ ਇਹ ਜਿਹੜਾ ਟੈਕਸ ਹੋਲੀਡੇ ਹੈ ਔਨ ਗੈਸ ਐਂਡ ਡੀਜ਼ਲ, ਪੱਕੇ ਤੌਰ 'ਤੇ ਇਹਨੂੰ ਹੋਲੀਡੇ ਹੀ ਬਣਾ ਹੀ ਦਿਉ। ਦੂਜੀ ਗੱਲ, ਇੰਡਸਟਰੀਅਲ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਲੋੜ ਹੈ, ਜਿਹਦੇ ਰਾਹੀਂ ਸਟੀਲ ਇੰਡਸਟਰੀ ਦੇ ਵਿੱਚ ਦੁੱਗਣੀ, ਸ਼ਾਇਦ 5 ਗੁਣੀ, ਸ਼ਾਇਦ 10 ਗੁਣੀ ਤਰੱਕੀ ਆਟੋਮੈਟਿਕਲੀ ਹੋ ਸਕਦੀ ਹੈ। ਇੱਕ ਪਰਮਨੈਂਟ ਖਾਸ ਕਰੀ ਮੈਜਰ ਹੋ ਸਕਦਾ ਹੈ ਵਿਦਆਊਟ ਟੈਕਸ ਪੇਅਰਸ ਪੇਇੰਗ ਦ ਬੋਝ ਫੋਰ ਇਟ। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਅੱਜ ਜੇ ਤੁਹਾਡਾ ਜੀ ਕਰਦਾ ਵਧੀਆ ਪਰਿਵਾਰ ਨਾਲ ਬਹਿ ਕੇ ਖਾਈਏ ਪੀਏ, ਜਾਂ ਹੁਣ ਕੰਮ ਤੋਂ ਬਾਹਰ ਨਿਕਲਿਓ ਘਰ ਤੱਕ ਜਾ ਰਹੇ ਹੋ, ਰਾਹ ਦੇ ਵਿੱਚ ਹੀ ਕੋਈ ਚੱਕ ਲਈਏ, ਪੰਜਾਬੀ ਬਾਈ ਨੇਚਰ ਦੀਆਂ 4 ਬ੍ਰਾਂਡ ਲੋਕੇਸ਼ਨ ਨੇ। ਪਹਿਲੀ ਲੋਕੇਸ਼ਨ ਹੈ ਗੋਆ ਐਂਡ ਐਬਨੀਜ਼ਰ, ਗੋਆ ਅਤੇ ਐਬਨੀਜ਼ਰ 'ਤੇ 888-7 ਦਾ ਗੋਆ ਰੋਡ ਐਂਡ ਐਬਨੀਜ਼ਰ 'ਤੇ ਇਹਨਾਂ ਦੀ ਪਹਿਲੀ ਓਰੀਜਨਲ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਬੋਵੇਰਡ ਐਂਡ ਏਅਰਪੋਰਟ, LCBO ਠੇਕੇ ਵਾਲੇ ਪਲਾਜ਼ੇ ਵਿੱਚ, 9980 ਏਅਰਪੋਰਟ ਰੋਡ, ਬੋਵੇਰਡ ਐਂਡ ਏਅਰਪੋਰਟ 'ਤੇ ਦੂਜੀ ਲੋਕੇਸ਼ਨ ਆ। ਮੈਨੂੰ ਪਤਾ ਬਥੇਰੇ ਲੋਕ ਤਾਂ ਹੁਣ LCBO ਵੀ ਚੱਲੇ ਆ ਕੰਮ ਤੋਂ ਬਾਅਦ, ਨਾਲ ਦੀ ਨਾਲ ਪੰਜਾਬੀ ਬਣੇ ਜਿੱਥੇ ਪਹੁੰਚ ਜਾਓਗੇ ਗਰਮਾ ਗਰਮ ਫਿਸ਼ ਚਿਕਨ ਵਗੈਰਾ ਚੱਕ ਲਓ। ਤੀਜੀ ਲੋਕੇਸ਼ਨ Bovaird and Herontario, a 58 Quarry Edge Drive, Bovaird and Herontario, jada Walmart te Fortino wala plaza hai, utthe vi ek navi location hai. Te chauthi Brampton location hai, a Kennedy and Sandalwood, 180 Sandalwood Parkway East, Kennedy and Sandalwood. Apni nearly Punjabi by nature location te poncho, veg non veg dine and take out, the live catering de vich hai, luxury live catering provide karde ne, number one of the business, live catering, koi bhi special event hove kamao, number Punjabi by nature da, 905-794-4667, 905-794-4667. So program to baad,
ਸਾਡੇ ਨਾਲ ਦੇਸ਼ ਪ੍ਰਦੇਸ਼ ਨਾਲ ਸਾਡੀ ਟੀਮ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਪਦੇ ਬਿਜ਼ਨਸ ਨੂੰ ਤੁਸੀਂ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਜਾਂ ਸਾਡੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਬਿਜ਼ਨਸ ਦਾ ਫੋਨ ਨੰਬਰ ਤੁਹਾਨੂੰ ਚਾਹੀਦਾ ਹੋਵੇ, ਗਿਵ ਅਸ ਅ ਕਾਲ, ਅ ਟੈਕਸਟ ਔਰ ਵਟਸਐਪ ਐਟ 416-453-3381 416-453-8183 ਪ੍ਰੋਗਰਾਮ ਤੋਂ ਬਾਅਦ ਜੇਕਰ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆਪਣੇ ਪਰਿਵਾਰ ਦੇ ਲਈ, ਆਪਣੇ ਆਪ ਲਈ ਜ਼ੀਰੋ ਪਲੈਨਿੰਗ ਤੁਸੀਂ ਕੀਤੀ ਹੋਈ ਹੈ ਜਾਂ ਬਹੁਤ ਪਹਿਲਾਂ ਦੀ ਪਲੈਨਿੰਗ ਕੀਤੀ ਹੋਈ ਹੈ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਕੀ ਕੁਝ ਆਪਸ਼ਨ ਨੇ ਫੋਰ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਕਿਡਜ਼ ਐਜੂਕੇਸ਼ਨ ਪਲਾਨਸ, ਕਿਡਜ਼ ਡਿਵੀਡੈਂਡ ਪਲਾਨਸ, ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ, ਪਤਾ ਹੈ ਨਹੀਂ ਕੀ ਕੀਤਾ ਹੋਇਆ, ਪੇਪਰ ਸਾਂਭੇ ਹੋਏ ਨੇ, ਸਾਂਭੋ ਨਾ ਦਿਖਾਓ, ਸਾਨੂੰ ਬਿਲਕੁਲ ਫਰੀ ਰਿਵਿਊ ਕਰਵਾਓ, ਜਾਂ ਤੁਸੀਂ ਆਪਦਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੋਇਆ ਅਤੇ ਇੱਕ ਵਧੀਆ ਬ੍ਰੋਕਰ ਦੇ ਭਾਲ ਦੇ ਵਿੱਚ ਹੋ, ਗਿਵ ਮੀ ਅ ਕਾਲ, ਅ ਟੈਕਸਟ ਔਰ ਵਟਸਐਪ ਮੈਸੇਜ 416-453-3381 416-453-8183 ਇੱਥੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ. ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. ਟੀ ਡਾਟ ਵਾਟਰ ਟੈਕਸੀ 6473708368. ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ. ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984, 437-655-1984. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ। ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
8: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੀ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਮੁਲਾਕਾਤ, ਤੁਹਾਡੀ ਸਾਡੀ ਗੱਲਬਾਤ ਰਹੇਗੀ। ਤੇ ਸੁਣਾਓ ਫਿਰ ਕਿਵੇਂ ਹੋ, ਕੀ ਹਾਲ ਚਾਲ, ਬਹਿ ਜਾ ਬੱਲੇ ਬੱਲੇ ਚੜ੍ਹਦੀ ਕਲਾ ਚੋਂ ਕਿਵੇਂ ਰਿਹਾ ਸਭ ਦਾ ਵੀਕਐਂਡ? ਆਈ ਹੋਪ ਤੁਸੀਂ ਵੀਕਐਂਡ ਆਪਣੇ ਫੈਮਿਲੀ ਫਰੈਂਡਸ ਸਮੇਤ ਖੂਬ ਇੰਜੋਏ ਕੀਤਾ ਹੋਵੇਗਾ। ਵੀਕਐਂਡ ਤੇ ਦੇਖੋ ਰੌਣਕ ਮੇਲਾ, ਵੀਕਐਂਡ ਤੇ ਹੀ ਮੇਲੇ ਗੇਲੇ ਹੁੰਦੇ ਆ, ਤੇ ਥਰੂ ਆਊਟ ਦ ਵੀਕ ਮੰਡੇ ਟੂ ਫਰਾਈਡੇ ਤਾਂ ਦੇਖੋ ਸਕੈਜੂਲ ਸਾਰਿਆਂ ਦਾ ਤਕਰੀਬਨ ਇੱਕੋ ਹੀ ਹੁੰਦਾ। ਸਵੇਰੇ ਉੱਠੋ, ਚਲੋ ਜੀ ਕੰਮਾਂ ਤੇ ਜਾਓ, ਕੰਮ ਤੋਂ ਆਓ ਤੇ ਘਰੇ ਆ ਕੇ ਫਿਰ ਖਾਣਾ ਪੀਣਾ ਖਾ ਲਿਆ, ਸਫਾਈ ਕਰ ਲਈ ਥੋੜ੍ਹੀ ਬਹੁਤੀ, ਤੇ ਫਿਰ ਥੋੜ੍ਹਾ ਬਹੁਤਾ ਰਿਲੈਕਸ ਕਰ ਲਿਆ ਤੇ ਸੌਂਗੇ, ਤੇ ਸਵੇਰੇ ਚਲੋ ਫਿਰ ਤੋਂ ਉਹੀ ਸਕੈਜੂਲ। ਫਿਰ ਜਦੋਂ ਵੀਕਐਂਡ ਆਉਂਦਾ ਫਿਰ ਥੋੜ੍ਹਾ ਬੰਦਾ ਰਿਲੈਕਸ ਜਿਹਾ ਹੁੰਦਾ, ਚਿਲ ਜਿਹਾ ਕਰਦਾ, ਤੇ ਵਿਆਹ ਸ਼ਾਦੀਆਂ ਮੇਲੇ ਕੌਨਸਰਟਸ ਬਹੁਤ ਸਾਰੇ ਹੋ ਰਹੇ ਨੇ। ਇਹ ਵੀਕਐਂਡ ਖੂਬ ਮੇਰੇ ਲਈ ਵੀ ਬਿਜ਼ੀ ਰਿਹਾ ਯਾਰ, ਇੱਕ ਵੈਡਿੰਗ ਤੇ ਹੋਸਟ ਕਰਨ ਦਾ ਮੌਕਾ ਮਿਲਿਆ, ਬੜੇ ਸੱਜਣ ਮਿੱਤਰ ਮਿਲੇ ਯਾਰ ਤੁਹਾਡੇ ਚੋਂ, ਬਹੁਤ ਸਾਰੇ ਸਾਡੇ ਪਿਆਰ ਕਰਨ ਵਾਲੇ ਯੂਨੋ ਜਿਹੜੇ ਸਾਡੇ ਫੈਮਿਲੀ ਮੈਂਬਰ ਸੁਣਦੇ ਨੇ ਪ੍ਰੋਗਰਾਮ ਨੂੰ, ਤੁਸੀਂ ਮਿਲੇ ਤੇ ਬੜਾ ਆਨੰਦ ਆਇਆ ਯਾਰ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ। ਇਟਸ ਆਲਵੇਜ਼ ਗ੍ਰੇਟ ਜਦੋਂ ਨਾ ਬਾਹਰ ਜਾਈਦਾ, ਤੇ ਕੱਲ ਪੰਜਾਬੀ ਵਿਰਸਾ ਸ਼ੋਅ ਸੀਗਾ ਆਪਣੇ ਵਾਰਸ ਬ੍ਰਦਰ ਹੋਣਾ ਦਾ, ਤੇ ਉਹ ਵੀ ਖੂਬ ਇੰਜੋਏ ਕੀਤਾ, ਉੱਥੇ ਵੀ ਬਹੁਤ ਸਾਰੇ ਸਾਡੇ ਭੈਣ ਭਰਾ ਮਿਲੇ। ਸੋ ਥੈਂਕ ਯੂ ਸੋ ਮਚ, ਜਦੋਂ ਵੀ ਮਿਲਦੇ ਹੋ ਯਾਰ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ, ਤੁਹਾਡੇ ਨਾਲ ਇੱਕ ਮੁਲਾਕਾਤ ਇੱਕ ਸਾਂਝ, ਤੇ ਨਾਲ ਫੇਸ ਟੂ ਫੇਸ ਜਦੋਂ ਕੋਈ ਕਹਿੰਦਾ ਨਵੀ ਇਹ ਯੂਨੋ ਨੰਬਰ ਤੋਂ ਅਸੀਂ ਕਾਲ ਕਰੀਦਾ, ਜਾਂ ਸ਼ਾਮ ਨੂੰ ਤੁਹਾਨੂੰ ਅਸੀਂ ਇਹ ਗੱਲ ਕਹੀ ਸੀ, ਜਾਂ ਇਹ ਤੁਹਾਡੀ ਤੁਹਾਡਾ ਟੋਪਿਕ ਰਿਹਾ ਸੀਗਾ ਉਹ 'ਤੇ ਅਸੀਂ ਕਾਲ ਕੀਤੀ ਸੀ। ਸੋ ਆਲਵੇਜ਼ ਬੜਾ ਵਧੀਆ ਲੱਗਦਾ। ਸੋ ਥੈਂਕ ਯੂ ਸੋ ਮਚ ਹਮੇਸ਼ਾ ਇੰਨੇ ਪਿਆਰ ਲਈ। ਸੋ ਸੁਣਾਓ ਕਿਵੇਂ ਹੋ ਫਿਰ, ਕੀ ਹਾਲ ਚਾਲ ਨੇ, ਮੌਸਮ ਵਧੀਆ? ਕਹਿੰਦੇ ਆ ਕਿ ਥੰਡਰਸਟੋਰਮ ਆ ਸਕਦੇ ਆ, ਚਲੋ ਆ ਜਾਣ, ਵਧੀਆ ਗੱਲ ਹੈ ਯਾਰ, ਥੋੜ੍ਹਾ ਘਾਹ ਨੂੰ ਪਾਣੀ ਵੀ ਲੱਗ ਜੂਗਾ, ਚਾਹੀਦਾ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਹੋਰ ਵੀਕ, ਇੱਕ ਹੋਰ ਖੂਬਸੂਰਤ ਦਿਨ ਅੱਜ ਦਾ, ਤੇ ਸ਼ਾਮ ਬੜੀ ਪਿਆਰੀ ਹੈ, ਤੇ ਕਰਦੇ ਆ ਕੈਮ ਤੁਹਾਨੂੰ ਸਾਰਿਆਂ ਨੂੰ। ਮੈਨੂੰ ਪਤਾ ਮੰਡੇ ਨੂੰ ਤੁਸੀਂ ਥੱਕੇ ਹੰਬੇ ਹੋਣੇ ਆ ਕੰਮਾਂ ਤੋਂ, ਕੋਈ ਗੱਲ ਨਹੀਂ, ਥਕਾਵਟ ਨੇੜੇ ਤੇੜੇ ਨਹੀਂ ਆਉਣ ਦੇਣੀ ਆਪਾਂ।

ਭੁਪਿੰਦਰ ਗਿੱਲ ਤੇ ਮਿਸ ਨੀਲਮ ਕੋਈ ਹੈ ਵਿਆਹ ਯਾਰ ਜਿੱਥੇ ਗਾਣਾ ਨਹੀਂ ਚੱਲਦਾ? ਇਹ ਗਾਣਾ ਤਾਂ ਸੁਪਰ ਡੁਪਰ ਹਿੱਟ ਹੈ, ਜਿਹੜੇ ਵੀ ਤੁਸੀਂ ਫੰਕਸ਼ਨ ਤੇ ਚਲ ਜਾਓ ਮੈਂ ਕਹਿੰਦਾ ਬਸ ਬਹਿ ਜਾ ਹੋ ਜਾਂਦੀ ਜਦੋਂ ਇਹ ਢੋਲ ਜਿਹਾ ਖੜਕਦਾ ਤੇ ਫਿਰ ਜਦੋਂ ਇੱਕ ਦੂਜੇ ਨੂੰ ਐਕਸ਼ਨ ਕਰਦੇ ਆ ਸਾਰੇ, ਤੁਹਾਨੂੰ ਪਤਾ ਨਾ ਜਦੋਂ ਗਾਣਾ ਕੋਈ ਚੱਲਦਾ ਤੇ ਫਿਰ ਜੀਜਾ ਵੀ ਫਿਰ ਬਟੂਆ ਖੋਲਦਾ ਕਹਿੰਦਾ ਦੇਖ ਸਹੀ ਡਾਲਰ ਉੱਡਦੇ ਹੈ। ਸੋ ਖੈਰ ਵਧੀਆ ਗੱਲ ਹੈ, ਆਪਣੇ ਨਾ ਗੀਤ ਸੰਗੀਤ ਦੇ ਵਿੱਚ ਬਹੁਤ ਦੇਖੋ ਪਰਿਵਾਰਾਂ ਦੀ ਗੱਲ ਹੁੰਦੀ ਹੈ, ਫੰਕਸ਼ਨ ਇੱਕ ਨੋਕ ਝੋਕ ਜੀ ਹੁੰਦੀ ਹੈ, ਬੜਾ ਵਧੀਆ ਲੱਗਦਾ। ਸੋ ਪ੍ਰੋਗਰਾਮ 'ਚ ਇੱਕ ਤੁਹਾਨੂੰ ਅੱਜ ਜਾਣਕਾਰੀ ਦੇ ਦਈਏ ਕਿ ਬਹੁਤ ਹੀ ਵੱਡਾ ਇੱਕ ਇਵੈਂਟ, ਕਹਿ ਲਓ ਰੋਜ਼ ਹੀ ਲੱਗਦਾ, ਬਟ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਫੈਸ਼ਨ ਆਈ ਕਿਊ 'ਤੇ। ਫੈਸ਼ਨ ਆਈ ਕਿਊ 'ਤੇ ਤੁਸੀਂ ਇੱਕ ਵਾਰ ਗੇੜਾ ਮਾਰੋ, ਰੱਖੜੀ ਸਪੈਸ਼ਲ, ਇੱਕ ਸੂਟ ਲਓ ਲੇਡੀਜ਼, ਸਾਡੀਆਂ ਜਿੰਨੀਆਂ ਲੇਡੀਜ਼ ਸੁਣ ਰਹੀਆਂ ਨੇ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਤੇ, ਜੁਐਲਰੀ ਇੱਕ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਤੇ, ਲੇਡੀਜ਼ ਦੀ ਜੁੱਤੀ ਇੱਕ ਲਓ ਦੂਜੀ ਅੱਧੀ ਪ੍ਰਾਈਸ 'ਤੇ, ਸਾਡੇ ਵੀਰਾਂ ਲਈ ਇੱਕ ਕੁੜਤਾ ਪਜਾਮਾ ਲਓ ਜਾਂ ਇੱਕ ਕੋਟ ਪੈਂਟ ਲਓ ਜਾਂ ਕੋਈ ਫੁੱਟਵੇਅਰ ਯਾਨੀ ਕਿ ਜੁੱਤੀਆਂ ਲਓ ਇੱਕ ਲਓ ਅਤੇ ਦੂਜੀ 25% ਔਫ। ਅਤੇ ਹੁਣ ਇੰਡੀਆ ਦਾ ਸੀਜ਼ਨ ਆ ਰਿਹਾ, 3 ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ, 3 ਕੁਇਲਟ ਅਤੇ ਕੰਫਰਟਰ ਸੈੱਟ $99 ਚ, 6 ਬੈੱਡਸ਼ੀਟ $99 ਚ, ਤੇ ਇਨ ਸਟੋਰ ਇਹਨਾਂ ਦੇ ਟੇਲਰ ਅਵੇਲੇਬਲ ਨੇ, ਕੁਈਨ ਕੈਨੇਡੀ 258 ਕੁਈਨ ਸਟਰੀਟ ਈਸਟ ਬਰੈਂਪਟਨ ਜਾਂ ਏਅਰਪੋਰਟ ਡੇਰੀ 7071 ਏਅਰਪੋਰਟ ਰੋਡ ਯੂਨਿਟ ਨੰਬਰ 6 ਮਿਸੀਸਾਗਾ, ਤੇ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ ਜਾਂ 509 ਵਿਲਸਨ ਐਵਨਿਊ ਕਿਚਨਰ। ਫੈਸ਼ਨ ਆਈ ਕਿਊ 9052 2225905453 2225905453 2225954 ਫੈਸ਼ਨ IQ ਫੈਸ਼ਨ IQ ਫੈਸ਼ਨ IQ ਤੇ ਮਾਰੋ ਗੇੜਾ ਤੇ ਲਓ ਫਿਰ ਵਧੀਆ ਡੀਲਾ।

ਗੱਲਬਾਤ ਕਰਨ ਦੇ ਲਈ ਆਪਣਾ ਨੰਬਰ ਇੱਕੋ ਇੱਕ ਹੈ। ਦੇਖੋ ਨੰਬਰ ਤੁਹਾਨੂੰ ਦੱਸਣ ਦਾ ਇਹ ਮਕਸਦ ਹੁੰਦਾ ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਨਵੇਂ ਜੁੜਦੇ ਨੇ, ਹਰ ਇੱਕ ਅੱਧੇ ਮਿੰਟ ਬਾਅਦ ਕੋਈ ਨਾ ਕੋਈ ਨਵਾਂ ਸੱਜਣ ਮਿੱਤਰ ਜੁੜਦਾ, ਤਾਂ ਤੁਹਾਡਾ ਨੰਬਰ ਸ਼ੇਅਰ ਕਰੀਦੇ ਆ। ਸੋ ਸਟੂਡੀਓ ਦਾ ਫੋਨ ਨੰਬਰ ਹੈ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਅਤੇ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਹੁੰਦੀ ਹੈ, ਐਨੀ ਟਾਈਮ ਆ ਜਾਓ ਦੱਸੋ ਸਾਨੂੰ, ਜਾਂ ਕੋਈ ਵੀ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਨੋ ਪ੍ਰੋਬਲਮ, ਤੁਸੀਂ ਕਾਲ ਕਰਕੇ ਹੈਲੋ ਹਾਈ ਕਰੋ, ਹਾਲ ਚਾਲ ਪੁੱਛੋ। ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 9056733337। ਫਿਰ ਚੱਕਦੀ ਫੱਟੇ ਲਾ ਦਈਏ ਬਟੂਆ ਗੀਤ, ਭੁਪਿੰਦਰ ਗਿੱਲ, ਮਿਸ ਨੀਲਮ, ਵਾਹ ਕਿਆ ਯਾਰ ਸੁਪਰ ਡੁਪਰ ਹਿੱਟ ਗੀਤ, ਕੁਝ ਨਾ ਸਦਾਬਹਾਰ ਗੀਤ ਨੇ, ਇਹ ਹੋ ਗਿਆ ਸੀਟੀ ਮਾਰ ਕੇ ਬਲੋਣੋ ਹਟ ਜਾ ਹੋ ਗਿਆ, ਇੱਦਾਂ ਦੇ ਨਾ ਜਿਹੜੇ ਵਿਆਹਾਂ 'ਤੇ ਆਪਾਂ ਅਕਸਰ ਗੱਲ ਕਰਦੇ ਹੁੰਦੇ। ਇੱਕ ਲਿਸਟ ਜੀ ਆਪਾਂ ਬਣਾਈ ਸੀਗੀ ਡਾਂਸ ਫਲੋਰ ਬੈਂਗਰਸ ਦੇ, ਲੈ ਗੇੜਾ ਚਿੱਟੇ ਸੂਟ 'ਤੇ ਦਾਗ ਪੈ ਗਏ, ਤੇਰੇ 'ਚ ਤੇਰਾ ਯਾਰ ਬੋਲਦਾ, ਆ ਲੈ ਫੜ ਲੈ ਗੱਡੀ ਦੀ ਚਾਬੀ। ਇਹ ਨਾ 17 ਜੁਲਾਈ ਨੂੰ ਇੱਕ ਟੋਪਿਕ ਕੀਤਾ ਸੀ, ਹੋ ਗਏ 3 ਹਫ਼ਤੇ, ਅਤੇ ਉਹਦੇ ਵਿੱਚ ਇਹ ਗਾਣੇ ਸਾਰੇ ਤੁਸੀਂ ਮੈਨੂੰ ਗਣਾਏ ਸੀਗੇ। ਸੋ ਚਲੋ ਕੋਈ ਨਾ, ਲਓ ਨੇ ਗੀਤ ਸੰਗੀਤ ਤੁਹਾਡੇ ਲਈ, ਡੋਂਟ ਵਰੀ, ਤੁਸੀਂ ਬਸ ਜੁੜੇ ਰਹੋ ਅਤੇ ਜੋ ਵੀ ਤੁਹਾਡੀਆਂ ਰਿਕੁਐਸਟ ਨੇ ਉਹ ਵੀ ਤੁਹਾਡੀਆਂ ਪੂਰੀਆਂ ਕਰਦੇ ਹਾਂ। ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਅਕਸਰ ਹੀ ਦਿੰਦਾ ਹੁੰਦਾ, GTA ਕ੍ਰੈਡਿਟ ਰੇਖਾ ਅਤੇ ਨਦੀਮ, ਜੇ ਸਿਰ ਕਰਜ਼ਾ ਚੜ੍ਹ ਗਿਆ ਜ਼ਿਆਦਾ ਟੈਨਸ਼ਨ 'ਚੋਂ, ਟੈਨਸ਼ਨ ਬਿਲਕੁਲ ਨਹੀਂ ਲੈਣੀ।

0: ਜੀ
1: ਨਵੀਂ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਹੈ
0: ਵਧੀਆ ਜੀ ਕਿਵੇਂ ਕੀ ਬਣਦਾ
1: ਕਿੱਦਾਂ ਰਿਹਾ ਵੀ ਕਹਿੰਦਾ
0: ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਤੁਸੀਂ ਸੁਣਾਓ
1: ਬਸ ਆਪਣਾ ਵੀ ਵਧੀਆ ਰਿਹਾ
0: ਵਧੀਆ ਰਿਹਾ ਕੀ ਕੀਤਾ ਵੀਕਐਂਡ ਤੇ
1: ਕੁਛ ਨੀ ਕਰ ਰਿਹਾ ਪਿੱਛੇ ਘਾਹ ਕੱਢ ਰਿਹਾ
0: ਹਾਂ
1: ਕੱਟਿਆ ਰਿਹਾ ਉਹ ਕਰਨਾ ਕਰ ਰੱਖਿਆ ਨੇ
0: ਘਰ ਰੱਖੇ ਨੇ ਕਿਵੇਂ ਕੀ ਕਿਹਾ ਤੁਸੀਂ
1: ਬਥੇਰਾ
0: ਕੰਮ ਕਰ ਲਿਆ ਹੁਣ ਸਾਰੀ ਉਮਰ ਕੰਮ ਹੀ ਥੋੜਾ ਕਰੀ ਜਾਣਾ ਕਿੰਨੇ ਸਾਲ ਕੰਮ ਕੀਤਾ ਤੁਸੀਂ
1: ਮੈਂ 89 ਤੋਂ
0: ਚਲੋ ਬਹੁਤ ਅੱਛੀ ਗੱਲ ਹੈ ਹੁਣ ਰਿਲੈਕਸ ਕਰੋ ਹੋਰ ਸੁਣਾਓ ਕੋਈ ਹੁਕਮ
1: ਪੁਰਾਣੇ ਗਾਣੇ
0: ਕੋਈ ਨਾ ਕੋਈ ਨਾ ਦੱਸੋ ਦੱਸੋ ਇਹ ਨਾ ਕਿਹਾ ਕਰੋ ਪੁਰਾਣੇ ਗਾਣੇ ਤੁਸੀਂ ਜਿਹੜਾ ਕਹਿਣਾ ਹੁੰਦਾ ਦੱਸ ਦਿਆ ਕਰੋ ਕਹਿੰਦੀ
1: ਇੰਨੀ ਜੋਰ ਨਾਲ ਜੱਟ ਨੇ ਮਰੋੜੀ ਬਾਂਹ ਜੱਟ ਨੇ ਨਾਲੇ ਬੰਗ ਟੁੱਟ ਗਈ ਨਾਲੇ ਬਾਂਹ ਟੁੱਟ
0: ਗਈ ਨਾਲੇ ਬਾਂਹ ਟੁੱਟ ਗਈ ਕਿਆ ਬਾਤ ਹੈ ਇੰਨੀ ਜੋਰ ਨਾਲ ਨੀ ਯਾਰ ਬਹੁਤ ਕਹਿੰਦੇ ਹੁੰਦੇ ਜੈਂਟਲ ਬਣਨ ਦੀ ਲੋੜ ਹੈ ਉਹੀ ਕੀ ਤਾਂ ਪਿਆਰ ਵਾਲੀ ਤੰਦ ਟੁੱਟ ਗਈ ਕੋਈ ਨਾ ਮੈਂ ਲਾ ਦਿੰਦਾ ਕੋਈ ਗੱਲ ਨੀ ਲੱਭ ਲੈਂਦੇ ਲਾ ਦਿੰਦੇ ਨੋ ਪ੍ਰੋਬਲਮ ਬਹੁਤ ਸ਼ੁਕਰੀਆ ਤੁਹਾਡਾ 4902 ਹੈਲੋ
1: ਹਾਂ
0: ਸਤਿ ਸ੍ਰੀ ਅਕਾਲ ਜੀ
1: ਆਪਣੇ ਕੋਲ ਪਰਦਿਆਂ ਵਾਲਿਆਂ ਦਾ ਨੰਬਰ ਹੈਗਾ ਜੀ
0: ਮੈਂ ਤੁਹਾਨੂੰ ਸਵੇਰੇ ਨੀ ਸੀ ਦਿੱਤਾ
1: ਨਹੀਂ
0: ਅੱਛਾ ਸਵੇਰੇ ਫਿਰ ਕਿਸੇ ਹੋਰ ਨੇ ਵੀ ਲਿਆ ਸੀ ਪਰਦਿਆਂ ਦਾ ਨੰਬਰ ਲਿਖ ਲਓ ਜੀ ਨੰਬਰ
1: ਦੱਸੋ
0: 416
1: ਸੱਤ ਸੌ ਦੋ ਤੇ ਸੱਤਰ ਅਠਾਹਠ
0: ਠੀਕ ਹੈ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ ਹਾਂ ਸਾਡੀ ਥੋੜੀ ਜਿਹੀ ਬੱਲੇ ਬੱਲੇ ਕਰਾ ਦਿਓ ਠੀਕ ਹੈ ਚਲੋ ਵੈਰੀ ਗੁੱਡ ਚੰਗੀ ਗੱਲ ਕਰਾਉਣੀ ਚਾਹੀਦੀ ਬੱਲੇ ਬੱਲੇ ਯਾਰ ਬੱਲੇ ਬੱਲੇ ਕਰਾਉਂਗੇ ਤਾਂ ਹੀ ਫਿਰ ਅਗਲੇ ਕਹਿਣਗੇ ਬੱਲੇ ਯਾਰ ਨਵੀਂ ਵਰਗਾ ਤਾਂ ਕੋਈ ਹੈ ਹੀ ਨੀ ਜੀ 4791 ਹਾਂਜੀ
1: ਕੀ ਹਾਲ ਹੈ ਵੀਰੇ
0: ਵਧੀਆ ਵੀਰੇ ਕਿੱਦਾਂ
1: ਵਧੀਆ ਵਧੀਆ ਵਧੀਆ ਯਾਰ ਮੈਂ ਕਿਹਾ ਯਾਰ ਆਪਣਾ ਕੀ ਕਹਿੰਦੇ ਨੇ ਬੱਬੂ ਮਾਨ ਦਾ ਸੁਣਾ ਦਿਓ ਯਾਰ ਗਾਣਾ
0: ਕਿਹੜਾ
1: ਬਿੱਲੋ ਜੱਟ ਨੇ ਟਰਾਲਾ ਪਾਉਣਾ
0: ਡਾਲੇ ਤੇ ਗੋਤ ਲਿਖਾਉਣਾ ਹੈ ਕਿਆ ਬਾਤ ਹੈ
1: ਹਾਂਜੀ
0: ਬੱਬੂ ਮਾਨ ਯਾਰ ਵੀ ਲੈਜੈਂਡ ਆਫ ਦਾ ਲੈਜੈਂਡ ਆ ਹੈ
1: ਹਾਂਜੀ ਹਾਂਜੀ ਹਾਂਜੀ ਭਾਜੀ
0: ਪਤਾ ਕੀ ਹੈ ਇੱਕ ਬੰਦੇ ਦੀ ਪਰਸਨੈਲਿਟੀ ਜਿਹੜੀ ਹੁੰਦੀ ਆ ਉਹ ਵੀ ਬਹੁਤ ਮੈਟਰ ਕਰਦੀ ਹੈ ਸਿਰਫ ਗੀਤ ਨਹੀਂ ਹੁਣ ਬੱਬੂ ਮਾਨ ਸਟੇਜ ਤੇ ਆਉਂਦਾ ਪਤਾ ਲੱਗਦਾ ਵੀ ਕਲਾਕਾਰ ਆਇਆ ਕੋਈ
1: ਹਾਂਜੀ ਹਾਂਜੀ ਤੁਸੀਂ ਇਹਦਾ ਵੀਡੀਓ ਨਹੀਂ ਵੇਖੀ ਹੋਣੀ ਬੱਬੂ ਮਾਨ ਭਾਈ ਦੀ ਵਾਇਰਲ ਹੋਈ ਹੋਣੀ
0: ਕਿਹੜੀ
1: ਜਦੋਂ ਆਪਣਾ ਕਹਿੰਦੇ ਸੀ ਵੀ ਤੁਸੀਂ ਆਪਣਾ ਕੋਈ ਫਾਇਰ ਫੋਇਰ ਕਰ ਰਹੇ ਸੀਗੇ ਮੈਰਿਜ ਤੇ
0: ਬੜੇ ਬੰਦੇ ਨੇ ਦੇਖਿਆ ਹੋਇਆ ਜ਼ਮਾਨਾ ਇੱਕ ਬਹੁਤ ਇਹ ਨਵੀਂ ਵੀਡੀਓ ਹੈ ਇੱਕ ਬੜੀ ਪੁਰਾਣੀ ਵੀਡੀਓ ਹੈ ਬੱਬੂ ਮਾਨ ਉਹ ਸਟੇਜ ਤੇ ਖਾੜਾ ਲਾ ਰਿਹਾ ਕਿਸੇ ਦੇ ਵਿਆਹ ਤੇ ਅੱਗੇ ਉਹ ਬੰਦਾ ਫਾਇਰ ਕਰ ਰਿਹਾ ਉਹ ਆਰਾਮ ਨਾਲ ਆਪਦਾ ਗਾਣਾ ਗਾ ਰਿਹਾ ਇਹਨਾਂ ਚੀਜ਼ਾਂ ਤੋਂ ਵਿਆਹਾਂ ਤੇ ਬਚਣਾ ਨੀ ਚਾਹੀਦਾ ਪਤਾ ਹੁਣ ਕਿਸੇ ਦੀ ਪੀਤੀ ਹੁੰਦੀ ਆ ਤੇ ਚੱਕ ਕੇ ਫਾਇਰ ਕਰਤਾ ਹੁਣ ਖਬਰਾਂ ਬੰਦੇ ਦੀ ਏਮ ਨਹੀਂ ਨਿਸ਼ਾਨਾ ਸਹੀ ਰਹਿੰਦਾ ਮੈਨੂੰ ਪਤਾ ਕਿ ਉੱਤੇ ਨੂੰ ਕਰਦੇ ਆ ਕਈ ਬੰਦੇ ਖੱਬੇ ਸੱਜੇ ਫਾਇਰ ਕਰ ਦਿੰਦੇ ਖਾਧੀ ਪੀਤੀ ਦੇ ਵਿੱਚ ਕੀ ਪਤਾ ਬੰਦਾ ਡਿੱਗ ਡੁੱਗ ਪਵੇ ਸੋ ਫਾਇਰਿੰਗ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਇਹ ਜੋ ਗਨਸ ਨੇ ਨਾ ਇਹ ਕੋਈ ਮਜ਼ਾਕ ਨਹੀਂ ਹੈ ਤੁਸੀਂ ਵੀਡੀਓਜ਼ ਨਹੀਂ ਦੇਖੀਆਂ ਕਈ ਵਾਰ ਕਿਸੇ ਦੇ ਘਰੇ ਗਨ ਪਈ ਹੁੰਦੀ ਉਹਨਾਂ ਨੇ ਜਵਾਕ ਨੂੰ ਫੜਾ ਤੀ ਜਵਾਕ ਨੇ ਚੱਕ ਕੇ ਫਾਇਰ ਮਾਰਤੇ ਚਲੋ ਜੀ ਕਿਸੇ

0: ਦਬੋ ਵੱਡਾ ਨੁਕਸਾਨ ਹੋਇਆ। ਸੋ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਵਨ ਐਂਡ ਓਨਲੀ। ਸੋ ਭਾਅ ਜੀ, ਤੇ ਮੈਨੂੰ ਵੀਕਐਂਡ ਤੇ ਇੱਕ ਮੈਸੇਜ ਆਇਆ ਸਾਡੇ ਲਿਸਨਰ ਦਾ, ਵੀਕਐਂਡ ਤੇ ਮੈਨੂੰ ਲੱਗਦਾ ਅੱਜ ਹੀ ਆਇਆ, ਤੇ ਉਸ ਲਿਸਨਰ ਦਾ ਨਾਮ ਹੈ ਅਮਨਦੀਪ। ਅਮਨਦੀਪ ਕਹਿੰਦੇ, ਹੈਲੋ ਵੀਰ ਜੀ, ਵੀ ਵੈਂਟ ਟੂ ਗ੍ਰੈਂਡ ਹੋਮ ਫਰਨੀਚਰ, ਵੀ ਬੌਟ ਬੈਡਰੂਮ ਸੈਟ, ਦੇ ਗਿਵ ਅਸ ਵੈਰੀ ਗੁੱਡ ਡੀਲਸ ਔਨ ਯੋਰ ਰੈਫਰੈਂਸ, ਥੈਂਕ ਯੂ ਸੋ ਮੱਚ। ਸੋ ਇਹ ਹੁੰਦੀਆਂ ਗੱਲਾਂ ਬਾਤਾਂ, ਤੇ ਗ੍ਰੈਂਡ ਹੋਮ ਫਰਨੀਚਰ ਸਰਵਿਸ ਵਧੀਆ ਦਿੰਦੇ ਆ, ਤੇ ਅਸੀਂ ਮੈਸੇਜ ਪਹੁੰਚਦਾ ਕਰਦੇ ਹਾਂ। ਸੋ ਸਕਪਾ ਜੀ, ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪਰਿਵਾਰਾਂ ਦਾ ਭਰਵਾਂ ਹੁੰਗਾਰਾ ਮਿਲਦਾ, ਤੇ ਕੋਸ਼ਿਸ਼ ਹੁੰਦੀ ਆ ਸਾਡੀ ਹਮੇਸ਼ਾ ਵੀ ਜਿਹੜੀ ਸਰਵਿਸ ਕੁਆਲਿਟੀ ਹਮੇਸ਼ਾ ਪਰਿਵਾਰਾਂ ਨੂੰ ਬੈਟਰ ਤੋਂ ਬੈਟਰ ਸਰਵ ਕੀਤੀ ਜਾਵੇ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਇਸ ਵੀਕਐਂਡ ਦੇ ਉੱਪਰ, ਇੱਕ ਤੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਡਿਸਕਾਊਂਟ ਤੇ ਤੋਹਫੇ ਮਿਲਣੇ ਮਿਲਣੇ ਆ, ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਸੋ ਲੈਦਰ ਰਿਕਲਾਈਨਰ ਸੋਫਾ ਸੈੱਟ, ਪਾਵਰ ਰਿਕਲਾਈਨਰ ਸੋਫਾ, ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ, ਪੰਜ ਪਾਵਰਾਂ ਦੇ ਨਾਲ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, ਸਿਰਫ $1,699 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ ਪੰਜ ਪਾਵਰਾਂ ਦੇ ਨਾਲ ਮਿਲਣਾ, ਬਲੈਕ ਕਲਰ ਬਰਾਊਨ ਕਲਰ ਦੋਨੋਂ ਕਲਰ ਵੀ ਅਵੇਲੇਬਲ ਨੇ, ਤੇ ਜਦੋਂ ਤੁਸੀਂ ਆ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨਵੀ ਭਾਜੀ।
0: ਕੀ ਬਾਤ ਹੈ, 6685 ਟੋਮਗਨ ਰੋਡ, 6685 ਟੋਮਗਨ ਰੋਡ, ਤੁਸੀਂ ਜ਼ਰੂਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਮਾਰੋ ਗੇੜਾ ਤੇ ਇੰਜੋਏ ਕਰੋ। ਸੋ ਕੱਲ ਜਿਵੇਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਸ਼ੋ ਦੇਖਣ ਨੂੰ ਮਿਲਿਆ ਮਨਮੋਹਨ ਵਾਰਸ ਕਮਲਹੀਰ ਸੰਤਾਰ ਹੋਣਾ ਦਾ, ਤੇ ਬਹਿ ਜਾ ਕਰਾਤੀ ਯਾਰ, ਕਿਆ ਕਮਾਲ ਦੇ ਆਰਟਿਸਟ ਨੇ ਤਿੰਨੋ ਵੀਰ, ਤੇ ਪੂਰਾ ਐਨ ਸੋਲਡ ਆਊਟ ਸ਼ੋ। ਸੋ ਸਾਰੀ ਕਮੇਟੀ ਕਹਿ ਲਓ ਜਾਂ ਸਾਰੀ ਔਰਗਨਾਈਜੇਸ਼ਨ ਨੂੰ, ਟੀਮ 4 ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਇੱਕ ਬੜਾ ਸਕਸੈਸਫੁਲ ਸ਼ੋ, ਤੇ ਲੋਕ 2-3 ਘੰਟੇ ਭੰਗੜਾ ਪਾਉਣੇ ਨਹੀਂ ਹਟੇ ਯਾਰ, ਬੜਾ ਸਭ ਨੇ ਇੰਜੋਏ ਕੀਤਾ। ਇੱਕ ਮੈਂ ਵੀਡੀਓ ਪਾਈ ਹੈ ਸਾਡੇ ਟਿਕਟੋਕ 'ਤੇ, ਪੇਜ ਹੈ ਪੰਜਾਬੀ ਲਹਿਰਾਂ, PUNJABI LEHRAN, ਐਂਡ ਜਾ ਕੇ ਟਿਕਟੋਕ 'ਤੇ ਕੁਝ ਕਲਿੱਪਸ ਤੁਸੀਂ ਸ਼ੋਅ ਦੀਆਂ ਦੇਖੋ, ਤੁਸੀਂ ਵੀ ਕਹੋਗੇ ਨਵੀ ਯਾਰ ਵਾਹ, ਤੁਸੀਂ ਤਾਂ ਮੈਨ ਪੂਰੀ ਐਡਿਟ ਉਡਿਟ ਕਰਕੇ ਬਹਿ ਰਿਹਾ ਸਾਨੂੰ ਸ਼ੋਅ ਹੀ ਪੂਰਾ ਦਿਖਾਤਾ ਟਿਕਟੋਕ 'ਤੇ। ਸੋ ਪੇਜ ਹੈ ਪੰਜਾਬੀ ਲਹਿਰਾਂ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਸੋ ਹੁਣ ਲਾਉਂਦੇ ਹਾਂ ਫਿਰ ਤੁਹਾਡੇ ਲਈ ਗੀਤ, ਟਰਾਲਾ ਬਾਏ ਬੱਬੂ ਮਾਨ, ਹੈ ਨਹੀਂ ਬੈਲੋ ਜੱਟ ਨੇ ਟਰਾਲਾ ਪਾਉਣਾ ਹੈ ਤੇ ਡਾਲੇ ਤੇ ਗੋਤ ਲਿਖਾਉਣਾ ਹੈ। ਤੁਸੀਂ ਇੱਕ ਮੈਸੇਜ T.WaterTaxi ਦਾ ਫਿਰ ਤੋਂ ਨੋਟ ਕਰ ਲਓ, ਤੇ ਫਿਰ ਸੁਣਦੇ ਆ ਮਿਸਟਰ ਬੱਬੂ ਮਾਨ ਸਾਹਿਬ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.WaterTaxi। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.WaterTaxi। T.WaterTaxi ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ T.WaterTaxi ਤੇ। T.WaterTaxi 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.WaterTaxi ਦੀ ਐਪ ਵੀ ਡਾਊਨਲੋਡ ਕਰੋ। T.WaterTaxi, the best way to go to Center Island। ਕਿਆ ਬਾਤ ਹੈ, ਓਕੇ, ਇੱਕ ਤੁਸੀਂ T.WaterTaxi ਤੇ ਜਾਓਗੇ, ਆਪ ਕਹੋਗੇ ਨਵੀ ਯਾਰ ਵਧੀਆ ਯਾਰ, ਤੁਸੀਂ ਸਾਨੂੰ ਚੰਗੀ ਚੀਜ਼ ਦੱਸੀ ਹੈ।

0: वाह यार क्या बात है। मैं कहना बस जी करदा गाना सुन के ट्रला पा लो जल्दी है। सो प्रोग्राम पंजाबी दा तुसीं सुन रहे हो ते 905-673-3337 अपना फोन नंबर है 905-673-3337। मिस्टर जे गिल साहब भी थोड़े लिए हाजिर हैं। जे तुसीं किसी बिल्डर की अग्रीमेंट दे विच फस चुके हो, तुसीं घर लै लिया, हुण थोड़े तो घर क्लोज नहीं हो रहा, तुहानूं डर है कि यार बिल्डर तो साढ़े मगर आऊगा, सानू डिपोजिट तक नहीं मोड़ना, फिक्र ना करो, कॉल करो तुसी जे गिल होरां नू, कैनेडा बिल्ड रियल एस्टेट एडवाइजर्स दे नाल। इह तुहानूं गाइड करनगे, कंसल्ट करनगे, टॉप दे वकीलां नाल काम करदे आ ते तुहानूं बिल्डर दीआं अग्रीमेंट्स चों छुटकारा दिवाउंदे ने। इन्हां ने बड़े लोकां दी मदद कीती है बिल्डरां दीआं अग्रीमेंटां कैंसल करन दे विच, डिपॉजिट भी इन्होंने बड़े लोगों का मंडवाया, थोड़ा भी डिपॉजिट मंडवा सकते हैं। एक बार कॉल करके अपना सिचुएशन डिस्कस करो, बिल्डर तो प्रॉपर्टी ले ली, हुण क्लोजिंग नहीं हो रही, तुसी फस चुके हो, एक बार इन्हें फोन कर लो, इन्हें मिलने का कोई कॉस्ट नहीं। नंबर है 647-716-1987 647-716-1987। जे गिल कैनेडा बिल्ड रियल एस्टेट एडवाइजर्स 647-1916-1987 नंबर है। बिल्कुल जे गिल साहब थोड़ी मदद करेंगे, इन्हें कर लो फोन, ठीक है। टेंशन चलो अपने हो ही जाती है, बट टेंशन ना लो, जस्ट एक किया हुआ फोन थोड़ा बहुत थोड़े लिए फायदेमंद हो सकता। एस एस लॉन केयर वाले का नंबर थोड़ा दिने होंने, नवा घर लगवा या लैंडस्केपिंग करवानी है, बहुत वधिया टीम है यार। मैं इन्हों तो हमने रीसेंटली काम करवाया कुछ लैंडस्केपिंग का, तो जिहड़ा भी बंदा आता कहिंदा नवी यार फुल बूटे कि नहीं लाए, इन्ना सजाया कि नहीं। मैं कह तो फिर एस एस लॉन केयर वालों का जादू है। सो कोई भी प्लांट्स प्लांट करवाने हैं, नवा घा सॉडिंग करवानी है या तुसी फ्लावर बैड आदि कोई रेडी करवाने हैं, तो 437-655-1984 मेरा नाम लै दौ, इन्हों कॉल कर लो, बहुत सोहना बड़ी मेहनत न बड़े एक रीजनल काम करते हैं। 437-655-1984 नंबर है। एक तुसी याद रखो हमेशा की तरह राजवंत कौर नू, थोड़े गड्डियां दी घरां दी इंश्योरेंस होने वाली है, राजवंत कौर नू कॉल कर लो, ऑटो होम कमर्शियल इंश्योरेंस करते ने, 25 तो वध कंपनीज नाल डील करते हैं, तो 30% तक का तुहानू डिस्काउंट लैके दिंदे आ। राजवंत कौर 647-674-4735 647-674-4735 ते कॉल करो, 647-674-4735 राजवंत कौर थोड़े लिए हाजिर, 647-674-4735 ते तुसी राजवंत नाल गलबात जरूर जरूर जरूर कर सकते हो। वी विल बी राइट बैक, ते अगला गीत भी लाने ते अगली गलबात भी थोड़े नाल कर दें जल्द। कोई भी कार वैन ट्रक का काम हो याद रखो रॉयल ऑटो सेंटर, रिलायबल अफोर्डेबल ऑनेस्ट सर्विस, जिथे कि मैं भी गड्डियां लैके जाना रिपेयर के लिए। रॉयल ऑटो सेंटर टेस्ला के व्हीकल्स से भी काम करते हैं, कोई भी रिपेयर किसी भी मेक एंड मॉडल, सेफ्टी सर्टिफिकेशन ऊबर लिफ्ट की सेफ्टी करवानी है, स्पेशलाइज करते हैं इलैक्ट्रिकल कंप्यूटराइज डायग्नोस्टिक काम च, स्टील एंड मेलनी। रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 4 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਲੋਕ ਤੁਸੀਂ ਦੇਖੋ ਯਾਰ ਵੀ ਕਿੱਡੇ ਵੱਡੇ ਵੱਡੇ ਲੈਵਲ ਤੱਕ ਦੇ ਝੂਠ ਬੋਲਦੇ, ਕਹਿ ਲਓ ਫਰੋਡ ਕਰਦੇ ਨੇ। ਇੱਕ ਟੋਰਾਂਟੋ ਫਲਾਈਟ ਅਟੈਂਡੈਂਟ ਰਿਹਾ ਬੰਦਾ, ਉਹਨੇ ਫਰੋਡ ਕੀਤਾ। ਥੋੜ੍ਹੇ ਜਿਹਾ ਤੁਹਾਨੂੰ ਦੱਸਦੇ ਹਾਂ ਕਿ ਨਕਲੀ ਪਾਇਲਟ ਦੀ ਆਈਡੀ ਉਹਨੇ ਵਰਤੀ, ਕਹਿੰਦਾ ਰਿਹਾ ਕਿ ਮੈਂ ਪਾਇਲਟ ਹਾਂ ਅਤੇ ਉਹਨੂੰ ਕਾਫੀ ਸਾਲਾਂ ਲਈ ਬਿਲਕੁਲ ਮੁਫਤ ਫਰੀ ਦੀਆਂ ਫਲਾਈਟਾਂ ਮਿਲਦੀਆਂ ਰਹੀਆਂ। ਸੋਸ਼ਲ ਮੀਡੀਆ 'ਤੇ ਬੜੀਆਂ ਵੀਡੀਓ ਫੋਟੋਆਂ ਪਾਉਣੀਆਂ, ਵੀ ਬਸ ਟਰੈਵਲ ਹੀ ਟਰੈਵਲ ਟਰੈਵਲ ਹੀ ਟਰੈਵਲ, ਲੋਸ ਐਂਜਲਿਸ ਟੂ ਥਾਈਲੈਂਡ ਜਾਂਦਾ ਰਿਹਾ, ਤੇ ਹੁਣ ਤਿੰਨ ਵੱਖਰੀਆਂ ਵੱਖਰੀਆਂ US ਦੀਆਂ ਏਅਰਲਾਈਨਸ ਨੇ ਉਹਨੂੰ ਚੀਟ ਕੀਤਾ, ਉਹਨੇ ਉਹਨਾਂ ਨੂੰ ਚੀਟ ਕੀਤਾ। ਫ੍ਰੀ ਫਲਾਈਟਾਂ ਜਿਹੜੀਆਂ ਸਿਰਫ ਪਾਇਲਟਸ ਨੂੰ ਮਿਲਦੀਆਂ, ਇਹਨੇ ਪਤਾ ਨਹੀਂ ਕਿੱਥੋਂ ਇੱਕ ਨਕਲੀ ਪਾਇਲਟ ਦੀ ID ਲੈ ਲਈ ਇੱਕ ਟੋਰਾਂਟੋ ਦੀ ਏਅਰਲਾਈਨ ਨੂੰ ਲੈ ਕੇ, ਤੇ ਇਹਨਾਂ ID ਕਰਕੇ ਕਰਟਸੀ ਫਲਾਈਟਾਂ ਪਾਇਲਟਸ ਨੂੰ ਮਿਲਦੀਆਂ ਨੇ। ਕਹਿੰਦੇ 200 ਤੋਂ ਵੱਧ ਫਲਾਈਟਾਂ, ਤੇ 34 ਸਾਲ ਦਾ ਬੰਦਾ ਉਹਨੂੰ ਪੈਨਮਾ ਦੇ ਵਿੱਚ ਅਰੈਸਟ ਕੀਤਾ ਗਿਆ ਤੇ ਹਵਾਈ 'ਚ ਐਕਸਟ੍ਰਾਡਾਈਟ ਕੀਤਾ ਗਿਆ, ਐਂਡ ਹੁਣ ਉਹ ਚਾਰਜਿਸ ਫੇਸ ਕਰ ਰਿਹਾ। ਦੇਖੋ ਕਿਵੇਂ ਯਾਰ, ਏਅਰਲਾਈਨ ਨੂੰ ਨਹੀਂ ਇੰਨਾ ਪਤਾ ਲੱਗਿਆ ਕਿ ਬੰਦਾ ਇਹ ਤਾਂ ਕੋਈ ਪਾਇਲਟ ਹੀ ਹੈ ਨਹੀਂ ਗਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਨਕਲੀ ਆਈਡੀਆਂ ਯੂਜ਼ ਕਰੀ ਗਿਆ। ਸੋ ਲੋਕ ਜਿਹੜੇ ਕਰਦੇ ਆ ਨਾ ਫਰੋਡ, ਜਿਹੜੇ ਕਿਤੇ ਨਾ ਕਿਤੇ ਠੱਗੀਆਂ ਠੋਰੀਆਂ ਕਰਨ ਵਾਲੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਕਰ ਹੀ ਲੈਂਦੇ ਆ। ਐਂ ਹੋਟਲਾਂ ਤੋਂ ਫੋਟੋਆਂ ਪਾਉਂਦਾ ਰਿਹਾ ਜਿਵੇਂ ਹੋਟਲ ਦਾ ਮਾਲਕ ਹੁੰਦਾ ਹੈ। 483 ਹੈਲੋ।
1: ਹਾਂਜੀ ਨਵੀਂ ਭਾਜੀ, ਕੀ ਹਾਲ ਆ ਜੀ?
0: ਵਧੀਆ ਜੀ, ਕਿਵੇਂ ਹੋ?
1: ਬਾ ਵਧੀਆ ਵਧੀਆ। ਇੱਕ ਗਾਣੇ ਡਿਮਾਂਡ ਕਰਨੀ ਸੀ ਅੱਜ ਜੀ।
0: ਕਰੋ ਵੀਰੇ ਕਰੋ ਜੀ ਸਦਕੇ।
1: ਬਾਈ ਦਲਜੀਤ ਮੱਟੂ ਜੀ ਦਾ ਗਾਣਾ ਲਗਾ ਦਿੰਦੇ, ਜਾਣੀ ਝੂਠੀ ਏ
0: ਝੂਠੀ ਨਿਕਲੀ।
1: ਹਾਂਜੀ ਤੇਰਾ ਪਿਆਰ
0: ਤੁੱਛਾ ਜੀ। ਯਾਰ ਦਲਜੀਤ ਮੱਟੂ ਉਹਨਾਂ ਦੀ ਆਵਾਜ਼ ਨਹੀਂ ਸੁਣੀ ਬਹੁਤ ਚਿਰ ਹੋ ਗਿਆ। ਪੰਜਾਬੀਆਂ ਨੂੰ ਕੌਣ ਨੀ ਜਾਣਦਾ।
1: ਤੁਸੀਂ
0: ਸੁਣਿਆ ਹੋਊਗਾ, ਇੱਕ ਮਿੰਟ ਮੈਂ ਤੁਹਾਨੂੰ ਉਹ ਵੀ ਸੁਣਾਉਣਾ, ਇੱਕ ਸੈਕਿੰਡ ਸੁਣੋ। ਕਿਹੜਾ ਤੁਸੀਂ ਸੁਣਿਆ ਜ਼ਰੂਰ ਇਹ ਗਾਣਾ, ਇੱਕ ਮਿੰਟ। ਸੁਣਿਆ ਜ਼ਰੂਰ ਹੋਊਗਾ, ਅਸੀਂ ਇਸ ਗਾਣੇ ਤੇ ਬੜਾ ਭੰਗੜਾ ਪਾਇਆ ਜਿੱਥੇ ਵੀ ਪੈਰ ਰੱਖਦੇ ਹੈ। ਚਲੋ ਲਾ ਦਿੰਦੇ ਵੀਰੇ, ਜ਼ਰੂਰ ਲਾ ਦਿੰਦੇ, ਨੋ ਪ੍ਰੋਬਲਮ। ਹੋਰ ਸੁਣਾਓ, ਕਿੱਦਾਂ ਰਿਹਾ ਵੀਕਐਂਡ ਤੁਹਾਡਾ?
1: ਵੀਕਐਂਡ ਵਧੀਆ ਰਿਹਾ ਨਵੀਂ ਭਾਜੀ, ਬਹੁਤ ਵਧੀਆ ਰਿਹਾ ਜੀ।
0: ਕੀ ਕੀਤਾ?
1: ਬਸ ਕੁਛ ਨੀ ਨਵੀਂ ਭਾਜੀ, ਕੰਮ ਹੀ ਉੱਪਰ ਰਾਈਡ ਹੀ ਕੀਤੀ ਹੈ ਤੇ ਸੈਟਰਡੇ ਕੰਮ ਨਹੀਂ ਕਰਦਾ ਹੈਗਾ, ਬਸ ਕੱਲ ਆਰਾਮ ਕੀਤਾ ਬਸ।
0: ਬਸ ਅੱਛਾ, ਸੈਟਰਡੇ ਕੰਮ ਨਹੀਂ ਕਰਦੇ?
1: ਆਰਾਮ
0: ਵੀ ਚਾਹੀਦਾ ਹੁਣ,
1: ਇੱਕ ਦਿਨ ਸੋਮਵਾਰ ਆਪਾਂ ਵੀ ਕੰਮ ਕਰੀਦਾ ਆ ਤੇ ਫਿਰ ਲੈ ਲੈ ਕੇ ਇੱਕ ਸ਼ਨੀਵਾਰ ਕੋਲ ਬਚਦਾ ਨਾ ਫੈਮਿਲੀ ਟਾਈਮ ਦੇਣ ਵਾਸਤੇ, ਸੰਡੇ ਫਿਰ ਨਿਕਲ ਜਾਂਦਾ ਕੰਮ ਕਰਨ ਲਈ,
0: ਤਾਂ
1: ਕਰਕੇ ਕੋਸ਼ਿਸ਼ ਰੱਖੀ ਦੀ ਆ ਵੀ ਨਾ ਵੀ ਫਰਾਈਡੇ ਸੋਰੀ ਸੈਟਰਡੇ ਨਾ ਕੰਮ ਕਰੀਏ।
0: ਨਹੀਂ ਚਾਹੀਦਾ, ਚੰਗੀ ਗੱਲ ਆ ਯਾਰ, ਥੋੜੇ ਰਿਲੈਕਸ ਕਰੋ ਤੇ ਫੈਮਿਲੀ ਨੂੰ ਟਾਈਮ ਦਿਓ।
1: ਜੀ ਜੀ ਬਿਲਕੁਲ ਨਵੀਂ ਭਾਜੀ,
0: ਥੈਂਕ ਯੂ ਵੀਰੇ, ਲਾ ਦਿੰਦੇ ਤੁਹਾਡਾ ਗੀਤ, ਨੋ ਪ੍ਰੋਬਲਮ, ਇੰਜੋਏ ਕਰੋ, ਧੰਨਵਾਦ।
1: ਥੈਂਕ ਯੂ।
0: ਸੋ 905-673-3337 ਆਪਣਾ ਨੰਬਰ ਹੈ। ਇੱਕ ਤੁਸੀਂ ਸਭ ਨੇ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖਣਾ, ਮੱਲੀ ਟੈਂਟ ਇਜ਼ ਨੰਬਰ 1। ਤੁਸੀਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਸੰਪਰਕ ਕਰੋ। ਕਿਸੇ ਨੇ ਵੀ ਅਗਰ ਵਿਆਹ ਸ਼ਾਦੀ ਦੇ ਕਿਸੇ ਵੀ ਫੰਕਸ਼ਨ ਲਈ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਸਰਵਿਸਿਜ਼ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਇਹ ਤੁਹਾਡੇ ਘਰ ਨੂੰ ਐਨ ਪੂਰਾ ਬੈਂਕੁਟ ਹਾਲ ਬਣਾ ਦੇਣਗੇ। ਇਹਨਾਂ ਕੋਲ ਟੈਂਟ, ਟੇਬਲ, ਚੇਅਰਾਂ, ਸਟੇਜ, ਡਾਂਸ ਫਲੋਰ, ਬਾਰ, ਸਾਰਾ ਕੁਛ ਹੈ। ਨੰਬਰ ਹੈ 6479-9992569 6479-9992569 6479-9992569 6479-9992569 ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਨਾਲ ਸੰਪਰਕ ਕਰੋ। ਪੈਸ਼ਨ ਰੂਫਿੰਗ, ਹੁਣ ਮੌਸਮ ਬਹੁਤ ਖੂਬਸੂਰਤ ਹੈ, ਸਮਰ ਦਾ ਟਾਈਮ ਹੈ, ਤੁਸੀਂ ਰੂਫ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ। ਦੇਖੋ ਰੂਫ ਚੇਂਜ ਹੋਣ ਵਾਲੀ ਹੈ ਨਾ, ਹੁਣੀ ਟਾਈਮ ਹੈ ਕਿਉਂਕਿ ਸਮਰ ਹੈ, ਮੌਸਮ ਵਧੀਆ, ਵਿੰਟਰ 'ਚ ਜੇ ਕੋਈ ਲੀਕੇਜ ਹੋ ਗਈ ਫਿਰ ਤਾਂ ਮੁਸ਼ਕਲ ਬਹੁਤ ਹੈ। ਸੋ ਕੋਈ ਵੀ ਰੂਫ ਦੀ ਰਿਪੇਅਰ ਹੈ, ਨਵੀਂ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 6479-9419-9413 ਤੇ ਕਾਲ ਕਰ ਲਓ, 6479-919-9413। ਤੇ ਹੁਣ ਇੰਡੀਆ ਲਈ ਹੋ ਰਹੀਆਂ ਨੇ ਤਿਆਰੀਆਂ, ਜਿਹਨੂੰ ਵੀ ਪੁੱਛੋ ਹਾਂ ਬਈ ਬਸ ਕਰਦੇ ਹਾਂ ਤਿਆਰੀਆਂ, ਕਰਦੇ ਹਾਂ ਫਲਾਈਟਾਂ ਬੁੱਕ। ਮੈਨੂੰ ਵੀ ਮੈਸੇਜ ਰੋਜ਼ ਆਉਂਦੇ ਆ ਕਿ ਭਾਅ ਜੀ ਦਿਓ ਵਧੀਆ ਜੀ ਕੋਈ ਡੀਲ ਇੰਡੀਆ ਜਾਣਾ। ਸੋ ਇੰਡੀਆ ਦੀਆਂ ਟਿਕਟਾਂ ਤੁਸੀਂ ਲੈ ਲਓ, ਅਕਤੂਬਰ 1 ਵੀ ਟਿਕਟ ਸਿਰਫ 995 ਚ, ਵਾਹ, ਟੋਰਾਂਟੋ ਟੂ ਦਿੱਲੀ ਅਕਤੂਬਰ ਚ ਜਾਓ $995 ਸਿਰਫ, ਕੁਝ ਕੁ ਫਲਾਈਟਾਂ ਬਾਕੀ ਨੇ, ਦੁਆਬਾ ਟਰੈਵਲ 905-796-7800 9057967800 ਤੁਸੀਂ ਅਕਤੂਬਰ ਦੇ ਵਿੱਚ ਟੋਰਾਂਟੋ ਟੂ ਅੰਮ੍ਰਿਤਸਰ ਜਾਣਾ ਵਨ ਵੇ, ਉਹ ਵੀ ਕਤਰ ਏਅਰਵੇਜ਼, ਵਨ ਸਟੋਪ ਦੋ ਟੈਚੀ 1295 ਦੇ ਵਿੱਚ, ਦੁਆਬਾ ਟਰੈਵਲ 9057967800 9057967800 ਮੈਂ ਨਾ ਜੀ ਸਵੇਰੇ ਇੱਕ ਗੱਲ ਕਰ ਰਿਹਾ ਸੀ, ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਇੱਕ ਸ਼ੇਅਰ ਕੀਤੀ ਵੀ ਇੱਕ ਬੰਦਾ ਹੈ ਕਿਤੇ ਲੋਕਲ ਹੀ ਆ, ਉਹ ਕੀ ਕਰਦਾ, ਉਹ ਇੰਜ ਪ੍ਰਟੈਂਡ ਕਰਦਾ ਵੀ ਉਹਨੂੰ ਕੋਈ ਡਿਸੇਬਿਲਿਟੀ ਹੈ, ਹੈ ਬੰਦਾ ਪੂਰਾ ਫਿੱਟ ਹੈ, ਉਹਨੂੰ ਕਿਹੜਾ ਕਿਸੇ ਨੇ ਫੜ ਲਿਆ ਇੱਕ ਦਿਨ, ਉਹਦੇ ਖੁੰਡੀ ਜੀ ਫੜੀ ਹੋਈ ਵੀ ਮੈਂ ਡਿਸੇਬਲ ਹਾਂ, ਮੇਰੇ ਤੋਂ ਤੁਰ ਨਹੀਂ ਹੁੰਦਾ, ਅਤੇ ਦੂਜੇ ਦਿਨ ਵਧੀਆ ਆਪਣੀ ਵੋਲਕਸ ਵੈਗਨ ਦੀ ਗੱਡੀ 'ਚ ਬਹਿ ਬੂ ਕੇ ਸ਼ਰਟ ਟਾਈ ਪਾ ਕੇ ਸ਼ਰਟ ਅਤੇ ਪੈਂਟ ਪਾ ਕੇ ਕਿਤੇ ਉਹ ਜਾ ਰਿਹਾ ਡਰਾਈਵ ਕਰਕੇ। ਅਤੇ ਆਪਾਂ ਹੁਣ ਦੇਖੋ ਤਰਸ ਖਾ ਕੇ ਪੈਸੇ ਦਿੰਦੇ ਹਾਂ ਵੀ ਨਹੀਂ ਯਾਰ ਅਗਲਾ ਵਿਚਾਰਾ, ਕਿਸੇ ਨੂੰ ਕੋਈ ਤਕਲੀਫ ਹੈ, ਕਿਸੇ ਨੂੰ ਕੋਈ ਡਿਸੇਬਿਲਿਟੀ ਹੈ, ਵੀ ਚਲੋ ਯਾਰ ਕਿਸੇ ਦੇ ਅੰਗ ਪੈਰ ਨਹੀਂ ਚੱਲਦੇ, ਆਪਾਂ ਪੈਸਾ ਦੇ ਦਿੰਦੇ ਹਾਂ। ਬਟ ਜਦੋਂ ਇੱਦਾਂ ਦੀਆਂ ਚੀਜ਼ਾਂ ਦੇਖੀ ਦੀਆਂ ਨੇ ਨਾ, ਫਿਰ ਆਪਾਂ ਬਹੁਤ ਇੱਕ ਤਾਂ ਕਨਫਿਊਜ਼ ਵੀ ਹੁੰਦੇ ਹਾਂ, ਅਤੇ ਨਾਲੇ ਆਪਾਂ ਥੋੜ੍ਹੇ ਕਹਿੰਦੇ ਯਾਰ ਵੀ ਅਸੀਂ ਪੈਸਾ ਹੁਣ ਦੇਈਏ ਨਾ ਦੇਈਏ, ਇਹ ਲੋਕ ਤਾਂ ਸਾਨੂੰ ਚੀਟ ਕਰ ਰਹੇ ਨੇ। ਹੁਣ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ, ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੋਈ ਹੈ ਵੀ ਆਪਾਂ ਵੀ ਤੁਸੀਂ ਕਿੰਨਾ ਕੁ ਸਹੀ ਸਮਝਦੇ ਹੋ ਕਿਸ ਨੂੰ ਪੈਸੇ ਦੇਣੇ ਚਾਹੀਦੇ ਨੇ ਇੱਦਾਂ ਜਾਂ ਨਹੀਂ, ਤੁਸੀਂ ਕਿੰਨਾ ਕੁ ਨੋਟਿਸ ਕੀਤਾ ਵੀ ਲੋਕ ਝੂਠ ਬਹੁਤ ਬੋਲਦੇ ਆ। ਕਿ ਅੱਜ ਮੈਨੂੰ ਕਿਸੇ ਦੀ ਕਾਲ ਆਈ ਕਿ ਨਾ ਵੀ ਯਾਰ ਅਸੀਂ ਕਿਸੇ ਲੇਡੀ ਨੂੰ ਦੇਖਿਆ, ਉਹਨੇ ਲਿਖਿਆ ਵੀ ਮੇਰੇ ਘਰੇ ਇੰਨੇ ਜਵਾਕ ਨੇ ਅਤੇ ਪਲੀਜ਼ ਮੈਨੂੰ ਮੇਰੇ ਕੋਲ ਕੰਮ ਹੈ ਨਹੀਂ, ਮੈਨੂੰ ਪੈਸਾ ਚਾਹੀਦਾ, ਅਤੇ ਪਤਾ ਲੱਗਿਆ ਕਿਸੇ ਨੂੰ ਵੀ ਯਾਰ ਉਹਦੇ ਕੋਲ ਤਾਂ ਕੋਈ ਜਵਾਕ ਹੀ ਹੈ ਨਹੀਂ ਗੇ, ਉਹੀ ਨਕਲੀ ਉਹਨੇ ਬੋਰਡ 'ਤੇ ਲਿਖਿਆ ਹੋਇਆ ਕਿਡਸ ਐਟ ਹੋਮ ਨੀਡ ਮਨੀ। ਇੱਦਾਂ ਵੀ ਬਹੁਤ ਲੋਕ ਕਰਦੇ ਆ, ਕਹਿ ਦਿੰਦੇ ਆ ਵੀ ਸਾਨੂੰ ਪੈਸਾ ਚਾਹੀਦਾ, ਸਾਡੇ ਬੱਚੇ ਘਰੇ ਭੁੱਖੇ ਮਰ ਰਹੇ ਆ, ਅਤੇ ਨਿਕਲਦਾ ਕਿ ਕੋਈ ਪੈਸਾ ਹੀ, ਆਪਾਂ ਕਿਹੜਾ ਅਗਲੇ ਦੀ ਇਨਵੈਸਟੀਗੇਸ਼ਨ ਕਰਦੇ ਹਾਂ, ਦੇਖਦੇ ਹਾਂ ਵੀ ਅਗਲੇ ਨੂੰ ਵਾਕਈ ਕੋਈ ਤਕਲੀਫ ਇੱਦਾਂ ਦੀ ਹੈਗੀ ਜਾਂ ਨਹੀਂ। ਸੋ ਨੰਬਰ ਹੈ ਆਪਣਾ 905-673-3337 905-673-3337 9056733337 ਤੁਸੀਂ ਕਿੰਨਾ ਕੁ ਪੈਸੇ ਦਿੰਦੇ ਹੋ ਕਿਸੇ ਨੂੰ ਦੇਖ ਕੇ ਕਿ ਨਹੀਂ ਯਾਰ ਅਗਲਾ ਅਪਸੈਟ ਹੈ, ਅਗਲੇ ਨੂੰ ਕੋਈ ਨਾ ਕੋਈ ਮੈਂਟਲ ਇਲਨੈਸ ਹੈ ਜਾਂ ਫਿਜ਼ੀਕਲ ਡਿਸੇਬਿਲਿਟੀ ਹੈ, ਕੀ ਤੁਸੀਂ ਤਰਸ ਖਾ ਕੇ ਪੈਸਾ ਦੇ ਦਿੰਦੇ ਹੋ, ਜਾਂ ਤੁਸੀਂ ਵੀ ਥੋੜ੍ਹਾ ਸੋਚਦੇ ਹੋ ਕਿ ਨਹੀਂ ਯਾਰ ਇਹ ਪਤਾ ਨਹੀਂ ਬੰਦਾ ਵਾਕਈ ਡਿਸੇਬਲ ਹੈ, ਨਹੀਂ ਰਹਿਣ ਦੋ ਇਹਨੂੰ ਪੈਸੇ ਦੇਵਾਂਗੇ, ਖਬਰ ਹੈ ਪੂਰਾ ਫਿੱਟ ਫਾਟ ਹੋਵੇ। ਮੈਨੂੰ ਬੜੀ ਗਲਤ ਗੱਲ ਲੱਗਦੀ ਯਾਰ ਕਿ ਤੁਸੀਂ ਵਧੀਆ ਤੰਦਰੁਸਤ ਹੋ, ਸਿਹਤ ਠੀਕ ਹੈ, ਅਤੇ ਇੱਦਾਂ ਤੁਸੀਂ ਬਿਹੇਵ ਕਰ ਰਹੇ ਹੋ ਵੀ ਤੁਹਾਨੂੰ ਕੋਈ ਬਹੁਤ ਹੀ ਵੱਡੀ ਹੈਲਥ ਦੀ ਪ੍ਰੋਬਲਮ ਹੈ। ਸੋ ਕੁਝ ਕੋਲ ਸਟੂਡੀਓ ਲੈਂਦੇ ਹਾਂ। 5 ਰਿਵਰਸ ਡਕਟ ਕਲੀਨਿੰਗ ਵਾਲੇ ਨੂੰ ਯਾਦ ਰੱਖੋ, ਕਿਸੇ ਨੇ ਵੀ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਜ਼ਰੂਰ ਟਾਈਮ ਸਿਰ ਕਰਾ ਲਓ 5 ਰਿਵਰਸ ਡਕਟ ਕਲੀਨਿੰਗ ਕੋਲੋਂ, 437-688-7750 4376-88-77505 ਰਿਵਰਸ ਡਕਟ ਕਲੀਨਿੰਗ 6010 ਜੀ ਵੈਲਕਮ।
2: ਨਵੀ ਮੈਂ ਕਹਿ ਰਹੀ ਸੀ ਬਹੁਤ ਹੀ ਕੰਪਲਿਕੇਟਿਡ ਜਿਹਾ ਕੁਐਸਚਨ ਹੈ ਤੇ ਇਹਦਾ ਰਿਸਪੌਂਸ ਵੀ ਓਦਾਂ ਹੀ ਹੈ। ਤੁਹਾਡੇ ਨਾ ਐਕਸਪੀਰੀਅੰਸਿਸ ਬਹੁਤ ਡਿਫਾਈਨ ਕਰਦੇ ਨੇ ਤੁਹਾਡਾ ਬਿਹੇਵੀਅਰ। ਮੈਂ ਆਪ ਕਿਸੇ ਨੂੰ $6,000 ਦਿੱਤਾ ਹੈ, ਕਈ ਸਾਲ ਹੋ ਗਏ, ਉਹ ਕਹਿੰਦੇ ਵੀ ਕੁੜੀ ਦਾ ਐਡਮਿਸ਼ਨ ਹੋਣਾ ਹੈ ਕਿ ਤਾਂ ਕਰਕੇ ਸਾਨੂੰ ਚਾਹੀਦਾ ਹੈ, ਆਪਣੀ ਕੁੜੀ ਆ, ਆਪਣੀ ਅਸੀਂ ਜਾਣਦੇ ਫੈਮਿਲੀ ਨੂੰ, ਅੱਜ ਤੱਕ ਸਾਨੂੰ ਹੁਣ ਉਹ ਸਾਡਾ ਫੋਨ ਹੀ ਨਹੀਂ ਚੱਕਦੇ। ਤਾਂ ਹੁਣ ਤੋਂ ਬਾਅਦ, ਉਦੋਂ ਤੋਂ ਬਾਅਦ ਮੈਂ ਕਿਸੇ ਨੂੰ ਕੁਛ ਨਹੀਂ ਦਿੰਦੀ, ਮੈਂ ਕਹਿੰਦੀ ਸਾਰੀ ਕਮਾਓ ਤੇ ਖਾਓ ਤੇ ਜੋ ਬਣਦਾ ਆਪਣੇ ਜੋਗੇ ਰਹੋ, ਬਟ ਆਈ ਐਮ ਨੋਟ ਗੋਇੰਗ ਟੂ ਸਪੋਰਟ ਐਨੀਬਡੀ। ਤਾਂ ਕਰਕੇ ਨਾ ਐਕਸਪੀਰੀਅੰਸ ਦੇ ਨਾਲ ਸਾਰਿਆਂ ਦੇ ਰਿਸਪੌਂਸਿਸ ਮੇਰੇ ਖਿਆਲ ਫਰਕ ਹੋਣਗੇ।
0: ਨਹੀਂ ਪਰ ਆਪਾਂ ਗੱਲ ਕਰ ਰਹੇ ਹਾਂ ਕੋਈ, ਚਲੋ ਤੁਸੀਂ ਤਾਂ $6,000 ਦਿੱਤਾ, ਉਹ ਬਹੁਤ ਵੱਡੀ ਗੱਲ ਹੈ, ਮੈਂ ਗੱਲ ਕਰ ਰਿਹਾ ਵੀ ਕੋਈ ਯੂ ਨੋ ਤੁਹਾਨੂੰ ਕੋਈ ਲੇਡੀ ਦੇਖਦੀ ਹੈ, ਉਹ ਕਹਿ ਰਹੀ ਹੈ ਕਿ ਮੇਰੇ ਘਰੇ ਬੱਚੇ ਨੇ, ਉਹ ਹੋਮਲੈਸ ਹੈ, ਤੁਸੀਂ ਉਹਨੂੰ ਤਰਸ ਖਾ ਕੇ ਪੈਸਾ ਦੇ ਦਿੰਦੇ ਹੋ, ਤੁਸੀਂ ਸੋਚਦੇ ਹੋ ਕਿ ਨਹੀਂ ਯਾਰ ਆਪਾਂ ਨੂੰ ਕੀ ਪਤਾ?
2: ਮੈਂ ਨਹੀਂ ਦਿੰਦੀ, ਨਹੀਂ ਬਿਲਕੁਲ ਬਿਲਕੁਲ ਵੀ ਨਹੀਂ ਦਿੰਦੀ। ਜੇ ਮੈਨੂੰ ਬੰਦਾ ਤੁਰਦਾ ਫਿਰਦਾ ਲੱਗਦਾ ਹੈ ਚੰਗਾ ਭਲਾ, ਕੰਮ ਕਿਉਂ ਨਹੀਂ ਕਰਦਾ ਨਾਲੇ ਇੱਥੇ?
0: ਨਹੀਂ ਪਰ ਜੇ ਹੁਣ ਇਦਾਂ, ਮੈਂ ਜਿਹੜੀ ਸਟੋਰੀ ਸ਼ੇਅਰ ਕੀਤੀ, ਇੱਕ ਬੰਦਾ ਉਹ ਇੱਕ ਕੇਨ ਵਾਕਿੰਗ ਸਟਿੱਕ ਲੈ ਕੇ ਤੁਰਦਾ, ਕਹਿੰਦਾ ਵੀ ਮੈਂ ਡਿਸੇਬਲਡ ਆ, ਪਰ ਹੈ ਡਿਸੇਬਲ ਨਹੀਂ ਹੁਣ, ਪਰ ਲੋਕਾਂ ਨੂੰ ਕੀ ਪਤਾ?
2: ਫਿਰ ਕਦੇ ਆਹੋ
0: ਦੇ ਦਿੰਦੇ ਹੋ ਨਾ
2: ਤੁਸੀਂ ਮਾੜੇ ਮੋਟੇ ਤੇ ਦੇ ਦੋ?
0: ਹਾਂ
2: ਆਪਣਾ ਜਿਦਾਂ ਦਿਲ ਨਿਕਲਦਾ ਜਾਂਦਾ, ਜੇ ਆਪ ਬੜੇ ਸੁਖੀਆ ਫੇਰ ਲੱਗਦਾ ਚੱਲ ਦੇ ਦਈਏ ਕੋਈ ਨੀ, ਜੇ ਆਪ ਕਿਤੇ ਔਖੇ ਹੋ ਗਏ ਹੈ ਤਾਂ ਫੇਰ ਕਹਿੰਦੇ ਬਈ ਮੈਨੂੰ ਕਿਹੜਾ ਦਿੰਦਾ ਕੋਈ, ਮੈਂ ਕੀ ਨਹੀਂ ਦੇਣਾ।
0: ਚਲੋ ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ $6,000 ਆਈ ਹੋਪ ਤੁਹਾਡਾ ਮਿਲ ਜਾਵੇ ਤੁਹਾਨੂੰ ਵਾਪਸ, ਤੇ ਗੁੱਡ ਲੱਕ ਟੂ ਯੂ। 9565 ਹੈਲੋ।
3: ਹੈਲੋ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਠਾਕ। ਮੈਂ ਤੁਹਾਨੂੰ ਮੇਰਾ ਇੱਕ ਯੂਨੀਕ ਜਿਹਾ ਐਕਸਪੀਰੀਅੰਸ ਹੈਗਾ ਆ। ਮੈਂ ਜਿਹੜਾ ਉਹ ਕੈਨੇਡੀਅਨ ਸਟੀਲਸ ਦੇ ਉੱਪਰ ਇੱਕ ਵਾਲਮਾਰਟ ਆ ਬ੍ਰੈਂਪਟਨ ਦੇ ਵਿੱਚ, ਮੈਂ ਉੱਥੇ ਨਾ ਸ਼ਾਪਿੰਗ ਕਰ ਰਹੀ ਸੀਗੀ। I don't get, go there too often, but somehow rabb ne mene us din uthe le gaya
0: ji.
3: So utthe mainu ik banda milya te mere naal pehla ohne do shabd english de bole, mainu puchya are you punjabi, are you from india? I said yes, and fir us to baad vich mainu kehnde are you sikh? I said yes, I'm a sikh. Fir mere na hindi bolan lage, right? And I'm like, oh, okay. And he's an older person, I would say, you know, like over 65, something around 65. So, mainu toriyan dasan chale gaye, right? And then he goes to me, he said, mera bahut badi meri surgery hui ya. Avde, like a button-down shirt by CC. He opened his shirt and to show me the scar. And I was a little bit like, you know, taken aback. I'm like, oh, that's a little too much information for me.
0: Nahi banda uncomfortable ho janda, itno kisi nu scar dikhana chahiye acha.
3: Yeah, they're like local territory for there, right? So and main socha chalo sare ni apni apni situation hundi hai, and I'm standing there talking to him. Mainu kehnde mere ghare 5 bacche aa mere, hai na, ਮੇਰੀ ਵਾਈਫ ਹੈਗੀ ਆ, ਪਰ ਮੈਂ ਉਹਨਾਂ ਨੂੰ ਫੂਡ ਕੇ ਵੀ ਨਹੀਂ, ਮੈਂ ਕੰਮ ਨਹੀਂ ਕਰ ਸਕਦਾ, ਮੇਰੀ ਉੱਥੇ ਸਰਜਰੀ ਹੋਈ ਅਫਗਾਨਿਸਤਾਨ ਦੇ ਵਿੱਚ, ਉੱਥੇ ਵਾਰ ਦੇ ਵਿੱਚ ਸਾਡਾ ਇੰਨਾ ਬਹੁਤ ਮਾੜੀ ਹੋਈ, ਤੇ ਉੱਥੋਂ ਅਸੀਂ ਭੱਜ ਕੇ ਆਏ ਹੋਏ ਆ। ਅੰਡਰਸਟੈਂਡ, ਹਿੰਦੀ ਬੋਲਣ ਲੱਗ ਗਏ ਮੇਰੇ ਨਾਲ, ਆਲਰਾਈਟ, ਦੈਟਸ ਓਕੇ। ਐਂਡ ਦੈਨ ਉਹਨਾਂ ਦੇ ਕੋਲ ਕਾਰਟ ਸੀਗੀ, ਕਾਰਟ ਦੇ ਵਿੱਚ ਸਿਰਫ 3 ਕੁ ਚੀਜ਼ਾਂ ਸੀਗੀਆਂ, ਇੱਕ ਬ੍ਰੈਡ ਦਾ ਲੋਫ ਸੀਗਾ ਤੇ ਇੱਕ ਦੋ ਹੋਰ ਚੀਜ਼ਾਂ ਸੀਗੀਆਂ। And he said, mere layi, meri tusi grocery da mere layi pay kar do. Main unna di tokri de vich dekhya, I'm like, you know, koi gal nahi, I said, main kar dinni, tusi idda karo, line up karo ja ke, main ik do cheeza chak lo, main auni aa. He goes to me, main dudh chak le, I'm like, yeah, sure, go ahead. I'm like, kinna ka banda dudh le auga, right? I did not, main socha vi nahi si ki problem, like ki unna da plan ki hega va. ਮੈਂ ਕਿਹਾ ਕੋਈ ਗੱਲ ਨੀ ਲੈ ਆਓ। ਐਂਡ ਮੈਂ ਤਾਂ ਕੁਛ ਉੱਥੋਂ ਖਾਸ ਲੈਣਾ ਵੀ ਨੀ ਸੀਗਾ, ਮੈਂ ਤਾਂ ਲਾਈਨ ਵਿੱਚ ਪਹਿਲਾਂ ਹੀ ਜਾ ਕੇ ਲੱਗ ਗਈ। ਐਂਡ ਹੀ ਇਜ਼ ਕਮਿੰਗ ਵਿਦ ਹਿਸ ਓਵਰਫਲੋਇੰਗ ਕਾਰਟ।
0: ਅੱਛਾ,
3: ਯੂ ਨੋ ਵਾਲਮਾਰਟ ਦੀਆਂ ਕਿੱਡੀਆਂ ਕਿੱਡੀਆਂ ਕਾਰਟਸ ਹੁੰਦੀਆਂ ਨੇ, ਓਵਰਫਲੋਇੰਗ ਕਾਰਟ, ਕਿੰਨੇ ਸਾਰਾ ਦੁੱਧ, ਲੋਟਸ ਆਫ ਮੀਟ, ਟਨਸ ਆਫ ਮੀਟ, ਐਕਸਪੈਂਸਿਵ, ਇਨਕਲੂਡਿੰਗ ਸੈਲਮਨ।
0: ਅੱਛਾ,
3: ਸੈਲਮਨ ਦੇ ਦੋ ਵੱਡੇ ਵੱਡੇ ਪੈਕੇਜਸ, ਯੂ ਨੋ, ਲਾਈਕ ਦੈਟ ਵੁੱਡ ਬੀ ਲੈਟਸ ਸੇ 12 ਇੰਚ ਹੋਊਗੀ ਇੱਕ। ਮੈਂ ਉਹਨੂੰ ਦੇਖ ਕੇ, ਮੈਂ
0: ਥੋੜੇ ਐਂਡ ਤੇ ਪਲੀਜ਼ ਦੱਸੋ, ਲੰਬੀ ਹੋ ਰਹੀ ਹੈ ਗੱਲ ਜ਼ਿਆਦੇ।
3: ਹਾਂਜੀ, ਸੋ ਉਹਨਾਂ ਦਾ ਕੀ ਹੋਇਆ ਤੇ ਮੈਨੂੰ ਥੋੜਾ ਜਿਹਾ ਗੁੱਸਾ ਵੀ ਆਇਆ, ਦੈਨ ਮੈਂ ਰੱਬ ਵੱਲ ਹੀ ਧਿਆਨ ਦਿੱਤਾ, ਆਈ ਥੋਟ, ਯੂ ਨੋ, ਗੋਡ ਬਲੈਸ ਮੀ, ਸੋ ਯੂ ਨੋ, ਆਈ ਡੋਨਟ ਲੂਜ਼ ਮਾਈ ਟੈਂਪਰ। ਮੇਰਾ ਬਿੱਲ $250
0: ਉਹਨਾਂ ਦਾ ਬਿੱਲ $250 ਸੀਗਾ। ਅੱਛਾ,
3: I had to pay $250, but I told him, I said, don't do this again to anybody else.
0: ਠੀਕ ਹੈ, thank you so much. So, ਬਹੁਤ ਸ਼ੁਕਰੀਆ, ਤੇ that's it, right? ਉਹ ਹੋਰ ਤਾਂ ਡਿਸਕਸ਼ਨ ਕੱਟ ਗਏ, ਥੋੜ੍ਹੀ ਸ਼ੋਰਟ ਰੱਖਿਆ ਕਰੋ, ਉਹਨੇ ਥੋੜ੍ਹੀ ਗੱਲ ਲੰਬੀ ਹੋ ਜਾਂਦੀ ਫਿਰ ਬਾਕੀ ਕਾਲਰਸ ਦਾ ਵੀ ਰਹਿ ਜਾਂਦਾ। ਸੋ ਅਗਲੀ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਮੈਂ ਬਿਯੋਂਡ ਆਈਵਰ ਦਾ ਨੰਬਰ ਦੇ ਦਿੰਦਾ, ਕਿਸੇ ਨੇ ਵੀ ਐਨਕਾਂ ਲੈਣੀ ਆ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ ਦੇ ਰੋਮੀ ਭਾਜੀ ਲੋਕੇਟਡ ਨੇ, ਤੁਸੀਂ ਜਾਓ ਜ਼ਰੂਰ। ਐਂਡ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ, ਬਿਯੋਂਡ ਆਈਵਰ 9057933937 9057933937 ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ, ਤੇ ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ। ਇੱਕ ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਤਾਂ ਮਿਸਟਰ ਪ੍ਰਦੀਪ, ਪ੍ਰਦੀਪ ਭਾਈ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ, 6476223203, 6476223203, ਪ੍ਰਦੀਪ ਨੂੰ ਕਰੋ ਫੋਨ ਤੇ, ਅਪਲਾਇੰਸਿਸ ਰਿਪੇਅਰ ਕਰਾਓ। ਤੁਸੀਂ ਦੇਖੋ ਕਿਸੇ ਦੀ ਗਰੋਸਰੀ, ਚਲੋ ਬੰਦਾ ਕਹਿੰਦਾ ਯਾਰ ਸਾਨੂੰ ਖਾਣਾ ਲੈ ਦਿਓ, ਠੀਕ ਹੈ ਆਪਾਂ ਕਹਿੰਦੇ ਹਾਂ ਕਿ ਕਿੰਨੇ ਕਿੱਦਾਂ ਹੋਊਗਾ, ਅਗਲੇ ਨੇ ਅੰਡੇ ਲੈਣੇ ਹੋਣਗੇ, ਦੁੱਧ ਲੈਣਾ ਹੋਊਗਾ, ਬ੍ਰੈਡ ਲੈਣੀ ਹੋਊਗੀ, ਚਲੋ ਜੀ $40-50 ਲੱਗ ਵੀ ਜਾਣਗੇ, $250 ਦੀ ਗਰੋਸਰੀ ਉਹ ਬੱਲੇ ਤੁਹਾਡੇ, ਕਿਆ ਬਾਤ ਹੈ। 3399 ਹੈਲੋ,
4: ਹਾਂਜੀ ਨਵੀਂ ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਜੀ?
0: ਠੀਕ ਹੈ ਜੀ, ਕਿਵੇਂ ਹੋ?
4: ਬਹੁਤ ਵਧੀਆ। ਅੱਛਾ ਬਈ, ਮੇਰੇ ਕੋਲ ਨਾ ਦੋ ਐਕਸਪੀਰੀਅੰਸਿਸ ਨੇ। ਪਹਿਲਾਂ ਜਿਹੜਾ ਤੁਹਾਡਾ ਕੁਐਸਚਨ ਆ ਉਹਨੂੰ ਮੈਂ ਆਨਸਰ ਕਰਦਾ, ਮੈਂ ਕਿਚਨਰ ਵਾਟਰਲੂ ਦੇ ਵਿੱਚ ਰਹਿੰਦਾ ਆ, ਇੱਥੇ ਜ਼ਿਆਦਾਤਰ ਜਿਹੜੇ ਆਪਾਂ ਹੋਮਲੈਸ ਵੇਖਦੇ ਹਾਂ ਜਾਂ ਚਲੋ ਡਿਸੇਬਲ ਵੀ ਨੇ, ਉਹਨਾਂ ਨੇ ਹੱਥ ਦੇ ਵਿੱਚ ਬੋਰਡ ਫੜਿਆ ਹੁੰਦਾ, ਉਹਨਾਂ ਨੇ ਕੁਛ ਨੀ ਕਿ ਨੀਡ ਹੈਲਪ, ਜੇ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਤੁਹਾਨੂੰ ਸੁਖੀ ਰੱਖੇ। ਮੇਰੇ ਕੋਲ ਹਮੇਸ਼ਾ ਮੈਂ ਕਾਫੀ ਲੈਣਾ ਖੁਸ਼ ਹੁੰਦਾ, ਮੈਂ ਚੇਂਜ ਆਪਣੀ ਕਾਰ ਦੇ ਜਿਹੜਾ ਸੈਂਟਰ ਬਾਕਸ ਹੁੰਦਾ ਉਹਦੇ ਵਿੱਚ ਗਮ ਵਾਲਾ ਛੋਟਾ ਜਿਹਾ ਬਾਕਸ ਹੁੰਦਾ, ਉਹਦੇ ਵਿੱਚ ਰੱਖ ਲੈਂਦਾ ਤੇ ਮੈਂ ਦੇ ਦੇਣਾ, ਕਈ ਵਾਰੀ ਗਰਮੀ ਹੁੰਦੀ ਹੈ ਪਾਣੀ ਪੂਣੀ ਦੇ ਵਿੱਚ। ਪਰ ਅੱਜ ਕੱਲ੍ਹ ਰੀਸੈਂਟਲੀ ਮੈਂ ਵੇਖਿਆ ਆ ਕੀ ਆ ਕਿ ਇੱਕ ਸਪੈਸੀਫਿਕ ਕਮਿਊਨਿਟੀ ਜਾਂ ਰਿਫਿਊਜੀਸ ਲਾ ਲਓ ਫੋਰ ਐਗਜ਼ਾਮਪਲ, ਉਹਨਾਂ ਨੂੰ ਜਦੋਂ ਵੀ ਤੁਸੀਂ ਚੇਂਜ ਦਿੰਦੇ ਆ ਜਾਂ ਕੁਛ, ਉਹ ਜਾਂ ਤਾਂ ਪਤਾ ਨੀ ਤੁਹਾਡਾ ਚੇਂਜ ਨੀ ਲੈਂਦੇ, ਜਾਂ ਤਾਂ ਉਹਨਾਂ ਨੂੰ ਚੇਂਜ ਚਾਹੀਦਾ ਨੀ ਹੁੰਦਾ, ਤੇ ਜਾਂ ਪਾਣੀ ਦਾ ਤਾਂ ਚਲੋ ਬਹੁਤ ਦੂਰ ਦੀ ਗੱਲ ਆ, ਹੋਸਪਿਟਲ ਉਹਨਾਂ ਦੀ ਹੈਲਪ ਕਰ ਦਿਓ, ਤੇ ਵਨ ਟਾਈਮ ਜਿਹੜੀ ਆ ਤੁਹਾਡੀ ਡੋਨੇਸ਼ਨ ਹੋਊਗੀ ਤੇ ਤੁਹਾਡਾ ਵਾਟਰਲੂ ਰੀਜਨਲ ਹੋਸਪਿਟਲ ਦੇ ਵਿੱਚ ਡੋਨੇਸ਼ਨ ਜਾਊਗੀ, ਜਿਹੜੇ ਨਹੀਂ ਹੈਲਪ ਨਹੀਂ ਫੋਰਡ ਕਰ ਸਕਦੇ ਉਹਨਾਂ ਦੀ ਹੈਲਪ ਹੋ ਜਾਊਗੀ। ਮੈਂ ਕਿਹਾ ਠੀਕ ਹੈ ਸ਼ਿਓਰ, ਕੋਈ ਨੀ, ਮੈਂ ਕਿਹਾ ਵਨ ਟਾਈਮ ਆ, ਚਲੋ ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਗੱਲ ਕਰਾਈ ਤੇ ਜਿਹੜਾ ਕਾਲ ਦੇ ਉੱਤੇ ਸੀਗਾ ਉਹ ਕਹਿੰਦੇ ਕਿ ਸਾਨੂੰ ਤੁਹਾਡੀ ਕਾਰਡ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਮੈਂ ਜ਼ਿਆਦਾਤਰ ਅਮੈਰੀਕਨ ਐਕਸਪ੍ਰੈਸ ਯੂਜ਼ ਕਰਦਾ, ਮੈਂ ਉਹਨਾਂ ਨੂੰ ਕਿਹਾ ਮੈਂ ਮੇਰੇ ਕੋਲ ਆਹ ਕਾਰਡ ਹੈਗਾ, ਉਹ ਕਹਿੰਦੇ ਨਹੀਂ, ਕਹਿੰਦੇ ਉਹ ਤੁਹਾਡਾ ਕਾਰਡ ਨਹੀਂ ਲੈਣਾ, ਤੇ ਆਈ ਮੀਨ ਅਮੈਰੀਕਨ ਐਕਸਪ੍ਰੈਸ ਕਹਿੰਦੇ ਨਹੀਂ ਲੈਣਾ, ਮੈਂ ਕਿਹਾ ਕਿ ਫਿਰ ਹੋਰ ਮੇਰੇ ਕੋਲ ਇੱਕ ਆਈ ਮੀਨ ਦੂਜਾ ਮਾਸਟਰ ਕਾਰਡ ਆ, ਚਲੋ ਮੈਂ ਉਹਦਾ ਵਨ ਟਾਈਮ ਕਰਤੇ ਆ, ਚਲੋ ਦੈਟਸ ਇਟ, ਇੱਕ ਵਾਰੀ ਹੋ ਗਿਆ ਨਾ। ਮੈਨੂੰ ਰੀਸੈਂਟਲੀ ਲਾ ਲਓ ਕਿ 5-6 ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਆਈ ਹੈ ਮੇਰੇ ਫੋਨ ਤੇ, ਜਿਵੇਂ ਐਪਲ ਪੇ ਵਗੈਰਾ ਯੂਜ਼ ਕਰਦੇ ਆ, ਉਹਦੇ ਵਿੱਚ ਆਈ ਉਹ ਸੇਮ ਜਿਵੇਂ CNIB ਟਰਾਨੋ ਕਰਕੇ ਸੀਗਾ ਕੁਛ, ਉਹਦਾ ਨਾਮ ਆਰਗਨਾਈਜੇਸ਼ਨ ਦਾ, ਜਿਵੇਂ ਵਾਟਰਲੂ ਦਾ ਦੱਸਿਆ ਉਹਦਾ ਨਾਮ ਵੀ ਨੀ ਹੁੰਦਾ ਪਹਿਲਾਂ ਦਾ ਆਈਮੀਨ, ਤੇ ਦੂਸਰਾ ਉਹ CNIB ਟਰਾਨੋ ਦੇ ਨਾਮ ਤੋਂ ਮੇਰੇ ਖਿਆਲ ਨਾਲ $200 ਦੀ
0: ਟ੍ਰਾਂਜੈਕਸ਼ਨ
4: ਦੋ ਵਾਰੀ, ਇੱਕ ਵਾਰੀ $100 ਦੀ ਤੇ ਇੱਕ ਵਾਰੀ $100 ਦੀ ਫੇਰ ਦੁਬਾਰਾ, ਜਿਵੇਂ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਹੈ ਨਾ ਆਪਾਂ ਜਿਵੇਂ ਕਰਦੇ ਹਾਂ, ਨੋਟੀਫਿਕੇਸ਼ਨ ਆ ਜਾਂਦੀ ਕਿ ਤੁਹਾਡੇ ਕੋਲੇ ਤੁਹਾਡੇ ਕਾਰਡ ਚ ਪੈਸੇ ਕੱਟੀ ਗਏ, ਐਨਾ ਵਾਜ਼ ਐਟ ਵਰਕ, ਐਨਾ ਥਾਟ ਕਿ ਆ ਕਿੱਥੋਂ ਹੋਇਆ ਆ, ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣਾ ਕਾਰਡ ਜਿਵੇਂ ਆਟੋ ਡਿਪਾਜ਼ਿਟ ਦੇ ਕਿਸੇ ਨਾ ਕਿਤੇ ਲੱਗਾ ਹੁੰਦਾ, ਤੇ ਮੈਂ ਉਹਦਾ ਇੰਨਾ ਧਿਆਨ ਨਹੀਂ ਦਿੱਤਾ, ਮੈਂ ਜਦੋਂ ਘਰ ਆ ਕੇ ਵੇਖਿਆ ਤੇ ਮੇਰੇ ਉਹ ਕਾਰਡ ਤੇ $200 ਦੀ ਟ੍ਰਾਂਜੈਕਸ਼ਨ ਸੀਗੀ 2 ਮਿੰਟਾਂ ਦੇ ਵਿੱਚ।
0: ਨਹੀਂ ਨਹੀਂ, ਜੇ ਕਿਤੇ ਪੈਸੇ ਦੇਣੇ ਹੁੰਦੇ ਆ ਤੁਸੀਂ, ਖਾਸ ਤੌਰ ਤੇ ਪੈਸਾ ਦੇਣਾ ਆਪਣੇ ਹਾਸਪਿਟਲ ਨੂੰ, ਤਾਂ ਹਾਸਪਿਟਲ ਦੀ ਡਾਇਰੈਕਟ ਵੈਬਸਾਈਟ ਹੁਣ ਇੱਥੇ ਵਿਲੀਅਮ ਹੌਸਪੀਟਲ ਦੀ ਵੈਬਸਾਈਟ ਤੇ ਜਾਓ ਤੇ ਤੁਸੀਂ ਆਰਾਮ ਨਾਲ ਆਪਣਾ ਪੈਸਾ ਦੇ ਸਕਦੇ ਹੋ। ਸੋ ਚਲੋ, ਥੈਂਕ ਯੂ ਬ੍ਰਦਰ, ਤੇ ਬਚਣਾ ਬਹੁਤ ਜ਼ਰੂਰੀ ਹੈ।
4: ਬਹੁਤ ਜ਼ਿਆਦਾ ਜੀ, ਸ਼ੁਕਰੀਆ, ਥੈਂਕ ਯੂ। ਅੱਜ ਕੱਲ ਜ਼ਿਆਦਾ ਹੋਇਆ ਹੈ, ਸਕੈਮ ਹੋ ਗਿਆ
0: ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਨਹੀਂ, ਇਹ ਤਾਂ ਵਧੀ ਜਾ ਰਹੀ ਹੈ, ਥੈਂਕ ਯੂ ਵੀਰੇ। ਤੇ ਹੁਣ ਆਪਾਂ ਨਾ ਤਰਸ ਖਾ ਲੈਂਦੇ ਹਾਂ, ਗੱਲ ਇਹ ਹੈ ਤੇ ਤਰਸ ਵੀ ਹੁਣ ਥੋੜ੍ਹਾ ਜਿਹਾ ਸੋਚੀਦਾ ਕਿ ਕਾਹਦੇ ਲਈ ਤਰਸਣਾ, ਬੜਾ ਖਾਇਆ ਕਰੋ, ਚੁੱਪ ਕਰਕੇ ਆਪਣਾ ਕੰਮ ਕਰੋ ਤੇ ਦੈਟਸ ਇਟ। ਇੱਕ ਮੈਂ ਤੁਹਾਨੂੰ ਅਕਸਰ ਹੀ ਮੈਸੇਜ ਦੇਣਾ ਹੁੰਦਾ PNJ ਰੈਨੋਵੇਸ਼ਨ ਦੇ ਮਿਸਟਰ ਪ੍ਰਸ਼ਾਂਤ ਦਾ, PNJ ਰੈਨੋਵੇਸ਼ਨ ਨੂੰ ਕਾਲ ਕਰ ਲਓ। ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਕੋਈ ਵੀ ਘਰ ਦਾ ਨਿੱਕਾ ਮੋਟਾ ਰਿਪੇਅਰ ਦਾ ਕੰਮ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, PNJ ਰੈਨੋਵੇਸ਼ਨ ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਦਾ ਨੰਬਰ ਨੋਟ ਕਰ ਲਓ, 4373180400, 4373180400, PNJ ਰੈਨੋਵੇਸ਼ਨ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਇੱਕ ਤੁਹਾਨੂੰ ਰੋਇਲ ਪਰਫਿਊਮਸ ਦਾ ਅਕਸਰ ਹੀ ਅਸੀਂ ਮੈਸੇਜ ਦਿੰਦੇ ਹੁੰਦੇ ਹਾਂ, ਯਾਰ ਐਵੇਂ ਨਾ ਕਿਤੇ $400-500 ਪਰਫਿਊਮ ਤੇ ਲਾਇਆ ਹੋ, ਜਿਹੜੇ ਮਾਰਕੀਟ ਦੇ ਵਿੱਚ ਪਰਫਿਊਮ ਤੁਹਾਨੂੰ ਮਿਲਦੇ ਆ ਨਾ $400-500 ਦੇ ਉਹੀ ਫ੍ਰੈਗਰੈਂਸ ਉਹੀ ਖੁਸ਼ਬੂ $50 ਚ ਅਸੀਂ ਦਵਾ ਰਹੇ ਹਾਂ। ਰੋਇਲ ਪਰਫਿਊਮਸ ਇਹ ਆਪਣੇ ਓਇਲ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ। ਵਨ ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ ਬਵੇਡ ਐਂਡ ਮੈਕਲੋਗਲਿਨ ਦੇ ਕੋਲ, $50 ਦੇ ਵਿੱਚ ਯਾਰ ਪਰਫਿਊਮ, ਅਤੇ ਦੋ ਪਰਫਿਊਮ ਲਓ ਤੀਜਾ ਫਰੀ ਹੈ। ਰੋਇਲ ਪਰਫਿਊਮਸ ਡੋਟ ਕੋ ਨੰਬਰ ਹੈ 4373150701, 4373151507 ਰੋਇਲ ਪਰਫਿਊਮ 2696 ਹੈਲੋ ਤੁਸੀਂ ਵੈਸੇ ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਡਿਸੇਬਲ ਆ ਜਾਂ ਘਰੇ ਬੱਚੇ ਭੁੱਖੇ ਆ, ਤੁਸੀਂ ਉਹਨਾਂ ਤੇ ਜ਼ਿਆਦਾ ਤਰਸ ਖਾ ਲੈਂਦੇ ਹੋ?
5: ਮਰਨ ਹੋ ਜਾਵੇ ਜੇ ਮੈਨੂੰ ਕੋਈ ਜਾਣ ਪਛਾਣ
0: ਵਾਲਾ ਬੰਦਾ ਦੇਖ ਲਵੇ। ਗੱਲ ਤੁਹਾਡੀ ਠੀਕ ਹੈ ਵੀਰੇ, ਬਟ ਦੁਨੀਆ ਯਾਰ ਬਹੁਤ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿਹੜੇ ਚੱਕਰਾਂ ਚ ਪਈ ਹੋਈ ਆ। $5-10 ਨਾਲ ਤੁਹਾਡਾ ਕੁਛ ਨੀ ਘਟਣ ਲੱਗਿਆ, ਜੇ ਦੇ ਵੀ ਦਊਂਗੇ, ਜੇ ਬੰਦਾ ਕੋਈ ਝੂਠ ਬੋਲ ਵੀ ਰਿਹਾ ਤਾਂ ਆਪੇ ਹੀ ਉੱਤੇ ਵਾਲੇ ਨੇ ਦੇਖ ਲੈਣਾ ਹੈ। ਚਲੋ ਤੇ ਦੈਟਸ ਅ ਗੁੱਡ ਵੇ ਟੂ ਥਿੰਕ ਆਫ ਇਟ ਯਾਰ, ਬੜੀ ਇੱਕ ਪੋਜ਼ਿਟਿਵ ਸੋਚ ਹੈ ਤੁਹਾਡੀ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ ਕਰਾਉਣੀ ਆ ਤਾਂ ਈਗਲ ਟਰੱਕ ਟਾਇਰ ਤੇ ਜਾਓ, ਸਟੀਲਸ ਅਤੇ ਜੇਮਸਨੋ ਪਾਰਕਵੇ ਮੈਂ ਆਪਣੇ ਮਿਲਟਨ ਦੇ ਵਿੱਚ ਨੇ 401 ਤੋਂ ਐਨ ਉੱਤਰ ਸਾਰੇ ਲੋਕੇਟਡ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਬਹੁਤ ਵਧੀਆ ਟੀਮ, ਬਹੁਤ ਸੋਹਣੀ ਟੋਪ ਟੋਪ ਟੋਪ ਦੀ ਸਰਵਿਸ ਨੂੰ ਮਿਲੇਗੀ, ਡੀਲਾਂ ਅਨਲਿਮਿਟਿਡ ਨੇ। ਬਸ ਇੱਕ ਵਾਰ ਤੁਸੀਂ ਮੇਰਾ ਨਾਂ ਲੈ ਦਿਓ ਇੱਥੇ ਜਾ ਕੇ ਤੇ ਤੁਸੀਂ ਆਪ ਕਹੋਗੇ ਨਵੀਂ ਆ, ਇਹ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ। ਸੋ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, ਮਨੂ ਜੀ ਨੂੰ ਕਾਲ ਕਰੋ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਦੇ ਕੋਰਨਰ ਤੇ, 647-234-6293 ਤੇ ਕਾਲ ਤੁਸੀਂ ਕਰੋ। ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ, ਐਚ ਕੇ ਮੂਵਰਸ ਦੀ ਟੀਮ ਨਾਲ ਸੰਪਰਕ ਕਰ ਲਓ। ਅਗਰ ਮੂਵ ਕਰ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਇੱਕ ਭਰੋਸੇਮੰਦ ਟੀਮ ਹੋਵੇ ਜਿਹੜੀ ਤੁਹਾਡੀ ਮੂਵਿੰਗ ਦੇ ਵਿੱਚ ਮਦਦ ਕਰੇ, ਤਾਂ ਐਚ ਕੇ ਮੂਵਰਸ ਨੂੰ ਕਾਲ ਕਰ ਲਓ, ਹੋਰ ਕਿਤੇ ਜਾਣ ਦੀ ਲੋੜ ਨਹੀਂ। 416-524-6704 ਇਹਨਾਂ ਦਾ ਨੰਬਰ ਹੈ। 9400 ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਕਿਉਂਕਿ ਇਹ ਟੌਪਿਕ ਨਾ ਮੇਰਾ ਖਿਆਲ ਬਹੁਤ ਥੋੜੇ ਪਰਸੈਂਟ ਲੋਕ ਹੋਣਗੇ ਜਿਹਨਾਂ ਨੂੰ ਨੈਗੇਟਿਵਿਟੀ ਦਿੰਦਾ
0: ਜੀ।
6: ਹਰੇਕ ਬੰਦੇ ਨੂੰ ਪੋਜ਼ਿਟਿਵਿਟੀ ਹੁੰਦੀ ਹੈ, ਕਿਉਂਕਿ ਕਈ ਵਾਰੀ ਬੰਦੇ ਦਾ ਨਾ ਕਈ ਵਾਰੀ ਆਪ ਇੰਨਾ ਕੁ ਮਹਿਸੂਸ ਹੋਇਆ ਹੁੰਦਾ ਜੋ ਜਦੋਂ ਕਿਸੇ ਨੂੰ ਥੋੜੇ ਜੇ ਖੜੇ ਨੂੰ ਪੈਸੇ ਦੇਣ ਦਾ ਜਾਂ ਡਾਲਰ ਹੀ ਦੇਣ ਦਾ ਮੂਹਰੇ ਪਿਆ ਚੀਜ਼, ਉਹਨੂੰ ਇੱਕ ਵਾਰੀ ਆਪਣੇ ਮਨ ਨੂੰ ਬੜੀ ਤਸੱਲੀ ਜੀ ਆਉਂਦੀ ਹੈ, ਗੁਰੂ ਨੇ ਕੋਈ ਚੰਗਾ ਕੰਮ ਕਰਵਾਇਆ। ਅਸੀਂ ਤਕਰੀਬਨ 16-17 ਸਾਲ ਤੋਂ, ਚਲੋ ਜੀ ਸਾਡੀ ਵੀ ਬਾਬੇ ਨੇ ਇੱਕ ਡਿਊਟੀ ਲਾਈ ਐਵਰੀ ਸੰਡੇ ਜਾ ਕੇ ਅਸੀਂ ਡਾਊਨ ਟਾਊਨ ਫੂਡ ਵਰਤਾ ਕੇ ਆਉਂਦੇ ਹਾਂ ਜਿਹੜੇ ਜ਼ਰੂਰਤਮੰਦ ਲੋਕ ਆ। ਪਰ ਜਦੋਂ ਤੁਸੀਂ ਇਹ ਦਿੰਦੇ ਆ ਨਾ, ਠੀਕ ਆ ਜੀ, ਸਾਨੂੰ ਵੀ ਬਹੁਤ ਸਾਰੇ ਲੋਕ ਕਹਿੰਦੇ ਵੀ ਉਹ ਹੋ ਸਕਦਾ ਭਾਈ ਤੁਹਾਨੂੰ ਸਕੈਮ ਕਰਦੇ ਹੋਣ, ਹੋ ਸਕਦਾ ਡਰੱਗੀ ਹੋਣ, ਲੈਣ ਚ ਆ ਕੇ ਫੂਡ ਲੈ ਕੇ ਚਲੇ ਜਾਂਦੇ ਆ, ਪਰ ਉਹ ਫਿਰ ਉਹੀ ਬਾਬੇ ਨਾਨਕ ਵਾਲੀ ਗੱਲ ਆ ਜੀ, ਵੀ ਭਾਈ ਤੁਸੀਂ ਦੇ ਦਿਓ
0: ਡਿਸੇਬਿਲਟੀ ਆ ਤੁਹਾਨੂੰ ਕੋਈ, ਤੁਹਾਨੂੰ ਕੀ ਪੈਸੇ ਦੀ ਤੰਗੀ ਆ?
6: ਨਹੀਂ ਜੀ, ਕਦੇ ਨੀ ਆਈ ਤੰਗੀ, ਕਰਕੇ ਮੈਂ ਕਹਿੰਦਾ ਵੀ ਜਦੋਂ ਤੁਸੀਂ ਕਿਸੇ ਨੂੰ ਦੇ ਦਿੰਦੇ ਨਾ, ਇਹ ਨਾ ਸੋਚੋ ਭਾਈ ਇਹ ਬੰਦੇ ਨੇ ਮੈਨੂੰ ਸਕੈਮ ਕਰ ਲਿਆ, ਇਹ ਬੰਦੇ ਨੇ ਮੈਨੂੰ ਲੁੱਟ ਲਿਆ, ਇਹ ਸੋਚੋ ਵੀ ਹੋ ਸਕਦਾ ਤੁਸੀਂ ਇਸ ਬੰਦੇ ਦਾ ਕੋਈ ਪਿਛਲੇ ਜਨਮ ਦਾ ਦੇਣਾ ਲੈਣਾ ਹੋਵੇ, ਜਿਹੜਾ ਦੇਤਾ ਹੋ ਸਕਦਾ ਕੋਈ ਤੁਹਾਨੂੰ ਗਾਹ ਵੱਡਾ ਦੇਣਾ ਲੈਣਾ ਦੇਣਾ ਪੈਂਦਾ, ਨਿੱਕੇ ਜੇ ਦੇਣੇ ਲੈਣੇ ਨਾਲ ਤੁਹਾਡਾ ਖੇੜਾ ਛੁੱਟ ਗਿਆ। ਪੋਜ਼ਿਟਿਵ ਸੋਚ ਕਰ ਲਿਆ ਕਰੋ, ਮੇਰੇ ਖਿਆਲ ਨਾਲ ਤੁਹਾਨੂੰ ਨੀਂਦ ਬਹੁਤ ਵਧੀਆ ਆਉਂਦੀ, ਮੈਂ ਚੰਗਾ ਕੰਮ ਕਰਕੇ ਆਇਆ ਤੇ ਨਾਲੇ ਫਿਰ ਜਿਹੜੀ ਤੁਹਾਡੀ ਨੈਗੇਟਿਵਿਟੀ ਆ ਉਹ ਸਾਰੀ ਦੂਰ ਹੋ ਜਾਂਦੀ।
0: ਨਹੀਂ ਬਿਲਕੁਲ ਨਹੀਂ, ਖੁਸ਼ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਤੇ ਪੰਜਾਬ ਡੇ ਮੇਲਾ ਹੋਣ ਜਾ ਰਿਹਾ 22 ਤਾਰੀਖ ਨੂੰ, ਸੋ ਖੁਸ਼ ਸਾਹਿਬ ਦਿਓ ਪਲੀਜ਼ ਜਾਣਕਾਰੀ ਆਪਣੇ ਮੇਲੇ ਦੀ।
6: 22 ਅਗਸਤ ਨੂੰ ਪੰਜਾਬ ਡੇ ਮੇਲਾ ਹੋਣ ਜਾ ਰਿਹਾ ਜੀ। ਵੈਸੇ ਸਾਨੂੰ ਬਾਹਲੀ ਲੋੜ ਨੀ ਪੈਂਦੀ ਐਡ ਕਰਨ ਦੀ, ਕਿਉਂਕਿ ਐਤਕੀ ਸਰ ਸਾਡੀ ਲੋਕੇਸ਼ਨ ਚੇਂਜ ਹੋਣ ਕਰਕੇ ਥੋੜਾ ਜਿਹਾ ਜ਼ਿਆਦਾ ਜ਼ੋਰ ਦੇਣਾ ਪੈ ਰਿਹਾ। ਤੁਸੀਂ ਵੀ ਰਾਤੀ ਗਏ ਸੀ ਕਿਉਂਕਿ ਜਿਹੜੀ ਕਸੀਨੋ ਦੇ ਵਿੱਚ ਸਟ੍ਰਾਈਕ ਚੱਲਦੀ ਆ, ਗੱਡੀਆਂ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਮੋਸਟਲੀ ਅਸੀਂ ਵੁੱਡਮੈਨ ਮਾਲ ਚ ਕਰਦੇ ਤੇ ਉੱਥੇ ਸਾਨੂੰ ਪਤਾ ਵੀ ਜਿਹੜੀਆਂ ਕਸੀਨੋ ਤੇ ਗੱਡੀਆਂ ਪਾਰਕ ਹੁੰਦੀਆਂ ਉਹਦੀ ਪ੍ਰੋਬਲਮ ਆਉਣੀ ਹੈ। ਇਸ ਕਰਕੇ ਅਸੀਂ ਦਾ ਫੂਡ ਵਰਲਡ ਜਿਹੜਾ ਮੈਡੀਸਨ ਦੇ ਉੱਪਰ ਆ, ਹਾਈਵੇ 10 ਐਂਡ ਮੈਡੀਸਨ ਦਾ ਕੋਰਨਰ ਜਿੱਥੇ ਹਾਈਲੈਂਡ ਫਾਰਮ ਪਹਿਲਾਂ ਹੁੰਦਾ ਸੀ, ਹੁਣ ਇੱਥੇ ਇਹ 22 ਅਗਸਤ ਨੂੰ ਹੋਣ ਜਾ ਰਿਹਾ। 50 ਮੈਡੀਸਨ ਆ ਜੀ, ਇਹਨੂੰ ਐਡਰੈਸ ਮੈਡੀਸਨ ਦਾ ਪੈਂਦਾ ਪਰ ਬਿਲਕੁਲ ਔਨ ਇਹ ਹਾਈਵੇ ਹਰ ਅੰਟਾਰੀਓ ਤੇ ਹਾਈਵੇ 10 ਦੇ ਉੱਪਰ ਆ, ਜਿਸ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਭਾਗ ਲੈਣਾ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਮੇਲਾ ਚੱਲਣਾ ਜੀ, ਜਿਸ ਦੇ ਵਿੱਚ ਗਿਆਨਦੀਪ ਪਹੁੰਚ ਰਹੇ ਆ, ਵੀਰ ਸੁਖਵੰਤ ਪਹੁੰਚ ਰਹੇ ਜੀ, ਗੁਰਵਿੰਦਰ ਬਰਾੜ ਜੀ ਪਹੁੰਚ ਰਹੇ ਆ, ਮਿਸ ਨੀਲਮ ਛਾਂਛਣ ਵਾਲੀ ਜੋੜੀ ਪਹੁੰਚ ਰਹੀ ਆ ਨਾਲ ਦੀ ਨਾਲ। ਹਾਂਜੀ, ਤਕਰੀਬਨ 22 ਤੇ 23 ਕਲਾਕਾਰ ਜਿਹੜੇ ਇੱਥੇ ਹੋਣੇ ਆ ਜੀ। ਸਤਿਕਾਰ ਸੰਧੂ ਪਹੁੰਚ ਰਿਹਾ ਜੀ, ਅਵਨੀਤ ਸਿੱਧੂ ਪਹੁੰਚ ਰਿਹਾ ਜੀ, ਹੋਰ ਬਹੁਤ ਸਾਰੇ ਕਲਾਕਾਰ ਆ ਜਿਨ੍ਹਾਂ ਨੇ ਤੁਹਾਡਾ ਮਨੋਰੰਜਨ ਕਰਨਾ ਜੀ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਜਿੰਨਾ ਵੱਧ ਤੋਂ ਵੱਧ ਐਂਟਰਟੇਨਮੈਂਟ ਕੀਤਾ ਜਾਵੇ। ਪੰਜਾਬ ਡੇ ਹੈ ਜੀ ਸਾਡਾ, ਇੱਕ ਪੰਜਾਬ ਦਾ ਦਿਨ ਆ, ਦੋਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਸਾਂਝਾ ਦਿਨ ਮਨਾਇਆ ਜਾਂਦਾ, ਜਿਵੇਂ ਕੈਨੇਡਾ ਡੇ ਮਨਾਉਂਦੇ, ਕਿਉਂਕਿ ਸਾਡੇ ਉਹ ਫਿਰ ਪੇਕੇ ਪਿੰਡ ਅਸੀਂ ਉਹਨੂੰ ਭੁੱਲ ਨੀ ਸਕਦੇ, ਇਸ ਕਰਕੇ ਉਹਦੀਆਂ ਯਾਦਾਂ ਤਾਜ਼ੀਆਂ ਕਰਨ ਵਾਸਤੇ ਇੱਥੇ ਸੀਪ ਦੇ ਟੂਰਨਾਮੈਂਟ ਹੋਣੇ ਆ, ਕਬੂਤਰਾਂ ਦੀ ਬਾਜ਼ੀ ਹੋਣੀ ਆ, ਛੋਟੇ ਛੋਟੇ ਬੱਚਿਆਂ ਦੇ ਜਿਹੜੇ ਆ ਜੀ 11 ਵਜੇ ਤੋਂ ਲੈ ਕੇ 1 ਵਜੇ ਤੱਕ ਭੰਗੜੇ ਦੇ ਜਾਂ ਦੂਜੇ ਕੰਪੀਟੀਸ਼ਨ ਮੁਕਾਬਲੇ ਹੋਣੇ ਆ। ਹਰੇਕ ਵੰਨਗੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਦਿਨ ਦੇ ਵਿੱਚ, ਪਰ ਸਾਡੀ ਬੇਨਤੀ ਆ ਮੇਲਿਆਂ ਨੂੰ ਵੇਲੇ ਨਾ ਪਹੁੰਚਿਓ, ਫਿਰ ਨਾ ਤਾਂ ਕਲਾਕਾਰਾਂ ਦੇ ਟਾਈਮ ਤੇ ਦਾਤੀ ਲੱਗਣੀ ਤੇ ਨਾ ਫਿਰ ਤੁਹਾਨੂੰ ਇਹ ਹੋਣਾ ਵੀ ਆਹ ਕਲਾਕਾਰ ਨੇ ਖੁੱਲ ਕੇ ਨੀ ਗਾਇਆ, ਸਾਰਿਆਂ ਦਾ ਪ੍ਰੋਪਰ ਐਂਟਰਟੇਨਮੈਂਟ ਹੋਊਗਾ। ਹੱਥ ਜੋੜ ਕੇ ਬੇਨਤੀ ਆ, ਬਸ ਟਾਈਮ ਸਿਰ ਆ ਜਾਓ ਜੀ। ਛੋਟੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,
0: ਥੈਂਕ ਯੂ
6: ਸੋ ਮਚ,
0: ਐਨੀ ਟਾਈਮ ਐਨੀ ਟਾਈਮ,
6: ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀਆਂ ਬਖਸ਼ੀ।
0: ਬਹੁਤ ਧੰਨਵਾਦ ਖੁਸ਼ ਸਾਹਿਬ, ਬਹੁਤ ਸ਼ੁਕਰੀਆ। ਸੋ ਜ਼ਰੂਰ 22 ਤਰੀਕ ਨੂੰ ਸਾਰੇ ਨੋਟ ਕਰ ਲਓ ਬਈ, ਪੰਜਾਬ ਦੇ ਮੇਲਾ ਬੜੇ ਲੰਬੇ ਸਮੇਂ ਤੋਂ ਜਸਵਿੰਦਰ ਖੋਸਾ ਸਾਹਿਬ ਤੇ ਮਹਿਫਿਲ ਮੀਡੀਆ ਦੀ ਟੀਮ ਕਰਵਾ ਰਹੇ ਨੇ, ਸੋ 22 ਤਰੀਕ ਨੋਟ ਕਰ ਲਓ ਕੈਲੰਡਰ ਵਿੱਚ। ਖੁਸ਼ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337 ਆਪਣਾ ਨੰਬਰ ਹੈ। ਐਂਡ ਇੱਕ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਜ਼ਰੂਰ ਯਾਦ ਰੱਖੋ, ਅੱਜ ਕੱਲ੍ਹ ਦੇ ਸਮੇਂ 'ਚ ਸਮਰ ਦੇ ਵਿੱਚ ਏ ਸੀ ਖਰਾਬ ਹੋ ਜਾਵੇ ਤਾਂ ਬੱਸ ਹੋ ਜਾਂਦੀ ਹੈ, ਸੋ ਤੁਹਾਡੇ ਏਅਰ ਕੰਡੀਸ਼ਨ ਏ ਸੀ ਦੀ ਰਿਪੇਅਰ ਜਾਂ ਬ੍ਰੈਂਡ ਨਿਊ ਫਰਨੈਸ, ਸੋ ਨਵੀਂ ਫਰਨੈਸ ਲਵਾ ਲਓ ਮੈਂ ਤਾਂ ਕਹਿੰਦਾ, ਅਤੇ ਨਵਾਂ ਏ ਸੀ ਲਵਾ ਲਓ, $1800 ਤੱਕ ਦਾ ਰੀਬੇਟ ਵਾਪਸ ਤੁਹਾਡੀ ਜੇਬ 'ਚ ਪੈਸੇ ਤੁਹਾਨੂੰ ਮਿਲ ਰਹੇ ਨੇ। ਸੋ ਗਲੋਬਲ ਕੰਫਰਟ ਏਅਰ 905-790-9080, 9057909080 ਗਲੋਬਲ ਕੰਫਰਟ ਏਅਰ। ਗਿੱਲ ਫਾਰਮ ਦਾ ਮੈਨੂੰ ਮੈਸੇਜ ਆਇਆ ਅਤੇ ਗਿੱਲ ਫਾਰਮ ਵਾਲੇ ਕਹਿੰਦੇ ਨਵੀਂ ਸਾਡੇ ਕੋਲ ਤੁਹਾਡੇ ਲਿਸਨਰ ਬੜੇ ਆ ਰਹੇ ਆ। ਮੈਂ ਕਿਹਾ ਆਉਣਾ ਕਿਉਂ ਨਹੀਂ ਯਾਰ, ਏਡੀਆਂ ਟੌਪ ਦੀਆਂ ਤੁਸੀਂ ਕੁਆਲਿਟੀ ਦੀਆਂ ਚੀਜ਼ਾਂ ਦੇ ਰਹੇ ਹੋ। ਸੋ ਹਰ ਤਰ੍ਹਾਂ ਦੇ ਵੈਜੀਟੇਬਲ ਫਰੈਸ਼ ਰੋਜ਼ ਪਿੱਕ ਕਰਦੇ ਆ, ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਫਲੀਆਂ ਦੇਸੀ ਖੀਰੇ ਕੋਰਨ ਕੈਬੇਜ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ ਦੇਸੀ ਫਾਰਮ ਦਾ ਸ਼ਹਿਦ ਅਤੇ 5 ਮੇਥੇ $5 ਦੇ ਵਿੱਚ। ਸੋ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ 9181। ਹਾਂਜੀ ਸਰ
7: ਜੀ, ਨਵੇਂ
0: ਸਤਿ ਸ਼੍ਰੀ ਅਕਾਲ ਜੀ।
7: ਜਿੱਦਾਂ ਪਹਿਲਾਂ ਤੁਸੀਂ ਕਿਹਾ 250 ਦੀ ਗਰੋਸਰੀ ਲੈ ਗਿਆ ਬੰਦਾ, ਹਾਂ, ਕਹਿੰਦਾ ਮੈਂ ਡਿਸਪੇਰਿਟੀ ਮਤਲਬ ਕਿ ਸਰਦੀਆਂ ਲਗਾਈਆਂ ਹੋਈਆਂ, ਜੇ ਸਰਦੀ ਹੋਈ ਬੰਦਾ ਗੌਰਮੈਂਟ ਦੀ ਇੰਨੀ ਕੁ ਇੰਸ਼ੋਰੈਂਸ ਮਿਲਦੀ ਹੈ ਪੈ ਜਾਂ ਡਿਸਪੇਰਿਟੀ ਇੰਸ਼ੋਰੈਂਸਾਂ ਹੀ ਮਿਲਦੀਆਂ ਤੇ ਉਹ ਬੰਦਾ ਕਿੱਦਾਂ ਭੁੱਖਾ ਰਹਿ ਸਕਦਾ ਵੀ ਉਹਨੂੰ ਖਰਚੇ ਨਾ ਮਿਲਦੇ ਹੁਣ ਗੌਰਮੈਂਟ ਤੋਂ ਖਰਚੇ ਮਿਲਦੇ ਆ ਰਾਈਟ ਤੇ ਉਹ ਸਾਰੇ ਬੈਨੀਫਿਟ ਪੂਰੇ ਮਿਲਦੇ ਆ ਰਾਈਟ ਜੇ ਬੰਦੇ ਦੀ ਸਰਜਰੀ ਹੋਈ ਹੋਵੇ ਜੇ ਕੰਮ ਕੰਮ ਨਾ ਮਤਲਬ ਜੇ ਕੰਮ ਜਿਹੜੀ ਲੇਅਰ ਪੀਪ ਖਤਮ ਹੋ ਜਾਵੇ ਤਾਂ ਵੀ ਫੇਰ ਡਿਸਬਿਲਟੀ ਤੇ ਚੱਲ ਜਾਵੇ ਤਾਂ ਉਹਨੂੰ ਬੈਨੀਫਿਟ ਮਿਲਦੇ ਆ ਰਾਈਟ ਮਤਲਬ ਕਿ ਮੰਥਲੀ ਜਿੱਦਾਂ ਪੈਨਸ਼ਨ ਲੱਗਦੀ ਉਸ ਹਿਸਾਬ ਨਾਲ ਲੱਗ ਜਾਂਦੀ ਹੈ
0: ਰਾਈਟ
7: ਪੀ ਪੀ ਕੀ ਪੈਨਸ਼ਨ ਕਹਿੰਦੇ ਆ ਉਹਨੂੰ ਰਾਈਟ ਆਪਾਂ ਦਰਅਸਲ ਜਿਹੜਾ ਆਪਾਂ ਦਿਲ ਦੇ ਆਪਾਂ ਹਾਰਟ ਦੇ ਬੜੇ ਸੌਫਟ ਆ ਰਾਈਟ ਆਪਾਂ ਜਲਦੀ ਬਿਲੀਵ ਕਰ ਜਾਂਦੇ ਹਾਂ ਰਾਈਟ ਬੰਦੇ ਦੇ ਚੱਲ ਇਹ ਹੀ ਆ ਹੋਰ ਤਾਂ ਹੋਰ ਠੀਕ ਆ ਆਪਾਂ ਆਪਣੇ ਗੁਰੂਆਂ ਨੇ ਕਿਹਾ ਵੀ ਵੰਡ ਕੇ ਛਕੋ ਸਾਰਾ ਕੁਛ ਰਾਈਟ ਮਤਲਬ ਕਿ ਹੈਲਪ ਕਰੋ ਇੱਕ ਦੂਜੇ ਦੀ ਆਪਾਂ ਹੈਲਪ ਕਰਦੇ ਹਾਂ ਇਸ ਕਰਕੇ
0: ਥੋੜੇ ਹੋਲਡ ਕਰ ਲਿਆ ਕਰੋ ਮੈਨੂੰ ਪਤਾ ਕਿ ਕਈ ਵਾਰ ਥੋੜਾ ਜਿਹਾ ਸਮਾਂ ਲੱਗ ਜਾਂਦਾ ਤੁਹਾਡੀ ਕਾਲ ਲੈਂਦੇ ਲੈਂਦੇ ਬਟ ਟਰਾਈ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਲਈਏ ਇੱਕ ਤੁਸੀਂ ਜੇ ਲਾਇਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਹੋ ਨਾ ਤੁਹਾਡੇ ਲਈ ਬਹੁਤ ਹੀ ਵਧੀਆ ਜੋਬ ਅਵੇਲੇਬਲ ਹੈ ਸੋ ਏਰਨ ਮਿਲਸ ਐਕਿਰਾ ਦੀ ਟੀਮ ਅਤੇ ਨਾਲ ਦੀ ਨਾਲ ਮੇਪਲ ਐਕਿਰਾ ਅਤੇ ਮਿਸੀਸਾਗਾ ਵੋਲਕਸਵੈਗਨ ਇਹ ਨਾ ਹਾਇਰਿੰਗ ਕਰ ਰਹੇ ਨੇ ਸੋ ਏਰਨ ਮਿਲਸ ਐਕਿਰਾ ਮਿਸੀਸਾਗਾ ਵੋਲਕਸਵੈਗਨ ਅਤੇ ਮੇਪਲ ਐਕਿਰਾ ਇਹਨਾਂ ਨੂੰ ਲਾਇਸੈਂਸ ਟੈਕਨੀਸ਼ੀਅਨ ਦੀ ਲੋੜ ਹੈ ਤੁਸੀਂ ਕਾਲ ਕਰੋ ਕਰਨ ਸ਼ਰਮਾ ਨੂੰ ਕਰਨ ਸ਼ਰਮਾ 9058285800 ਕਰਨ ਸ਼ਰਮਾ ਦੇ ਨਾਲ ਤੁਸੀਂ ਗੱਲਬਾਤ ਕਰ ਲਓ 9058285800 ਕਰਨ ਸ਼ਰਮਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 ਵਿਲ ਬੀ ਰਾਈਟ ਬੈਕ ਫਿਰ ਤੁਹਾਡੀ ਅਗਲੀ ਕਾਲ ਲੈਂਦੇ ਹਾਂ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ

The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਓ ਵਾਹ ਵਾਹ ਜੀ, 4652। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਬੇਟਾ।
1: ਸਤਿ ਸ਼੍ਰੀ ਅਕਾਲ ਜੀ।
2: ਅੱਛਾ ਬੇਟਾ, ਮੈਂ ਕੀ ਕਰਦਾ ਹੈਗਾ, ਮੈਂ ਨਾ ਟੀਮ ਹੋਟਲ ਤੋਂ ਹਰ ਮਹੀਨੇ ਨਾ ਮਤਲਬ 5-6 ਹਜ਼ਾਰ ਜਿੰਨੇ ਵੀ 5 ਪੰਡਾਲਾ ਮੈਂ ਗਿਫਟ ਕਾਰਡ ਬਾਈ ਕਰ ਲੈਂਦਾ ਵਾ ਟੀਮ ਹੋਟਲ ਤੋਂ। ਤੇ ਜਦੋਂ ਵੀ ਬੰਦਾ ਰਸਤੇ ਆਉਂਦਾ ਮਤਲਬ ਜਿਵੇਂ ਲਾਈਟਾਂ ਦੇ ਖੜੇ ਹੁੰਦੇ, ਮੈਂ ਉਹਨੂੰ ਦੇ ਦਿੰਦਾ ਵਾ। ਇਹਦਾ ਦੋ ਕੰਮ ਹੋ ਗਿਆ, ਚਲੋ ਵੀ ਉਹ ਇੱਥੇ ਉਹ ਜਾ ਕੇ ਚਾਹ ਪੀਏਗਾ, ਸ਼ਰਾਬ ਸ਼ੁਰੂ ਵੀ ਪੀਏਗਾ, ਤੇ ਹੈਗਾ ਕਿ ਪੰਡਾਲਾ ਜ਼ਿਆਦਾ ਵੱਡੀ ਰਕਮ ਹੁੰਦੀ ਨੀ ਗੀ, ਤੇ ਉਹ ਵਿਚਾਰਾ ਖੁਸ਼ ਹੋ ਜਾਂਦਾ ਹੈ। ਤੇ 5 ਪੰਡਾਲਾ ਦਾ ਕਾਰਡ ਰੱਖਿਆ ਕਰੋ ਸਾਰਿਆਂ ਨੂੰ, ਕਹਿ ਦਿਆ ਆਪਣੇ ਬੰਦਿਆਂ ਨੂੰ, ਤੇ ਉਹੀ ਆਪਣਾ ਦੇ ਦਿਆ ਕਰੋ। ਕਿਸੇ ਵੀ ਰੋਗੀ ਗੱਲ ਮੁੰਡਾ ਲੈ ਲਓ, ਜਿਹਦਾ ਮਰਜ਼ੀ ਲੈ ਲਵੋ।
1: ਉਹ ਫਿਰ ਉਹ ਬੰਦੇ ਫਿਰ ਕਹਿੰਦੇ ਨਹੀਂ ਵੀ ਅਸੀਂ ਇਹ ਨਹੀਂ ਲੈਣਾ, ਸਾਨੂੰ ਪੈਸੇ ਪੈਸੇ ਦੋ, ਕੈਸ਼ ਦੋ।
2: ਨਾ ਮੈਂ ਕੈਸ਼ ਵੀ ਦਿੰਦਾ ਗਾ, ਕੈਸ਼ ਵੀ ਦਿੰਦਾ, ਮੈਂ ਲੈ ਲਓ ਨਹੀਂ ਫਿਰ ਨਾ ਮੈਂ ਰਹਿੰਦਾ ਉਸ ਕੈਸੇ ਬੈਠਾ, ਇੱਥੇ ਲੈ ਲੈਂਦੇ ਨੇ।
1: ਅੱਛਾ, ਥੋੜੇ ਲੈ ਲੈਂਦੇ ਆ, ਠੀਕ ਹੈ। ਚਲੋ ਠੀਕ ਹੈ, ਨਹੀਂ ਗਿਫਟ ਕਾਰਡ ਦੇ ਦੋ, ਬਟ ਅਗਲੇ ਬੰਦੇ ਫਿਰ ਕਹਿੰਦੇ ਯਾਰ ਅਸੀਂ ਤਾਂ ਗਿਫਟ ਕਾਰਡ ਲੈਣਾ ਹੀ ਨਹੀਂ, ਫਿਰ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਸਟੱਕ ਹੋ, ਗਿਫਟ ਕਾਰਡ ਵੀ ਲੈ ਬੈਠੇ, ਉਹ ਕਹਿੰਦੇ ਸਾਨੂੰ ਤਾਂ ਬਈ ਕੈਸ਼ ਦੋ, ਅਸੀਂ ਤਾਂ ਪੈਸੇ ਦੇ ਚੱਕਰਾਂ 'ਚ ਤੁਹਾਨੂੰ ਫੋਲੋ ਕਰ ਰਹੇ ਹਾਂ। ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ 'ਤੇ ਜਾਓ, 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੌਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ ਹੈ ਸਿਰਫ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ, 905-500-4000, 9055004000, 905-500-4000, ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ 'ਤੇ ਤੁਸੀਂ ਜ਼ਰੂਰ ਗੇੜਾ ਮਾਰੋ ਅਤੇ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਤੁਸੀਂ ਲਓ। ਸੋ ਦੋ ਮੈਨੂੰ ਦਿਓ ਮਿੰਟ, ਇੱਕ ਵੀਰ ਨੇ ਰਿਕੁਐਸਟ ਕੀਤੀ ਸੀ, ਫਿਰ ਵਾਪਸ ਆ ਕੇ ਡਿਸਕਸ਼ਨ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ।

0: ਆ ਵਾਅਦੇ ਗਾਣਾ ਸੁਣਿਆ, ਬਹੁਤ ਚਿਰ ਹੋ ਗਿਆ ਸੱਚੀ। ਹੋਊਗਾ ਯਾਰ, ਇਹ ਕਿੰਨੇ ਕੁ ਚਿਰ ਦਾ ਗੀਤ ਰਿਲੀਜ਼ ਹੋਇਆ ਹੋਇਆ? ਆਈ ਥਿੰਕ ਬੈਕ ਇਨ ਆਪਣੇ ਦੋਸੀ ਵੀ ਹਾਈ ਸਕੂਲ ਦੇ ਵਿੱਚ 10ਵੀਂ 11ਵੀਂ ਸੀ, ਉਦੋਂ ਦਾ ਗਾਣਾ ਹੋਇਆ। ਮਤਲਬ ਕਿਆ ਚੱਲਿਆ ਗੀਤ ਹੈ ਇਹ? ਸੋ ਓਕੇ, ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ, ਅਤੇ ਇੱਕ ਤੁਸੀਂ ਮਨਪ੍ਰੀਤ ਢੀਂਡ ਸਾਨੂੰ ਯਾਦ ਰੱਖੋ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ। ਮਨਪ੍ਰੀਤ ਉਹਨਾਂ ਨੇ ਨਾ ਸਾਡੇ ਤਕਰੀਬਨ ਪਤਾ ਨਹੀਂ ਕਿੰਨੇ ਹੰਡਰਡਸ ਆਫ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਆ। ਸੋ ਤੁਸੀਂ ਇੱਕ ਵਾਰ ਫੋਨ ਕਰ ਲਓ ਮਨਪ੍ਰੀਤ ਨੂੰ, 416-500-1818 ਨੰਬਰ ਹੈ ਮਨਪ੍ਰੀਤ ਢੀਂਡ ਸਾਹਿਬ, 416-500-1818 ਦੇ ਉੱਤੇ ਤੁਸੀਂ ਜ਼ਰੂਰ ਗੱਲਬਾਤ ਕਰੋ, ਅਤੇ ਮਨਪ੍ਰੀਤ ਢੀਂਡ ਸਾਹਿਬ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਉਸ ਤੋਂ ਇਲਾਵਾ ਇੱਕ ਤੁਸੀਂ ਮੈਸੇਜ ਹਮੇਸ਼ਾ ਪੁੱਛਦੇ ਰਹਿੰਦੇ ਹੋ ਆਸ ਦੀ ਕਿਰਨ ਵਾਲਿਆਂ ਦਾ, ਇਹ ਵੀ ਯਾਰ ਦੇਖੋ ਰੱਬ ਦਾ ਕੰਮ ਹੀ ਕਰ ਰਹੇ, ਲੋਕਾਂ ਦਾ ਨਸ਼ਾ ਛਡਾ ਰਹੇ ਨੇ। ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਲੋਕੇਟਡ ਹੈ ਦਿਆਲਪੁਰ ਕਪੂਰਥਲੇ। ਨੰਬਰ ਇਹਨਾਂ ਦਾ ਨੋਟ ਕਰ ਲਓ, 9915-54548 ਅੱਜ ਗੱਲਬਾਤ ਥੋੜ੍ਹੀ ਜਿਹੀ ਕਰ ਰਹੇ ਸੀਗੇ ਵੀ ਕਿਵੇਂ ਯਾਰ ਲੋਕਾਂ ਤੋਂ ਤਰਸ ਖਵਾ ਖਵਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇੱਕ ਬੰਦਾ ਮੈਂ ਉਹਦੀ ਗੱਲ ਕਰ ਰਿਹਾ ਸੀ, ਉਹ ਨਾ ਇੰਜ ਪ੍ਰਟੈਂਡ ਕਰਦਾ, ਐਕਟ ਕਰਦਾ ਕਿ ਉਹਨੂੰ ਕੋਈ ਬਹੁਤ ਵੱਡੀ ਡਿਸਬਿਲਿਟੀ ਹੈ ਅਤੇ ਉਹਦੇ ਯੂਨੋ ਹੱਥ ਪੈਰ ਨਹੀਂ ਚੰਗੀ ਤਰ੍ਹਾਂ ਚੱਲਦੇ। ਉਹ ਕੀ ਕਰਦਾ ਲੋਕਾਂ ਨੂੰ ਇਹ ਕਹਿ ਰਿਹਾ ਕਿ ਯਾਰ ਆਈ ਹੈਵ ਡਿਸਬਿਲਿਟੀ, ਅਤੇ ਹੋਮਲੈਸ ਬਣਿਆ ਹੋਇਆ, ਨਕਲੀ ਵੀ ਹੋਮਲੈਸ, ਲੋਕਾਂ ਤੋਂ ਪੈਸਾ ਲੈ ਰਿਹਾ ਐਂਡ ਉਹਨੂੰ ਕਿਤੇ ਕਿਸੇ ਨੇ ਫੜ ਲਿਆ। ਇੱਕ ਦਿਨ ਉਹ ਆਰਾਮ ਨਾਲ ਤੁਰਿਆ ਫਿਰਦਾ, ਵਧੀਆ ਸ਼ਰਟ ਪੈਂਟ ਪਾਈ ਅਤੇ ਆਪਣੀ ਗੱਡੀ ਖੋਲ੍ਹੀ, ਗੱਡੀ 'ਚ ਬਹਿਣ ਲੱਗਿਆ ਅਤੇ ਬੰਦੇ ਨੇ ਫੜ ਲਿਆ ਕਿ ਤੂੰ ਉਹੀ ਨਹੀਂ ਯਾਰ ਜਿਹੜਾ ਹੋਮਲੈਸ ਬੰਦਾ। ਸੋ ਗੱਲਬਾਤ ਅੱਜ ਥੋੜ੍ਹੀ ਜਿਹੀ ਹੋ ਰਹੀ ਹੈ ਤੁਹਾਡੇ ਨਾਲ ਕਿ ਯਾਰ ਕਿਸ ਲੈਵਲ ਤੱਕ ਇੱਦਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ, ਤਰਸ ਖਵਾ ਖਵਾ ਕੇ ਵੀ ਯਾਰ ਅਸੀਂ ਹੋਮਲੈਸ ਹਾਂ, ਸਾਡੇ ਕੋਲ ਪੈਸਾ ਹੈ ਨਹੀਂ, ਕਿਤੇ ਕੋਈ ਕੁੜੀਆਂ ਝੂਠ ਬੋਲ ਰਹੀਆਂ ਵੀ ਸਾਡੇ ਘਰੇ ਬੱਚੇ ਨੇ, ਸਾਡੇ ਬੱਚੇ ਭੁੱਖੇ ਮਰ ਰਹੇ ਆ, ਬੱਚੇ ਕੋਈ ਹੁੰਦੇ ਨਹੀਂ। ਤੁਸੀਂ ਕਿੰਨਾ ਕੁ ਤਰਸ ਖਾ ਖਾ ਕੇ ਹੋਮਲੈਸ ਲੋਕਾਂ ਨੂੰ ਪੈਸਾ ਦੇ ਦਿੰਦੇ ਹੋ? ਜਾਂ ਤੁਸੀਂ ਵੀ ਹੁਣ ਸੋਚਿਆ ਹੋਇਆ ਨਹੀਂ ਯਾਰ ਹਰੇਕ ਬੰਦਾ ਸਾਨੂੰ ਮੂਰਖ ਬਣਾ ਰਿਹਾ, ਅਸੀਂ ਨਹੀਂ ਹੁਣ ਇਹਨਾਂ ਚੱਕਰਾਂ 'ਚ ਪੈਣਾ, ਆਪਾਂ ਤਾਂ ਬਈ ਆਪਣੀ ਰੋਟੀ ਖਾਓ, ਆਪਣੇ ਪਰਿਵਾਰ ਨੂੰ ਪਾਲੋ ਅਤੇ ਦੈਟਸ ਇਟ, ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ। ਜੇ ਆਪਾਂ ਕੰਮ ਕਰ ਰਹੇ ਹਾਂ ਤਾਂ ਹਰੇਕ ਬੰਦਾ ਕਰ ਸਕਦਾ ਅਤੇ ਦੈਟਸ ਇਟ। ਸੋ ਨੰਬਰ ਹੈ ਆਪਣਾ 9056733337, 9056733337। ਇੱਕ ਲੇਡੀ ਦਾ ਫੋਨ ਆਇਆ, ਉਹ ਕਹਿੰਦੇ ਕਿ ਨਵੀਂ ਮੈਨੂੰ ਇੱਕ ਬੰਦਾ ਕਹਿੰਦਾ ਮੇਰੀ ਨਵੀਂ ਨਵੀਂ ਸਰਜਰੀ ਹੋਈ ਹੈ, ਮੈਂ ਬਹੁਤ ਔਖਾ, ਮੈਨੂੰ ਗਰੋਸਰੀ ਚਾਹੀਦੀ ਹੈ। ਕਹਿੰਦੇ ਮੈਂ ਚਲੋ ਉਹਨੂੰ ਕਹਿ ਤਾ ਵੀ ਚੱਲ ਕਿੰਨਾ ਕੁ ਸਮਾਨ ਹੋਣਾ, $60-70 ਦਾ ਮੈਂ ਲੈ ਦਿੰਦੀ ਹਾਂ। ਕਹਿੰਦੇ ਉਹ ਬੰਦਾ ਆਪਣੀ ਗਰੋਸਰੀ ਕਾਰਟ ਲੈ ਆਇਆ, $250 ਦੀ ਗਰੋਸਰੀ ਮੈਂ ਉਹਨੂੰ ਲੈ ਕੇ ਦਿੱਤੀ। ਦੱਸ ਇੱਕ ਬੰਦੇ ਨੂੰ ਕਹਿੰਦੀ ਉਹਨੇ ਟੋਪ ਆਫ ਦਾ ਲਾਈਨ ਸੈਲਮਨ ਵੀ ਲਈ, ਹੋਰ ਵੀ ਖਾਣਾ ਪੀਣਾ ਲਿਆ। ਹੁਣ ਕਿਵੇਂ ਲੋਕਾਂ ਨੂੰ ਸਟੋਰੀਆਂ ਦੱਸ ਦੱਸ ਕੇ ਵੀ ਮੈਂ ਬਿਮਾਰ ਹਾਂ, ਮੈਨੂੰ ਇਹ ਪ੍ਰੋਬਲਮ ਹੈ, ਵੋ ਪ੍ਰੋਬਲਮ ਹੈ, ਅਤੇ ਅਗਲੇ ਤੋਂ ਪੈਸਾ ਲੈ, ਤੁਸੀਂ ਅਗਲੇ ਦੇ ਪੈਸੇ ਵੀ ਖਰਚਾ ਰਹੇ ਹੋ ਅਤੇ ਨਾਲੇ ਅਗਲੇ ਤੋਂ ਪੈਸਾ ਲੈ ਵੀ ਰਹੇ ਹੋ। ਸੋ ਨੰਬਰ ਹੈ ਆਪਣਾ 9056733337। ਅਤੇ ਤੁਹਾਡੇ ਨਾਲ ਵੀ ਬਹੁਤ ਵਾਰ ਯਾਰ ਇੱਦਾਂ ਹੋਇਆ ਹੋਣਾ, ਤੁਸੀਂ ਕਿੰਨਾ ਕੁ ਤਰਸ ਖਾ ਕੇ ਕਹਿੰਦੇ ਯਾਰ ਇਹ ਵਿਚਾਰੀ ਤੁਰ ਫਿਰ ਨਹੀਂ ਸਕਦੀ ਚੰਗੀ ਤਰ੍ਹਾਂ, ਚੱਲ ਇਹਨੂੰ ਦੇ ਦਿੰਦੇ ਹਾਂ ਪੈਸਾ, ਫਿਰ ਅਗਲੇ ਦਿਨ ਪਤਾ ਲੱਗਦਾ ਉਹ ਤਾਂ ਵਧੀਆ ਬੜਕਾ ਮਾਰ ਰਹੀ ਹੈ। 1451 ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਰ, ਮੈਂ ਹੁਣੇ ਪ੍ਰੋਗਰਾਮ ਤੁਹਾਡਾ ਲਾਇਆ ਸੀ ਅਤੇ ਇਹ ਮਤਲਬ ਕਿ ਦੇਖੋ ਤਰਸ ਖਾ ਕੇ ਪੈਸਾ ਤਾਂ ਬੰਦੇ ਤੋਂ ਦੇ ਹੀ ਹੋ ਜਾਂਦਾ, ਲੇਕਿਨ ਮੈਂ ਇਹ ਚਾਹਾਂ ਕਿ ਜਦੋਂ ਕੋਈ ਦੇਖਿਆ ਕੋਈ ਬੰਦਾ ਅੰਗਹੀਣ ਹੈ, ਜਿਵੇਂ ਕੋਈ ਬੰਦਾ ਅੰਨਾ ਹੈ ਜਾਂ ਮਤਲਬ ਉਹਨੂੰ ਮਤਲਬ ਕਿ ਕੋਈ ਕੁਛ ਹੋਇਆ ਹੈ, ਉਹਦੇ ਦੋਨੇ ਮਤਲਬ ਕਿ ਪੈਰ ਹੈ ਨਹੀਂ ਜਾਂ ਕੁਛ ਹੈ ਨਹੀਂ, ਉਹਨਾਂ ਨੂੰ ਪੈਸਾ ਚਲੋ ਦੇ ਦਿੱਤਾ, $10, $2, $5 ਕੋਈ ਬਣਦਾ। ਮਤਲਬ ਕਿ ਜਦੋਂ ਆਪਾਂ ਮਤਲਬ ਕਿ ਚੰਗਾ ਭਲਾ ਬੰਦਾ ਹੁੰਦਾ, ਹੱਟਾ ਕੱਟਾ ਆਪਣੇ ਲੋਕ ਵੀ ਵਧੀਆ ਹੈਲਥ ਹੁੰਦੀ ਆ, ਉਹ ਮੰਗਦੇ ਉਹਨਾਂ ਨੂੰ ਦੇਣਾ ਨਹੀਂ ਚਾਹੀਦਾ।
0: ਤੁਸੀਂ ਇਹ ਦੇਖੋ ਹੁਣ ਇਹ ਬੰਦਾ ਇੱਥੇ ਲੋਕਲ ਦਾ ਹੀ ਆ ਕੋਈ ਬੰਦਾ, ਤੇ ਉਹਨੇ ਹੱਥ ਵਿੱਚ ਖੁੰਡੀ ਜੀ ਫੜੀ ਹੋਈ ਹੈ ਤੇ ਮਸਾਂ ਹੀ ਤੁਰ ਰਿਹਾ, ਤੇ ਅਗਲੇ ਦਿਨ ਉਹਨਾਂ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਤਾਂ ਝੂਠ ਬੋਲ ਰਿਹਾ ਸੀਗਾ, ਇਹਦਾ ਤਾਂ ਇਹਨੂੰ ਤਾਂ ਕੋਈ ਡਿਸੇਬਿਲਿਟੀ ਕੋਈ ਤਕਲੀਫ ਨਹੀਂ ਹੈਗੀ ਤੁਰਨ ਫਿਰਨ ਦੀ।
1: ਹਾਂਜੀ ਜਿਹੜੇ ਬੰਦੇ ਅੰਗ ਪੈਰ ਕੋਈ ਹੈ ਨੀ ਗੇ ਚਲੋ ਉਹਨਾਂ ਨੂੰ ਤਾਂ

0: ਫਰਜ ਬਣਦਾ ਹਰੇਕ ਦਾ, ਕੋਈ ਦਲ ਇੱਕ ਅੱਧਾ ਡਾਲਰ ਦੋ ਡਾਲਰ ਪਾਈ ਦਿਓ। ਮੈਂ ਅੱਜ ਦੇਖਿਆ ਨਵੀਂ ਜੀ ਮੇਰੇ ਨਾਲ ਵੀਕਐਂਡ ਦੇ ਵਿੱਚ, ਅੱਜ ਇੱਕ ਬੰਦਾ ਅੱਜ ਤੇ ਮੇਰੇ ਲਾਗੇ ਸੀ, ਮੈਂ ਪਲਾਜ਼ੋ ਤੇ ਖੜਾ ਇਸ ਵੇਲੇ, ਉਹਨੇ ਹੁੱਡ ਖੋਲੀ ਹੋਈ ਸੀ ਤੇ ਮਤਲਬ ਮੈਂ ਕਿਹਾ ਸ਼ਾਇਦ ਇਹਨੂੰ ਕੋਈ ਪ੍ਰੋਬਲਮ ਹੋਣੀ ਪਈ, ਦੇਖੀਏ ਬੂਸਟਰ ਵਗੈਰਾ ਚਾਹੀਦਾ ਮੇਰੇ ਕੋਲ ਹੈਗਾ। ਉਹ ਕਹਿੰਦੇ ਨਹੀਂ ਮੈਨੂੰ ਪਤਾ, ਮੈਂ ਕੀ ਕਰਾਂ, ਤੂੰ ਜਾ ਆਪਣੇ ਕੰਮ ਕਰ।
1: ਅੱਛਾ ਠੀਕ
0: ਹੈ। ਵੀਕਐਂਡ ਤੇ ਮੈਂ ਪਲਾਜ਼ੋ ਤੇ ਗਰੋਸਰੀ ਲੱਗ ਗਿਆ ਸੀ, ਉੱਥੇ ਵੀ ਇੱਕ ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ ਕਿ ਉਹ ਮਤਲਬ ਕਿ ਉਹਨੂੰ ਮੈਂ ਕਿਹਾ ਨਹੀਂ ਗੈਸ ਸਟੇਸ਼ਨ ਤੇ ਸੀ ਉਹ, ਮੈਂ ਉਹਨੂੰ ਕਿਹਾ ਕੀ ਹੋਇਆ, ਕਹਿੰਦਾ ਗੱਡੀ ਨੀ ਸਟਾਰਟ ਰਹੀ। ਮੈਂ ਕਿਹਾ ਮੇਰੇ ਕੋਲ ਬੂਸਟਰ ਹੈਗਾ ਕਿ ਮਤਲਬ ਮੈਂ ਲਾ ਦਿੰਦਾ। ਉਹ ਕਹਿੰਦਾ ਨਹੀਂ ਮੇਰਾ ਫਰੈਂਡ ਆ ਰਿਹਾ, ਚਾਹੂ ਗੱਲ ਹੀ ਕਰਦੇ ਉਹਦਾ ਫਰੈਂਡ ਆ ਗਿਆ। ਉਹ ਕਹਿੰਦਾ ਚਲੋ ਥੈਂਕ ਯੂ। ਅੱਜ ਮੈਂ ਇੱਦਾਂ, ਮੈਂ ਕਿਹਾ ਜੇ ਬੰਦਾ ਸੋਚਦਾ ਯਾਰ ਹੈਲਪ ਹੀ ਕਰਨੀ ਛੱਡ ਦੋ ਲੋਕਾਂ ਦੀ, ਝੱਟੋ ਪਰੇ।
1: ਉਹੀ ਤਾਂ ਹੈ ਸੁਣੀ, ਆਪਾਂ ਨਾ ਦੇਖੋ ਪਹਿਲਾਂ ਵੀ ਕਿਸੇ ਬੰਦੇ ਨੇ ਕਿਹਾ ਸੀ ਕਿ ਆਪਾਂ ਦਿਲ ਦੇ ਬਹੁਤ ਚੰਗੇ, ਆਪਾਂ ਤਰਸ ਖਾ ਕੇ ਨਾ ਕਹਿ ਦਿੰਦੇ ਚਲੋ ਯਾਰ ਅਗਲੇ ਦੀ ਮਦਦ ਕਰ ਦਿੰਦੇ ਹਾਂ, ਬਟ ਬਾਅਦ ਚੋਂ ਪਤਾ ਲੱਗਦਾ ਵੀ ਉਹ ਝੂਠਾ ਹੀ ਤਰਸ ਤੁਹਾਨੂੰ ਬੰਦਾ ਖਵਾ ਰਿਹਾ।
0: ਮੈਂ 3-4 ਸਾਲ ਹੋ ਗਿਆ ਸਰ, ਮੈਂ ਇੱਥੇ ਦੇਖਿਆ ਸੀ ਸਟੀਲ ਐਂਡ ਕੈਨੇਡੀ ਤੇ, ਉੱਥੇ ਸਪੋਰਟਸ ਦੀ ਦੁਕਾਨ ਆ, ਮੈਂ ਆਪ ਦੇਖਿਆ ਉਹ ਪਹਿਲਾਂ ਕੁੜੀ ਉੱਥੇ ਉੱਥੇ ਮੰਗ ਨਹੀਂ ਮੁੰਡਾ ਮੰਗ ਰਿਹਾ ਸੀ, ਉਹ ਮਤਲਬ ਮੰਗਦਾ ਸੀ 3-3 ਸਾਲ ਦੀ ਗੱਲ ਹੈ ਤੇ ਮੈਂ ਮਤਲਬ ਕਿ ਸਪੋਰਟਸ ਸਾਈਡ ਤੇ ਉੱਥੇ ਖੜਾ ਸੀ। ਉਹ ਕੁੜੀ ਜਿਹੜੀ ਸੀ ਉਹਨੂੰ ਲੈਣ ਆਈ ਗੱਡੀ ਵਿੱਚ, ਉਹ ਬੰਦੇ ਨੇ ਉੱਥੇ ਕੱਪੜੇ ਮੇਰੇ ਸਾਹਮਣੇ ਚੇਂਜ ਕੀਤੇ ਤੇ ਗੱਡੀ 'ਚ ਬਹਿ ਕੇ ਚਲ ਗਏ।
1: ਚਲੋ ਠੀਕ ਹੈ, ਨਹੀਂ ਇੱਦਾਂ ਹੀ ਹੁੰਦਾ, ਬਥੇਰੇ ਲੋਕ ਇੱਦਾਂ ਕਰਦੇ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਉਹੀ ਮੈਂ ਦੱਸ ਰਹੀ ਸੀ ਨਾ ਗੱਲ, ਕੁੜੀ ਨੇ ਸਾਈਨ ਫੜਿਆ ਹੋਇਆ ਵੀ ਮੇਰੀਆਂ 2 ਬੇਟੀਆਂ ਨੇ ਘਰੇ ਤੇ ਉਹਨਾਂ ਨੂੰ ਖਾਣ ਪੀਣ ਨੂੰ ਕੁਛ ਨਹੀਂ ਹੈਗਾ। ਬਾਅਦ ਚੋਂ ਕਿਸੇ ਨੂੰ ਪਤਾ ਲੱਗਿਆ ਉਹ ਝੂਠ ਬੋਲ ਰਹੀ ਸੀ, ਉਹਦੇ ਤੇ ਇੱਕ ਵੀ ਬੇਟੀ ਹੈ ਨੀ। 4620 ਹੈਲੋ
2: ਹੈਲੋ ਸਤਿ
1: ਸ੍ਰੀ ਅਕਾਲ ਜੀ, ਠੀਕ ਹੈ ਜੀ, ਕਿਵੇਂ ਹੋ?
2: ਮੈਂ ਹਿਮਲਟਨ ਦਾ ਬੋਲ ਰਹੀ ਹਾਂ।
1: ਕੀ ਬਾਤ ਹੈ।
2: ਅਸੀਂ ਇੱਕ ਵਾਰੀ ਇੰਡੀਆ ਗਏ ਸੀ ਤੇ ਉੱਥੇ ਅਸੀਂ ਮਥੁਰਾ ਵ੍ਰਿੰਦਾਵਨ ਗਏ ਸੀ ਤੇ ਉੱਥੇ ਤੁਹਾਨੂੰ ਪਤਾ ਕਿੰਨੇ ਲੋਕ ਹੁੰਦੇ ਨੇ ਮੰਗਦੇ ਹਨਾ, ਤੇ ਉਹ ਫਿਰ ਕਹਿਣ ਲੱਗੀ ਮੈਂ ਭੁੱਖੀ ਹੈਗੀ ਆ, ਮੇਰੇ ਬੱਚੇ ਬਹੁਤ ਭੁੱਖ ਲੱਗੀ, ਉਹਨਾਂ ਨੂੰ ਖਾਣਾ ਖਾਣਾ ਹੈਗਾ, ਤੂੰ ਸਾਨੂੰ ਚਾਹ ਪਿਲਾ ਦੇ ਪਿਲਾਣਾ। ਮੈਨੂੰ ਕਿਹਾ ਚੱਲ ਠੀਕ ਹੈ, ਚਾਹ ਵਗੈਰਾ ਪੀ ਲਓ। ਉਹਨੂੰ ਚਾਹ ਵਗੈਰਾ ਪਿਲਾਈ, ਫੈਮਿਲੀ 2-3 ਬੱਚੇ ਸੀ ਨਾਲ ਉਹਦੇ। ਫਿਰ ਉਸ ਤੋਂ ਬਾਅਦ ਉਹ ਕਹਿੰਦੀ ਮੈਨੂੰ ਖਾਣ ਵਾਸਤੇ ਆਟਾ ਚਾਵਲ ਜੋ ਵੀ ਕੁਛ ਹੈਗਾ ਤੇਰੇ ਕੋਲ ਤੂੰ ਲੈ ਦੇ ਮੈਨੂੰ। ਮੈਂ ਉਹਨੂੰ 500 ਰੁਪਏ ਦੀ ਗਰੋਸਰੀ ਲੈ ਕੇ ਦਿੱਤੀ ਦੁਕਾਨ ਤੋਂ। ਅੱਛਾ, ਫਿਰ ਮੇਰੀ ਭਾਂਜੀ ਸੀ ਮੇਰੇ ਨਾਲ, ਉਹ ਕਹਿਣ ਲੱਗੀ ਨਹੀਂ ਮਾਸੀ ਇਹਨਾਂ ਨੂੰ ਨਹੀਂ ਦੇਣਾ ਚਾਹੀਦਾ, ਇਹ ਤੁਸੀਂ ਦੇਖਣਾ ਹੁਣੇ ਜਾ ਕੇ ਇੱਥੇ ਵੇਚ ਆਏਗੀ ਇੱਥੇ।
1: ਅੱਛਾ,
2: ਉਹੀ ਉਹ ਗੱਲ ਹੋਈ ਕਿ ਉਹਨੇ ਸਾਰੀ ਗਰੋਸਰੀ ਲੈ ਕੇ ਉਹ ਭਾਈ ਨੂੰ ਦੁਕਾਨ ਵਾਲੇ ਨੂੰ ਉੱਥੇ ਵੇਚ ਆਈ ਤੇ ਉਹਦੇ ਕੋਲੋਂ 500 ਰੁਪਏ ਲੈ ਆਈ।
1: ਗਰੋਸਰੀ ਤੁਹਾਡੇ ਕੋਲੋਂ ਲਈ ਤੇ ਕਹਾਂ ਵੇਚ ਆਈ?
2: ਦੁਕਾਨ ਵਾਲੇ ਨੂੰ ਵਾਪਸ ਕਰਕੇ ਉਹਦੇ ਕੋਲ ਪੈਸੇ ਲੈ ਗਈ।
1: ਅੱਛਾ, ਵਧੀਆ ਵਧੀਆ ਬਿਜ਼ਨਸ ਬਿਜ਼ਨਸ ਸੋਚ ਦੀ ਮਾਲਕ ਸੀਗੀ ਅਗਲੀ।
2: ਹਾਂ ਦੇਖ ਲਓ ਇਹ ਹਾਲ ਹੈ, ਹੁਣ ਕੀ ਬੰਦੇ ਦੇ ਉੱਤੇ ਇਮਾਨਦਾਰੀ ਕਰੇ, ਕੀ ਹੈ ਗਰੀਬ ਹੈ ਜਾਂ ਕੀ ਚੀਜ਼ ਹੈਗਾ।
1: ਇਹਨਾਂ ਇਹਨਾਂ ਲੋਕਾਂ ਕਰਕੇ ਤਾਂ ਹੀ ਤਾਂ ਫਿਰ ਆਪਾਂ ਕਹਿੰਦੇ ਹਾਂ ਯਾਰ ਕਿ ਸਾਰਿਆਂ ਤੇ ਤਰਸ ਖਾਣਾ ਛੱਡੋ ਤੇ ਕਿਸੇ ਨੂੰ ਹੀ ਨਾ ਦੋ।
2: ਤਰਸ ਹੀ ਨਹੀਂ ਕਰਨਾ ਚਾਹੀਦਾ, ਬੈਟਰ ਹੈਗਾ ਕਿ ਖਵਾ ਦੋ ਖਾਣਾ, ਪਿਲਾ ਦੋ ਕੁਛ ਪਾਣੀ ਵਾਣੀ ਜਾਂ ਚਾਹ ਪਿਲਾ ਦੋ, ਪੈਸੇ ਨਹੀਂ ਦੇਣੇ ਚਾਹੀਦੇ।
1: ਬਿਲਕੁਲ ਨਹੀਂ, ਚਲੋ
2: ਪਰ ਪੈਸੇ ਨਹੀਂ ਵੀ ਦਿੱਤੇ ਤਾਂ ਵੀ ਉਹਨੇ ਕਰਤੂਤ ਕਰ।
1: ਹਾਂ ਨਹੀਂ, ਵਧੀਆ ਉਹ ਸਿਆਣੀ ਨਿਕਲੀ। ਚਲੋ ਠੀਕ ਹੈ, ਥੈਂਕ ਯੂ,
2: ਓਕੇ,
1: ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਨੰਬਰ ਹੈ 9056733337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਆ। ਇੱਕ ਵਾਰ ਫਿਰ ਸਾਡਾ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਗ੍ਰੈਂਡ ਹੋਮ ਫਰਨੀਚਰ ਤੇ ਇਸ ਵੀਕ ਬਹੁਤ ਹੀ ਭਾਰੀ ਸੇਲ, 6685 ਟੋਮਕਨ ਰੋਡ ਡੇਰੀ ਟੋਮਕਨ ਤੇ ਲੱਗ ਰਹੀ ਹੈ। ਜੀ ਸੁੱਖ ਭਾਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੂੰ ਸੇਵਿੰਗ ਤੇ ਤੋਹਫੇ ਮਿਲਣੇ ਮਿਲਣੇ, ਤੇ ਨਾਲ ਦੀ ਨਾਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਈ ਕਰਨੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪਣੀ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਟੇਬਲ, ਤੇ ਨਾਲ 6 ਚੇਅਰਾਂ ਅਵੇਲੇਬਲ ਦੀਆਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ, ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499, ਜੀ ਹਾਂ $499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣੀਆਂ, ਤੇ ਜਦੋਂ ਤੁਸੀਂ ਆ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਣਾ। ਸੋ ਰੀਅਲ ਮਾਰਬਲ ਦਾ ਟੇਬਲ ਤੇ
1: ਥੋੜੇ ਹੋਲਡ ਕਰ ਲਿਆ ਕਰੋ ਤੇ ਫਿਰ ਆਪਣੀ ਗੱਲਬਾਤ ਪੱਕੀ ਹੋਵੇਗੀ ਓਕੇ ਜਸਟ ਸਟੇ ਔਨ ਦ ਲਾਈਨ ਤੇ ਸਾਨੂੰ ਵੀ ਹੁੰਦਾ ਯਾਰ ਕਿ ਸਾਡਾ ਕੋਈ ਵੀ ਸੱਜਣ ਮਿੱਤਰ ਹੈ ਤੇ ਉਹਨਾਂ ਦੀ ਕਾਲ ਰਹਿ ਨਾ ਜਾਵੇ ਸੋ ਜਸਟ ਕਾਲ ਕੀਤੀ ਹੈ ਲਾਈਨ ਤੇ ਆ ਜਾਓ ਹੋਲਡ ਕਰ ਲਓ ਤੇ ਪੱਕੀ ਤੁਹਾਡੀ ਕਾਲ ਲਈ ਜਾਊਗੀ ਨੰਬਰ ਹੈ ਆਪਣਾ 9053633379 ਤੇ ਗੱਲਬਾਤ ਹੋ ਰਹੀ ਹੈ ਫਰੈਸ਼ ਫੂਡ ਸੈਂਟਰ ਨੂੰ ਜ਼ਰੂਰ ਯਾਦ ਰੱਖੋ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਪਹੁੰਚੋ ਐਟ ਫਰੈਸ਼ ਫੂਡ ਸੈਂਟਰ ਐਂਡ ਵਧੀਆ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਟੌਪ ਦੀਆਂ ਡੀਲਾਂ ਮਿਲ ਰਹੀਆਂ ਨੇ ਫਰੈਸ਼ ਫੂਡ ਸੈਂਟਰ ਤੇ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਓ ਤੁਹਾਨੂੰ ਪਤਾ ਤੁਹਾਡੇ ਸ਼ਹਿਰ 30 ਤਰੀਕ ਨੂੰ ਐਮੀ ਵਿਰਕ ਪਰਫੋਰਮ ਕਰਨ ਆ ਰਿਹਾ ਲਾਈਵ ਇਨ ਕੌਨਸਰਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਕਿਆ ਕਮਾਲ ਦਾ ਵੈਨਿਊ ਹੈ ਤੇ ਐਮੀ ਵਿਰਕ ਨਾਲ ਭੰਗੜੇ ਪਾਉਣ ਨੂੰ ਹੋ ਜਾਓ ਰੈਡੀ

ਵਾਹ ਬਈ ਵਾਹ, ਐਮੀ ਵਿਰਕ ਗੇਟ ਰੈਡੀ ਸਾਰੇ, ਤੇ ਬਹੁਤ ਹੀ ਖੂਬਸੂਰਤ ਸ਼ਾਮ 30 ਤਰੀਕ ਨੂੰ, 30 ਤਰੀਕ ਦੀ ਡੇਟ ਕਰ ਲਓ ਨੋਟ, ਤੇ ਆਪਣੀ ਆਪਣੀ ਟਿਕਟਾਂ ਧੜਾ ਧੜ ਵਿਕ ਰਹੀਆਂ ਨੇ, ਛੇਤੀ ਛੇਤੀ ਤੁਸੀਂ ਜ਼ਰੂਰ ਲੈ ਲਵੋ। ਲਵਾਨਾ ਵੈਲਨੈਸ ਸਪਾ, ਜੇ ਤੁਸੀਂ ਮਸਾਜ ਕਰਾਉਣਾ ਇੱਕ ਗੇੜਾ ਮਾਰੋ ਲਵਾਨਾ ਵੈਲਨੈਸ ਸਪਾ 'ਤੇ। ਸੋ ਲਵਾਨਾ ਵਾਲੇ ਨਾ ਏਅਰਪੋਰਟ 'ਤੇ ਸਟੀਅਰਸ 'ਤੇ ਓਪਨ ਨੇ, ਬਿਲਕੁਲ ਏਅਰਪੋਰਟ ਸਟੀਅਰਸ ਦੇ ਕੋਰਨਰ 'ਤੇ, 341 ਪਾਰਕ ਹਰਸਟ ਸਕੁਏਅਰ। ਕਿਸੇ ਨੂੰ ਸਾਇਟਿਕਾ ਬੈਕ ਪੇਨ ਆ, ਬਹਿਣ ਨਾਲ ਕਈ ਵਾਰ ਆਪਾਂ ਜਦੋਂ ਟਰੱਕ ਡਰਾਈਵ ਕਰਦੇ ਹਾਂ, ਵੈਸੇ ਹੀ ਡਰਾਈਵ ਕਰਦੇ ਹਾਂ, ਲੰਬਾ ਲੰਬਾ ਸਮਾਂ ਬੈਕ ਪੇਨ ਬਹੁਤ ਹੋ ਜਾਂਦੀ ਆ, ਉਹਨੂੰ ਵੀ ਬਹੁਤ ਵਧੀਆ ਟ੍ਰੀਟ ਕਰਦੇ ਆ। $80 ਵਾਲਾ ਮਸਾਜ ਇੱਕ ਘੰਟੇ ਦਾ, ਸਿਰਫ $75 'ਚ। ਹਾਈਡਰਾ ਫੇਸ਼ਲ ਕਰਾਉਣਾ 150 ਦੀ ਥਾਂ 'ਤੇ 130 'ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ 200 'ਚ, ਵੈਕਸਿੰਗ ਉੱਦਾਂ $120 ਫੁੱਲ ਬਾਡੀ ਸਾਡੇ ਨਾਮ ਨਾਲ ਸਿਰਫ $100। ਸੋ ਲਵਾਨਾ ਵੈਲਨੈਸ ਸਪਾ ਲੋਕੇਟਡ ਹੈ ਤੁਹਾਡੇ ਲਈ ਡਿਕਸੀ, ਸੋਰੀ ਏਅਰਪੋਰਟ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ, 341 ਪਾਰਕ ਹਰਸਟ ਸਕੁਏਅਰ 'ਤੇ ਤੁਸੀਂ ਜ਼ਰੂਰ ਜ਼ਰੂਰ ਪਹੁੰਚੋ। ਨੰਬਰ ਹੈ 416-881-5385। ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਹੋਮਲੈਸ ਲੋਕਾਂ ਨੂੰ ਪੈਸੇ ਦੇਣ ਦੀ, ਵੀ ਤੁਸੀਂ ਕਿਸੇ ਨੂੰ ਦੇਖ ਕੇ ਕਿੰਨਾ ਕੁ ਤਰਸ ਖਾਂਦੇ ਹੋ, ਜੇ ਅਗਲੇ ਨੇ ਸਾਈਨ ਫੜਿਆ ਹੋਇਆ ਵੀ ਮੇਰੇ ਤੋਂ ਤੁਰ ਨਹੀਂ ਹੁੰਦਾ, ਕੰਮ ਨਹੀਂ ਕਰ ਹੁੰਦਾ, ਹੱਥ ਪੈਰ ਨਹੀਂ ਚੱਲ ਰਹੇ, ਕੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਇਹ ਬੰਦਾ ਬਹੁਤ ਔਖਾ, ਅਸੀਂ ਕਰ ਦਈਏ ਹੈਲਪ। ਹੁਣ ਬਹੁਤ ਸਾਰੇ ਲੋਕ ਮਸਾਂ ਹੀ ਤੁਰ ਰਹੇ ਹੁੰਦੇ ਆ, ਕਿਸੇ ਨੇ ਕੇਨ ਫੜੀ ਹੋਈ ਹੈ, ਕੋਈ ਕਹਿ ਰਿਹਾ ਵੀ ਸਾਡੇ ਯੂਨੋ ਕੋਈ ਅੰਗ ਪੈਰ ਨਹੀਂ ਚੱਲਦੇ, ਕੀ ਤੁਸੀਂ ਤਰਸ ਖਾ ਕੇ ਅਗਲੇ ਨੂੰ ਦੇ ਦਿੰਦੇ ਹੋ ਪੈਸਾ, ਯਾਰ ਇਹਨੂੰ ਜ਼ਰੂਰਤ ਹੈ, ਜਾਂ ਥੋੜ੍ਹਾ ਜਿਹਾ ਤੁਸੀਂ ਕਹਿੰਦੇ ਨਹੀਂ ਯਾਰ ਅਗਲਾ ਬੰਦਾ ਮੇ ਬੀ ਝੂਠ ਬੋਲ ਰਿਹਾ, ਆਪਾਂ ਨੂੰ ਕੀ ਪਤਾ ਵੀ ਬਾਕੀ ਉਹਨੂੰ ਕੋਈ ਇਸ਼ੂ ਹੈ ਨਹੀਂ। ਬਹੁਤ ਸਾਰੇ ਲੋਕ ਅੱਜ ਕੱਲ੍ਹ ਝੂਠ ਬੋਲ ਰਹੇ ਨੇ, ਇੱਥੋਂ ਗੱਲ ਸ਼ੁਰੂ ਹੋਈ। ਇੱਕ ਬੰਦਾ, ਮੈਂ ਉਹਦੀ ਕਹਾਣੀ ਦੱਸ ਰਿਹਾ ਸੀ, ਉਹ ਵਾਕਿੰਗ ਕੇਨ ਲੈ ਕੇ ਤੁਰ ਰਿਹਾ ਵੀ ਯਾਰ ਮੈਨੂੰ ਡਿਸੇਬਿਲਟੀ ਆ, ਅਤੇ ਅਗਲੇ ਦਿਨ ਕਿਸੇ ਨੇ ਉਹਨੂੰ ਦੇਖ ਲਿਆ ਗੱਡੀ 'ਚ ਆਪਣੀ 'ਚ ਵੜ ਰਿਹਾ, ਆਰਾਮ ਨਾਲ ਤੁਰ ਫਿਰ ਰਿਹਾ, ਕੋਈ ਇਸ਼ੂ ਨਹੀਂ ਉਹਨੂੰ। ਸੋ ਇੱਦਾਂ ਦੀਆਂ ਚੀਜ਼ਾਂ ਦੇਖ ਕੇ ਆਪਾਂ ਕਹਿੰਦੇ ਯਾਰ ਛੱਡੋ ਪਰੇ, ਕਾਹਨੂੰ ਕਿਸੇ ਨੂੰ ਪੈਸੇ ਦੇਣੇ, ਆਪਾਂ ਨੂੰ ਕੀ ਪਤਾ ਅਗਲਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ। ਸੋ ਤੁਸੀਂ ਕਿੰਨਾ ਕੁ ਤਰਸ ਖਾ ਕੇ ਅਗਲੇ ਨੂੰ ਪੈਸੇ ਦੇ ਦਿੰਦੇ ਹੋ, ਤੁਸੀਂ ਵੀ ਹੱਥ ਖੜੇ ਕੀਤੇ ਕਿ ਨਹੀਂ ਯਾਰ ਹੁਣ ਨਹੀਂ ਕਿਸੇ ਨੂੰ ਪੈਸਾ ਦੇਣਾ। ਨੰਬਰ ਹੈ ਆਪਣਾ 905-673-3337-905-673-3337-905-673-3337-905 ਆਪਣਾ ਨੰਬਰ ਹੈ 905-673-3337-905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: multiple locations in GTA. For more information, visit rajdhanisweets.ca.
1: ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਓਕੇ ਇੱਕ ਤੁਹਾਡੀ ਰਿਕੁਐਸਟ ਵੀ ਨਾਲ ਦੀ ਨਾਲ ਲਾਉਂਦੇ ਹਾਂ ਫਿਰ ਤੁਹਾਡੀ ਅਗਲੀ ਕਾਲ ਵੀ ਲਵਾਂਗੇ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ ਸਾਰੇ ਗਰੋਸਰੀ ਸਟੋਰ ਬੜਾ ਟੌਪ ਦਾ ਲੋਕੇਸ਼ਨਾਂ ਇੰਡੀਅਨ ਫਰੂਟਲੈਂਡ ਦੀਆਂ ਹੁਣ ਥਾਂ ਥਾਂ 'ਤੇ ਖੁੱਲ ਰਹੀਆਂ ਨੇ ਜਦੋਂ ਲੋਕੇਸ਼ਨਾਂ ਇੰਨੀਆਂ ਹੁਣ ਤਾਂ ਉਹਦਾ ਮਤਲਬ ਇਹ ਹੈ ਕਿ ਵਧੀਆ ਕਮਿਊਨਿਟੀ ਵੱਲੋਂ ਅਤੇ ਲੋਕਾਂ ਵੱਲੋਂ ਐਪਰੀਸ਼ੀਏਟ ਕੀਤਾ ਜਾ ਰਿਹਾ ਸੋ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਬਰੈਂਪਟਨ ਦੇ ਵਿੱਚ 5 ਲੋਕੇਸ਼ਨਾਂ ਨੇ ਗੁਐਲਫ ਅਤੇ ਕੇਂਬਰਿਜ ਦੇ ਵਿੱਚ ਵੀ ਇੰਡੀਅਨ ਫਰੂਟਲੈਂਡ ਦੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ ਵਧੀਆ ਗਰੋਸਰੀ ਕਰਨੀ ਹੈ ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਬਿਲਕੁਲ ਨਾਲ ਤੰਦੂਰੀ ਗ੍ਰਿਲ ਮੀਟ ਸ਼ਾਪ ਬੜੀ ਵਧੀਆ ਸੋ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ ਅਤੇ ਟੌਪ ਟੌਪ ਟੌਪ ਦੀ ਡੀਲਾਂ ਤੁਹਾਨੂੰ ਮਿਲ ਰਹੀਆਂ ਨੇ ਐਟ ਦ ਵਨ ਐਂਡ ਓਨਲੀ ਇੰਡੀਅਨ ਇੰਡੀਅਨ ਇੰਡੀਅਨ ਫਰੂਟ ਲੈਂਡ ਉਹਨੇ ਵਾਪਸ ਅਤੇ ਫਿਰ ਗੱਲਬਾਤ ਕਰਦੇ ਹਾਂ।

0: ਪਰਮੀਸ਼ ਵਰਮਾ ਹੈ ਮੁੰਡਾ ਐਲਬਮਾ ਕੱਢ ਰਿਹਾ ਦੇਖੋ ਅੱਜ ਕੱਲ ਜਿਹੜੇ ਬਾਕੀ ਬੰਦੇ ਸਿੰਗਰ ਨੇ ਉਹ ਨੀ ਇੰਨਾ ਮਿਊਜ਼ਿਕ ਕੱਢ ਰਹੇ ਸੋ ਪਰਮੀਸ਼ ਚੱਕੀ ਚੱਲ ਫੱਟੇ ਯਾਰ ਵਧੀਆ ਗੱਲ ਹੈ ਦੇਖੋ ਫੈਸ਼ਨ ਹੁੰਦਾ ਫੋਲੋ ਕਰ ਲੈਣਾ ਚਾਹੀਦਾ ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਕੈਸੇ ਹੋ ਸਰ
1: ਚੜ੍ਹਦੀ
0: ਕਲਾ ਵੈਰੀ ਗੁੱਡ ਸੋ ਸਰਾਂਸ਼ ਤੁਹਾਨੂੰ ਐਜੂਕੇਸ਼ਨ ਦੇ ਲਈ ਲੋਨ ਲੈ ਕੇ ਦਿੰਦੇ ਆ ਤੁਸੀਂ ਦੇਖੋ ਕੋਈ ਔਡ ਜੋਬ ਕਰ ਰਹੇ ਹੋ ਕਹਿ ਰਹੇ ਹੋ ਯਾਰ ਅਸੀਂ ਕਿਉਂ ਨਾ ਕੋਈ ਪ੍ਰੋਗਰਾਮ ਕਰ ਲਈਏ ਤੇ ਵਧੀਆ ਜੋਬ ਜੂਬ ਤੇ ਲੱਗ ਜਾਈਏ ਬਟ ਤੁਹਾਨੂੰ ਇਹ ਤਕਲੀਫ ਹੈ ਕਿ ਤੁਹਾਡੇ ਕੋਲ ਟਿਊਸ਼ਨ ਦੇ ਪੈਸੇ ਹੈ ਨੀ ਕਿ ਕੋਈ ਨਾ ਗਵਰਨਮੈਂਟ ਵੱਲੋਂ ਲੋਨ ਮਿਲ ਰਿਹਾ ਸੋ ਸਰਾਂਸ਼ ਦੱਸੋ ਕਿਹੜਾ ਵੀ ਕਿਹੜੇ ਕਿਹੜੇ ਪ੍ਰੋਗਰਾਮਸ ਨੇ ਤੇ ਕਿਹਨੂੰ ਕਿਹਨੂੰ ਲੋਨ ਇਹ ਮਿਲ ਰਹੇ ਨੇ
1: ਹਾਂਜੀ ਆਸਾਨ ਸੇ ਪ੍ਰੋਗਰਾਮਸ ਹੈ ਜੀ ਆਪ ਮੰਨ ਕੇ ਚੱਲੇ ਬਿਜ਼ਨਸ ਮੈਨੇਜਮੈਂਟ ਹੋ ਗਿਆ ਹਾਸਪਿਟੈਲਿਟੀ ਹੋ ਗਿਆ ਅਕਾਊਂਟਿੰਗ ਹੋ ਗਿਆ ਆਪ ਸਕਿੱਲ ਡਿਵੈਲਪ ਕਰਤੇ ਔਰ ਸਾਥ ਹੀ ਸਾਥ ਆਪ ਆਪਣੇ ਖਾਤੇ ਮੇਂ 50 ਸੇ ਲੈ ਕੇ 170,000 ਡਾਲਰ ਤੱਕ ਲੋਨ ਹਾਸਿਲ ਕਰਤੇ ਹੈ ਅਗਰ ਆਪਕਾ ਕ੍ਰੈਡਿਟ ਸਕੋਰ ਮਾਈਨਸ ਮੇਂ ਵੀ ਹੈ ਜ਼ੀਰੋ ਵੀ ਹੈ ਤੋ ਵੀ ਆਪ ਐਲੀਜੀਬਲ ਹੈ ਔਰ ਬਾਕੀ ਆਪ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਆਪ ਕੰਜ਼ਿਊਮਰ ਪ੍ਰਪੋਜ਼ਲ ਹੈ ਬੈਂਕਰਪਸੀ ਪੇ ਨਹੀਂ ਹੈ ਅਗਰ ਹੈ ਤੋ ਡਿਸਚਾਰਜ ਹੋ ਚੁੱਕੇ ਅਗਰ ਆਪ ਬੈਂਕਰਪਸੀ ਸੇ ਤੋ ਵੀ ਆਪ ਐਲੀਜੀਬਲ ਹੈ
0: ਵੈਰੀ ਗੁੱਡ ਐਂਡ ਸਰ ਕਿੰਨੇ ਦਾ ਲੋਨ ਕਿੰਨੇ ਤੱਕ ਦਾ ਮਿਲ ਰਿਹਾ
1: ਹਾਂਜੀ ਆ ਜੈਸੇ 6 ਫੈਮਿਲੀਜ ਰਿਟੇਨ ਹੋਈ ਹੈ ਤੋ ਮੰਨ ਕੇ ਚੱਲੇ ਐਵਰੇਜ 100,000 ਤੋਂ ਹਰ ਕਿਸੀ ਕਾ ਅਸੈਸਮੈਂਟ ਬਣ ਹੀ ਜਾਤਾ ਹੈ ਪਰ ਜੋ ਪ੍ਰੀਸਾਈਜ਼ ਰੇਂਜ ਹੈ ਵੋ ਹੈ 50,000 ਸੇ 1,70,000 ਡਾਲਰ ਡਿਪੈਂਡਿੰਗ ਔਨ ਫੈਮਿਲੀ ਸਾਈਜ਼ ਬੱਚੇ ਜ਼ਿਆਦਾ ਹੈ ਲੋਨ ਜ਼ਿਆਦਾ ਬਣਤਾ ਹੈ ਔਰ ਅਗਰ ਬੱਚੇ ਛੋਟੇ ਹੈ 11 ਸਾਲ ਸੇ ਤੋ ਕਾਲਜ ਕੀ ਫੀਸ ਵੀ ਆਲਮੋਸਟ ਕਵਰ ਹੋ ਜਾਤੀ ਹੈ ਤੋ ਮਤਲਬ ਜੇ ਆਪਕੇ ਪਾਸ 5 ਰੁਪਏ ਹੈ ਔਰ ਆਪਨੇ 5 ਰੁਪਏ ਵਾਪਸ ਕਰਨੇ ਹੈ
0: ਐਂਡ ਸਰਾਸ਼ ਇਹ ਜੋ ਲੋਨ ਇਹਦੀ ਰਿਕੁਆਇਰਮੈਂਟ ਕੀ ਹੈ ਕਿਹਨੂੰ ਕਿਹਨੂੰ ਮਿਲ ਰਹੇ ਨੇ
1: ਹਾਂਜੀ ਲਾਈਕ ਆਪ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ ਕਿਸੀ ਵੀ ਸਿਟੀ ਮੇਂ ਰਹਤੇ ਹੈ ਆਪ ਸਕਿੱਲ ਡਿਵੈਲਪ ਕਰਤੇ ਹੈ ਔਰ ਆਪ PR ਹੈ ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ ਆਪ ਐਲੀਜੀਬਲ ਹੈ ਨੋ ਏਜ ਲਿਮਿਟ ਨੋ ਕ੍ਰੈਡਿਟ ਚੈੱਕ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ ਡਾਇਰੈਕਟ ਗਵਰਨਮੈਂਟ ਸੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਤੋ ਕੋਈ ਮੋਟਾ ਥੱਪਾ ਨਹੀਂ ਲੱਗਤਾ ਡਾਕੂਮੈਂਟਸ ਕਾ ਆਸਾਨ ਸੇ ਡਾਕੂਮੈਂਟਸ ਹੈ ਲਾਈਕ ਆਪਕੇ ਬੱਚੋ ਕੇ ਬਰਥ ਸਰਟੀਫਿਕੇਟ ਯਾ ਆਪਕਾ ਮੈਰਿਜ ਸਰਟੀਫਿਕੇਟ ਰੈਦਰ ਦੈਨ ਯੋਰ ਇੰਪਲੋਇਮੈਂਟ ਡਾਕੂਮੈਂਟਸ ਜੋ ਕਿ ਐਲਾਨ ਇਸ ਲਈ ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ
0: ਵੈਰੀ ਗੁੱਡ ਹੈ ਨੰਬਰ ਹੈ 437-264-3175-460-264 3175 ਤੇ ਤੁਸੀਂ ਸਰਾਂਸ਼ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਰਾਂਸ਼ ਤੁਹਾਡੀ ਕਿੰਨੀ ਫੀਸ ਹੈ ਤੇ ਹੋਰ ਕੋਈ ਵੀ ਜਾਣਕਾਰੀ ਤੁਸੀਂ ਦੇਣੀ ਚਾਹੁੰਦੇ ਹੋ
1: ਹਾਂਜੀ ਫੀਸ ਵਾਲੀ ਜੀ ਕੰਮ ਹੋਣੇ ਕੇ ਬਾਅਦ $199 ਹੈ 30-90 ਡੇਜ਼ ਮੇਂ ਆਪਕੇ ਖਾਤੇ ਮੇਂ ਫੰਡਿੰਗ ਗਵਰਨਮੈਂਟ ਸੇ ਆ ਜਾਤੀ ਹੈ ਤੋ ਕੋਈ ਮੀਠੀ ਬਾਤੇ ਨਹੀਂ ਹੈ ਸਰ ਇਸ ਮੇਂ ਅਗਰ ਆਪ ਰੀਫਾਈਨੈਂਸਿੰਗ ਕਰਾਏਂਗੇ ਘਰ ਕੇ ਅੰਦਰ ਤੋ ਅੱਜ ਕੱਲ ਵੈਸੇ ਨੈਗੇਟਿਵ ਇਕਵਿਟੀ ਹੈ ਪੋਜ਼ਿਟਿਵ ਤੋ ਹੈ ਨਹੀਂ ਔਰ ਨਕਲੀ ਕਾਗਜ਼ ਲੱਗ ਕੇ ਸਾਰਾ ਕੰਮ ਹੋਤਾ ਹੈ ਯਹਾਂ ਪੇ ਸਾਫ਼ ਕੰਮ ਹੈ ਸਾਫ਼ ਤਰੀਕੇ ਸੇ ਆਪ ਲੋਗ ਸੁਣਤੇ ਹੈ ਹਮੇਂ ਆਪ ਆਤੇ ਹੈ ਸਕਿੱਲ ਵੀ ਡਿਵੈਲਪ ਕਰਤੇ ਹੈ ਆਸਾਨ ਸੇ ਕੋਰਸਿਸ ਹੈ ਫੁਲੀ ਆਨਲਾਈਨ ਹੈ ਆਪ ਕਹੀਂ ਨਹੀਂ ਜਾ ਰਹੇ ਫੋਨ ਜਾਂ ਲੈਪਟਾਪ ਆਪ ਕਲਾਸ ਲਗਾਤੇ ਹੈ ਮੈਨੇਜਮੈਂਟ ਕੇ ਆਸਾਨ ਸੇ ਕੋਰਸ ਕਰਤੇ ਹੈ ਐਗਜ਼ਾਮਿਨੇਸ਼ਨ ਨਹੀਂ ਹੈ ਆਸਾਨ ਸੀ ਅਸਾਈਨਮੈਂਟਸ ਹੈ ਕੁਛ ਕੋਰਸਿਸ ਮੇਂ ਸੈਲਫ ਸਟੱਡੀ ਟੀਚਰ ਨਹੀਂ ਹੈ ਤੋ ਵੋ ਔਰ ਵੀ ਆਸਾਨ ਹੈ ਔਰ ਆਪ ਸਾਥ ਹੀ ਸਾਥ 50 ਸੇ 170,000 ਡਾਲਰ ਹਾਸਿਲ ਕਰਤੇ ਹੈ ਨੋ ਕ੍ਰੈਡਿਟ ਚੈੱਕ ਔਰ ਅਗਰ ਆਪਕੀ ਪੇਮੈਂਟ ਵੀ ਕੱਲ ਸਟਾਰਟ ਨਹੀਂ ਹੋਤੀ ਆਜ ਲੋਨ ਲੈਣੇ ਕੇ ਬਾਅਦ ਨਾ ਨਾ ਨਾ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਪੇਮੈਂਟ ਸਟਾਰਟ ਹੈ ਪਹਿਲੇ 0% ਦਾ ਵਿਆਜ ਆਪਾਂ 2.5 ਸਾਲ ਉਸਕੇ ਬਾਅਦ ਵੀ 2.5% ਦਾ ਸਾਲ ਮਹੀਨੇ ਕਾ ਨਹੀਂ ਪੂਰੇ ਸਾਲ ਕਾ 15 ਸਾਲ ਮੇਂ ਪਲੋਟਾਤੇ ਹੈ ਜੋਬ ਨਹੀਂ ਹੈ ਆਪਕੇ ਪਾਸ ਕੋਈ ਇਸ਼ੂ ਨਹੀਂ ਹੈ ਲੋਨ ਡੈਫਰ ਹੋ ਜਾਤਾ ਹੈ ਬਤਾਈਏ ਕਹਾਂ ਮਿਲੇਗਾ ਆਪਕੋ ਐਸਾ ਲੋਨ ਗਰੰਟਿਡ ਕਹਿ ਰਹਾ ਹੂੰ ਇਸਸੇ ਬੜੀ ਅਪਰਚੁਨਿਟੀ ਨਹੀਂ ਹੈ ਨੰਬਰ ਲੀਜੀਏ ਹਮਾਰਾ 437-264-3175 ਕਾਲ ਕਰੇ ਅਭੀ ਐਸਟੀਮੇਟ ਲਈ ਅਭੀ ਹਮ ਆਫਿਸ ਮੇਂ ਹੀ ਹੈ ਔਰ ਨੋ ਮਿੱਠੀ ਬਾਤ ਹੈ ਸਾਫ਼ ਕੰਮ ਸਾਫ਼ ਤਰੀਕੇ ਸੇ 437-264-3175
0: 437-264-3175 ਤੇ ਕਾਲ ਕਰੋ ਸਰਾਂਸ਼ ਨੂੰ 437-264-3175 ਸਰਾਂਸ਼ ਬਹੁਤ ਸ਼ੁਕਰੀਆ ਸਰ
1: ਥੈਂਕ ਯੂ
0: ਵੈਰੀ ਗੁੱਡ ਬਹੁਤ ਸ਼ੁਕਰੀਆ ਤੇ ਸਰਾਂਸ਼ ਨਾਲ ਕਰੋ ਗੱਲਬਾਤ ਤੇ ਲਓ ਤੁਸੀਂ ਇਨਫੋਰਮੇਸ਼ਨ ਨੇ ਤੁਹਾਡੀ ਮਦਦ ਹੋ ਰਹੀ ਹੈ ਤੁਹਾਨੂੰ ਲੋਨ ਮਿਲ ਰਹੇ ਨੇ ਵਧੀਆ ਯਾਰ ਡਟ ਕੇ ਪੜ੍ਹਾਈ ਪੜ੍ਹੂਈ ਕਰੋ ਤੇ ਨਾਲੇ ਤੁਸੀਂ ਇਹਨਾਂ ਜੋ ਲੋਨਸ ਨੇ ਇਹਨਾਂ ਦਾ ਫਾਇਦਾ ਜ਼ਰੂਰ ਲਓ ਸੋ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਐਂਡ ਇਹ ਗਾਣਾ ਆਇਆ ਹੈ ਜਿਹਨੂੰ ਕਹਿ ਲਓ ਕਿ ਆਨਲਾਈਨ ਬੜੀਆਂ ਵੀਡੀਓ ਉਹਦੇ 'ਤੇ ਪੈ ਰਹੀਆਂ ਨੇ ਫਾਈਨ SHYT ਗੁਰੂ ਰੰਧਾਵੇ ਦਾ ਹੁਣ ਉਹ ਵਰਡ ਆਪਾਂ ਲਾਉਣਾ ਨਹੀਂ ਰੇਡੀਓ ਦੇ ਉੱਤੇ ਬਟ ਦੇਖੋ ਵਾਇਰਲ ਹੋਣ ਦੇ ਕੁਝ ਨਾ ਕੁਝ ਤਰੀਕੇ ਹੁੰਦੇ ਨੇ ਤੁਸੀਂ ਚਾਹੇ ਕਹਿ ਲਓ ਕਿ ਇੱਦਾਂ ਵਾਇਰਲ ਹੋ ਜਾਓ ਕੁਛ ਵੱਖਰਾ ਜਿਹਾ ਕਰਕੇ ਕੋਈ ਵੈਸੇ ਯੂਨੀਕ ਜਿਹੀ ਗੱਲਬਾਤ ਹੋ ਸਕਦੀ ਹੈ ਬਟ ਤੁਹਾਨੂੰ ਕਿੱਦਾਂ ਲੱਗਿਆ ਫਾਈਨ SHYT ਗਾਣਾ ਹੈ? ਇਹਨੂੰ ਹੋ ਸਕਦਾ ਕਿ ਚੰਗਾ ਵੀ ਲੱਗਿਆ ਹੋਇਆ ਹੋਊਗਾ, ਕਈ ਕਹਿੰਦੇ ਹੋਣਗੇ ਨਾ ਵੀ ਯਾਰ ਸਾਨੂੰ ਲੱਗਿਆ ਕਿ ਪਤਾ ਨਹੀਂ ਇਹ ਗੱਲ ਕਿੱਦਾਂ ਦੀ ਕਹੀ ਜਾ ਰਹੀ ਹੈ। ਸੋ ਹਰੇਕ ਦੀ ਆਪਦੀ ਇੱਕ ਪ੍ਰੈਫਰੈਂਸ ਹੁੰਦੀ ਹੈ, ਹੈ ਯੂ ਨੈਵਰ ਨੋ ਕਦੋਂ ਕੀ ਚੱਲ ਜਾਣਾ ਹੁੰਦਾ। ਆਰਟਿਸਟ ਵੀ ਕੁਛ ਕੁਛ ਨਾ ਕੁਛ ਕਹਿੰਦੇ ਹੁੰਦੇ ਕਿ ਐਕਸਪੈਰੀਮੈਂਟ ਹੀ ਟਰਾਈ ਕਰ ਰਹੇ ਹੁੰਦੇ ਆ, ਕੁਝ ਚੱਲ ਜਾਂਦੇ ਆ, ਕੁਝ ਫਿਰ ਉਹਨਾਂ 'ਤੇ ਕੋਈ ਨਾ ਕੋਈ ਬੈਕਲੈਸ਼ ਵੀ ਹੋ ਜਾਂਦਾ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਅਤੇ ਸਬਜ਼ੀ ਮਾਰਕੀਟ ਤੁਹਾਡੇ ਲਈ 24 ਘੰਟੇ 7 ਦਿਨ ਖੁੱਲ੍ਹਾ, 24 ਆਵਰਸ ਇਹਨਾਂ ਦੀ ਟਾਈਮਿੰਗ ਹੈ, ਕਦੇ ਬੰਦ ਨਹੀਂ ਹੁੰਦੇ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਇੱਥੋਂ ਮਿਲ ਰਿਹਾ। ਨਾਲੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ ਤੁਹਾਨੂੰ ਮਿਲ ਰਿਹਾ। ਤੁਸੀਂ ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ 'ਤੇ ਜਾਓ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ ਸਬਜ਼ੀ ਮਾਰਕੀਟ 'ਤੇ ਪਹੁੰਚੋ। T.WaterTaxi ਜਿਹਨੇ ਨਹੀਂ ਟਰਾਈ ਕੀਤੀ ਤੁਸੀਂ ਮਿਸ ਕਰ ਰਹੇ ਹੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.WaterTaxi। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.WaterTaxi। T.WaterTaxi ਦੀ ਡੌਕ ਲੋਕੇਟਡ ਹੈ 1 ਕੁਈਨਜ਼ ਕੀ ਈਸਟ ਤੇ, ਯੰਗ ਅਤੇ ਕੁਈਨਜ਼ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ T.WaterTaxi ਤੇ। T.WaterTaxi 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.WaterTaxi ਦੀ ਐਪ ਵੀ ਡਾਊਨਲੋਡ ਕਰੋ। T.WaterTaxi ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਹਾਂ ਜ਼ਰੂਰ ਤੁਸੀਂ ਜਾਓ ਯਾਰ ਸੈਂਟਰ ਆਈਲੈਂਡ ਨੂੰ। ਵਧੀਆ, ਹੁਣ ਸਮਰ ਦੇ ਕਿੰਨੇ ਕੁ ਦਿਨ ਬਾਕੀ ਨੇ? ਬਸ 15-20 ਦਿਨ ਰਹਿ ਗਏ ਤੇ ਫਿਰ ਸਪਟੈਂਬਰ ਲੌਂਗ ਵੀਕਐਂਡ ਨੇ ਆ ਜਾਣਾ ਸੀ। ਚਲੋ ਜੀ ਸਮਰ ਵੀ ਖਤਮ, ਸੋ ਬਹੁਤ ਤੇਜ਼ੀ ਨਾਲ ਯਾਰ ਜਿੰਨੀ ਛੇਤੀ ਸਮਰ ਆਉਂਦੀ ਹੈ ਨਾ ਉਨੀ ਛੇਤੀ ਖਤਮ ਹੋ ਜਾਂਦੀ ਆ। ਬੱਚਿਆਂ ਦੇ ਵੀ ਹੁਣ ਬੈਕ ਟੂ ਸਕੂਲ ਦੀ ਸ਼ੋਪਿੰਗ ਸ਼ੁਰੂ ਹੋ ਗਈ ਹੋਣੀ ਆ। ਅਗਸਤ ਵਿੱਚ ਪੇਰੈਂਟਸ ਕਹਿੰਦੇ ਆ ਚੱਕੋ ਵੀ ਬੈਗ ਬੁਗ ਲੈਣਾ ਨਵਾਂ ਲੈ ਲਓ, ਕੱਪੜੇ ਕੱਪੜੇ ਲੈਣੇ ਲਓ, ਅਤੇ ਪੇਰੈਂਟਸ ਨੂੰ ਤਾਂ ਸਗਾ ਤਾਂ ਇੱਕ ਚਾਅ ਚੜ੍ਹ ਜਾਂਦਾ ਵੀ ਬੱਚਿਆਂ ਨੂੰ ਸਕੂਲੇ ਭੇਜਣਾ। ਤੁਹਾਨੂੰ ਪਤਾ ਹੀ ਆ ਹੁਣ ਸਮਰ ਦੇ ਵਿੱਚ ਯਾਰ ਕਿੰਨਾ ਆਕਿਊਪਾਈ ਕਰੋਗੇ, ਕਿਤੇ ਬੱਚੇ ਨੂੰ ਘੁੰਮਣ ਫਿਰਨ ਇੱਕ ਅੱਧੀ ਵਾਰ ਲੈ ਗਏ, ਨਹੀਂ ਤਾਂ ਜ਼ਿਆਦਾਤਰ ਇੱਕ ਪੇਰੈਂਟਸ ਨੂੰ ਟੈਨਸ਼ਨ ਹੀ ਹੁੰਦੀ ਹੈ ਯਾਰ ਕਿ ਅਸੀਂ ਹੁਣ ਕਿੰਨਾ ਕੁ ਘੁੰਮਾ ਫਿਰਾ ਦਈਏ। ਸਕੂਲ ਵਧੀਆ, ਬੱਚੇ ਬਿਜ਼ੀ ਰਹਿੰਦੇ ਨੇ, ਪੇਰੈਂਟਸ ਆਪਣੇ ਕੰਮਾਂ 'ਤੇ ਹੁੰਦੇ ਆ, ਸੋ ਕਈਆਂ ਲਈ ਨਵੇਂ ਨਵੇਂ ਸਕੂਲ ਸ਼ੁਰੂ ਹੋ ਰਹੇ ਆ, ਕਈਆਂ ਨੂੰ ਸਕੂਲ ਸ਼ੁਰੂ ਕੀਤੇ ਨੂੰ ਹੁਣ ਯੂਨੋ ਕੋਈ ਮਿਡਲ ਸਕੂਲ ਜਾ ਰਿਹਾ, ਕੋਈ ਹਾਈ ਸਕੂਲ ਜਾ ਰਿਹਾ, ਐਕਸਾਈਟਿੰਗ ਉਹਨਾਂ ਲਈ ਹੈ ਜਿਹੜੇ ਯੂਨੀਵਰਸਿਟੀ ਜਾ ਰਹੇ ਨੇ। ਸੋ ਹੈਵ ਅ ਗੁੱਡ ਟਾਈਮ ਬੱਚਿਓ, ਇੰਜੋਏ ਕਰੋ ਸਮਰ ਨੂੰ ਜਿੰਨੀ ਕੁ ਬਾਕੀ ਹੈ, ਅਤੇ ਫਿਰ ਬੈਕ ਟੂ ਸਕੂਲ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋਰਗੇ ਡਿਸੋ। ਪਵਾਰ ਸਾਹਿਬ ਵੈਲਕਮ, ਕਿਵੇਂ ਹੋ?
2: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੈਣ ਜਿਹੜੇ ਸਾਰੇ ਭੈਣ ਭਰਾ ਨੇ, ਸਤਿ ਸ਼੍ਰੀ ਅਕਾਲ ਦੇ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਕਾਲ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6478887 31। ਤੇ ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਅਸੀਂ ਰੀਫਾਈਨਾਂਸ ਕਰਨ ਆਇਆ। ਬਹੁਤ ਸਾਰੇ ਭੈਣ ਭਰਾ ਨੂੰ ਇਹੋ ਜਿਹੇ ਵੀ ਅੱਜ ਕੱਲ੍ਹ ਲੈਟਰ ਆ ਰਹੇ ਕਿ ਕਈ ਬੈਂਕਾਂ ਤੁਹਾਡੀ ਮੋਰਗੇ ਰਿਨਿਊਅਲ ਨਹੀਂ ਕਰ ਰਹੀਆਂ, ਕਾਰਨ ਕੋਈ ਵੀ ਹੋ ਸਕਦਾ ਆ। ਅਗਰ ਕੋਈ ਵੀ ਭੈਣ ਭਰਾ ਇਹ ਸਿਚੁਏਸ਼ਨ ਚ ਹੈਗੇ ਆ ਕਿ ਬੈਂਕ ਕਿਸੇ ਕਾਰਨ ਕਰਕੇ ਤੁਹਾਡੀ ਮੋਰਗੇ ਰਿਨਿਊ ਨਹੀਂ ਕਰ ਰਹੀ, ਤੇ ਸਾਨੂੰ ਕਾਲ ਕਰ ਲਓ। ਸਾਡੇ ਕੋਲ 65 ਲੈਂਡਰਸ ਹੈਗੇ ਆ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ, ਤੁਹਾਡੀ ਕਿਤੇ ਉਹਨਾਂ ਕਿਤੇ ਦਾ ਜ਼ਰੂਰ ਮੋਰਗੇ ਰਿਨਿਊ ਕਰਾ ਕੇ ਦੇਵਾਂਗੇ ਜੀ। ਕਾਲ ਕਰਨ ਲਈ ਨੰਬਰ ਹੈ 6478887 31। ਤੇ ਦੂਜੀ ਗੱਲ ਰੀਫਾਈਨਾਂਸ ਦੀ ਕਰਾਂਗੇ। ਬਹੁਤ ਸਾਰੇ ਭੈਣ ਭਰਾ ਨੇ ਕਾਲ ਆਉਂਦੀਆਂ ਜੀ, ਸਾਡੀ ਮੋਰਗੇਜ ਐਸੇਟ ਰਿਨਿਊ ਤੇ ਆਈ ਹੋਈ ਹੈ ਪਰ ਸਾਨੂੰ ਰੇਟ ਵਧੀਆ ਨਹੀਂ ਮਿਲ ਰਿਹਾ, ਸਾਡੇ ਕੋਲ ਡੈਟ ਵੀ ਹੈਗਾ, ਉਹਨੂੰ ਕਿੱਦਾਂ ਅਸੀਂ ਕੰਸੋਲੀਡੇਟ ਕਰ ਸਕਦੇ ਹਾਂ? ਬਿਲਕੁਲ ਜੀ, ਜਦੋਂ ਮੋਰਗੇਜ ਤੁਹਾਡੀ ਰਿਨਿਊ ਤੇ ਆਈ ਹੁੰਦੀ ਆ ਉਦੋਂ ਆਪਾਂ ਜਿਹੜਾ ਕ੍ਰੈਡਿਟ ਕਾਰਡਾਂ ਦਾ ਰੇਟ ਹੈ, ਅਨਸਿਕਿਓਰ ਲਾਈਨ ਆਫ ਕ੍ਰੈਡਿਟ ਆ ਜਾਂ ਕੋਈ ਗੱਡੀਆਂ ਦੇ ਲੋਨ ਆ, ਉਹਨੂੰ ਆਪਾਂ ਮੋਰਗੇਜ ਅਮਾਊਂਟ ਨਾਲ ਕੰਸੋਲੀਡੇਟ ਕਰਕੇ ਇੱਕ ਨਿੱਕੀ ਜਿਹੀ ਕਿਸ਼ਤ ਬਣਾ ਸਕਦੇ ਹਾਂ, ਜਿਹੜੀ ਕਿ ਮੋਰਗੇਜ ਅਮਾਊਂਟ ਦੇ ਵਿੱਚ ਐਡ ਹੋਣ ਦੇ ਨਾਲ ਇੱਕੋ ਹੀ ਕਿਸ਼ਤ ਬਣ ਜਾਣੀ ਆ, ਤੁਹਾਡੀਆਂ ਥਾਂ ਥਾਂ ਕਿਸ਼ਤਾਂ ਜਿਹੜੀਆਂ ਜਾਂਦੀਆਂ ਉਹ ਵੀ ਬਚ ਜਾਣਗੀਆਂ। ਇਸ ਕਰਕੇ ਅੱਜ ਹੀ ਕਾਲ ਕਰ ਲਓ, ਆਪਾਂ ਤੁਹਾਡੀ ਮੋਰਗੇਜ ਨੂੰ ਰੀਫਾਈਨਾਂਸ ਕਰਕੇ ਤੁਹਾਡਾ ਡੈਟ ਸਾਰਾ ਕੰਸੋਲੀਡੇਟ ਕਰਕੇ ਦੇ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਮੋਰਗੇਜ ਤੋਂ ਇਲਾਵਾ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਹੈ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਜਾਂ ਬਿਜ਼ਨਸ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6478887 31। 647-988-87-31 8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ। ਬਹੁਤ ਬਹੁਤ ਧੰਨਵਾਦ।
0: ਕੀ ਬਾਤ ਹੈ, ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ। ਸੋ ਜ਼ਰੂਰ ਤੁਸੀਂ ਯਾਦ ਰੱਖੋ ਦਵਿੰਦਰ ਪਵਾਰ ਜੀ ਨੂੰ 647-988-8731 ਯਾਰ ਰਣਜੀਤ ਬਾਵੇ ਨੇ ਬਹਿਜਾ ਬਹਿਜਾ ਕਰਾਤੀ ਹੈ। ਰਣਜੀਤ ਬਾਵੇ ਦੀ ਫੋਕ ਏਰਾ ਐਲਬਮ ਆਈ ਤੇ ਵਾਹ ਕਿਆ ਯਾਰ ਕਮਾਲ ਦੇ ਗੀਤ ਨੇ। ਸੋ ਤੁਹਾਡੇ ਲਈ ਮਿਰਜ਼ਾ ਲਾਉਣੇ ਆ ਤੇ ਫਿਰ ਇੱਕ ਅੱਧਾ ਹੋਰ ਵੀ ਮੈਂ ਵੀ ਲਾਵਾਂਗੇ। ਬਹੁਤ ਪਿਆਰੀ ਐਲਬਮ ਆ ਯਾਰ, ਮੁੰਡੇ ਨੇ ਦਿਖਾ ਤੀ ਗਾਇਕੀ ਕੀ ਹੁੰਦੀ ਆ।

0: ਵਧੀਆ ਯਾਰ, ਗਾਣੇ ਸਾਰੇ ਦੇ ਸਾਰੇ ਵਧੀਆ, ਕਿਆ ਬਾਤ ਹੈ ਬਾਵੇ ਬਾਈ, ਚੱਕ ਤੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਰਾਜ ਸੁਣ ਰਹੇ ਹੋ ਤੇ 905-673-3337 ਆਪਣਾ ਨੰਬਰ ਹੈ। ਨਾ ਬਾਈ ਨਾ ਬਾਈ, ਕਿ ਪੰਜਾਬ ਬੋਲਦਾ ਗਾਣਾ ਵੀ ਬੜਾ ਖੂਬਸੂਰਤ ਹੈ। ਸੋ ਚਲੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਮੰਡੇ ਨੂੰ ਮੈਂ ਕਿਹਾ ਯਾਰ ਤੁਹਾਡੇ ਲਈ ਗੀਤ ਸੰਗੀਤ ਦਾ ਮਾਹੌਲ ਥੋੜ੍ਹਾ ਜਿਹਾ ਕਰ ਦਈਏ ਕਾਇਮ ਚਾਹੀਦਾ ਮੰਡੇ ਨੂੰ ਆਪਾਂ ਥੋੜ੍ਹੇ ਜਿਹੇ, ਵੈਸੇ ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਜਿਹਾ ਹੁੰਦਾ। ਸਾਡੇ ਨਾਲ ਹਰਜਿੰਦਰ ਜੀ ਜੁੜ ਚੁੱਕੇ ਨੇ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ, ਦੇਖੋ ਤੁਹਾਨੂੰ ਆਲਵੇਜ਼ ਦੱਸੀਦਾ ਫਿਊਨਰਲ ਸਾਰਿਆਂ ਦਾ ਹੋਣਾ, ਮੇਰਾ ਵੀ ਹੋਣਾ, ਤੁਹਾਡਾ ਵੀ ਹੋਣਾ, ਹਰ ਇੱਕ ਇਨਸਾਨ ਦਾ ਹੋਣਾ ਹੀ ਹੋਣਾ। ਸੋ ਕਿਉਂ ਨਾ ਪ੍ਰੀ ਪਲੈਨਿੰਗ ਕਰ ਲਓ ਅਤੇ ਅੱਜ ਦਾ ਰੇਟ ਲੋਕ ਕਰ ਲਓ। ਸੋ ਜਾਣਕਾਰੀ ਦੇਣਗੇ ਸਾਨੂੰ ਹਰਜਿੰਦਰ ਜੀ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਕਿ ਕੀ ਫਿਊਨਰਲ ਦੀ ਪ੍ਰੀ ਪਲੈਨਿੰਗ ਹੈ, ਕੀ ਇਸ ਦੇ ਫਾਇਦੇ ਨੇ, ਕੌਣ ਕਰਵਾ ਸਕਦਾ, ਕਿੱਦਾਂ ਹੁੰਦੀ ਹੈ ਸਾਰੀ ਡਿਟੇਲ। ਹਰਜਿੰਦਰ ਜੀ ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਨਮਸਕਾਰ। ਤੇ ਅਸੀਂ ਜਿਹੜੀ ਪ੍ਰੀ ਪਲੈਨਿੰਗ ਦੀ ਤੁਸੀਂ ਗੱਲ ਸ਼ੁਰੂ ਕੀਤੀ ਹੈ, ਇਹ ਇੱਕ ਬੜਾ ਸਮਝਦਾਰੀ ਵਾਲਾ ਫੈਸਲਾ ਹੈ। ਮੈਂ ਸਮਝਦਾ ਕਿ ਇਹਦੇ ਨਾਲ ਅੱਜ ਦਾ ਪ੍ਰਾਈਸ ਜਿਸ ਤਰ੍ਹਾਂ ਤੁਸੀਂ ਦੱਸਿਆ ਲੌਕ ਹੋ ਜਾਂਦਾ ਹੈ। ਦੂਸਰੀ ਗੱਲ ਹੈ ਕਿ ਇਹ ਇੱਕ ਡਿਸੀਜਨ ਹੈ ਜਿਹੜਾ ਜਿਸ ਤਰ੍ਹਾਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਬਈ ਆਪੇ ਹੀ ਬੰਦਾ ਆਪਣੀ ਵਿਸ਼ਿਸ਼ ਨੂੰ ਇੱਕ ਤਰ੍ਹਾਂ ਦਾ ਰਿਕਾਰਡ ਕਰ ਦਿੰਦਾ। ਕੱਲ ਨੂੰ ਫੈਮਿਲੀ ਦੇ ਵਿੱਚ ਕੋਈ ਕਨਫਿਊਜ਼ਨ ਨਾ ਹੋਏ ਕਿ ਸਾਡੇ ਲਵਡ ਵਨ, ਸਾਡੇ ਬਜ਼ੁਰਗ ਕੀ ਚਾਹੁੰਦੇ ਸਨ। ਤੇ ਏਜ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੋਈ ਏਜ ਦੇ ਇਸ਼ੂ ਨਹੀਂ ਹੈ, ਕਿਸੇ ਵੀ ਏਜ ਤੇ ਪ੍ਰੀ ਪਲੈਨਿੰਗ ਕਰਾਈ ਜਾ ਸਕਦੀ ਹੈ। ਵੱਡੀ ਗੱਲ ਇਹ ਵੇ ਕਿ 2026 ਦਾ ਪ੍ਰਾਈਸ ਲੌਕ ਹੋ ਜਾਂਦਾ। ਕਿਸੇ ਨੂੰ ਮਾਲਕ ਕਰੇ 10-20-30 ਸਾਲ ਬਾਅਦ ਵੀ ਲੋੜ ਪੈਂਦੀ ਹੈ ਤਾਂ ਪ੍ਰਾਈਸ ਨਹੀਂ ਵਧੇਗਾ। ਔਰ ਫਿਰ ਇੱਕ ਗੱਲ ਕਿ ਇਹ ਪੈਸਾ ਜਿਹੜਾ ਜੋ ਵੀ ਮੇਜਰ ਕਾਸਟ ਹਨ, ਜਿਸ ਤਰ੍ਹਾਂ ਵਿਜ਼ਿਟੇਸ਼ਨ ਦੀ ਤੇ ਕੈਸਕੇਟ ਦੀ, ਇਹ ਇੱਕ ਮੁਸ਼ਤ ਨਹੀਂ ਦੇਣੀ, ਸਿੰਗਲ ਇੰਸਟਾਲਮੈਂਟ ਵਿੱਚ ਦੇਣਾ ਚਾਹੇ ਕੋਈ ਵੈਲਕਮ ਹੈ। ਪਰ ਇਸ ਨੂੰ ਪਲਾਨ ਕਰਨ ਦਾ ਮਤਲਬ ਇਹ ਹੈ ਕਿ 12 ਮੰਥਸ ਵਿੱਚ ਵਿਦਆਊਟ ਇੰਟਰਸਟ ਦੇ ਸਕਦਾ ਹੈ, ਲੌਂਗਰ ਪੀਰੀਅਡ 2-3-5 ਦੇ ਵਿੱਚ ਵੀ ਇਹ ਅਮਾਊਂਟ ਦਿੱਤਾ ਜਾ ਸਕਦਾ ਹੈ। 1 ਤੱਕ ਬਿਨਾਂ ਕਿਸੇ ਇੰਟਰਸਟ ਦੇ ਵਿਦਆਊਟ ਵਿਆਜ, ਤੇ 2-3 ਵਿੱਚ ਕੁਛ ਇੰਟਰਸਟ ਐਲੀਮੈਂਟ ਐਡ ਹੋ ਜਾਂਦਾ ਹੈ। ਫਿਰ ਇਹਦੇ ਵਿੱਚ ਇੱਕ ਬੜੀ ਅੱਛੀ ਗੱਲ ਹੈ ਕਿ ਇੰਸ਼ੋਰੈਂਸ ਕਵਰ ਵੀ ਅਵੇਲੇਬਲ ਹੈ ਮੋਰਟੈਲਿਟੀ ਬੈਨੀਫਿਟ ਦੇ ਨਾਲ। ਉਹਦੇ ਵਿੱਚ ਕੀ ਹੈ, ਹੈਲਥ ਕੁਐਸਚਨ ਸੀ ਹਨ, ਕੋਈ ਮੈਡੀਕਲ ਟੈਸਟ ਨਹੀਂ ਹੈ, ਤੇ ਕੋਈ 5-10-15-20 ਸਾਲ ਦੀ ਵੀ ਇੰਸ਼ੋਰੈਂਸ ਲੈ ਸਕਦਾ ਔਰ ਬੜੇ ਥੋੜੇ ਜਿਹੇ ਪ੍ਰੀਮੀਅਮ ਦੇ ਨਾਲ ਪ੍ਰੀ ਪਲਾਨ ਕਰ ਸਕਦਾ ਡਿਪੈਂਡਿੰਗ ਅਪੋਨ ਦਾ ਏਜ। ਕਿਸੇ ਦੀ 60 ਸਾਲ ਹੈ ਉਹਨੂੰ 20 ਸਾਲ ਦੀ ਮਿਲ ਸਕਦੀ ਹੈ, 70 ਸਾਲ ਵਾਲੇ ਨੂੰ ਵੀ 15 ਸਾਲ ਦੀ ਇੰਸ਼ੋਰੈਂਸ ਮਿਲ ਸਕਦੀ ਹੈ। ਤੇ ਇਹ ਇੰਸ਼ੋਰੈਂਸ ਇਹ ਨਹੀਂ ਕਿ ਇਸ ਟਰਮ ਦੇ ਵਿੱਚ ਖਤਮ ਹੋ ਜਾਏਗੀ, ਨਹੀਂ, ਇਟ ਵਿਲ ਬੀ ਵੈਲਿਡ ਟਿਲ ਦਾ ਲਾਸਟ ਬ੍ਰੈਥ, ਜੀਵਨ ਦੇ ਅੰਤ ਤੱਕ ਕਵਰ ਦੇਗੀ ਸਾਨੂੰ। ਪੇਮੈਂਟ ਟਰਮ 5-10-15-20 ਦੇ ਵਿੱਚ ਕੋਈ ਦੇ ਕੇ ਫ੍ਰੀ ਹੋ ਸਕਦਾ। ਤਾਂ ਇਹਦੇ ਬਾਰੇ ਅਸੀਂ ਇਹੀ ਰਿਕੁਐਸਟ ਕਰਨੇ ਹੁੰਦੇ ਹਾਂ ਤੁਹਾਡੇ ਲਿਸਨਰਸ ਨੂੰ ਕਿ ਇਹ ਸਾਡੇ ਨਾਲ ਇੱਕ ਮੀਟਿੰਗ ਆਪਣੀ ਕਨਵੀਨੀਅੰਸ ਤੇ ਰੱਖ ਸਕਦੇ ਹਨ। ਕ੍ਰੈਮੇਟੋਰੀਅਮ ਆ ਸਕਦੇ ਹਨ, 30 ਬ੍ਰੈਮਵਿਨ ਕੋਰਟ, ਟੋਰਬ੍ਰਮ ਰੋਡ ਤੇ, ਤੇ ਕੋਈ ਕਿਧਰੇ ਬੁਲਾਉਣਾ ਚਾਹੇ ਕਾਫੀ ਸ਼ਾਪ ਤੇ, ਆਪਣੇ ਘਰ ਜਾਂ ਹੋਰ ਕਿਸੇ ਕਨਵੀਨੀਅੰਟ ਪਲੇਸ ਤੇ ਅਸੀਂ ਮਿਲ ਕੇ ਤੇ ਉੱਥੇ ਸਾਰੀ ਗੱਲ ਐਕਸਪਲੇਨ ਕਰ ਦਿੰਦੇ ਹਾਂ। ਇਹਦੇ ਨਾਲ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਇੱਕ ਜਰਨੀ ਬੈਕ ਹੋਮ, ਅਸੀਂ ਕਿਧਰੇ ਵਰਲਡ 'ਚ ਕਿਧਰੇ ਵੀ ਟਰੈਵਲ ਕਰ ਰਹੇ ਹਾਂ, ਮਾਲਕ ਨਾ ਕਰੇ ਕੋਈ ਐਸਾ ਪਾਣਾ ਵਧ ਜਾਂਦਾ ਹੈ, ਤਾਂ ਅੱਜ ਦੀ ਡੇਟ 'ਚ ਵੀ ਬਾਡੀ ਨੂੰ ਲਿਆਉਣ ਦਾ ਖਰਚਾ ਇਟਸ ਅਰਾਊਂਡ $8,000-$10,000। ਔਰ ਫਿਰ ਪੇਪਰ ਹੈਸਲ ਹੈਗੀ ਹੈ, ਫਿਰ ਲੈਂਗੁਏਜ ਬੈਰੀਅਰਸ ਹੈਗੇ ਨੇ। ਤੋ 595 ਦੀ ਵਨ ਟਾਈਮ ਇੰਸ਼ੋਰੈਂਸ ਜਿਹੜੀ ਹੈ ਉਹ ਕਿੱਧਰੋਂ ਵੀ ਮਨੁੱਖ ਨੂੰ ਵਾਪਿਸ ਇੱਥੇ ਆਪਣੇ ਘਰ ਆਪਣੇ ਸੰਬੰਧੀਆਂ ਕੋਲ ਲਿਆ ਸਕਦੇ ਹਾਂ। ਉਸ ਖਰਚੇ ਦੇ ਮਤਲਬ ਉਹ ਬਰਡਨ ਫੈਮਿਲੀ ਤੇ ਨਹੀਂ ਪੈਂਦਾ, ਔਰ ਈਵਨ ਇੱਕ ਬੰਦੇ ਦਾ ਖਰਚਾ ਨਾਲ ਜਿਹੜਾ ਹੁੰਦਾ ਨਾਲ ਫੈਮਿਲੀ ਪੈਟ ਦਾ ਵੀ ਜਿਹੜਾ ਐਕਸਪੈਂਸ ਹੈ ਉਹ ਬੀਅਰ ਕਰਦੀ ਹੈ, ਇਹ ਇੰਸ਼ੋਰੈਂਸ ਕਵਰੇਜ ਦਿੰਦੀ ਹੈ। ਤੇ ਇਹ ਐਜ਼ ਏ ਪ੍ਰੀ ਪਲੈਨਰ ਦਾ ਰਾਈਡਰ ਲਿਆ ਜਾਏ ਤਾਂ ਫਿਰ ਤਾਂ $5-10 ਹੀ ਐਡ ਹੋ ਜਾਂਦਾ ਮੰਥਲੀ, ਜਿਹਦੇ ਨਾਲ ਆਰਾਮ ਨਾਲ ਬੰਦਾ ਪੇ ਕਰ ਸਕਦਾ। ਸੋ ਸਾਡੀ ਤਾਂ ਰਿਕੁਐਸਟ ਹੈ ਕਿ ਵੀ ਆਰ ਵਰਕਿੰਗ ਐਟ ਦ ਏਜੈਕਸ ਬ੍ਰੈਂਪਟਨ ਐਂਡ ਨਾਓ ਵੀ ਆਰ ਕਮਿੰਗ ਅਪ ਆਲਸੋ ਐਟ ਬਰਲਿੰਗਟਨ। ਸੋ ਇਹ ਕੰਟਰੈਕਟ ਜਿਹੜਾ ਇਹ ਤਿੰਨੋਂ ਲੋਕੇਸ਼ਨਸ ਤੇ ਕਵਰੇਜ ਦਿੰਦਾ, ਔਰ ਇਸ ਲਈ ਅਸੀਂ ਮੀਟਿੰਗ ਲਈ ਇਨਵਾਈਟ ਕਰਦੇ ਹਾਂ। ਸਾਡਾ ਨੰਬਰ 905-458-2222, ਤੇ ਮੇਰਾ ਪਰਸਨਲ ਨੰਬਰ 4376737555 ਤੇ ਕੰਟੈਕਟ ਕਰਕੇ ਇਸ ਬਾਰੇ ਵਿਦਆਊਟ ਐਨੀ ਆਬਲੀਗੇਸ਼ਨ ਨੋ ਕਾਸਟ ਮੀਟਿੰਗ ਕਿਧਰੇ ਵੀ ਰੱਖੀ ਜਾ ਸਕਦੀ।
0: ਸੋ ਨੰਬਰ ਹੈ 9054582222। ਤੁਸੀਂ ਹੋਰ ਜਾਣਕਾਰੀ ਲਓ ਐਂਡ ਦੇਖੋ ਜਿਹੜੀਆਂ ਚੀਜ਼ਾਂ ਹੋਣੀਆਂ ਨੇ ਤੁਸੀਂ ਕਿਉਂ ਨਾ ਉਹਨਾਂ 'ਤੇ ਸੇਵਿੰਗ ਕਰ ਲਓ। ਸੋ ਨੰਬਰ ਹੈ 9054582222 'ਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ।
1: ਥੈਂਕ ਯੂ ਜੀ।
0: ਥੈਂਕ ਯੂ। ਮੈਂ ਨਾ ਅੱਜ ਇੱਕ ਪਾਰਕ ਦੇ ਵਿੱਚ ਨਾ ਮੈਨੂੰ ਇੱਕ ਬਜ਼ੁਰਗ ਮਿਲੇ ਤੇ ਉਹ ਮੈਨੂੰ ਕਹਿਣ ਲੱਗੇ ਕਿ ਬੇਟਾ ਵੀ ਹੈਗੇ ਕੁਝ ਕਮੈਂਟ। ਮੈਂ ਕਿਹਾ ਹਾਂਜੀ ਅੰਕਲ ਜੀ ਦੱਸੋ। ਉਹ ਕਹਿੰਦੇ ਕਿ ਮੈਨੂੰ ਮੇਰੇ ਬੱਚਿਆਂ ਨੇ ਫੋਨ ਲੈ ਤਾ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਪਰ ਮੈਨੂੰ ਚਲਾਉਣਾ ਨਹੀਂ ਆਉਂਦਾ। ਕਹਿੰਦੇ ਵੀ ਮੈਨੂੰ ਫੜਾ ਤਾ ਵੀ ਆਹ ਚੱਕੋ ਫੋਨ। ਤੇ ਉਹਨਾਂ ਨੇ ਫਿਰ ਮੈਨੂੰ ਫੋਨ ਦਿਖਾਇਆ। ਕਹਿੰਦੇ ਤੂੰ ਮੈਨੂੰ ਸਿਖਾ ਦੇਗਾ ਵੀ ਫੋਨ ਕਿਵੇਂ ਚੱਲਦਾ, ਯੂ ਨੋ ਵੀ ਕੀ ਕੁਛ ਇਹ 'ਤੇ ਕਰ ਸਕਦੇ ਹਾਂ। ਮੈਂ ਥੋੜ੍ਹਾ ਜਿਹਾ ਸੋਚਿਆ ਯਾਰ, ਮੈਨੂੰ ਗੱਲ ਬੜੀ ਅਜੀਬ ਲੱਗੀ ਵੀ ਫੋਨ ਤੁਹਾਨੂੰ ਬੱਚਿਆਂ ਨੇ ਦੇਤਾ ਪਰ ਉਹਨਾਂ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਕਿਵੇਂ ਚਲਾਉਣਾ। ਮੈਂ ਕਿਹਾ ਅੰਕਲ ਵੀ, ਕਿਉਂਕਿ ਮੈਨੂੰ ਲੱਗਿਆ ਕਿ ਯਾਰ ਹੁਣ ਖਬਰਾਂ ਕੀ ਚੱਕਰ ਹੈ। ਮੈਂ ਕਿਹਾ ਅੰਕਲ ਤੁਸੀਂ ਬੱਚਿਆਂ ਨੂੰ ਪੁੱਛ ਲਿਓ ਘਰੇ ਜਾ ਕੇ ਅਤੇ ਉਹ ਤੁਹਾਨੂੰ ਸਮਝਾ ਦੇਣਗੇ। ਕਹਿੰਦੇ ਨਹੀਂ ਨਹੀਂ ਉਹਨਾਂ ਕੋਲ ਟਾਈਮ ਹੈ ਨਹੀਂ ਗਾ, ਉਹ ਤਾਂ ਬਿਜ਼ੀ ਰਹਿੰਦੇ ਆਪਦਾ। ਮੈਂ ਫੋਨ ਚਲੋ ਮੈਂ ਦੇਖਿਆ ਅਤੇ ਚਲੋ ਕੁਦਰਤੀ ਫੋਨ ਨੂੰ ਲੌਕ ਲੱਗਿਆ ਹੋਇਆ। ਮੈਂ ਕਿਹਾ ਅੰਕਲ ਇੱਥੇ ਤਾਂ ਲੌਕ ਲੱਗਿਆ। ਕਹਿੰਦੇ ਨਹੀਂ ਨਹੀਂ ਤੂੰ ਦਿਖਾ ਦੇ ਵੀ। ਮੈਂ ਕਿਹਾ ਅੰਕਲ ਵੀ ਮੇਰੇ ਤੋਂ ਇਹ ਖੁੱਲ੍ਹਣਾ ਨਹੀਂ ਹੈਗਾ, ਇੱਥੇ ਲੌਕ ਲੱਗਿਆ ਹੋਇਆ ਵੀ ਤੁਸੀਂ ਬੱਚਿਆਂ ਨੂੰ ਪੁੱਛ ਲਿਓ। ਫਿਰ ਉਹ ਯਾਰ ਕਹਿਣ ਕਿ ਨਹੀਂ ਨਹੀਂ ਬੱਚੇ ਤਾਂ ਬਿਜ਼ੀ ਨੇ, ਤੂੰ ਦੇਖ ਇਹਨੂੰ ਖੋਲ੍ਹ ਖੁੱਲ੍ਹ ਕੇ ਮੈਨੂੰ ਦੱਸ ਕਿਵੇਂ ਚਲਾਉਣਾ। ਅਤੇ ਚਲੋ ਮੇਰੇ ਤੋਂ ਨਹੀਂ ਹੋਇਆ। ਮੈਂ ਉਹਨਾਂ ਨੂੰ ਫਿਰ ਕਿਹਾ, ਕਹਿੰਦੇ ਚੱਲ ਠੀਕ ਹੈ ਚੱਲ ਕੋਈ ਨਾ। ਪਤਾ ਨਹੀਂ ਯਾਰ ਮੈਨੂੰ ਗੱਲ ਥੋੜ੍ਹੀ ਜਿਹੀ ਔਡ ਜਿਹੀ ਲੱਗੀ। ਮੈਂ ਫਿਰ ਘਰੇ ਵੀ ਗੱਲ ਕੀਤੀ ਅਤੇ ਉਹ ਕਹਿੰਦੇ, ਮੇਰੀ ਵਾਈਫ ਕਹਿੰਦੀ ਕਿ ਨਹੀਂ ਨਾ ਵੀ ਹੋ ਜਾਂਦਾ ਕਈ ਵਾਰ ਵੀ ਨਹੀਂ ਉਹਨਾਂ ਨੂੰ ਪਤਾ ਹੈਗਾ, ਬੱਚੇ ਕਈ ਵਾਰ ਫੜਾ ਦਿੰਦੇ ਆ ਅਤੇ ਦੱਸਦੇ ਨੇ। ਮੈਂ ਕਿਹਾ ਐਂ ਕਿਵੇਂ ਹੋ ਸਕਦਾ ਵੀ ਬੱਚੇ ਫੋਨ ਲੈ ਦੇਣਗੇ ਬਟ ਇਹ ਨਹੀਂ ਦੱਸਣਗੇ ਕਿ ਚਲਾਉਣਾ ਕਿਵੇਂ ਆ। ਉਹ ਵੀ ਇੱਕ ਬਜ਼ੁਰਗ ਨੂੰ, ਕਾਫੀ ਬਜ਼ੁਰਗ ਸੀਗੇ ਅੰਕਲ ਉਹ। ਹੁਣ ਜੇ ਆਪਾਂ ਆਪਣੇ ਫੈਮਿਲੀ ਨੂੰ ਕੋਈ ਖਾਸ ਤੌਰ ਬਜ਼ੁਰਗਾਂ ਨੂੰ ਕੋਈ ਫੋਨ, ਕੋਈ ਟੈਬਲੇਟ, ਆਪਾਂ ਟੀਵੀ ਤੱਕ ਵੀ ਉਹਨਾਂ ਨੂੰ ਰਿਮੋਟ ਦਿੰਦੇ ਹਾਂ, ਸਿਖਾਉਂਦੇ ਹਾਂ ਕਿ ਟੀਵੀ ਦਾ ਰਿਮੋਟ ਆਏ ਚਲਾਉਣਾ। ਹੁਣ ਫੋਨ ਵੀ ਲੈ ਤਾ ਅਤੇ ਇਹ ਵੀ ਨਹੀਂ ਦੱਸਿਆ ਵੀ ਔਨ ਕਿਵੇਂ ਕਰਨਾ, ਇਹ ਵੀ ਨਹੀਂ ਦੱਸਿਆ ਕਾਲ ਕਿਵੇਂ ਲਾਉਣੀ ਹੈ, ਇਹ ਵੀ ਨਹੀਂ ਦੱਸਿਆ ਮੈਸੇਜ ਕਿਵੇਂ ਭੇਜਣਾ, ਕੁਛ ਨਹੀਂ ਸੀ।